ਸਭ ਸਤ ਸਭ ਤਪ ਸਭ ਚੰਗਿਆਈਆ ਸਿੱਧਾ ਪੁਰਖਾ ਕੀਆ ਵਡਿਆਈਆ ਤੁਧ ਵਿਣ ਸਿੱਧੀ ਕਿਨੈ ਨਾ ਪਾਈਆ ਕਰਮ ਮਿਲੈ ਨਾਹੀ ਠਾਕ ਰਹਾਈਆ।

ਸਾ ਮਹੱਲਾ ਪਹਿਲਾ ਆਖਾ ਜੀਵਾ ਵਿਸਰੈ ਮਰ ਜਾਓ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੂਖ ਉਤ ਭੂਖੈ ਖਾਏ ਚਲੀ ਅਹੇ ਦੂਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਏ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ

ਆ ਸੈਲ ਪੱਥਰ ਮਹਿ ਜੰਤ ਉਪਾਏ ਤਾ ਕਾਰਜਕ ਆਗੈ ਕਰ ਧਰਿਆ ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸਟ ਹਰਿਆ ਰਹਾਉ।

ਸੋਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮੇ ਅਪਾਰਾ ਸਭ ਧਿਆਵਹੇ ਸਭ ਧਿਆਵਹੇ ਤੁਧ ਜੀ ਹਰ ਸੱਚੇ ਸਰਜਣ ਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆ ਕਾ ਦਾਤਾਰਾ ਹਰ ਧਿਆਵਹੁ ਸੰਤੋ ਜੀ ਸਭ ਦੁਖ ਵਿਸਾਰਣ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ

ਮਹਿ ਸੁਖ ਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧੰਨ ਜਿਨ ਹਰਿ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਣ ਤੁਧ ਜੀ ਹਰਿ ਅਨੇਕ ਅਨੇਕ ਅਨੰਤਾ।

ਪੜ੍ਹੇ ਬਹੁ ਸਿਮਰਿਤ ਸਾਸਤ ਜੀ, ਕਰ ਕਿਰਿਆ ਖਾਟ ਕਰਮ ਕਰੰਤਾ, ਸੇ ਭਗਤ ਭਲੇ ਜਨ ਨਾਨਕ ਜੀ, ਜੋ ਭਾਵੇ ਮੇਰੇ ਹਰ ਭਗਵੰਤਾ। ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ, ਤੁਧ ਜੇਵੜ ਅਵਰਣਾ ਕੋਈ, ਤੂੰ ਜੁਗ ਜੁਗ ਏਕੋ, ਸਦਾ ਸਦਾ ਤੂੰ ਏਕੋ ਜੀ, ਤੂੰ ਨਿਹਚਲ ਕਰਤਾ ਸੋਈ, ਤੁਧ ਆਪੇ ਭਾਵੈ ਸੋਈ ਵਰਤੈ ਜੀ, ਤੂੰ ਆਪੇ ਕਰਹਿ ਸੋ ਹੋਈ, ਤੁਧ ਆਪੇ ਸ੍ਰਿਸਟ ਸਭ ਉਪਾਈ ਜੀ, ਤੁਧ ਆਪੇ ਸਿਰਜ ਸਭ ਗੋਈ, ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ, ਜੋ ਸਭ ਸਹਿ ਕਾ ਜਾਣ ਹੋਈ।

ਆਪ ਮਿਲਾਇਆ। ਤੂੰ ਦਰਿਆਓ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੇ। ਜੀ ਅਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੁੜਿਆ ਸੰਜੋਗੀ ਮੇਲ। ਜਿਸਨੋ ਤੂੰ ਜਾਣਾ ਇਹ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ। ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਜਹੀ ਹਰ ਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਧ ਬਿਨ ਦੂਜਾ ਅਵਰ ਨਾ ਕੋਏ। ਤੂੰ ਕਰ ਕਰ ਵੇਖਾ ਹੈ ਜਾਣ ਹਿੰਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ।

ਸਰਮਾ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਚਾਉ ਪਈ ਪੁਨਰਾਸ਼ਿਸ਼ ਕਾ ਕਾਟਾ ਸੀਸਾ ਸ੍ਰੀ ਅਸਕੇਤ ਜਗਤ ਕੇ ਈਸਾ ਪੁਹਪਨ ਬ੍ਰਿਸ਼ਟ ਗਗਨ ਤੇ ਭਈ ਸਭਿਨੇ ਆਨ ਵਧਾਈ ਦਈ ਧਨ ਧਨ ਲੋਗਨ ਕੇ ਰਾਜਾ ਦੁਸ਼ਟਨ ਦਾਹ ਗਰੀਬ ਨਿਵਾਜਾ ਅਖਲ ਭਵਨ ਕੇ ਸਿਰਜਨ ਹਾਰੇ ਦਾਹ ਜਾਨ ਮੋਹਲੇ ਹੋਏ ਬਾਰੇ ਕਬੇ ਉਹ ਬਾਚ ਬੇਨਤੀ ਚਾਉ ਪਈ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਵ ਚਰਨਨ ਮੰਦਰ ਹੈ ਹਮਾਰਾ ਆਪਣਾ ਜਾਨ ਕਰੋ ਪ੍ਰਤ ਪਾਰਾ ਹਮਰੇ ਦੁਸ਼ਟ ਸਭੈ ਤੁਮ ਘਾਵਹੋ ਆਪ ਹਾਥ ਦੇ ਮੋਹੇ ਬਚਾਵਹੋ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਅੱਛਾ ਨਿਜ ਕਰ ਦੈ ਕਰੀਐ ਸਭ ਬੈਰਨ ਕਉ ਆਲ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮਹਿ ਛਾੜ ਕੋਈ ਅਵਰ ਨਾ ਧਿਆਵੂ ਜੋ ਬਰ ਚਾਹਾਂ ਸੋ ਤੁਮ ਤੇ ਪਾਊ ਸੇਵਕ ਸਿੱਖ ਹਮਾਰੇ ਤਾਰੀ ਆਹੇ ਚੁਣ ਚੁਣ ਸਤਰ ਹਮਾਰੇ ਮਾਰੀ ਆਹੇ ਆਪ ਹਾਥ ਦੈ ਮੁਜੈ ਉਬਰੀਐ ਮਰਨ ਕਾਲ ਕਾ ਤ੍ਰਾਸ ਨਿਵਰੀਐ ਹੂਜੋ ਸਦਾ ਹਮਾਰੇ ਪੱਛਾ ਸ੍ਰੀ ਅਸਤੋ ਜੂ ਕਰੀਐ ਹੋਰ ਅੱਛਾ ਰਾਖ ਲੇ ਹੁਮੋਹਿ ਰਾਖਨ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਧ ਦੁਸ਼ਟਨ ਕੇ ਹੰਤਾ ਤੁਮਹੋ ਪੁਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪ ਧਰਾ ਕਾਲ ਪਾਏ ਸ਼ਿਵ ਜੂ ਅਵਤਾਰਾ ਕਾਲ ਪਾਏ ਕਰ ਬਿਸਨ ਪ੍ਰਕਾਸਾ ਸਕਲ ਕਾਲ ਕਾ ਕੀਆ ਤਮਾਸਾ

ਹੈ ਹਮਾਰਾ। ਜਮਨ ਕਾਲ ਸਭ ਜਗਤ ਬਨਾਇਓ, ਦੇਵ ਦੈਤ ਜਛਣ ਉਪਜਾਇਓ, ਆਦਿ ਅੰਤ ਇੱਕ ਅਵਤਾਰਾ, ਸੋਈ ਗੁਰੂ ਸਮਝੀ ਅਹੋ ਹਮਾਰਾ। ਨਮਸਕਾਰ ਤਿਸ ਹੀ ਕੋ ਹਮਾਰੀ, ਸਕਲ ਪ੍ਰਜਾ ਜਿਨ ਆਪ ਸੁਵਾਰੀ, ਸਿਵ ਕੁਨ ਕੋ ਸਭ ਗੁਣ ਸੁਖ ਦੀਓ, ਸਤਰਨ ਕੋ ਪਲ ਮੋਹ ਬਾਧ ਕੀਓ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਚੀਟੀ ਤੇ ਕੁੰਚਰੇ ਅਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ, ਏਕ ਏਕ ਕੀ ਪੀਰ ਪਛਾਣੈ, ਘਟ ਘਟ ਕੇ ਪਾਟ ਪਾਟ ਕੀ ਜਾਣੈ। ਜਬ ਉਦਕਰਖ ਕਰਾ ਕਰਤਾਰਾ, ਪ੍ਰਜਾ ਧਰਤ ਤਬ ਦੇਹ ਅਪਾਰਾ, ਜਬ ਆਕਰਖ ਕਰਤ ਹੋ ਕਬ ਹੂੰ, ਤੁਮ ਮੈਂ ਮਿਲਤ ਦੇਹ ਧਰ ਸਭ ਹੂੰ। ਜੇ ਤੇ ਬਦਨ ਸ੍ਰਿਸ਼ਟ ਸਭ ਧਾਰੈ, ਆਪ ਆਪਣੀ ਬੂਝ ਉਚਾਰੈ, ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਣਤ ਬੇਦ ਭੇਦ ਅਰ ਆਲਮ।

ਨਿਰੰਕਾਰ ਕਾ ਚੀਨਤ ਨਹਿ ਭੇਵ। ਆਪ ਆਪਣੀ ਬੁੱਧ ਹੈ ਜੇਤੀ, ਵਰਨਤ ਭਿੰਨ ਭਿੰਨ ਤੁਹਿ ਤੇਤੀ, ਤੁਮਰਾ ਲਖਾ ਨ ਜਾਏ ਪਸਾਰਾ, ਕਿਹੇ ਬਿਧ ਸਜਾ ਪ੍ਰਥਮ ਸੰਸਾਰਾ। ਏਕ ਰੂਪ ਅਨੂਪ ਸਰੂਪਾ, ਰੰਕ ਭਯੋ ਰਾਵ ਕਹੀ ਭੂਪਾ, ਅੰਡਜ ਜੇਰਜ ਸੇਤ ਜਕੀਨੀ, ਉਤਪੁਜ ਖਾਨ ਬਾਹੁਰ ਰਚ ਦੀਨੀ। ਕਹੂੰ ਫੂਲ ਰਾਜਾ ਹੋਇ ਬੈਠਾ, ਕਹੂੰ ਸਿਮਟ ਭਯੋ ਸੰਕਰ ਇਕੱਠਾ, ਸਿਗਰੀ ਸ੍ਰਿਸ਼ਟ ਦਿਖਾਇ ਚੰ ਭਾਵ, ਆਦਿ ਜੁਗਾਦ ਸਰੂਪ ਸੋਯੰ ਭਾਵ। ਅਬ ਰੱਛਾ ਮੇਰੀ ਤੁਮ ਕਰੋ, ਸਿੱਖ ਉਬਾਰ ਅਸਿਖ ਸੰਗਰੋ, ਦੁਸ਼ਟ ਜਿਤੇ ਉਠ ਵਧ ਉਤਪਾਤਾ, ਸਕਲ ਮਲੇਛ ਕਰੋ ਰਣ ਕਾਤਾ। ਜੇ ਆਸ ਧੋਜ ਤਵ ਸਰਣੀ ਪਰੇ, ਤਿਨਕੇ ਦੁਸ਼ਟ ਦੁਖ ਤੋਵੈ ਮਰੇ, ਪੁਰਖ ਜਾਵਨ ਪਾਗ ਪਰੇ ਤਿਹਾਰੇ, ਤਿਨਕੇ ਤੁਮ ਸੰਕਟ ਸਭ ਟਾਰੇ।

ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹਿ ਨਿਹਾਰਿਓ ਤਾਕੇ ਤਾਪ ਤਨਕ ਮਹਿ ਹਰਿਓ ਰਿੱਧ ਸਿੱਧ ਕਰਮ ਸਭ ਹੋਈ ਦੁਸ਼ਟ ਸ਼ਾਹ ਸ਼ਵੈ ਸਕੈ ਨਾ ਕੋਈ।

ਤੇ ਰਹਾ ਖੜਗ ਕੇਤ ਮੈਂ ਸਰਨ ਤਿਹਾਰੀ ਆਪ ਹਾਥ ਦੈ ਲਿਹੋ ਉਬਾਰੀ ਸਰਬ ਠਾਰ ਮੋਹੋ ਹੋ ਸਹਾਈ ਦੁਸ਼ਟ ਦੁਖ ਤੇ ਲਿਹੋ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭ ਰਾਤਾ ਕਿਲ ਬਿਖ ਸਕਲ ਦੇਹ ਕੋ ਹਰਤਾ ਦੁਸ਼ਟ ਦੁਖੀਅਨ ਕੋ ਸ਼ੈ ਕਰਤਾ ਸ੍ਰੀ ਅਸਤੋਜਾ ਪਹੇ ਦਯਾਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਂਛਿਤ ਫਲ ਪਾਵੈ ਸੋਈ ਦੂਖ ਨ ਤਸੈ ਵਿਆਪਤ ਕੋਈ ਅੜਿਲ ਸੁਣੈ ਗੁੰਗ ਜੋਈ ਆਹੇ ਸੋ ਰਸ ਨਾ ਪਾਵਈ ਸੁਣੈ ਮੂੜ ਚਿਤ ਲਾਏ ਚਤੁਰਤਾ ਆਵਈ ਦੁਖ ਦਰਦ ਭਵ ਨਿਕਟ ਨਾ ਤਿਨ ਨਰ ਕੇ ਰਹਿ ਹੋ ਜੋ ਯਾ ਕੀ ਇੱਕ ਬਾਰ ਚਾਉ ਪਈ ਕੋ ਕਹਿ ਚਾਉ ਪਈ ਸੰਬਤ ਸਤਰਹਿ ਸਹਸ ਪਣਿਜੈ ਅਰਧ ਸਹਸ ਫੁਣ ਤੀਨ ਕੇਜੈ ਭਾਦਰਵ ਸੁਦੀ ਅਸ਼ਟਮੀ ਰਵਿਵਾਰਾ ਤੀਰਸਤਦਰਵ ਗ੍ਰੰਥ ਸੁਧਾਰਾ ਇਤ ਸ੍ਰੀ ਚਰਿਤ੍ਰ ਉਪਖਿਆਨੇ ਤ੍ਰਿਆ ਚਰਿਤ੍ਰੇ ਮੰਤਰੀ ਪੂਪ ਸੰਵਾਦੇ 405 ਚਰਿਤ੍ਰ ਸਮਾਪਤ ਮਸਤ ਸੁਭ ਮਸਤ ਆਫ ਜੂੰ ਦੋਹਰਾ

ਚਾਓ ਭਾਈ ਮੈਂ ਨਾ ਗਣੇਸ਼ਾ ਹੈ ਪ੍ਰਥਮ ਮਨਾਉਂ ਕਿਸਨ ਬਿਸਨ ਕਬ ਹੂੰ ਨਹਿ ਧਿਆਉਂ ਕਾਨ ਸੁਨੇ ਪਹਿਚਾਨ ਨ ਤਿਨ ਸੋ ਲਿਵ ਲਾਗੀ ਮੋਰੀ ਪਾਗ ਇਨ ਸੋ

ਕੇ ਲਾਜ ਵਿਚਾਰ ਆਪਣਾ ਜਾਨ ਮੁਜਾਪਰਤ ਪਰੀਐ ਚੁਣ ਚੁਣ ਸਤਰ ਹਮਾਰੇ ਮਰੀਐ ਦੇਗ ਤੇਗ ਜਗ ਮੈਂ ਦੋ ਚੱਲੈ ਰਾਖ ਆਪ ਮੋਹਿ ਔਰ ਨਾ ਗਲੈ ਤੁਮ ਮਮ ਕਰਹੋ ਸਦਾ ਪ੍ਰਤ ਪਾਰਾ ਤੁਮ ਸਾਹਿਬ ਮੈਂ ਦਾਸ ਤਿਹਾਰਾ

ਇਹ ਸਭ ਬੈਰੀਅਨ ਸੰਘਾਰੋ ਪ੍ਰਥਮ ਤਰੋਂ ਭਗਵਤ ਕੋ ਧਿਆਨਾ ਬਹਰ ਕਰੋਂ ਕਵਿਤਾ ਬਿਦ ਨਾਨਾ ਕਰਸਨ ਜਥਾ ਮਤ ਚਰਿੱਤਰ ਉਚਾਰੋ ਚੂਕ ਹੋਏ ਕਾਬੋਲੇ ਹੋ ਸੁਧਾਰੋ ਕਬਿਓ ਬਾਚ ਦੋਹਰਾ ਜੋ ਨਿਜ ਪ੍ਰਭ ਮੋ ਸੋ ਕਹਾ ਸੋ ਕਹਿ ਹਾਉ ਜਗ ਮਾਹੇ ਜੋ ਤੇਹ ਪ੍ਰਭ ਕੋ ਧਿਆਏ ਹੈ ਅੰਤ ਸੁਰਗ ਕੋ ਜਾਹੇ ਦੋਹਰਾ ਹਰ ਹਰ ਜਾਨ ਦੁਈ ਏਕ ਹੈ ਬਿਬ ਵਿਚਾਰ ਕਛ ਨਾਹੇ ਜਲ ਤੇ ਉਪਜਿਤ ਰੰਗ ਜਿਉ ਜਲ ਹੀ ਬਿਖੈ ਸਮਾਹੇ ਦੋਹਰਾ

ਆਏ ਕਬ ਬਾਚ ਦੋਹਰਾ ਠਾੜ ਪਹਿਓ ਮੈਂ ਜੋਰ ਕਰ ਬਚਨ ਕਹਾ ਸਿਰ ਨਿਆਏ ਪੰਥ ਚੱਲੈ ਤਬ ਜਗਤ ਮੈਂ ਜਪ ਤੁਮ ਕਰੋ ਸਹਾਏ ਦੋਹਰਾ ਜੇ ਜੇ ਤੁਮਰੇ ਧਿਆਨ ਕੋ ਨਿਤ ਉਠਤੈ ਹੈ ਸੰਤਾ ਅੰਤ ਲਹਿਗੇ ਮੁਗਤ ਫਲ ਪਾਵਹਿਗੇ ਭਗਵੰਤ ਦੋਹਰਾ ਕਾਲ ਪੁਰਖ ਕੀ ਦੇਹ ਮੋ ਕੋਟਕ ਬਿਸਨ ਮਹੇਸ਼ ਕੋਟ ਇੰਦਰ ਬ੍ਰਹਮਾ ਕੇਤੇ ਰਾਵਣ ਸਾਸ ਕਰੋਰ ਜਲੇਸ ਦੋਹਰਾ

ਏਕ ਨਾ ਮੰਨਿਓ। ਸਿਮਰੇ ਤਾ ਸਾਸਤਰ ਵੇਦ ਸਭੈ, ਬਹੁ ਭੇਦ ਕਹੈ ਹਮ ਏਕ ਨਾ ਜਾਣਿਓ। ਸ੍ਰੀ ਅਸਪਾਨ ਕਿਰਪਾ ਤੁਮਰੀ ਕਰ, ਮੈਂ ਨਾ ਕਹਿਓ ਸਭ ਤੋਂ ਇਹ ਬਖਾਨਿਓ। ਦੋਹਰਾ ਸਗਲ ਦੁਆਰ ਕਉ ਛਾੜ ਕੈ, ਗਹਿਓ ਤੁਹਾਰੋ ਦੁਆਰ, ਬਾਹੀ ਗਹੇ ਕੀ ਲਾਜ ਆਸ, ਗੋਬਿੰਦ ਦਾਸ ਤੁਹਾਰ।

ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆ ਵਾਧਾਈਆ ਰਾਗ ਰਤਨ ਪਰਿਵਾਰ ਪਰੀਆ ਸ਼ਬਦ ਗਾਵਣ ਆਈਆ ਸ਼ਬਦੋ ਤਾਂ ਗਾਵਹੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ।

ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇਹੇ ਸੋ ਪਾਵਾਈ। ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵਾਏ, ਨਾਮ ਜਿਨਕਾ ਮਨ ਵਸਿਆ ਵਾਜੇ ਸਬਦ ਘਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰ, ਸਾਜ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆ। ਕਾਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁੱਜਾਈਆ। ਸਦਾ ਕੁਰਬਾਨ ਕੀਤਾ ਗੁਰੂ ਬਿਟਾ ਹੋ, ਜਿਸ ਦੀ ਆਏ ਵਡਿਆਈ ਆ। ਕਹਿ ਨਾਨਕ ਸੁਣਹੁ ਸੰਤ ਹੋ, ਸਭ ਤਰ ਹੋ ਬਿਆਰੋ, ਸਾਚਾ ਨਾਮ ਮੇਰਾ ਆਧਾਰ। ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗੈ, ਕਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ। ਪੰਚ ਦੂਰ ਤੁਧ ਵਸ ਕੀਤੇ, ਕਾਲ ਕੰਟ ਕੁਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕਾਉ, ਸੇ ਨਾਮ ਹਰ ਕੈ ਲਾਗੇ। ਕਹਿ ਨਾਨਕ ਤਹ ਸੁਖ ਹੋਆ, ਤੇ ਤੂੰ ਘਰ ਅਨਹਦ ਵਾਜੇ। ਅਣਦ ਸੁਣਹੁ ਵਡਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਪਏ ਸਰਸੇ, ਪੂਰੇ ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ।

ਪੰਜਵਾ ਥਾਲ ਵਿੱਚ ਤਿੰਨ ਵਸਤੂ ਪਈਓ ਸੱਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਸੇ ਉਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਇਹ ਵਸਤ ਤਦੀ ਨ ਜਾਈ ਨਿਤ ਨਿਤ ਰਖ ਉਰ ਧਾਰੋ ਤਾਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪਸਾਰੋ ਸਲੋਕ ਮਹੱਲਾ ਪੰਜਵਾ ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗ ਕੀਤੋਈ ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀ ਆਪੇ ਤਰਸ ਪਾਇਓਈ ਤਰਸ

ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾਂ ਤਨ ਮਨ ਥੀਵੈ ਹਰਿਆ ਪੌੜੀ ਤਿੱਥੈ ਤੂੰ ਸਮਰੱਥ ਜਿੱਥੈ ਕੋਇ ਨਾਹੇ ਉਥੈ ਤੇਰੀ ਰੱਖ ਅਗਨੀ ਉਦਰ ਮਾਹੇ ਸੁਣ ਕੈ

ਕਾਲ ਸ੍ਰਾਵਣੀ ਸੁਣਨਾ ਗੁਰ ਨਾਉ। ਸਤਿਗੁਰ ਸੇ ਤੀਰਤਿਆ ਦਰਗਹਿ ਪਾਈਐ ਠਾਉ, ਕਹੁ ਨਾਨਕ ਕਿਰਪਾ ਕਰੇ ਜਿਸਨੂੰ ਇਹ ਵਾਤ ਦੇ, ਜਾਗ ਮਹਿ ਉੱਤਮ ਕਾਢੀ ਅਹੇ ਵਿਰਲੇ ਕੇ ਈ ਕੇ। ਮਹੱਲਾ ਪੰਜਵਾਂ।

0: ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੂੰ ਖੈਰ
1: ਸਜਿਉ ਪਿੰਡ ਸਭ ਤੇਰੀ ਰਾਸ ਮਾਤ ਪਿਤਾ ਹਮ ਬਾਲ ਤੇਰੇ ਮਰੀ ਕਿਰਪਾ ਮਨ ਛੂਦ ਕਨੇਰੇ ਮੰਝਾਂ ਤੰਤ ਤੇ ਉੱਚਾ ਭਗਵੰਤ।

0: ਵਾਹਿਗੁਰੂ ਜੀ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਅਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰਾਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਕ ਬਹਾਦਰ ਸਿਮਰੀਐ ਕਰ ਨੌ ਨਿਧਿਆ ਵੈ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪੰਥ ਦੇ ਵਾਲੀ ਲੋਕ ਪ੍ਰਲੋਕ ਕੇ ਸਹਾਇਕ ਅੰਮ੍ਰਿਤ ਕੇ ਦਾਤੇ ਸੱਚੇ ਪਿਤਾ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਜੀ ਦੇ ਜੋਤ ਤਖਤ ਚਾਵਰ ਛਤਰ ਦੇ ਮਾਲਕ ਸਰਬ ਕਲਾ ਭਰਪੂਰ ਜੁਗੋ ਜੁਗੀ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਪਾਠ ਉਪਦੇਸ਼ ਜੀ ਕਾ ਤੇ ਅੰਤਰ ਕੇ ਖਾਲਸਾ ਜੀ ਬੋਲੋ ਜੀ
1: ਵਾਹਿਗੁਰੂ
0: ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਗ ਸੁਣ ਕੇ ਨਿਡਟ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ
1: ਵਾਹਿਗੁਰੂ
0: ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚੜਖੜੀਆਂ ਤੇ ਚੜੇ ਤਾਨ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਨ ਸੰਗ ਨਿਭਾਹੀ ਤਿੰਨਾਂ ਪੁਰਾਤਨ ਵਰਤਮਾਨ ਸਮੇਂ ਦੇ ਸਰਬੱਤ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ
1: ਵਾਹਿਗੁਰੂ
0: ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ
1: ਵਾਹਿਗੁਰੂ
0: ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਿਸ਼ਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ
1: ਵਾਹਿਗੁਰੂ
0: ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਚੰਡੇ ਬੁੰਗੇ ਜੁਗੋ ਜੋਗਿਆ ਟਲ ਧਰਮ ਕਾ ਜੈ ਜੈਕਾਰ ਬੋਲੋ ਜੀ
1: ਵਾਹਿਗੁਰੂ
0: ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੇ ਮਤ ਪਤ ਦੇ ਰਾਖੇ ਆਪ ਵਾਹਿਗੁਰੂ ਜੀ ਹੇ ਅਕਾਲ ਪੁਰਖੇ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਪਿਤਾ ਜੀ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਨ ਨਿਓਟਿਆਂ ਦੀ ਓੜ ਸੱਚੇ ਪਿਤਾ ਗਰੀਬ ਨਿਵਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅਕਾਲ ਪੁਰਖ ਅੰਤਰਜਾਮੀ ਸਤਿਗੁਰੂ ਜੀ ਆਪ ਜੀ ਕੇ ਹਜ਼ੂਰ ਪਾਵਨ ਚਰਨਾ ਕਮਲਾਂ ਪਾਸ ਅੰਮ੍ਰਿਤ ਰੂਪ ਸ਼ਬਦ ਕੀਰਤਨ ਸੋਦਰ ਦੀ ਚੌਂਕੀ ਰਹਿਰਾ ਸਾਹਿਬ ਜੀ ਕੇ ਪਾਠ ਜੀ ਦੀ ਅਰਦਾਸ ਅੱਖਰ ਬਾਦ ਘਾਟ ਭੁੱਲ ਚੁੱਕ ਦੀ ਮਾਫ਼ੀ ਬਖਸ਼ੋ ਅੱਗੇ ਵਾਸਤੇ ਸਮੱਤ ਸੋਜੀ ਬਖਸ਼ੋ ਪੜ੍ਹੀ ਸੁਣੀ ਬਾਣੀ ਦਰ ਤੇ ਪ੍ਰਵਾਨ ਕਰਨੀ ਜੀ ਪੜ੍ਹੀ ਸੁਣੀ ਬਾਣੀ ਦਾ ਭਾਵ ਸੰਗਤ ਦੇ ਹਿਰਦਿਆਂ ਵਿੱਚ ਵਸਾਉਣਾ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਸੇਵਾਵਾਂ ਦਰ ਤੇ ਪ੍ਰਵਾਨ ਕਰਨੀਆਂ ਚੱਲਿਆ ਕਦਮ ਕਦਮ ਲੇਖੇ ਵਿੱਚ ਲਾਉਣਾ ਦਰੋਂ ਕਰੋਂ ਸਮੁੱਚੀਆਂ ਸੰਗਤਾਂ ਪਰਿਵਾਰਾਂ ਬੱਚਿਆਂ ਨੂੰ ਗੁਰਸਿੱਖੀ ਦੀ ਦਾਤ ਨਾਮ ਸੇਵਾ ਸਿਮਰਨ ਚਰਨਾ ਕਮਲਾਂ ਦਾ ਪ੍ਰੇਮ ਭਰੋਸਾ ਬਾਣੀ ਬਾਣੀ ਨਾਲ ਪਿਆਰ ਕਰ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਤੰਦਰੁਸਤੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਅੰਗ ਸੰਗ ਸਹਾਇਕ ਹੋਣਾ ਆਪਣੇ ਖਾਲਸੇ ਪੰਥ ਜੀ ਨੂੰ ਸਦਾ ਹੀ ਚੜ੍ਹਦੀਆਂ ਕਲਾ ਪਰਸਪਰ ਪ੍ਰੇਮ ਪਿਆਰ ਏਕਤਾ ਤਫਾਕ ਰਾਜ ਭਾਗ ਖਾਲਿਸਤਾਨ ਦੀ ਦਾਤ ਬਖਸ਼ਿਸ਼ ਕਰਕੇ ਪੰਥ ਕੌਮ ਨੂੰ ਨਿਹਾਲ ਕਰੋ ਜੀ ਜੇਲ੍ਹਾਂ ਦੇ ਵਿੱਚ ਬੰਦ ਬੰਦੀ ਸਿੰਘਾਂ ਨੂੰ ਦੇਹ ਰੋਗਤਾਵਾਂ ਚੜ੍ਹਦੀਆਂ ਕਲਾ ਰਹਾਈਆਂ ਬਖਸ਼ਿਸ਼ ਕਰਨੀਆਂ ਜੀ ਜੀਵਨਪ੍ਰੀਤ ਸਿੰਘ ਦੇ ਜਨਮ ਦਿਨ ਤੇ ਪਰਿਵਾਰ ਦੇ ਵੱਲੋਂ ਸ਼ੁਕਰਾਨੇ ਅਤੇ ਚੜ੍ਹਦੀ ਕਲਾ ਦੀ ਅਰਦਾਸ ਪ੍ਰਭਦੀਪ ਸਿੰਘ ਦੇ ਗਗਨਜੋਤ ਸਿੰਘ ਵੱਲੋਂ ਮਹਾਰਾਜ ਸਤਿਗੁਰੂ ਜੀਓ ਸਪੁੱਤਰ ਦੇ ਜਨਮ ਦਿਨ 'ਤੇ ਸ਼ੁਕਰਾਨੇ ਦੀ ਅਰਦਾਸ ਬੇਨਤੀ ਹੈ ਜੀ। ਨਿਸ਼ਾਨ ਸਾਹਿਬ ਜੀ ਦੀ ਪਾਵਨ ਸੇਵਾ ਵਾਸਤੇ ਪਰਿਵਾਰਾਂ ਵੱਲੋਂ ਸੇਵਾ ਵਿੱਚ ਹਿੱਸੇ ਪਾਏ ਨੇ, ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਨੀ ਜੀ। ਮਨਜੋਤ ਸਿੰਘ ਸਤਿਗੁਰੂ ਜੀ ਓ ਪੀ ਆਰ ਮਿਲਣ 'ਤੇ ਆਪ ਜੀ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਚੜ੍ਹਦੀ ਕਲਾ ਦੀ ਅਰਦਾਸ। ਆਪ ਜੀ ਕੇ ਹਜ਼ੂਰ ਸੰਗਤਾਂ ਵੱਲੋਂ ਕੜਾਹ ਪ੍ਰਸ਼ਾਦ ਦੀ ਪਾਵਨ ਦੀਵ ਸਜਾ ਕੇ ਹਾਜ਼ਰ ਹੈ। ਕਰੀ ਪਾਕਸਾਲ ਸੋਚ ਪਵਿੱਤਰਾ ਹੁਣ ਲਾਵਹ ਭੋਗ ਹਰ ਰਾਏ। ਆਪ ਜੀ ਭੋਗ ਲਾਓ ਲੱਗਿਆ ਭੋਗ ਸਿੱਧ ਪ੍ਰਸਾਦ ਸੰਗਤ ਵਿੱਚ ਵਰਤੇ ਜੋ ਜੀ ਸ਼ਕੇ। ਆਪ ਜੀ ਕਾ ਅੰਮ੍ਰਿਤ ਨਾਮ ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਜਪੇ ਸੁਭਾਹੇ ਮਾਣ ਮੁਖਾਰ ਬਿੰਤ ਹੁਕਮਨਾਮੇ ਸਾਹਿਬ ਦੀ ਦਾਤ ਬਖਸ਼ਿਸ਼ ਕਰਕੇ ਨਿਹਾਲ ਕਰੋ ਜੀ ਸਹੀ ਪਿਆਰਿਆਂ ਦੇ ਮੇਲ। ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਪਹੀ ਅਕਾਲ ਕੀ
1: ਕਵੀ ਚਲਾਇਓ ਪਾਨ
0: ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚ ਹੈ।

ਮਾਇਆ ਮੋਹ ਭਰਮ ਪੈ ਭੁੱਲੇ ਸੁਤ ਦਾਰਾ ਸਿਉਂ ਪ੍ਰੀਤ ਲਗਾਈ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤੇਹ ਮਿਲੰਤ ਜਮ ਤਰਾਸ ਮਿਟਾਈ।

ਸੋ ਕਾਹੂ ਟਲ ਗੁਰ ਸੇਵੀਐ ਅਹਨਸ ਸਹਿਜ ਸੁਭਾਈ ਦਰਸਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਖ ਦੁਖ ਸੰਬੰਧੀ ਨੂਰ ਅਰਸਹੁ ਕੁਰਸਹੁ ਚੱਟੀਐ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਸਾਜੀ ਨਿਵਾਜੀ ਗੁਰੂ ਰੂਪ ਖਾਲਸਾ, ਸਾਧ ਸੰਗਤ ਜੀ ਆਪ ਜੀ ਵਡਭਾਗੇ ਹੋ, ਜੋ ਸਤਿਗੁਰਾਂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਹਾਜ਼ਰੀਆਂ ਭਰ ਕੇ ਮਹਾਰਾਜ ਜੀ ਦੇ ਦਰਸ਼ਨ ਦੀਦਾਰ ਅੰਮ੍ਰਿਤ ਰੂਪ ਗੁਰਬਾਣੀ ਰਹਿਰਾ ਸਾਹਿਬ ਦੇ ਪਾਠ ਸੁਣ ਕੇ ਮਹਾਨ ਲਾਹਾ ਪ੍ਰਾਪਤ ਕੀਤਾ ਹੈ। ਹੁਣ ਸੰਧਿਆ ਸਮੇਂ ਦੀਵਾਨ ਦੀ ਆਰੰਭਤਾ ਆਰਤੀ ਆਰਤਾ ਸ਼ਬਦ ਕੀਰਤਨ ਦੀ ਹਾਜ਼ਰੀ ਭਰ ਰਹੇ ਹਨ ਭਾਈ ਸਾਹਿਬ ਭਾਈ ਗੁਰਸੇਵਕ ਸਿੰਘ ਜੀ ਹਜ਼ੂਰੀ ਰਾਗੀ ਗੁਰਦੁਆਰਾ ਕਲਾਂ ਮੁਬਾਰਕ ਵਾਲੇ ਅਤੇ ਉਹਨਾਂ ਦਾ ਜਥਾ ਸਾਧ ਸੰਗਤ ਜੀ। ਉਹ ਹਫ਼ਤਾਵਾਰੀ ਸਮਾਗਮ ਮੁੱਖ ਰੱਖਦਿਆਂ ਹੋਇਆਂ ਅੱਜ ਗੁਰੂ ਘਰ ਵਿਖੇ ਦੋ ਸ਼੍ਰੀ ਅਖੰਡ ਪਾਠ ਸਾਹਿਬ, ਇੱਕ ਸ਼੍ਰੀ ਅਖੰਡ ਪਾਠ ਸਾਹਿਬ ਦੋ ਨੰਬਰ ਹਾਲ ਦੇ ਵਿੱਚ, ਇੱਕ ਸ਼੍ਰੀ ਅਖੰਡ ਪਾਠ ਸਾਹਿਬ ਹਾਲ ਨੰਬਰ ਤਿੰਨ ਹਾਲ ਦੇ ਵਿੱਚ ਸਾਧ ਸੰਗਤ ਜੀ ਆਰੰਭ ਹੋਏ ਹਨ। ਪਰਸੋਂ ਸਵੇਰੇ ਭੋਗ ਪਾਏ ਜਾਣਗੇ, ਉਸ ਤੋਂ ਬਾਅਦ ਵਿਸ਼ੇਸ਼ ਦੀਵਾਨ ਸਜਣਗੇ। 4 ਅਕਤੂਬਰ ਦਿਨ ਐਤਵਾਰ ਸਵੇਰੇ 10 ਵਜੇ ਨਿਸ਼ਾਨ ਸਾਹਿਬ ਜੀ ਦੇ ਚੋਲੇ ਸਾਹਿਬ ਜੀ ਦੀ ਸੇਵਾ ਹੋਵੇਗੀ। ਤਨ ਮਨ ਧਨ ਦੇ ਨਾਲ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ ਜੀ। ਸਾਧ ਸੰਗਤ ਜੀ, ਉਹ ਆਪ ਸੰਗਤਾਂ ਇਸ ਖਬਰ ਤੋਂ ਵਿਸ਼ੇਸ਼ ਤੌਰ ਦੇ ਉੱਪਰ ਗਿਆਤ ਹੋ, ਜਾਣਕਾਰ ਹੋ ਕਿ ਜੋ ਪਿਛਲੇ ਸਮੇਂ ਦੇ ਵਿੱਚ ਸਾਧ ਸੰਗਤ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ 225 ਜਿਹੜੇ ਪਾਵਨ ਸਰੂਪ ਸਨ ਉਹ ਗੁਰਦੁਆਰਾ ਸਿੰਘ ਸਭਾ ਵਿਖੇ ਸਮੁੰਦਰੀ ਜਹਾਜ਼ ਦੇ ਵਿੱਚ ਕੰਟੇਨਰਾਂ ਰਾਹੀਂ ਭੇਜੇ ਗਏ। 3 ਤੋਂ 4 ਮਹੀਨੇ ਦਾ ਸਮਾਂ ਲੱਗਿਆ ਸਾਧ ਸੰਗਤ ਜੀ। ਉਸ ਰਸਤੇ ਦੇ ਵਿੱਚ ਹੋਈ ਭਾਰੀ ਬੇਦਬੀ ਨੂੰ ਨਾ ਸਮਝਦਿਆਂ ਹੋਇਆਂ, ਨਾ ਕਬੂਲ ਕਰਦਿਆਂ ਹੋਇਆਂ, ਫਿਰ ਸਾਧ ਸੰਗਤ ਜੀ ਪਰਸੋਂ ਚੌਥ ਜੋ ਮਹਾਰਾਜ ਦੇ ਪਾਵਨ ਸਰੂਪਾਂ ਦੀ ਭਾਰੀ ਬੇਦਬੀ ਹੋਈ ਹੈ। ਸਾਧ ਸੰਗਤ ਜੀ, ਉਹ ਮਹਾਰਾਜ ਦੇ ਪਾਵਨ ਸਰੂਪ ਤਖ਼ਤ

ਸੰਗਤਾਂ ਵੱਲੋਂ ਇਸ ਦੇ ਵਿੱਚ ਭਾਰੀ ਰੋਸ਼ ਹੈ ਕਿ ਵਾਰ ਵਾਰ ਜਿਹੜੀ ਸਤਸੰਗ ਦੀ ਬੇਅਦਬੀ ਕੀਤੀ ਜਾਂਦੀ ਹੈ ਹੋਰਾਂ ਵੱਲੋਂ ਕਿ ਇਹ ਆਪਣੇ ਜਿਹੜੇ ਗੁਰੂ ਘਰ ਦੇ ਸੇਵਾਦਾਰ ਨੇ ਸਿੱਖ ਹੋ ਕਰਕੇ ਮਹਾਰਾਜ ਜੀ ਦੇ ਸ਼ਰਧਾ ਤੋਂ ਪ੍ਰੇਮ ਤੋਂ ਹੀਣੇ ਹਨ। ਸੰਗਤਾਂ ਵੱਲੋਂ ਭਾਰੀ ਮੋਰਚਾ ਉੱਥੇ ਲਗਾਇਆ ਗਿਆ ਹੈ ਸਵੇਰੇ 8 ਵਜੇ ਤੋਂ ਲੈ ਕੇ ਰਾਤ ਦੇ 9 ਵਜੇ ਤੱਕ। ਆਪ ਸਮੂਹੀ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਜਿਨ੍ਹਾਂ ਦੇ ਮਨ ਵਿੱਚ ਸ਼ਰਧਾ ਹੈ ਗੁਰੂ ਪ੍ਰਤੀ ਪਿਆਰ ਹੈ ਭੈ ਹੈ ਕਿ ਇਸ ਪ੍ਰਕਾਰ ਨਹੀਂ ਹੋਣਾ ਚਾਹੀਦਾ ਕਿ ਸਤਸੰਗ ਜੀ ਜਿਸ ਡਿੱਗੀ ਦੇ ਵਿੱਚ ਜੁੱਤੀਆਂ ਰੱਖੀਆਂ ਜਾਂਦੀਆਂ ਨੇ ਕੋਈ ਚੰਗੀ ਵਸਤੂ ਉੱਥੇ ਨਹੀਂ ਰੱਖੀ ਜਾਂਦੀ ਅਤੇ ਮਹਾਰਾਜ ਦੇ ਪਾਵਨ ਸਰੂਪ ਕਿਵੇਂ ਰੱਖੇ ਜਾ ਸਕਦੇ ਨੇ। ਉਹ ਵੀ ਸਤਸੰਗ ਜੀ ਇੱਥੋਂ ਲੈ ਕੇ ਟੋਰਾਂਟੋ ਵਿਖੇ ਜਾਣਾ ਭਾਰੀ ਬੇਅਦਬੀ ਜਿਹੜੀ ਹੈ ਉਹ ਹੋਣ ਤੋਂ ਬਚੀ ਸਿੰਘਾਂ ਨੇ ਸਤਸੰਗ ਜੀ ਜਾ ਕਰਕੇ। ਸੋ ਬੇਨਤੀ ਆਪ ਸੰਗਤ ਨੂੰ ਜ਼ਰੂਰ ਜਿੰਨਾ ਸਮਾਂ ਵੀ ਆਪ ਜੀ ਕੋਲ ਹੋਵੇ ਉੱਥੇ ਪਹੁੰਚਣ ਦੀ ਕਿਰਪਾਲਤਾ ਕਰੋ, ਸੰਗਤਾਂ ਦਾ ਸਾਥ ਦੇਵੋ, ਇਹ ਬੇਨਤੀ ਪ੍ਰਵਾਨ ਕਰਨੀ ਜੀ। ਆਓ ਹੁਣ ਕੀਰਤਨ ਦੇ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਹੁਣ ਸਾਧ ਸੰਗਤ ਜੀ, ਸਿੰਘ ਸਾਹਿਬ ਜੀ, ਗਣੀ ਰਵੇੜ ਸਿੰਘ ਜੀ, ਆਪ ਸੰਗਤ ਨੂੰ ਗੁਰ ਇਤਿਹਾਸ ਲੜੀਵਾਰ ਕਥਾ ਵਿਚਾਰ ਦੁਆਰਾ ਨਿਹਾਲ ਕਰਨਗੇ। ਹਫ਼ਤਾਵਾਰੀ ਸਮਾਗਮਾਂ ਨੂੰ ਮੁੱਖ ਰੱਖਦਿਆਂ ਹੋਇਆਂ ਅੱਜ ਗੁਰੂ ਘਰ ਵਿਖੇ ਦੋ ਸ਼੍ਰੀ ਅਖੰਡ ਪਾਠ ਸਾਹਿਬ, ਇੱਕ ਸ਼੍ਰੀ ਅਖੰਡ ਪਾਠ ਸਾਹਿਬ ਹਾਲ ਨੰਬਰ 2 ਅਤੇ ਇੱਕ ਸ਼੍ਰੀ ਅਖੰਡ ਪਾਠ ਸਾਹਿਬ ਹਾਲ ਨੰਬਰ 3 ਦੇ ਵਿੱਚ ਸੰਗਤਾਂ ਵੱਲੋਂ ਆਰੰਭ ਕੀਤੇ ਗਏ ਹਨ। ਪਰਸੋਂ ਸਵੇਰੇ ਭੋਗ ਪਾਏ ਜਾਣਗੇ, ਉਪਰੰਤ ਵਿਸ਼ੇਸ਼ ਦੀਵਾਨ ਸਜਣਗੇ। ਆਪ ਸੰਗਤ ਇਸ ਖਬਰ ਤੋਂ ਗਿਆਤ ਹੋ ਕਿ ਜੋ ਪਿਛਲੇ 6 ਮਹੀਨੇ ਪਹਿਲਾਂ ਸਤਿਗੁਰੂ ਮਹਾਰਾਜ ਦੇ ਪਾਵਨ ਪਵਿੱਤਰ 225 ਸਰੂਪ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਸਮੁੰਦਰੀ ਜਹਾਜ਼ ਦੇ ਵਿੱਚ ਕੰਟੇਨਰਾਂ ਦੇ ਰਾਹੀਂ 3-4 ਮਹੀਨਿਆਂ ਦੇ ਵਿੱਚ ਗੁਰੂ ਸਾਹਿਬ ਜੀ ਦੇ ਪਾਵਨ ਸਰੂਪ ਗੁਰਦੁਆਰਾ ਸਿੰਘ ਸਰਾਈ ਸਭਾ ਸਰੀ ਵਿਖੇ ਪਹੁੰਚਾਏ ਗਏ। ਸੋ ਉਸ ਹੋਈ ਬੇਅਦਬੀ ਨੂੰ ਨਾ ਸਮਝਦਿਆਂ ਹੋਇਆਂ, ਨਾ ਕਬੂਲ ਕਰਦਿਆਂ ਹੋਇਆਂ, ਉੱਥੋਂ ਦੇ ਪ੍ਰਬੰਧਕਾਂ ਵੱਲੋਂ ਫਿਰ ਜੋ ਸਤਸੰਗ ਦੀ ਪਿਛਲੇ ਦਿਨੀਂ ਗਲਤੀ ਦੁਹਰਾਈ ਗਈ, ਮਹਾਰਾਜ ਜੀ ਦੇ ਪਾਵਨ ਸਰੂਪ ਹੋਰ ਸ਼ਹਿਰਾਂ ਦੇ ਵਿੱਚ ਲਿਜਾਣ ਵਾਸਤੇ ਕਾਰਾਂ ਦੀਆਂ ਡਿੱਗੀਆਂ ਦੇ ਵਿੱਚ ਮਹਾਰਾਜ ਦੇ ਪਾਵਨ ਸਰੂਪ ਰੱਖਣ ਲੱਗੇ ਸਨ। ਸੋ ਸਾਧ ਸੰਗਤ ਜੀ, ਇਸ ਦੇ ਸੰਬੰਧ ਦੇ ਵਿੱਚ ਸਿੱਖ ਸੰਗਤਾਂ ਵੱਲੋਂ ਪੱਕੇ ਤੌਰ ਦੇ ਉੱਪਰ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ ਰਾਤ 9 ਵਜੇ ਤੱਕ ਇਸ ਹੋਈ ਬੇਅਦਬੀ ਦਾ ਅਤੇ 225 ਪਾਵਨ ਸਰੂਪ ਮੰਗਵਾਏ ਗਏ ਉਹਨਾਂ ਦਾ ਪੂਰਾ ਵੇਰਵਾ ਜਿਹੜਾ ਹੈ ਉਸ ਪ੍ਰਤੀ ਜਿਹੜੀ ਜਾਣਕਾਰੀ ਸੰਗਤ ਅੱਗੇ ਰੱਖੀ ਜਾਵੇ। ਇਹ ਸੰਗਤਾਂ ਦੇ ਵੱਲੋਂ ਵਿਸ਼ੇਸ਼ ਤੌਰ ਦੇ ਉੱਪਰ ਮੰਗਾਂ ਨੇ। ਭਾਰੀ ਵਰਸ਼ਾ ਦੇ ਵਿੱਚ ਸਾਧ ਸੰਗਤ ਜੀ, ਗੁਰੂ ਸਾਹਿਬ ਨਾਲ ਪਿਆਰ ਕਰਨ ਵਾਲੀਆਂ ਸੰਗਤਾਂ ਉੱਥੇ ਪਹੁੰਚੀਆਂ ਹੋਈਆਂ ਨੇ। ਸੋ ਆਪ ਸੰਗਤ ਨੂੰ ਵੀ ਬੇਨਤੀ ਹੈ, ਜ਼ਰੂਰ ਮਨ ਦੇ ਵਿੱਚੋਂ ਸਾਧ ਸੰਗਤ ਜੀਓ ਗੁਰੂ ਸਾਹਿਬ ਜੀ ਦਾ ਭੈ ਅਦਬ ਸਤਿਕਾਰ ਨੂੰ ਮੁੱਖ ਰੱਖਦਿਆਂ ਹੋਇਆਂ ਆਪਾਂ ਉਹਨਾਂ ਸੰਗਤਾਂ ਦਾ ਵੱਧ ਤੋਂ ਵੱਧ ਸਹਿਯੋਗ ਦੇਣਾ ਕਰੀਏ, ਜੋ ਸੰਗਤ ਆਪਣੇ ਕੰਮ ਕਾਰ ਛੱਡ ਕੇ ਗੁਰੂ ਸਾਹਿਬ ਜੀ ਦੇ ਸਤਿਕਾਰ ਦੇ ਵਾਸਤੇ ਇਹ ਜੱਦੋ ਜਹਿਦ ਕਰ ਰਹੇ ਹਨ। ਕਿਉਂਕਿ ਇਹ ਸਮਾਂ ਹੈ, ਜੇ ਹੁਣ ਆਪਾਂ ਇਸ ਸਮੇਂ ਨੂੰ ਸੰਭਾਲਾਂਗੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹੀਆਂ ਜਿਹੜੀਆਂ ਹੋਰ ਗਲਤੀਆਂ ਹੋ ਰਹੀਆਂ ਨੇ ਉਹ ਨਾ ਦੁਹਰਾਈਆਂ ਜਾਣ। ਗੁਰੂ ਸਾਹਿਬ ਦੇ ਅਦਬ ਸਤਿਕਾਰ ਦੇ ਵਾਸਤੇ ਵੱਧ ਤੋਂ ਵੱਧ ਉੱਥੇ ਹਾਜ਼ਰੀਆਂ ਭਰੋ, ਤਾਂ ਹੀ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਹੋਣਗੀਆਂ। ਜੇ ਗੁਰੂ ਸਾਹਿਬ ਜੀ ਦੇ ਅਦਬ ਸਤਿਕਾਰ ਦੇ ਵਾਸਤੇ ਵੱਧ ਤੋਂ ਵੱਧ ਅਸੀਂ ਯਤਨ ਕਰਾਂਗੇ, ਇਹ ਬੇਨਤੀ ਆਪ ਸੰਗਤ ਨੇ ਜ਼ਰੂਰ ਪ੍ਰਵਾਨ ਕਰਨੀ ਜੀ। ਆਓ ਕਥਾ ਵਿਚਾਰ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਕਿਉਂਕਿ ਇਸ ਦੇਸ਼ ਵਿੱਚ ਮਾਲ ਵਿੱਚ
1: You're listening to KRPI 1550 Radio, Ferndale, Washington.
2: 1550 KRPI Radio te chal raha hai live from Guru Nanak Sikh Gurdwara Sahib, Scott Road, Surrey.
0: Malwe vich kaafi dinan to meen hi pya, bilkul tarti sukki hoi hai. ਕੋਈ ਇੱਥੇ ਖੂਹ ਦਾ ਵੀ ਪ੍ਰਬੰਧ ਨਹੀਂ ਹੈ।
3: ਕਾਰਨ ਕੌਣ ਤੇ ਸੁੰਦਰ ਨੀਰ,
0: ਇਹ ਜਿਹੜਾ ਆਜੜੀ ਹੈ ਬੱਕਰੀਆਂ ਵਾਲਾ, ਇਹ ਮਨ ਚ ਵਿਚਾਰ ਕਰਦਾ ਕੀ ਕਾਰਨ ਹੈ ਇੰਨਾ ਸੁੰਦਰ ਠੰਡਾ ਪਾਣੀ ਜਿਹੜਾ ਹੈ ਦੇਖਿਆ ਇਹ ਤਲਾਬ ਦੇ ਵਿੱਚ ਭਰਿਆ ਹੋਇਆ ਹੈ।
3: ਇਹਾ ਪ੍ਰਗਟਿਓ ਮਲਹੀਨ ਬਿਥਾਰੇ,
0: ਇਹ ਸੁੰਦਰ ਸਾਫ ਪਾਣੀ ਕਿੱਥੋਂ ਪ੍ਰਗਟ ਹੋ ਗਿਆ ਜਦੋਂ ਸਾਰੇ ਇਰਦ ਗਿਰਦ ਕੋਈ ਖੂਹ ਨਹੀਂ ਹੈ, ਕੋਈ ਮੀਂਹ ਦਾ ਕੋਈ ਕਾਰਨ ਨਹੀਂ ਬਣਿਆ, ਕੋਈ ਮੀਂਹ ਪਿਆ ਨਹੀਂ ਹੈ, ਪਰ ਇਹ ਇੰਨਾ ਸੁੰਦਰ ਪਾਣੀ, ਠੰਡਾ ਪਾਣੀ, ਸਾਫ ਪਾਣੀ, ਇਹ ਕਿੱਥੋਂ ਇਕਦਮ ਪ੍ਰਗਟ ਹੋਇਆ ਹੈ।
3: ਜਿਉਂ ਸਲਿਤਾ ਚਲਿਤਾ ਸਭ ਪ੍ਰਵਾਹ,
0: ਇਹ ਤੇ ਜਲ ਇਉਂ ਜਿਤਨਾ ਕੋਈ ਬਹੁਤ ਵੱਡਾ ਨਦੀ ਵਗਦੀ ਹੋਵੇ, ਨਦੀ ਦਾ ਪ੍ਰਵਾਹ ਚੱਲਦਾ ਹੋਵੇ, ਜਦੋਂ ਕਿ ਇੱਥੇ ਕੋਈ ਨਦੀ ਨਹੀਂ ਹੈ, ਕੋਈ ਖੂਹ ਨਹੀਂ ਹੈ, ਕੋਈ ਪਾਣੀ ਦਾ ਸੋਮਾ ਨਹੀਂ ਹੈ, ਪਾਣੀ ਸਾਰੇ ਸੁੱਕਿਆ ਹੋਇਆ ਹੈ, ਪਰ ਇਹ ਪਾਣੀ ਇਉਂ ਲੱਗਦਾ ਜਿਤਨਾ ਕਿ ਕੋਈ ਬਹੁਤ ਵੱਡੀ ਨਦੀ ਵਗ ਰਹੀ ਹੈ, ਪ੍ਰਵਾਹ ਚੱਲ ਰਿਹਾ ਪਾਣੀ ਦਾ।
3: ਤਥਾ ਇਸ ਥਾਂ ਪਿਖਿਓ ਸੂਖਕਾਰੇ,
0: ਇਸ ਕਰਕੇ ਮੈਂ ਤੇ ਇੱਥੇ ਦੇਖਿਆ ਸਾਰੀ ਜਗ੍ਹਾ ਜਿਹੜੀ ਹੈ ਸੁੱਕੀ ਹੋਈ ਹੈ।
3: ਸੂਕਤ ਚੀਰਨ ਹਾਰਨ ਕੀਨ,
0: ਇਹਨੇ ਜਦੋਂ ਇਹ ਮਨ ਚ ਵਿਚਾਰ ਕਰਦਾ ਉਸ ਪਾਣੀ ਵੱਲ ਨੂੰ ਦੇਖ ਕੇ, ਤਲਾਬ ਵੱਲ ਨੂੰ ਦੇਖ ਕੇ, ਤੇ ਜਦੋਂ ਇਹਨੇ ਇੱਕ ਬਿਰਛ ਵੱਲ ਨੂੰ ਨਿਗਾਹ ਗਈ ਆ, ਤੇ ਉੱਥੇ ਦੇਖਿਆ ਕਿ ਇੱਕ ਬਿਰਧ ਮਾਤਾ ਜਿਹੜੀ ਹੈ ਉਹ ਆਪਣੇ ਵਸਤਰ ਜਿਹੜੇ ਸੁਕਾ ਰਹੀ ਹੈ।
3: ਭਿਖੀ ਬਿਰਧਾ ਇੱਕ ਪਾਸ ਹੈ ਮਾਈ,
0: ਜਦੋਂ ਉਸ ਮਾਤਾ ਨੂੰ ਦੇਖਿਆ ਜਿਹੜੇ ਭਾਈ ਭਗਤ ਜੀ ਦੀ ਮਾਤਾ ਬੈਠੀ ਆਪਣੇ ਪੁੱਤਰ ਨੂੰ ਉਡੀਕਦੀ ਸੀ ਉੱਥੇ ਬਿਰਛ ਥੱਲੇ ਬੈਠ ਕੇ, ਜਦੋਂ ਉਹਨੇ ਜਲ ਛੱਕ ਕੇ ਨਹਾ ਕੇ ਅਤੇ ਬੈਠੀ ਹੋਈ ਆਪਣੇ ਕੱਪੜੇ ਸੁਕਾ ਰਹੀ ਹੈ, ਤਾਂ ਜਦੋਂ ਉਸ ਆਜੜੀ ਨੇ ਉਸ ਮਾਤਾ ਨੂੰ ਦੇਖਿਆ ਤੇ ਦੇਖ ਕੇ ਕੀ ਕਹਿੰਦਾ ਹੈ।
3: ਜਾਏ ਸਮੀਪ ਆਇਆਲ ਤਬੈ ਤਿਹੇ,
0: ਫਿਰ ਇਹਨੇ ਆਜੜੀ ਨੇ ਉਸ ਮਾਤਾ ਦੇ ਕੋਲ ਜਾ ਕੇ ਤੇ ਮਾਤਾ ਜੀ ਨੂੰ ਪੁੱਛਦਾ ਹੈ।
3: ਪੁੱਛਤ ਭਾ ਮਤ ਮੋਹ ਬਿਸਮਾਈ,
0: ਇਹ ਮਾਤਾ ਜੀ ਮੈਂ ਬੜਾ ਹੈਰਾਨ ਹੋਇਆ ਹਾਂ, ਮੇਰੀ ਹੈਰਾਨਗੀ ਦੀ ਕੋਈ ਹੱਦ ਨਹੀਂ ਰਹੀ ਹੈ, ਕਿਉਂਕਿ ਮੈਂ ਰੋਜ਼ਾਨਾ ਹੀ ਇੱਥੇ ਬੱਕਰੀਆਂ ਚਾਰਨ ਵਾਸਤੇ ਆਉਣਾ, ਪਰ ਮੈਂ ਆਹ ਦੇਖ ਕੇ ਤੇ ਮੈਨੂੰ ਬੜੀ ਹੈਰਾਨਗੀ ਹੋਈ ਹੈ।
3: ਨੀਰ ਕਹੂੰ ਨਹਿ ਤੀਰ ਹੁਤੋ,
0: ਕਿਉਂਕਿ ਇਹ ਜਿਹੜਾ ਪਾਣੀ ਕਿੱਥੋਂ ਆ ਗਿਆ, ਜਦੋਂ ਇੱਥੇ ਪਾਣੀ ਦਾ ਇੱਕ ਬੂੰਦ ਵੀ ਪਾਣੀ ਦੀ ਇਸ ਇਲਾਕੇ ਵਿੱਚ ਨਹੀਂ ਹੈ।
3: ਇਸ ਰੀਤ ਇਹਾ ਇਤਨੋ ਬਿਦਤਾਈ,
0: ਇਸ ਕਰਕੇ ਇਹ ਇੰਨਾ ਪਾਣੀ ਕਿੱਥੋਂ ਪ੍ਰਗਟ ਹੋਇਆ, ਆਪ ਜੀ ਨੂੰ ਪਤਾ ਇਹਦੇ ਬਾਰੇ ਤੇ ਦੱਸਿਓ।
3: ਕੀਨ ਇਸ਼ਨਾਨ ਤੈ ਪਾਨ ਕਰਿਓ,
0: ਕਿਉਂਕਿ ਤੁਸਾਂ ਨੇ ਇਸ ਜਲ ਵਿੱਚ ਇਸ਼ਨਾਨ ਵੀ ਕੀਤਾ ਤੇ ਤੁਸੀਂ ਆਪ ਨੇ ਪਾਣੀ ਪੀਤਾ ਹੈ ਪਹਿਲਾਂ।
3: ਕੁਛ ਜਾਣਤ ਹੈ ਮੁਝ ਦੇਹ ਬਤਾਈ,
0: ਜੇ ਤੁਹਾਨੂੰ ਇਸ ਜਲ ਬਾਰੇ ਪਤਾ ਹੈ ਇਹ ਜਲ ਕਿਤਨਾ ਪ੍ਰਗਟ ਹੋਇਆ, ਕਿੱਥੋਂ ਆਇਆ ਪਾਣੀ, ਇਹ ਜਦੋਂ ਕਿ ਇੱਥੇ ਪਾਣੀ ਦੀ ਬੂੰਦ ਵੀ ਨਹੀਂ ਸੀ, ਅਤੇ ਤੁਸੀਂ ਇਸ਼ਨਾਨ ਵੀ ਕੀਤਾ, ਪਾਣੀ ਵੀ ਪੀਤਾ, ਅਤੇ ਇਹ ਪਾਣੀ ਕਿੱਥੋਂ ਆਇਆ ਪਤਾ ਹੈ ਆਪ ਜੀ ਨੂੰ, ਇਹਦੇ ਬਾਰੇ ਦੱਸੋ ਜੇ ਆਪ ਨੂੰ ਪਤਾ ਹੈ ਤਾਂ।
3: ਕਬਿਤ ਆਪੂ ਨੇ ਬ੍ਰਿਤਾਂਤ ਕੋ ਬਤਾਏ ਦੀਨੋ ਤਿਸੀ ਪਾਸ,
0: ਫਿਰ ਮਾਤਾ ਬਿਰਧ ਨੇ ਉਸ ਆਜੜੀ ਨੂੰ ਸਾਰਾ ਵਰਤਾਂਤ ਦੱਸਿਆ ਹੈ, ਜਿਸ ਤਰ੍ਹਾਂ ਦੱਸਦੇ ਹਨ ਮਾਤਾ ਜੀ ਉਸ ਆਜੜੀ ਨੂੰ।
3: ਮੇਰੋ ਪੁੱਤਰ ਭਗਤੂ ਹੈ ਆਏ ਪੰਥ ਚਾਲ ਤੇ,
0: ਕਹਿੰਦੀ ਕਿ ਮੇਰਾ ਪੁੱਤਰ ਭਗਤੂ ਹੈ ਜੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਬਖਸ਼ ਦੇ ਨਾਲ ਜਿਹਨੇ ਜਨਮ ਲਿਆ ਹੈ, ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਦੇ ਅਨੰਨ ਸੇਵਕ ਹੈ, ਸਿੱਖ ਹੈ, ਅਤੇ ਅਸੀਂ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਦੇ ਸ਼ਰਨ 'ਚ ਨਮਸਕਾਰ ਕਰਕੇ ਦਰਸ਼ਨ ਕਰਕੇ ਆਏ ਹਾਂ ਅਤੇ ਰਸਤੇ ਵਿੱਚ ਆ ਰਹੇ ਹਾਂ।
3: ਭਾਈ ਮੈਂ ਤ੍ਰਿਖਾਤੁਰ ਬਿਠਾਏ ਕਰ ਗਇਓ ਗ੍ਰਾਮ,
0: ਮੈਨੂੰ ਫਿਰ ਤੇਹ ਲੱਗੀ ਹੋਈ, ਪਿਆਸ ਲੱਗੀ ਹੋਈ, ਜਦੋਂ ਇੱਥੇ ਪਹੁੰਚੇ ਹਾਂ ਅਤੇ ਮੈਂ ਆਪਣੇ ਪੁੱਤਰ ਕੋਲੋਂ ਪਾਣੀ ਬਾਰੇ ਕਿਹਾ ਹੈ, ਅਤੇ ਮੇਰਾ ਪੁੱਤਰ ਪਾਣੀ ਲੈਣ ਵਾਸਤੇ ਇੱਕ ਨਗਰ ਵਿੱਚ ਗਿਆ ਹੋਇਆ ਹੈ।
3: ਐਸੇ ਕਹਿਓ ਮੋਹ ਕੋ ਪ੍ਰਾਣ ਹਾਨ ਹੋਵੇ ਬੇਹਾਲ ਤੇ,
0: ਪਰ ਮੈਨੂੰ ਮੇਰਾ ਪੁੱਤਰ ਇਹ ਗੱਲ ਕਹਿ ਕੇ ਜਾਣ ਲੱਗਾ ਕਿ ਮਾਤਾ ਜੇ ਤਾਂ ਮੈਂ ਤੁਹਾਡੇ ਕੋਲ ਪੀਣ ਵਾਸਤੇ ਪਾਣੀ ਲੈਣ ਚੱਲਿਆ ਅਤੇ ਜੇ ਬਾਈ ਦੀ ਵੇ ਤੈਨੂੰ ਪਿਆਸ ਜ਼ਿਆਦਾ ਲੱਗੀ ਨਾ ਰਿਹਾ ਗਿਆ ਜਾਨ ਨਿਕਲਦੀ ਗਈ ਤਾਂ ਫਿਰ
3: ਲੋਸ਼ਟ ਉਠਾਏ ਜਲ ਲੀਜੈ ਨਿਜ ਪਾਨ ਕਰ।
0: ਫਿਰ ਇੱਥੇ ਇੱਕ ਢੀਮ ਮਿੱਟੀ ਦੀ ਚੱਕ ਕੇ ਅਤੇ ਉਹਦੇ ਥੱਲਿਓਂ ਪਾਣੀ ਪ੍ਰਗਟ ਹੋਵੇਗਾ ਅਤੇ ਤੁਸੀਂ ਪਾਣੀ ਪੀ ਕੇ ਆਪਣੀ ਪਿਆਸ ਬੁਝਾ ਲੈਣੀ।
3: ਪਿੱਛੇ ਤੇ ਪਿਪਾਸਾ ਬਹੁਤ ਤਪਤ ਬਿਸਾਲ ਤੇ।
0: ਇਹ ਕਰਕੇ ਮੈਨੂੰ ਬਹੁਤੀ ਪਿਆਸ ਲੱਗੀ ਹੋਈ, ਮੈਨੂੰ ਬੜੀ ਗਰਮੀ ਲੱਗ ਰਹੀ ਸੀ।
3: ਹੋਏ ਕੈ ਅਧੀਰ ਮੈਂ ਨਿਕਾਸ ਲੀਨੋ ਨੀਰ ਅਬ।
0: ਫਿਰ ਮੈਂ ਬਹੁਤੀ ਜਿਹੜੀ ਪਿਆਸ ਵਿੱਚ ਬੇਬਲ ਹੋਈ ਸਾਂ ਤੇ ਮੈਂ ਫਿਰ ਇੱਕ ਢੀਮ ਨੂੰ ਚੁੱਕ ਕੇ ਪਾਣੀ ਕੱਢਿਆ ਹੈ।
3: ਪਾਨ ਕਰ ਸੀਰ ਭਈ ਦੇਖਿਓ ਸਮਤਾਲ ਤੇ।
0: ਇਸ ਕਰਕੇ ਮੈਂ ਫਿਰ ਇਸ ਜਲ ਨੂੰ ਪੀ ਕੇ ਤੇ ਇਸ਼ਨਾਨ ਕੀਤਾ ਤੇ ਜਿਹੜਾ ਸਾਰਾ ਤਲਾਬ ਜਲ ਨਾਲ ਭਰਿਆ ਹੋਇਆ ਹੈ।
3: ਚੌਪਈ ਇਸ ਪ੍ਰਕਾਰ ਸੁਣ ਗਿਰਾ ਅਯਾਲੀ।
0: ਇਸ ਤਰ੍ਹਾਂ ਜਦੋਂ ਮਾਤਾ ਜੀ ਨੇ ਉਸ ਆਜੜੀ ਨੂੰ ਦੱਸਿਆ ਹੈ ਤੇ ਫਿਰ ਆਜੜੀ ਜਿਹੜਾ ਹੈ ਉਹਨੇ ਇਹ ਗੱਲ ਸੁਣ ਕੇ ਬੜਾ ਹੈਰਾਨ ਹੋਇਆ ਹੈ।
3: ਜਾਨੀ ਅਜਮਤ ਹਿਰਦੈ ਵਿਸਾਲੀ।
0: ਉਹ ਜਾਣ ਗਿਆ ਕਿ ਇੱਥੇ ਤਾਂ ਪਾਣੀ ਦੀ ਬੂੰਦ ਵੀ ਨਹੀਂ ਸੀ, ਲੇਕਿਨ ਜਿਹੜੇ ਮਾਤਾ ਜੀ ਨੇ ਆਪਣੇ ਪੁੱਤਰ ਬਾਰੇ ਭਾਈ ਭਗਤੂ ਬਾਰੇ ਦੱਸਿਆ ਹੈ, ਜਿਹੜੇ ਸਤਿਗੁਰਾਂ ਦੇ ਅਨੰਦ ਸੇਵਕ ਸਿੱਖ ਹਨ, ਉਹ ਮਹਾਨ ਕਰਾਮਾਤੀ ਹੈ, ਮਹਾਨ ਸ਼ਕਤੀ ਦਾ ਮਾਲਕ ਹੈ।
3: ਪੀਹੋ ਅਜਾ ਦੀਰ ਤਹਿ ਸਬੈ।
0: ਫਿਰ ਇਹ ਜਿਹੜਾ ਆਜੜੀ ਹੈ ਇਹਨੇ ਜਾ ਕੇ ਉਸ ਤਲਾਬ ਤੇ ਜਲ ਪੀਤਾ ਹੈ।
3: ਪਾਨ ਇਸ਼ਨਾਨ ਕੀਨ ਤਿੰਨ ਤਬੈ।
0: ਇਹਨੇ ਆਜੜੀ ਨੇ ਆਪਣੀ ਪਿਆਸ ਨੂੰ ਦੂਰ ਕਰਕੇ ਤੇ ਫਿਰ ਉਸ ਜਲ ਵਿੱਚ ਉਸ ਤਾਲ ਦੇ ਵਿੱਚ ਇਸ਼ਨਾਨ ਕੀਤਾ ਹੈ।
3: ਭਗਤੂ ਆਏ ਗਏ ਤਿਸ ਕਾਲਾ।
0: ਜਦੋਂ ਇਹ ਜਿਹੜਾ ਆਜੜੀ ਆ ਉਸ ਤਲਾਬ ਦੇ ਵਿੱਚ ਇਸ਼ਨਾਨ ਕਰ ਰਿਹਾ ਤੇ ਇੰਨੇ ਚਿਰ ਨੂੰ ਭਾਈ ਭਗਤੂ ਵੀ ਉਸ ਨਗਰ ਵਿੱਚੋਂ ਵਾਪਸ ਆਇਆ ਹੈ।
3: ਜਲ ਕੀ ਰਚਨਾ ਪਿਖੀ ਵਿਸਾਲਾ।
0: ਜਦੋਂ ਭਾਈ ਭਗਤੂ ਨੇ ਆ ਕੇ ਦੇਖਿਆ ਕਿ ਇਹ ਤਲਾਬ ਤਾਂ ਜਲ ਦੇ ਨਾਲ ਭਰਿਆ ਪਿਆ ਹੈ ਤੇ ਭਾਈ ਭਗਤੂ ਜੀ ਜਾਣ ਗਏ ਹਨ ਤੇ ਕਿਉਂ ਭਰਿਆ ਕਿਉਂ ਹੋਏਗਾ, ਕਿਉਂ ਖਾਲੀ ਸੀਗਾ ਤੇ ਜੋ ਮਾਤਾ ਜੀ ਨੂੰ ਕਹਿ ਕੇ ਗਏ ਸੀ ਇਹ ਤੇ ਜਾਣ ਗਿਆ ਭਾਈ ਭਗਤੂ ਜੀ ਉਸ ਜਲ ਨੂੰ ਦੇਖ ਕੇ ਤਲਾਬ ਭਰੇ ਨੂੰ ਦੇਖ ਕੇ।
3: ਮਾਤਾ ਸਾਥ ਕਹਿਓ ਕਿਆ ਕੀਨਾ।
0: ਫਿਰ ਇਹਨੇ ਭਾਈ ਭਗਤੂ ਜੀ ਨੇ ਆਪਣੀ ਮਾਤਾ ਨੂੰ ਕਿਹਾ ਮਾਤਾ ਇਹ ਕੀ ਕੀਤਾ ਤੂੰ, ਜਦੋਂ ਮੈਂ ਤੁਹਾਨੂੰ ਆਪ ਨੂੰ ਕਹਿ ਕੇ ਗਿਆ ਹਾਂ ਦੱਸ ਕੇ ਗਿਆ ਹਾਂ।
3: ਪੀ ਕਰ ਕਿਉਂ ਨਾ ਅਛਾਦ ਸੋ ਦੀਨਾ।
0: ਇਸ ਕਰਕੇ ਤੁਹਾਨੂੰ ਕਿਹਾ ਸੀ ਕਿ ਇਹ ਜਿਹੜਾ ਜਲ ਪੀ ਕੇ ਤੇ ਇਹਨੂੰ ਢੱਕ ਦੇਣਾ ਹੈ, ਪ੍ਰਗਟ ਨਹੀਂ ਕਰਨਾ, ਇਹ ਤੁਹਾਨੂੰ ਮੈਂ ਬੇਨਤੀ ਕਰਕੇ ਗਿਆ ਸਾਂ।
3: ਕਹਿਣ ਲੱਗੀ ਮੁਝ ਅਧਿਕ ਪਿਪਾਸਾ।
0: ਇੱਕ ਮਾਤਾ ਕਹਿੰਦੀ ਪੁੱਤਰ ਮੈਨੂੰ ਬਹੁਤੀ ਪਿਆਸ ਲੱਗੀ ਸੀ, ਮੇਰੀ ਜਾਨ ਨਿਕਲਦੀ ਜਾਂਦੀ, ਪ੍ਰਾਣ ਨਿਕਲਦੇ ਜਾਂਦੇ ਸਨ। ਤੂੰ ਕਿਹਾ ਸੀ ਨਾ ਜਦੋਂ ਪਿਆਸ ਲੱਗੀ ਜੇ ਜ਼ਿਆਦਾ ਪਿਆਸ ਲੱਗੀ ਨਾ ਰਿਹਾ ਗਿਆ ਤੇ ਇਸ ਤਰ੍ਹਾਂ ਪਾਣੀ ਢੀਮ ਚੱਕ ਕੇ ਕੱਢ ਲਵੇਂ ਪੀ ਲਵੇਂ। ਇਸ ਕਰਕੇ ਜਦੋਂ ਮੈਨੂੰ ਬਹੁਤੀ ਪਿਆਸ ਲੱਗੀ
3: ਹੇ ਸੁੱਤ ਤੋਂ ਮੈਂ ਨੀਰ ਨਿਕਾਸਾ।
0: ਫਿਰ ਤੇਰੇ ਕਹਿਣ ਦੇ ਮੁਤਾਬਕ ਮੈਂ ਇਹ ਜਲ ਕੱਢਿਆ ਹੈ ਇੱਕ ਢੀਮ ਨੂੰ ਚੁੱਕ ਕੇ। ਹਾਂਜੀ
3: ਕਰਤ ਇਸ਼ਨਾਨ ਅਜਾ ਬਹੁ ਆਈ।
0: ਜਦੋਂ ਮੈਂ ਇਸ ਜਲ ਵਿੱਚ ਇਸ਼ਨਾਨ ਕੀਤਾ ਤੇ ਉਸ ਸਮੇਂ ਬਹੁਤ ਸਾਰੀਆਂ ਬੱਕਰੀਆਂ ਆਈਆਂ, ਬੱਕਰੀਆਂ ਦਾ ਝੁੰਡ ਆਇਆ।
3: ਪਾਣੀ ਪਾਨ ਕੀਓ ਤ੍ਰਿਪਤ ਆਈ।
0: ਫਿਰ ਉਹਨਾਂ ਬੱਕਰੀਆਂ ਨੇ ਵੀ ਇੱਥੋਂ ਪਾਣੀ ਪੀ ਕੇ ਆਪਣੀ ਪਿਆਸ ਦੂਰ ਕਰਕੇ ਤ੍ਰਿਪਤ ਹੋਈਆਂ ਹਨ।
3: ਨਹੀਂ ਯਾਦ ਮੇਰੇ ਪੁਨ ਰਹੇ ਹੋ।
0: ਪੁੱਤਰ ਮੈਨੂੰ ਯਾਦ ਨਹੀਂ ਰਿਹਾ ਜਿੱਦਾਂ ਤੂੰ ਮੈਨੂੰ ਕਹਿ ਕੇ ਗਿਆ ਹਨਾ ਕਿ ਢੀਮ ਕੱਢ ਕੇ ਜਲ ਪ੍ਰਾਪਤ ਕਰਕੇ ਅਤੇ ਇਸੇ ਤਰ੍ਹਾਂ ਢੀਮ ਰੱਖ ਦੇਣਾ, ਲੇਕਿਨ ਮੇਰੀ ਜਾਚ ਨੇ ਮੈਨੂੰ ਚੇਤਾ ਭੁੱਲ ਗਿਆ ਉਸ ਸਮੇਂ।
3: ਨੀਰ ਛਪਾਵਨ ਜੋ ਤੈਂ ਕਹਿਓ।
0: ਜਿੱਦਾਂ ਤੂੰ ਕਿਹਾ ਸੀ ਕਿ ਇਹ ਜਿਹੜਾ ਜਲ ਨੂੰ ਛਪਾ ਦੇਣਾ ਹੈ, ਪ੍ਰਗਟ ਨਹੀਂ ਕਰਨਾ, ਪਰ ਮੈਨੂੰ ਦਿਮਾਗ ਚੋਂ ਭੁੱਲ ਗਈ, ਮੈਨੂੰ ਚੇਤਾ ਭੁੱਲ ਗਿਆ ਉਸ ਸਮੇਂ।
3: ਤਬ ਹੀ ਆਇਓ ਨਿਕਟ ਅਯਾਲੀ।
0: ਇੱਧਰ ਮਾਤਾ ਜੀ ਨਾਲ ਭਾਈ ਭਗਤੂ ਜੀ ਬਚਨ ਕਰ ਰਹੇ ਹਨ, ਉੱਧਰ ਜਿਹੜਾ ਆਜੜੀ ਜਿਹੜਾ ਇਸ਼ਨਾਨ ਕਰਨ ਡਿਆ ਸੀ ਜਿਹੜਾ ਮਾਤਾ ਤੋਂ ਪੁੱਛ ਕੇ ਗਿਆ, ਮਾਤਾ ਨੇ ਦੱਸਿਆ ਕਿ ਮੇਰਾ ਪੁੱਤਰ ਭਗਤੂ ਆ, ਧੰਨ ਗੁਰੂ ਰਾਮਦਾਸ ਦੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਦੇ ਅਨੰਦ ਸਿੱਖ ਆ, ਸੇਵਕ ਆ, ਜਿਹਨਾਂ ਦੇ ਬਚਨਾਂ ਕਰਕੇ ਮੇਰੇ ਪੁੱਤਰ ਦਾ ਜਨਮ ਹੋਇਆ। ਫਿਰ ਉਸ ਉਦੋਂ ਸਮਝ ਗਿਆ ਕਿ ਕੋਈ ਕਰਾਮਾਤੀ ਮਹਾਨ ਸ਼ਕਤੀ ਵਾਲਾ ਕੋਈ ਮਹਾਂਪੁਰਖ ਹੈ, ਕੋਈ ਸੰਤ ਰੂਪ ਹੈ। ਅਤੇ ਜਦੋਂ ਉਹ ਇਸ਼ਨਾਨ ਕਰਕੇ ਹਟਿਆ ਤਾਂ ਦੇਖਿਆ ਕਿ ਜਦੋਂ ਭਾਈ ਭਗਤੂ ਜੀ ਮਾਤਾ ਜੀ ਕੋਲ ਆਣ ਕੇ ਖਲੋਤੇ ਹਨ ਅਤੇ ਜਿਹੜਾ ਆਜੜੀ ਇਹ ਵੀ ਆਇਆ ਹੈ,
3: ਕੀਨ ਬੰਦਨਾ ਬਿਨਾ ਬਿਸਾਲੀ,
0: ਇਹਨੇ ਭਾਈ ਭਗਤੀ ਜੀ ਨੂੰ ਆ ਕੇ ਨਮਸਕਾਰ ਕੀਤੀ ਹੈ ਬੜੇ ਸਤਿਕਾਰ ਨਾਲ ਉਸ ਆਜੜੀ ਨੇ, ਕਿਉਂਕਿ ਕਰਾਮਾਤ ਬਾਰੇ ਉਹਨੇ ਦੇਖ ਲਿਆ, ਪ੍ਰਤੱਖ ਦੇਖ ਲਿਆ ਕਿ ਇਹ ਤਾਂ ਸਾਰਾ ਇਲਾਕਾ ਜਿਹੜਾ ਪਾਣੀ ਤੋਂ ਬਿਨਾਂ ਸੁੱਕਾ ਹੀ ਮਾਲਵਾ ਇਲਾਕਾ ਸਾਰਾ ਰੇਤਲਾ ਹੈ, ਮੀਂਹ ਪਵੇ ਤਾਂ ਫਿਰ ਨੀਵੇਂ ਜਗ੍ਹਾ 'ਤੇ ਥੋੜ੍ਹਾ ਵਾਲੇ ਪਾਣੀ ਕੁਛ ਸਮਾਂ ਬਰਕਰਾਰ ਰਹਿੰਦਾ, ਨਹੀਂ ਤਾਂ ਉੱਥੇ ਫਿਰ ਰੇਤਲੀ ਜਗ੍ਹਾ ਹੈ, ਖੁਸ਼ਕ ਰਹਿੰਦੀ ਹੈ। ਇਹ ਜਦੋਂ ਤਲਾਬ ਭਰਿਆ ਦੇਖਿਆ ਤਾਂ ਉਹਨੂੰ ਇਹ ਗੱਲ ਦੀ ਤਸੱਲੀ ਹੋਈ ਕਿ ਕੋਈ ਆਮ ਵਿਅਕਤੀ ਨਹੀਂ, ਮਹਾਨ ਸ਼ਕਤੀ ਵਾਲਾ ਕੋਈ ਸੰਤ ਸਰੂਪ ਹੈ। ਇਹਨੇ ਆ ਕੇ ਭਾਈ ਭਗਤੀ ਜੀ ਨੂੰ, ਭਗਤੂ ਜੀ ਨੂੰ ਆਣ ਕੇ ਨਮਸਕਾਰ ਕੀਤੀ ਹੈ,
3: ਸਤ ਨਾਮ ਤੇ ਦੈ ਉਪਦੇਸ਼ਾ,
0: ਅਤੇ ਬੇਨਤੀ ਕੀਤੀ ਹੈ ਕਿ ਬਾਬਾ ਜੀ ਆਹ ਬੜੀ ਆਪਨੇ ਬਖਸ਼ਿਸ਼ ਕੀਤੀ, ਰਹਿਮਤ ਕੀਤੀ ਹੈ ਕਿ ਜੰਗਲ ਦੇ ਵਿੱਚ ਮੰਗਲ ਲਾਤਾ ਆਪ ਜੀ ਨੇ, ਜੋ ਪਿਆਸੇ ਲੋਕ ਹਨ ਲੋੜਵੰਦ ਆ ਉਹ ਪਾਣੀ ਵਰਤਣਗੇ, ਇਹ ਬੜੀ ਆਪਨੇ ਕਿਰਪਾ ਕੀਤੀ ਹੈ। ਅਤੇ ਅੱਗੋਂ ਭਾਈ ਭਗਤ ਜੀ ਕਹਿੰਦਾ, ਗੁਰਮੁਖਾ ਇਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਹੈ, ਇਹ ਵਿਅਕਤੀ ਦੇ ਵਸ ਦੀ ਗੱਲ ਨਹੀਂ, ਜੋ ਕਰਨ ਵਾਲਾ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਹੈ, ਉਹੀ ਜਾਂ ਸਾਰੇ ਜੀਵਾਂ ਦੀ ਸੰਭਾਲ ਕਰਨ ਵਾਲਾ ਹੈ। ਅਤੇ ਸਤਨਾਮ ਵਾਹਿਗੁਰੂ ਦਾ ਨਾਮ ਜਪਿਆ ਕਰੋ, ਸਿਮਰਨ ਕਰਿਆ ਕਰੋ, ਜਿਹੜਾ ਸਾਰਿਆਂ ਦੀ ਸੰਭਾਲ ਕਰਨ ਵਾਲਾ ਹੈ, ਸਭ ਕੁਛ ਉਹੀ ਦੇਣ ਵਾਲਾ ਹੈ, ਸੁੱਖਾਂ ਦਾ ਦਾਤਾ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਹੈ, ਜਿਹੜਾ ਸਦੀਵ ਕਾਲ ਲਈ ਕਾਇਮ ਰਹਿਣ ਵਾਲਾ ਹੈ। ਐਸਾ ਭਾਈ ਭਗਤੂ ਜੀ ਨੇ ਉਸ ਆਜੜੀ ਨੂੰ ਉਪਦੇਸ਼ ਦਿੱਤਾ ਕਿ ਭਾਈ ਸਤਨਾਮ ਵਾਹਿਗੁਰੂ ਦਾ ਸਿਮਰਨ ਕਰਿਆ ਕਰੋ,
3: ਆਏ ਆਪਣੇ ਸਦਨ ਪ੍ਰਵੇਸ਼ਾ,
0: ਇਹ ਉਪਦੇਸ਼ ਦੇ ਕੇ ਆਜੜੀ ਨੂੰ ਅਤੇ ਭਾਈ ਭਗਤੂ ਜੀ ਆਪਣੇ ਨਗਰ ਵਿਖੇ ਆਪਣੇ ਘਰ ਵਿਖੇ ਪ੍ਰਵੇਸ਼ ਹੋਏ ਹਨ।
3: ਜਾਹਰ ਭਇਓ ਜਗਤ ਮਹਿ ਤਬੈ,
0: ਭਾਈ ਭਗਤੂ ਜੀ ਸਾਰੇ ਜਗਤ ਵਿੱਚ ਹੀ ਪ੍ਰਗਟ ਹੋਏ ਹਨ, ਉਹਨਾਂ ਦੀ ਐਸੀ ਸੋਭਾ ਵਡਿਆਈ ਪ੍ਰਗਟ ਹੋਈ ਸਾਰੇ ਜਗਤ ਵਿੱਚ, ਸੰਸਾਰ ਦੇ ਵਿੱਚ।
3: ਕਰਹਿ ਭਗਤ ਭਗਤੂ ਕੀ ਸਭੈ,
0: ਸਾਰੇ ਜਿਹੜੇ ਗੁਰੂ ਕੇ ਸਿੱਖ ਹਨ ਭਾਈ ਭਗਤੂ ਜੀ ਦੀ ਆਣ ਕੇ ਸੰਗਤ ਕਰਦੇ ਹਨ।
3: ਜੰਗਲ ਕੇ ਜੋ ਗ੍ਰਾਮ ਹੈ ਸਾਰੇ,
0: ਜਿੰਨੇ ਵੀ ਮਾਲਵੇ ਦੇ ਜਿੰਨੇ ਨਗਰ ਦੇ ਲੋਕ ਰਹਿਣ ਵਾਲੇ ਸਨ,
3: ਆਵਹਿ ਚਰਨ ਕਮਲ ਸਿਰ ਧਾਰੇ,
0: ਭਾਈ ਭਗਤੂ ਜੀ ਦੇ ਸ਼ਰਨ ਵਿੱਚ ਆਉਂਦੇ ਹਨ, ਸੰਗਤ ਵਿੱਚ ਆਉਂਦੇ ਹੈ, ਆਣ ਕੇ ਸੇਵਾ ਕਰਦੇ ਹੈ, ਸਿਮਰਨ ਕਰਦੇ ਹਨ ਭਾਈ ਭਗਤੂ ਜੀ ਦੀ ਸੰਗਤ ਕਰਕੇ।
3: ਦੇਹ ਅਮੰਤ ਅਚਾਏ ਅਹਾਰਾ,
0: ਬਹੁਤ ਸਾਰੀਆਂ ਸੰਗਤਾਂ ਭਾਈ ਭਗਤੂ ਜੀ ਦੇ ਨਾਲ ਆਣ ਕੇ ਸੰਗਤ ਕਰਦੀਆਂ ਹਨ, ਬਹੁਤ ਸਾਰੀਆਂ ਭੇਟਾਵਾਂ ਲੈ ਕੇ ਆਉਂਦੀਆਂ, ਕਿਉਂਕਿ ਜਿੱਥੇ ਸ਼ਬਦ ਦਾ ਲੰਗਰ ਚੱਲਦਾ, ਜਿੱਥੇ ਪਰਮਾਤਮਾ ਵਾਹਿਗੁਰੂ ਦਾ ਨਾਮ ਸਿਮਰਨ ਹੁੰਦਾ, ਉੱਥੇ ਨਾਲ ਭੋਜਨ ਦਾ ਲੰਗਰ ਵੀ ਨਾਲ ਚੱਲਦਾ ਹੈ। ਇਸੇ ਤਰ੍ਹਾਂ ਸੰਗਤਾਂ ਸਾਰੇ ਮਾਲ ਵਿੱਚੋਂ ਭਾਈ ਭਗਤੂ ਜੀ ਦੀ ਸੰਗਤ ਕਰਨ ਵਾਸਤੇ ਆਉਂਦੇ ਹੈ, ਸਿਮਰਨ ਕਰਦੇ ਹੈ, ਬਾਣੀ ਪੜ੍ਹਦੇ ਹੈ, ਅਤੇ ਨਾਲ ਭਾਰੀ ਲੰਗਰ ਵਾਸਤੇ ਰਸਤਾ ਲੈ ਕੇ ਆਉਂਦੀਆਂ ਸੰਗਤਾਂ।
3: ਪੂਜਾ ਕਰਹਿ ਅਨੇਕ ਪ੍ਰਕਾਰਾ,
0: ਅਨੇਕ ਤਰ੍ਹਾਂ ਦੇ ਜਿਹੜੇ ਗੁਰੂ ਕੇ ਸਿੱਖ ਹਨ ਪੂਜਾ ਕਰਦੇ ਹਨ, ਸੇਵਾ ਕਰਦੇ ਹਨ।
3: ਸ਼੍ਰੀ ਗੁਰੂ ਅਰਜਨ ਜੀ ਜਿਸ ਕਾਲ,
0: ਜਦੋਂ ਫਿਰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਨੇ ਉੱਧਰ ਸ਼੍ਰੀ ਅੰਮ੍ਰਿਤਸਰ ਦੀ ਪਾਵਨ ਧਰਤੀ ਅਤੇ ਅੰਮ੍ਰਿਤ ਸਰੋਵਰ ਦੀ ਜਦੋਂ ਸੇਵਾ ਸਤਿਗੁਰਾਂ ਨੇ ਸ਼ੁਰੂ ਕੀਤੀ, ਜਿਸ ਸਮੇਂ
3: ਰਚਨ ਲੱਗੇ ਸ਼੍ਰੀ ਅੰਮ੍ਰਿਤ ਤਾਲ,
0: ਜਦੋਂ ਸ਼੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਜੋ ਅੰਮ੍ਰਿਤ ਸਰੋਵਰ ਦੀ ਉਸਾਰੀ ਕਰਨ ਲੱਗੇ ਹਨ,
3: ਕਰਤ ਭਇਓ ਤਨ ਮਨ ਤੇ ਕਾਰ,
0: ਉਸ ਸਮੇਂ ਜਦੋਂ ਭਾਈ ਭਗਤੂ ਜੀ ਨੂੰ ਪਤਾ ਲੱਗਾ ਕਿ ਸ਼੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਤੀਰਥ ਦੀ ਰਚਨਾ ਕਰ ਰਹੇ ਹਨ, ਜੋ ਅੰਮ੍ਰਿਤ ਸਰੋਵਰ ਦੀ ਸੇਵਾ ਸਤਿਗੁਰਾਂ ਨੇ ਲਾਈ ਹੋਈ ਹੈ, ਕਾਰ ਸੇਵਾ ਚੱਲ ਰਹੀ ਹੈ, ਅਤੇ ਭਾਈ ਭਗਤੂ ਵੀ ਆਪਣੇ ਨਾਲ ਸੰਗਤਾਂ ਲੈ ਕੇ ਸੇਵਾ ਕਰਨ ਵਾਸਤੇ ਭਾਈ ਭਗਤੂ ਜੀ ਆਏ ਹਨ।
3: ਸਤ ਨਾਮ ਮਹਿ ਲਿਵ ਇਕ ਤਾਰ,
0: ਭਾਈ ਭਗਤੂ ਜੀ ਤਨ ਕਰਕੇ ਮਨ ਕਰਕੇ ਗੁਰੂ ਦੇ ਘਰ ਦੀ ਸੇਵਾ, ਸਰੋਵਰ ਦੀ ਸੇਵਾ ਕਰਦੇ ਹੈ, ਨਾਲ ਸਤਨਾਮ ਵਾਹਿਗੁਰੂ ਨਾਲ ਆਪਣੀ ਸੁਰਤੀ ਜੋੜੀ ਰੱਖਦੇ ਹੈ, ਆਪਣੀ ਰਸਨਾ ਨਾਲ ਪਰਮਾਤਮਾ ਵਾਹਿਗੁਰੂ ਦਾ ਨਾਮ ਜਪਦੇ ਹੈ, ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਹੈ,

0: ਇਹ ਆਪਣੇ ਟੋਕਰੇ ਭਰ ਭਰ ਕੇ ਸਿਰ ਤੇ ਰੱਖ ਕੇ ਉਠਾਉਂਦੇ ਹਨ।
1: ਵਹਿਰ ਤਾਲ ਤੇ ਦੂਰ ਗਿਰਾਵ ਹੈ,
0: ਫਿਰ ਦੂਰ ਜਾ ਕੇ ਤਾਲ ਤੋਂ ਬਾਹਰ ਕੱਢ ਕੇ ਮਿੱਟੀ ਸੁੱਟ ਕੇ ਆਉਂਦੇ ਹਨ।
1: ਵੱਡੀ ਪ੍ਰਾਤ ਤੇ ਲੱਗ ਹੈ ਕਰਬੇ,
0: ਇੱਥੋਂ ਤੱਕ ਕਿ ਭਾਈ ਸਾਹਿਬ ਜੀ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਪਾਨ ਕਰਕੇ ਸਿਮਰਨ ਕਰਕੇ ਫਿਰ ਸਵੇਰ ਤੋਂ ਹੀ ਸੇਵਾ 'ਚ ਲੱਗ ਜਾਂਦੇ ਹਨ। ਸਰੋਵਰ ਦੀ ਸੇਵਾ 'ਚ ਭਾਈ ਭਗਤੂ ਜੀ ਸਵੇਰ ਤੋਂ ਜਦੋਂ ਸੇਵਾ 'ਤੇ ਲੱਗ ਜਾਂਦੇ ਹਨ,
1: ਸੰਧਿਆ ਲੋਟ ਹਨ ਹੈ ਹਿਤ ਧਰਬੇ,
0: ਅਤੇ ਸੰਧਿਆ ਦੇ ਸਮੇਂ ਤੱਕ ਸ਼ਾਮ ਤੱਕ ਜਦੋਂ ਤੱਕ ਸੂਰਜ ਨਹੀਂ ਛਿਪਦਾ ਉਦੋਂ ਤੱਕ ਸਵੇਰ ਤੋਂ ਲੈ ਕੇ ਸਾਰਾ ਦਿਨ ਹੀ ਭਾਈ ਭਗਤੂ ਜੀ ਬੜੀ ਸ਼ਰਧਾ ਭਾਵਨਾ ਦੇ ਨਾਲ ਨਾਲ ਸਿਮਰਨ ਕਰਦੇ ਆ ਅਤੇ ਨਾਲ ਇਸ ਪਾਵਨ ਸਰੋਵਰ ਦੀ ਸੇਵਾ ਕਰਦੇ ਹਨ। ਇਸ ਤਰ੍ਹਾਂ ਭਾਈ ਭਗਤੂ ਜੀ ਨੇ ਜਿੰਨਾ ਸਮਾਂ ਇਹ ਸੇਵਾ ਚੱਲਦੀ ਰਹੀ ਉਨਾ ਸਮਾਂ ਹੀ ਭਾਈ ਭਗਤੂ ਜੀ ਨੇ ਇਸ ਪਾਵਨ ਸੇਵਾ ਦੇ ਵਿੱਚ ਆਪਣਾ ਤਨ ਮਨ ਧਨ ਕਰਕੇ ਆਪਣੇ ਜੀਵਨ ਨੂੰ ਸਫਲ ਕੀਤਾ। ਇੱਥੋਂ ਤੱਕ ਭਾਈ ਭਗਤੂ ਜੀ ਦਾ ਸੰਖੇਪ ਇਤਿਹਾਸ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਆਪਣੀ ਕਲਮ ਤੋਂ ਲਿਖਿਆ। ਇਹ ਇੱਥੇ ਅਧਿਆਇ ਜਿਹੜਾ ਸੰਪੂਰਨ ਹੁੰਦਾ ਹੈ। ਅੱਗੇ ਭਾਈ ਸਾਹਿਬ ਜੀ ਜੋ ਹੋਰ ਗੁਰਸਿੱਖਾਂ ਦਾ ਇਤਿਹਾਸ ਵਰਣਨ ਕਰਨਗੇ, ਜੋ ਅਗਲਾ ਅਧਿਆਇ ਸ਼ੁਰੂ ਹੁੰਦਾ ਹੈ, ਆ ਬੜੇ ਪਿਆਰ ਦੇ ਨਾਲ ਸਰਵਣ ਕਰਨਾ ਕਰੀਏ ਜੀ।
1: ਦੋਹਰਾ ਰਜਪੂਤ ਮਾਈ ਇੱਕ ਚੌਧਰੀ, ਪ੍ਰਥਮ ਜਨਮ ਕੇ ਮਾਹੇ।
0: ਕਵੀ ਸੰਤੋਖ ਸਿੰਘ ਲਿਖਦੇ ਕਿ ਰਾਜਪੂਤ ਘਰਾਣੇ ਵਿੱਚ ਜਨਮ ਲੈਣ ਵਾਲਾ ਭਾਈ ਮੰਝ ਇੱਕ ਨਗਰ ਦਾ ਚੌਧਰੀ ਸੀ, ਸਰਦਾਰ ਸੀ ਇੱਕ ਨਗਰ ਦਾ ਭਾਈ ਮੰਝ, ਜਿਹਨੇ ਜਿਹਦਾ ਰਾਜਪੂਤ ਘਰਾਣੇ ਵਿੱਚ ਜਨਮ ਹੋਇਆ ਹੈ।
1: ਸੰਸਕਾਰ ਔਰ ਭਗਤ ਕੀ ਸੁਣੋ ਕਥਾ ਅਬ ਤਾਂ ਹੈ।
0: ਕਵੀ ਸੰਤੋਖ ਸਿੰਘ ਲਿਖ ਰਿਹਾ ਕਿ ਇਹ ਜਿਹੜਾ ਭਾਈ ਮੰਝ ਸੀ, ਇਹਦੇ ਹਿਰਦੇ ਅੰਦਰ ਭਗਤੀ ਦੇ ਸੰਸਕਾਰ ਹਨ, ਅਤੇ ਜਿਸ ਤਰ੍ਹਾਂ ਇਸ ਭਾਈ ਮੰਝ ਦੇ ਅੰਦਰ ਹਿਰਦੇ ਅੰਦਰ ਪਿਛਲੇ ਜਨਮਾਂ ਦੇ ਕੀਤੇ ਹੋਏ ਚੰਗੇ ਭਗਤੀ ਦੇ ਸੰਸਕਾਰ ਹਨ, ਆਪ ਇਸ ਤਰ੍ਹਾਂ ਉਹਨਾਂ ਦੀ ਕਥਾ ਸਰਵਣ ਕਰਨਾ

0: ਬੇਅੰਤ ਸੀ। ਇਸੇ ਤਰ੍ਹਾਂ ਬਹੁਤ ਸਾਰਾ ਧਨ ਸੀ ਇਹਦੇ ਕੋਲ, ਬੜੀ ਤਕੜੀ ਸਾਮੀ ਸੀਗੀ, ਬਹੁਤ ਤਕੜਾ ਧਨਾੜ ਸੀ ਵਿਸ਼ਾਲ ਤੌਰ 'ਤੇ, ਅਤੇ ਸਾਰੇ ਨਗਰ ਦਾ ਚੌਧਰੀ ਸੀ।
1: ਸਰਵਰ ਪੀਰ ਸੇਵ ਸਭ ਕਾਲਾ,
0: ਪਰ ਸਖੀ ਸਰਵਰ ਦਾ ਪੀਰ ਦਾ ਜਿਹੜਾ ਉਪਾਸ਼ਕ ਸੀ, ਇਹਨੇ ਆਪਣੇ ਘਰ ਵਿੱਚ ਹੀ ਸਖੀ ਸਰਵਰ ਦੀ ਜੋ ਸਮਾਧੀ ਬਣਾਈ ਹੋਈ ਹੈ, ਕਬਰ ਬਣਾਈ ਹੋਈ ਹੈ, ਅਤੇ ਜੋ ਮੁਸਲਮਾਨ ਸਖੀ ਸਰਵਰ ਪੀਰ ਹੈ ਉਹਦੀ ਆਰਾਧਨਾ ਕਰਦਾ ਹੈ, ਉਹਦੀ ਪੂਜਾ ਕਰਦਾ ਹੈ, ਘਰ ਵਿੱਚ ਹੀ ਉਹਦੀ ਇੰਨੇ ਕਬਰ ਬਣਾਈ ਹੋਈ ਹੈ। ਹਾਂਜੀ,
1: ਸੋ ਮਹਿਮਾ ਸਤਿਗੁਰ ਕੀ ਸੁਣ ਕੇ,
0: ਇਹੀ ਭਾਈ ਮੰਝ ਨੇ ਜਿਹੜਾ ਸਖੀ ਸਰਵਰ ਦਾ ਪੁਜਾਰੀ ਹੈ, ਇੱਕ ਪੀਰ ਦੀ ਪੂਜਾ ਕਰਦਾ ਹੈ, ਲੇਕਿਨ ਜਦੋਂ ਉਹਨੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਦੀ ਮਹਿਮਾ ਆਪਣੇ ਕੰਨਾਂ ਨਾਲ ਗੁਰਸਿੱਖਾਂ ਤੋਂ ਸਰਵਣ ਕੀਤੀ ਹੈ, ਕਿਉਂਕਿ ਸਿੱਖੀ ਦਾ ਬਹੁਤ ਵੱਡਾ ਪ੍ਰਭਾਵ ਹੈ, ਜਿਹੜਾ ਗੁਰੂ ਕਾ ਸਿੱਖ ਜੀਵਨ ਵਾਲਾ, ਬਾਣੀ ਪੜ੍ਹਨ ਵਾਲਾ, ਸੇਵਾ ਕਰਨ ਵਾਲਾ, ਉਹਦੇ ਦਰਸ਼ਨ ਕਰਕੇ ਹੀ, ਸੰਗਤ ਕਰਕੇ ਹੀ ਉਹਦਾ ਪ੍ਰਭਾਵ ਪੈਂਦਾ ਹੈ ਸੰਗਤ ਕਰਨ ਵਾਲੇ ਦਾ, ਉਹਦੇ ਬੋਲਾਂ 'ਚੋਂ, ਉਹਦੇ ਰਹਿਣੀ 'ਚੋਂ, ਉਹਦੇ ਕਿਰਤ ਵਿੱਚੋਂ ਪਤਾ ਲੱਗਦਾ ਕਿ ਗੁਰੂ ਕਾ ਸਿੱਖ ਹੈ। ਅਤੇ ਗੁਰੂ ਕੇ ਸਿੱਖ ਦੀ ਕਰਨੀ, ਉਹਦੀ ਕਹਿਣੀ ਅਤੇ ਕਥਨੀ ਨੂੰ ਦੇਖ ਕੇ ਪ੍ਰਭਾਵ ਹੋ ਪੈਂਦਾ ਹੈ। ਅਤੇ ਇਸੇ ਤਰ੍ਹਾਂ ਇਹ ਜਿਹੜਾ ਭਾਈ ਮੰਝ ਹੈ, ਭਾਵੇਂ ਇਹ ਸਖੀ ਸਰਵਰ ਦਾ ਦੀ ਪੂਜਾ ਕਰਦਾ ਹੈ, ਆਪਣੇ ਘਰ ਵਿੱਚ ਉਹਦੀ ਕਬਰ ਬਣਾਈ ਹੋਈ ਹੈ, ਲੇਕਿਨ ਜਦੋਂ ਇਹਨੇ ਧੰਨ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਦੀ ਮਹਿਮਾ ਸਰਵਣ ਕੀਤੀ ਹੈ,
1: ਸ਼ਬਦ ਸੁਣੇ ਅਰਥਨ ਕੋ ਗੁਣ ਕੈ,
0: ਜਦੋਂ ਇਹਨੇ ਗੁਰੂ ਦੀ ਬਾਣੀ ਦੇ ਅਰਥਾਂ ਸਹਿਤ ਸਰਵਣ ਕੀਤੀ ਹਨ, ਜਦੋਂ ਗੁਰਬਾਣੀ ਨੂੰ ਸੁਣਿਆ, ਸਰਵਣ ਕੀਤਾ ਕਿ ਸਿੱਖ ਦੇ ਮੁਖਾਰ ਬਿੰਦ ਤੋਂ
1: ਉਹਦਾ ਭਗਤ ਪੂਰਬ ਕੀ ਭਾਈ,
0: ਉਸ ਸਮੇਂ ਇਹਦੇ ਅੰਦਰ ਜੋ ਪਿਛਲੇ ਸੰਸਕਾਰ ਹਨ ਭਗਤੀ ਦੇ, ਪਰਮਾਤਮਾ ਦੇ ਸਿਮਰਨ ਦੇ, ਇਹਦੇ ਮਨ ਵਿੱਚ ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੀ ਭਗਤੀ ਦਾ ਜਿਹੜਾ ਸੰਸਕਾਰ ਪ੍ਰਗਟ ਹੋਏ ਹਨ,
1: ਗੁਰ ਦਰਸ਼ਨ ਕੀ ਰੁਚ ਉਪਜਾਈ,
0: ਹੁਣ ਇਹਦੇ ਭਾਈ ਮੰਝ ਦੇ ਮਨ ਵਿੱਚ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਦੇ ਦਰਸ਼ਨਾਂ ਦੀ ਰੁਚੀ ਪ੍ਰਗਟ ਹੋਈ ਹੈ। ਹੁਣ ਦਿਲ ਕਰਦਾ ਕਿ ਮੈਂ ਸ਼੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਦੇ ਦਰਸ਼ਨ ਕਰਾਂ, ਜਿਨ੍ਹਾਂ ਦੀ ਬਾਣੀ ਵਿੱਚ ਇੰਨਾ ਰਸ ਹੈ, ਇੰਨੀ ਸ਼ਾਂਤੀ ਹੈ, ਇੰਨਾ ਸੁੱਖ ਪ੍ਰਾਪਤ ਹੁੰਦਾ ਹੈ ਬਾਣੀ ਪੜ੍ਹਨ ਦੇ ਨਾਲ ਹੀ। ਅਤੇ ਹੁਣ ਮਨ ਵਿੱਚ ਐਸੇ ਸਤਿਗੁਰਾਂ ਦੇ ਦਰਸ਼ਨ ਕਰਨ ਦੀ ਮਨ ਵਿੱਚ ਬੜੀ ਰੁਚੀ ਉਤਪੰਨ ਹੋਈ ਹੈ।
1: ਜਨਮ ਸਫਲ ਕਰਬੇ ਕਹੋ ਬਾਂਛੇ,
0: ਹੁਣ ਮਨ ਵਿੱਚ ਇਹ ਹੈ ਕਿ ਮੈਂ ਸ਼੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਦਰਸ਼ਨ ਕਰਕੇ ਅਤੇ ਇਹ ਜਿਹੜਾ ਮਨੁੱਖਾ ਜੀਵਨ ਪਰਮਾਤਮਾ ਨੇ ਦਿੱਤਾ ਹੈ ਇਹਨੂੰ ਸਫਲ ਬਣਾ ਲਵਾਂ, ਕਿਉਂਕਿ ਆਇਆ ਸਫਲ ਤਾਂ ਕੋ ਗਨੀਏ ਜਾਸ ਰਸਨ ਹਰ ਜਸ ਬਣੀਏ, ਆਇਆ ਸੰਸਾਰ ਵਿੱਚ ਉਹਦਾ ਸਫਲ ਜਿਨ੍ਹਾਂ ਨੇ ਗੁਰੂ ਦੀ ਸ਼ਰਨ ਚ ਆ ਕੇ ਗੁਰੂ ਦੇ ਰਾਹੀਂ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕੀਤਾ, ਬਾਣੀ ਪੜ੍ਹੀ ਹੈ। ਸਫਲ ਸਫਲ ਪਈ ਸਫਲ ਯਾਤਰਾ, ਆਉਣ ਜਾਣ ਰਹੇ ਮੇਰੇ ਸਾਧਾ, ਇਹ ਆਉਣ ਜਾਣ ਦਾ ਚੱਕਰ ਤਾਂ ਹੀ ਦੂਰ ਹੋਵੇਗਾ ਜੇ ਅਸੀਂ ਗੁਰੂ ਦੀ ਸੰਗਤ ਵਿੱਚ ਆ ਕੇ ਗੁਰੂ ਦਾ ਦੇਹ ਗ੍ਰਹਿਣ ਕਰਕੇ ਸੇਵਾ ਅਤੇ ਸਿਮਰਨ ਕਰਕੇ ਇਹ ਜੇ ਆਪਣਾ ਮੁੱਖਾ ਜੀਵਨ ਸਫਲ ਬਣਾਈਏ। ਇਸੇ ਤਰ੍ਹਾਂ ਭਾਈ ਮੰਝ ਜਿਹੜਾ ਇਹਦੇ ਮਨ ਵਿੱਚ ਹੁਣ ਇਹ ਚਾਹਤ ਹੈ ਕਿ ਸਤਿਗੁਰਾਂ ਦਰਸ਼ਨ ਕਰਕੇ ਅਤੇ ਜਿਹੜਾ ਮਨੁੱਖਾ ਜੀਵਨ ਮਿਲਿਆ ਹੈ ਇਹ ਜਨਮ ਨੂੰ ਸਫਲ ਕਰਾਂ।
1: ਕਿਤੇਕ ਦਿਵਸ ਇੱਛਾ ਚਿਤ ਆਛੇ,
0: ਕਾਫੀ ਦਿਨ ਇਸੇ ਤਰ੍ਹਾਂ ਮਨ ਦੇ ਵਿੱਚ ਇਹਦੇ ਚਾਹਤ ਹੈ ਵੀ ਕਿਹੜਾ ਵੇਲਾ ਹੋਵੇ ਅਤੇ ਮੈਂ ਸ਼੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਦੀ ਸ਼ਰਨ ਵਿੱਚ ਜਾਵਾਂ, ਉਹਦੇ ਦਰਸ਼ਨ ਕਰਾਂ।
1: ਹੇਰ ਹੇਰ ਸਿੱਖਣ ਕਹੋ ਨੀਕੇ,
0: ਜਦੋਂ ਗੁਰੂ ਕੇ ਸਿੱਖਾਂ ਦੇ ਦਰਸ਼ਨ ਕਰਦਾ ਮਿਲਦਾ ਹੈ ਗੁਰੂ ਕੇ ਸਿੱਖਾਂ ਨੂੰ ਤਾਂ ਬੜਾ ਪ੍ਰਸੰਨ ਹੁੰਦਾ ਹੈ, ਕਿਉਂਕਿ ਗੁਰਸਿੱਖ ਦਾ ਬਾਣਾ ਦੇਖ ਕੇ, ਗੁਰਸਿੱਖ ਦੀ ਰਹਿਣੀ ਨੂੰ ਦੇਖ ਕੇ, ਗੁਰਸਿੱਖ ਦੀ ਕਥਨੀ ਨੂੰ ਦੇਖ ਕੇ, ਅਤੇ ਫਿਰ ਭਾਈ ਦੂਜੇ ਦੇ ਮਨ ਨੂੰ ਪ੍ਰੇਰਨਾ ਆਉਂਦੀ ਹੈ। ਅਤੇ ਸਦ ਇਸੇ ਤਰ੍ਹਾਂ ਭਾਈ ਮੰਝ ਜੀ ਦੇ ਮਨ ਵਿੱਚ ਗੁਰਸਿੱਖਾਂ ਦੇ ਦਰਸ਼ਨ ਕਰਕੇ ਅਤੇ ਫਿਰ ਹੋਰ ਮਨ ਵਿੱਚ ਆਉ ਉੱਠਦਾ ਹੈ।
1: ਸਿੱਖੀ ਗਹੋਂ ਮਨੋਰਥ ਜੀ ਕੇ,
0: ਮਨ ਦੇ ਵਿੱਚ ਇਹੀ ਹੁਣ ਮਨੋਰਥ ਆ ਕਿ ਕਿਸੇ ਤਰ੍ਹਾਂ ਜਦੋਂ ਵੀ ਮੇਰਾ ਟਾਈਮ ਲੱਗੇ ਮੈਂ ਛੇਤੀ ਤੋਂ ਛੇਤੀ ਸ਼੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਨੂੰ ਜਾ ਕੇ ਤੇ ਸਿੱਖੀ ਗ੍ਰਹਿਣ ਕਰਾਂ।
1: ਦਿਨ ਪ੍ਰਤ ਪ੍ਰੇਮ ਵਧਿਓ ਅਧਿਕਾਈ,
0: ਦਿਨ ਪ੍ਰਤੀ ਦਿਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਦੇ ਦਰਸ਼ਨ ਦੀ ਚਾਹਤ ਹੈ, ਸਿੱਖੀ ਧਾਰਨ ਕਰਨ ਦੀ ਮਨ 'ਚ ਇੱਛਾ ਹੈ। ਜਦੋਂ ਗੁਰੂ ਦੇ ਦਰਸ਼ਨਾਂ ਦੀ ਅੰਦਰ ਤਾਂ ਪੈਦਾ ਹੁੰਦੀ ਹੈ, ਅੰਦਰ ਪਿਆਸ ਲੱਗਦੀ ਹੈ, ਅਤੇ ਸਤਿਗੁਰ ਦੀ ਬਾਣੀ ਦਾ ਪਾਵਨ ਕਥਨ ਹੈ, ਦਰਸ਼ਨ ਪਿਆਸੀ ਦਿਨ ਸਰਾਤ ਚਤਵਾਂ ਅੰਦਰ ਨੀਤ। ਰਾਤ ਦਿਨ ਜਦੋਂ ਗੁਰੂ ਦੇ ਦਰਸ਼ਨਾਂ ਦੀ ਪਿਆਸ ਲੱਗਦੀ ਹੈ ਅਤੇ ਫਿਰ ਗੁਰੂ ਕਾ ਸਿੱਖ ਗੁਰੂ ਅੱਗੇ ਤਰਲਾ ਕਰਦਾ ਹੈ। ਦਰਸ਼ਨ ਪਿਆਸੀ ਦਿਨ ਸਰਾਤ ਚਤਵਾਂ ਅੰਦਰ ਨੀਤ, ਖੋਲ ਕਪਟ ਗੁਰਮੇਲੀਆ ਨਾਨਕ ਹਰ ਸੰਗ ਮੀਤ। ਇਹ ਸਤਿਗੁਰ ਕਿਰਪਾ ਕਰਕੇ ਰਹਿਮਤ ਕਰਕੇ ਦਰਸ਼ਨ ਦੀ ਦਾਤ ਬਖਸ਼ਿਸ਼ ਕਰੋ। ਰਾਤ ਦਿਨ ਫਿਰ ਗੁਰੂ ਕਾ ਸਿੱਖ ਪੁਕਾਰਦਾ ਹੈ, ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇਖਾ ਹੈ। ਜਦੋਂ ਤੱਕ ਪਿਆਸ ਨਹੀਂ ਲੱਗਦੀ ਉਦੋਂ ਤੱਕ ਪਾਣੀ ਵੀ ਚੇਤੇ ਵਿੱਚ ਨਹੀਂ ਆਉਂਦਾ, ਪਿਆਸ ਹੀ ਪਾਣੀ ਦਾ ਚਿੰਤਨ ਹੈ। ਅਤੇ ਜਿਨ੍ਹਾਂ ਨੂੰ ਗੁਰੂ ਦੇ ਦਰਸ਼ਨਾਂ ਦੀ ਪਿਆਸ ਲੱਗਦੀ ਹੈ, ਉਹ ਦਰਸ਼ਨਾਂ ਦੀ ਪਿਆਸ ਹੀ ਗੁਰੂ ਦਾ ਚਿੰਤਨ ਬਣ ਜਾਂਦੀ ਹੈ, ਫਿਰ ਗੁਰੂ ਦਾ ਹੀ ਚੇਤਾ ਆਉਂਦਾ ਹੈ ਬਾਰ ਬਾਰ। ਹੁਣ ਇਸੇ ਤਰ੍ਹਾਂ ਭਾਈ ਮੰਝ ਦੇ ਅੰਦਰ ਇਹ ਸਤਿਗੁਰ ਦਰਸ਼ਨਾਂ ਦੀ ਪਿਆਸ ਲੱਗੀ ਆ, ਦਿਨ ਪ੍ਰਤੀ ਦਿਨ ਹੋਰ ਇੱਛਾ ਵੱਧਦੀ ਹੈ।
1: ਆਇਓ ਗੁਰ ਦਰਸ਼ਨ ਹਿਤ ਲਾਈ,
0: ਹਾਂਜੀ
1: ਆਇਓ ਗੁਰ ਦਰਸ਼ਨ ਹਿਤ ਲਾਈ।
0: ਇਸ ਕਰਕੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਜਦੋਂ ਇਹਦਾ ਮਨ ਬੜਾ ਲਲਚਾਇਆ ਹੈ ਤੇ ਸਤਿਗੁਰ ਦਰਸ਼ਨ ਕਰਨ ਦੇ ਹਿੱਤ ਚੱਲਿਆ ਆਪਣੇ ਘਰੋਂ,
1: ਸਦਨ ਤਿਆਗ ਕੇ ਸਭ ਪਰਿਵਾਰ,
0: ਆਪਣੇ ਪਰਿਵਾਰ ਨੂੰ ਛੱਡ ਕੇ, ਇਹ ਨਹੀਂ ਕਿ ਪਰਿਵਾਰ ਤਿਆਗ ਹੀ ਦਿੱਤਾ, ਕਹਿਣ ਦਾ ਭਾਵ ਕਿ ਆਪਣੇ ਘਰੋਂ ਚੱਲਿਆ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ।
1: ਪੁੱਤਰਾਦਿਕ ਕੋ ਪ੍ਰੇਮ ਵਿਸਾਰ,
0: ਭਾਵੇਂ ਸਾਰਿਆਂ ਦਾ ਆਪਣੇ ਧੀਆਂ ਪੁੱਤਰਾਂ ਨਾਲ ਪਿਆਰ ਹੁੰਦਾ, ਮੋਹ ਹੁੰਦਾ, ਕਿਉਂਕਿ ਲਹੂ ਹੁੰਦਾ, ਖੂਨ ਹੁੰਦਾ ਨਾ, ਪਰ ਭਾਈ ਮੱਝ ਦੇ ਮਨ ਵਿੱਚ ਧੰਨ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਦਰਸ਼ਨਾਂ ਦੀ ਤਾਂਘ ਹੈ, ਪਿਆਸ ਹੈ, ਅਤੇ ਆਪਣੇ ਧੀਆਂ ਪੁੱਤਰਾਂ ਦੇ ਪ੍ਰੇਮ ਨਾਲੋਂ ਗੁਰੂ ਦਾ ਪ੍ਰੇਮ ਜਿਹੜਾ ਉਹ ਪ੍ਰਬਲ ਹੋ ਗਿਆ ਹੈ ਅਤੇ ਇਸੇ ਤਰ੍ਹਾਂ ਆਪਣੇ ਘਰ ਤੋਂ ਚੱਲਿਆ ਹੈ।
1: ਪੂਰਬਲੇ ਜਾਗੇ ਸ਼ੁਭ ਭਾਗ,
0: ਇਸ ਭਾਈ ਮੰਝ ਦੇ ਕੁਛ ਪਿਛਲੇ ਜਿਹੜੇ ਪੂਰਬਲੇ ਚੰਗੇ ਕਰਮ ਭਾਗ ਹਨ ਉਹ ਜਾਗ ਪਏ ਹਨ। ਜਿਹੜਾ 24 ਘੰਟੇ ਸਖੀ ਸਰੋਵਰ ਦੀ ਪੂਜਾ ਕਰਦਾ, ਘਰੇ ਉਹਦੀ ਸਮਾਧ ਬਣਾਈ ਹੋਈ ਹੈ ਸਖੀ ਸਰੋਵਰ ਦੀ, ਅਤੇ ਲੇਕਿਨ ਜਦੋਂ ਪਿਛਲੇ ਪੂਰਬਲੇ ਭਾਗ ਜਾਗੇ ਹਨ, ਫਿਰ ਇਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਦੀ ਸ਼ਰਨ 'ਚ ਗਿਆ ਹੈ।
1: ਕਰਕੇ ਦ੍ਰਿੜ ਔਰ ਮਹਿ ਵੈਰਾਗ,
0: ਮਨ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਦੇ ਪ੍ਰਤੀ ਮਨ 'ਚ ਜਿਹੜਾ ਵਿਰਾਗ ਦ੍ਰਿੜ ਕੀਤਾ ਹੈ।
1: ਸ਼੍ਰੀ ਅਰਜਨ ਕੀ ਸ਼ਰਨੀ ਆਏ,
0: ਫਿਰ ਇਹ ਜਦੋਂ ਭਾਈ ਮੰਝ ਜੀ ਚੱਲ ਕੇ ਆਇਆ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਸ਼ਰਨ ਵਿੱਚ,
1: ਬੰਦੇ ਪਦ ਅਰਬਿੰਦ ਸੁਹਾਏ,
0: ਇਹਨੇ ਆਣ ਕੇ ਭਾਈ ਮੰਝ ਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਦੇ ਚਰਨਾਂ ਤੇ ਆਪਣਾ ਸੀਸ ਰੱਖਿਆ, ਵੰਦਨਾ ਕੀਤੀ ਹੈ।
1: ਸੁੰਦਰ ਮ੍ਰਦੁਲ ਬਿਮਲ ਦੁੱਖ ਦਵੰਤੇ,
0: ਜੋ ਸਤਿਗੁਰਾਂ ਦੇ ਪਾਵਨ ਪਵਿੱਤਰ ਕੋਮਲ ਚਰਨ ਜਿਹੜੇ ਬੜੇ ਨਰਮ ਸਨ, ਬੜੇ ਸੁੰਦਰ ਹਨ, ਜਿਹੜੇ ਸੋਭਨੀਕ ਹਨ,
1: ਰਾਜ ਪਰਾਗ ਜਿਨ ਕੀ ਸੁਖਵੰਤੇ,
0: ਐਸੇ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਦੇ ਜਿਹੜੇ ਚਰਨ ਪਰਾਗ ਤੀਰਥ ਦੇ ਨਾਲੋਂ ਵੀ ਜ਼ਿਆਦਾ

0: ਫਿਰ ਇਹਨੇ ਭਾਈ ਮੰਝ ਨੇ ਧੰਨ ਸੰਤ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਦੇ ਚਰਨਾਂ 'ਤੇ ਨਮਸਕਾਰ ਕਰਕੇ ਅਤੇ ਖੜ ਕੇ ਦੋਨੋਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਮਹਾਰਸ਼ੀ ਪਾਤਸ਼ਾਹ ਜੀ ਕਿਰਪਾ ਕਰੋ, ਇਹ ਜਿਹੜੇ ਤਿੰਨ ਤਾਪ ਹਨ ਇਹਨਾਂ ਦਾ ਨਾਸ ਕਰ ਦੇਵੋ। ਤਿੰਨੇ ਤਾਪ ਨਿਵਾਰਨ ਹਾਰਾ ਦੁੱਖ ਹੰਤਾ ਸੁਖਰਾਸ। ਜਦੋਂ ਗੁਰੂ ਕਾ ਸਿੱਖ ਇਸ ਤਰ੍ਹਾਂ ਗੁਰੂ ਅੱਗੇ ਅਰਦਾਸ ਬੇਨਤੀ ਕਰਦਾ, ਤਿੰਨ ਤਾਪ ਜਿਹੜੇ ਆਦਿ ਵਿਆਧੀ ਅਤੇ ਉਪਾਧੀ, ਆਦਿ ਜਿਹੜੇ ਮਾਨਸਿਕ ਰੋਗ ਹਨ, ਵਿਆਧੀ ਜੋ ਸਰੀਰਕ ਰੋਗ ਹਨ, ਉਪਾਧੀ ਜੋ ਅਚਾਨਕ ਜਾਂ ਜਿਹੜੇ ਭਰਮ ਹੈ ਮਨੁੱਖ ਦਾ, ਇਹ ਭਰਮ ਦਾ ਬਹੁਤ ਵੱਡਾ ਰੋਗ ਹੈ। ਭਰਮ ਦਾ ਕਰਕੇ ਹੀ ਬੰਦਾ ਆਪਣੇ ਜਿਹੜਾ ਆਤਮਿਕ ਰਸਤੇ ਨੂੰ ਛੱਡ ਕੇ ਭਟਕਣਾ 'ਚ ਪੈ ਜਾਂਦਾ ਹੈ। ਅਤੇ ਭਾਈ ਮੰਝ ਜੀ ਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਦੇ ਚਰਨਾਂ 'ਚ ਬੇਨਤੀ ਕੀਤੀ, ਮਹਾਰਸ਼ੀ ਪਾਤਸ਼ਾਹ ਜੀ ਕਿਰਪਾ ਕਰੋ, ਇਹ ਤਿੰਨ ਜਿਹੜੇ ਆਦਿ ਵਿਆਧੀ ਅਤੇ ਉਪਾਧੀ ਰੋਗ ਹਨ, ਇਹ ਤਿੰਨੇ ਤਾਪ ਜਿਹੜੇ ਆ ਇਹ ਨਾਸ ਕਰ ਦੇਵੋ, ਦੂਰ ਕਰ ਦੇਵੋ।
1: ਗੁਰਸਿੱਖੀ ਕੋ ਬਖਸ਼ਹੋ ਆਪ
0: ਕਿਰਪਾ ਕਰਕੇ ਮੈਨੂੰ ਆਪਣੀ ਸਿੱਖੀ ਦੀ ਦਾਤ ਬਖਸ਼ ਝੋਲੀ 'ਚ ਪਾ ਦੇਵੋ। ਜਦੋਂ ਗੁਰੂ ਕਾ ਸਿੱਖ ਗੁਰੂ ਤੋਂ ਸਿੱਖੀ ਮੰਗਦਾ ਹੈ, ਕਿਉਂਕਿ ਸਭ ਤੋਂ ਉੱਤਮ ਜਿਹੜੀ ਸਿੱਖੀ ਹੈ ਵਿਸ਼ੇਸ਼ ਹੈ, ਬਾਕੀ ਜਿਹੜੀਆਂ ਦਾਤਾਂ ਉਹ ਤਾਂ ਸਤਿਗੁਰੂ ਸਾਰਿਆਂ ਨੂੰ ਦਿੰਦੇ ਹਨ, ਪਰ ਸਿੱਖੀ ਦੀ ਦਾਤ ਜਿਹੜਾ ਆਣ ਕੇ ਜਾਚਕ ਬਣ ਕੇ ਜੋ ਸਤਿਗੁਰਾਂ ਦੇ ਅੱਗੇ ਆਪਣੀ ਝੋਲੀ ਅੱਡ ਕੇ ਬੇਨਤੀ ਕਰਦਾ ਹੈ, ਪਾਤਰਤਾ ਬਣਾਉਂਦਾ ਹੈ, ਫਿਰ ਸਤਿਗੁਰੂ ਕਿਰਪਾ ਕਰਦੇ। ਹੁਣ ਭਾਈ ਮੰਝ ਜੀ ਨੇ ਜਿੱਥੇ ਤਿੰਨਾਂ ਤਾਪਾਂ ਦੀ ਨਿਵਿਰਤੀ ਵਾਸਤੇ ਬੇਨਤੀ ਕੀਤੀ, ਉਸ ਨਾਲ ਬੇਨਤੀ ਕੀਤੀ ਮਹਾਰਸ਼ੀ ਪਾਤਸ਼ਾਹ ਜੀ ਕਿਰਪਾ ਕਰੋ ਮੈਨੂੰ ਆਪਣੀ ਸਿੱਖੀ ਦੀ ਦਾਤ।

0: ਜਾਣ ਕੇ, ਗਰੀਬ ਜਾਣ ਕੇ, ਆਪਦੀ ਸ਼ਰਨ 'ਚ ਆਏ ਨੂੰ ਜਾਣ ਕੇ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਇਹ ਜਿਹੜਾ ਭਾਰੀ ਦੁੱਖ ਹੈ ਜਨਮ ਮਰਨ ਦਾ, ਇਹ ਦੂਰ ਕਰ ਦੇਵੋ।
1: ਸੁਣ ਕੇ ਸ਼੍ਰੀ ਅਰਜਨ ਫੁਰਮਾਇਓ।
0: ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਨੇ ਭਾਈ ਮੰਝ ਦੀ ਇਸ ਅਧੀਨਤਾ ਦੇ ਨਾਲ, ਬੜੀ ਸ਼ਰਧਾ ਭਾਵਨਾ ਦੇ ਨਾਲ ਦੀਨ ਬਣ ਕੇ ਜਦੋਂ ਬੇਨਤੀ ਕੀਤੀ, ਅਰਦਾਸ ਕੀਤੀ ਹੈ, ਸਤਿਗੁਰੂ ਧੰਨ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਨੇ ਭਾਈ ਮੰਝ ਤੋਂ ਇਹ ਸਾਰਾ ਬੇਨਤੀ ਸੁਣ ਕੇ, ਤੇ ਸਤਿਗੁਰੂ ਜੀ ਆਪਣੇ ਬੁਖਾਰ ਬਿੰਦ ਤੋਂ ਫਰਮਾਉਂਦੇ ਹਨ,
1: ਆਪਣ ਪੀਰ ਤੈਂ ਤੁਰਕ ਬਣਾਇਆ ਹੋ।
0: ਧੰਨ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਕਹਿੰਦੇ, ਭਾਈ ਮੰਝ ਤੂੰ ਤੇ ਆਪਣਾ ਪੀਰ ਇੱਕ ਤੁਰਕ ਨੂੰ ਬਣਾਇਆ ਹੋਇਆ, ਤੁਰਕ ਦੀ ਸੇਵਾ ਕਰਦਾ, ਪੀਰ ਦੀ ਸੇਵਾ ਕਰ ਲੱਗਾ ਹੋਇਆ। ਆਪਣ ਤੀਰ ਤੈਂ ਤੁਰਕ ਬਣਾਇਆ, ਤੂੰ ਤੇ ਆਪਣਾ ਤੁਰਕ ਨੂੰ ਆਪਣਾ ਪੀਰ ਬਣਾਇਆ ਹੋਇਆ ਹੈ, ਮੰਨਿਆ ਹੋਇਆ ਹੈ।
1: ਸਰਵਰ ਕੇ ਮੁਰੀਦ ਤੁਮ ਰਹੇ,
0: ਤੂੰ ਤਾਂ ਇੱਕ ਸਖੀ ਸਰਵਰ ਦਾ ਮੁਰੀਦ ਹੈ, ਇਹ ਸਤਿਗੁਰੂ ਜੀ ਜਾਣਦੇ ਸਾਰਾ ਕੁਛ, ਆਪ ਹੀ ਕਿਰਪਾ ਕਰਕੇ ਲਿਆਉਣ ਵਾਲੇ ਹੈ, ਆਪ ਹੀ ਮਿਹਰ ਕਰਨ ਵਾਲੇ ਹਨ। ਤੇ ਸਤਿਗੁਰੂ ਜੀ ਕਹਿ ਰਹੇ ਕਿ ਤੂੰ ਤਾਂ ਭਾਈ ਸਖੀ ਸਰਵਰ ਦਾ ਮੁਰੀਦ ਹੈ।
1: ਇਹ ਤਾਂ ਗੁਰਸਿੱਖੀ ਦੁਰਲੱਭ ਹੈ,
0: ਇਹ ਜਿਹੜੀ ਗੁਰਸਿੱਖੀ ਆ ਇਹ ਤਾਂ ਬੜੀ ਦੁਰਲੱਭ ਹੈ, ਇਹ ਤੇਰੇ ਵੱਸ ਦੀ ਗੱਲ ਨਹੀਂ ਹੈ। ਅਤੇ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਜਿਸ ਤਰ੍ਹਾਂ ਇਹਨੂੰ ਸਮਝਾਉਂਦੇ ਆ, ਦੱਸਦੇ ਆ ਸਿੱਖੀ ਬਾਰੇ, ਇਹ ਅੱਗੇ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਇਸ ਸਿੱਖੀ ਬਾਰੇ ਦਰਸਾਉਣਗੇ ਕਿ ਭਾਈ ਇਹ ਸਿੱਖੀ ਬੜੀ ਮਹਿੰਗੀ ਹੈ, ਬੜੀ ਖੰਡੇ ਦੀ ਧਾਰ ਤੋਂ ਤਿੱਖੀ ਹੈ, ਖੰਨੇ ਤਿੱਖੀ ਵਾਲੋ ਨਿੱਕੀ ਇਹ ਦਿਮਾਗ ਜਾਣਾ। ਇਸ ਤਰ੍ਹਾਂ ਸਤਿਗੁਰੂ ਨੇ ਜਦੋਂ ਬਚਨ ਕਰਨਗੇ ਫਿਰ ਇਹ ਤਰਲਾ ਕਰੇਗਾ, ਫਿਰ ਸਤਿਗੁਰੂ ਜੀ ਕਿਰਪਾ ਕਰਨਗੇ। ਆਪਾਂ ਕੱਲ੍ਹ ਦੇ ਦੀਵਾਨ ਸਰਨ ਕਰਾਂਗੇ, ਇੰਨੀਆਂ ਬੇਨਤੀਆਂ ਆਪਣੇ ਪ੍ਰਵਾਨ ਕਰਨੀਆਂ ਹੋਈਆਂ, ਬੇਅੰਤ ਭੁੱਲਾਂ ਦੀ ਆਪਣੀ ਖਿਮਾ ਬਖਸ਼ਿਸ਼ ਕਰਨੀ ਜੀ।

0: ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਿੰਘ ਸਾਹਿਬ ਜੀ, ਗਾਂਦਰਵੇਲ ਸਿੰਘ ਜੀ ਦਾ, ਜਿਨ੍ਹਾਂ ਨੇ ਆਪ ਸੰਗਤ ਨੂੰ ਗੁਰ ਇਤਿਹਾਸ ਲੜੀਵਾਰ ਕਥਾ ਵਿਚਾਰ ਦੇ ਦੁਆਰਾ ਨਿਹਾਲ ਕੀਤਾ ਹੈ। ਸਤਿਗੁਰੂ ਮਹਾਰਾਜ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਨ। ਇਸੇ ਤਰ੍ਹਾਂ ਪੰਥ ਕੌਮ ਦੀ ਸੇਵਾ ਗੁਰ ਇਤਿਹਾਸ ਕਥਾ ਵਿਚਾਰ ਦੁਆਰਾ ਕਰਦੇ ਰਹਿਣ। ਹੁਣ ਸਾਧ ਸੰਗਤ ਜੀ, ਉਹ ਸਤਿਕਾਰਯੋਗ ਗਿਆਨੀ ਗੁਰਮੇਜ ਸਿੰਘ ਜੀ ਬੀ ਏ, ਉਹਨਾਂ ਦਾ ਢਾਡੀ ਜਥਾ ਸੰਗਤ ਨੂੰ ਨੇਤਾ ਪ੍ਰਤੀ ਦੀ ਤਰ੍ਹਾਂ ਚੱਲ ਰਿਹਾ ਗੁਰ ਇਤਿਹਾਸ ਢਾਡੀ ਵਾਰਾਂ ਸੁਣਾ ਕਰਕੇ ਨਿਹਾਲ ਕਰਨਗੇ। ਸਾਧ ਸੰਗਤ ਜੀ, ਅੱਜ ਹਫ਼ਤਾਵਾਰੀ ਸਮਾਗਮਾਂ ਨੂੰ ਮੁੱਖ ਰੱਖਦਿਆਂ ਹੋਇਆਂ ਦੋ ਸ਼੍ਰੀ ਅਖੰਡਪੁਰ ਸਾਹਿਬ, ਇੱਕ ਸ਼੍ਰੀ ਅਖੰਡਪੁਰ ਸਾਹਿਬ ਹਾਲ ਨੰਬਰ 2, ਇੱਕ ਸ਼੍ਰੀ ਅਖੰਡਪੁਰ ਸਾਹਿਬ ਹਾਲ ਨੰਬਰ 3 ਵਿੱਚ ਸੰਗਤਾਂ ਵੱਲੋਂ ਆਰੰਭ ਕੀਤੇ ਗਏ ਹਨ। ਪਰਸੋਂ ਸਵੇਰੇ ਭੋਗ ਪਾਏ ਜਾਣਗੇ। ਉਸ ਤੋਂ ਬਾਅਦ ਵਿਸ਼ੇਸ਼ ਦੋ ਦੀਵਾਨ ਮੌਜੂਦਾ ਸੰਘਰਸ਼ ਦੇ ਸ਼ਹੀਦ ਸਿੰਘਾਂ ਨੂੰ ਸਮਰਪਿਤ, ਇਸ ਹਫ਼ਤੇ ਇਤਿਹਾਸਕ ਦਿਹਾੜਿਆਂ ਨੂੰ ਸਮਰਪਿਤ ਸਜਣਗੇ। ਸਾਧ ਸੰਗਤ ਜੀ, ਉਹ ਜੋ ਪਿਛਲੇ 6 ਮਹੀਨੇ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਵੱਲੋਂ ਸਾਧ ਸੰਗਤ ਜੀ 225 ਪਾਵਨ ਸਰੂਪ ਗੁਰਦੁਆਰਾ ਸਿੰਘ ਸਭਾ ਸਰੀ ਵਿਖੇ ਸਮੁੰਦਰੀ ਜਹਾਜ਼ ਦੇ ਵਿੱਚ ਕੰਟੇਨਰਾਂ ਰਾਹੀਂ ਭੇਜੇ ਗਏ, ਉਪਰੰਤ ਉਸ ਭੁੱਲ ਨੂੰ ਨਾ ਸਮਝਦਿਆਂ ਹੋਇਆਂ ਫਿਰ ਕੱਲ੍ਹ ਪਰਸੋਂ ਜੋ ਉੱਥੋਂ ਦੇ ਪ੍ਰਬੰਧਕਾਂ ਵੱਲੋਂ ਭਾਰੀ ਭੁੱਲ ਜਿਹੜੀ ਆ ਉਹ ਕੀਤੀ ਗਈ ਹੈ, ਸਤਿਗੁਰੂ ਮਹਾਰਾਜ ਦੇ ਪਾਵਨ ਸਰੂਪ ਹੋਰ ਸ਼ਹਿਰਾਂ ਦੇ ਵਿੱਚ ਲਿਜਾਣ ਵਾਸਤੇ ਜੋ ਕਾਰਾਂ ਦੀਆਂ ਡਿੱਗੀਆਂ ਦੇ ਵਿੱਚ ਸਾਧ ਸੰਗਤ ਜੀ ਮਹਾਰਾਜ ਦੇ ਸਰੂਪ ਬਿਰਾਜਮਾਨ ਕਰਨ ਲੱਗੇ ਸਨ, ਪਰ ਸਿੰਘਾਂ ਨੇ ਜਾ ਕਰਕੇ ਉਸੇ ਸਮੇਂ ਰੋਕਿਆ ਗਿਆ। ਸੋ ਸਾਧ ਸੰਗਤ ਜੀ, ਇਹ ਵਾਰ ਵਾਰ ਜਿਹੜੀ ਬੇਅਦਬੀ ਹੋ ਰਹੀ ਹੈ ਇਹ ਸਿੱਖਾਂ ਦੇ ਦੁਆਰਾ ਹੀ ਹੋ ਰਹੀ ਹੈ। ਸੋ ਆਪਾਂ ਹੰਬਲਾ ਮਾਰੀਏ, ਇਸ ਨੂੰ ਸਮਝੀਏ ਮਨ ਵਿੱਚ ਕਿ ਗੁਰੂ ਸਾਹਿਬ ਜੀ ਦਾ ਸਤਿਕਾਰ ਵੱਧ ਤੋਂ ਵੱਧ ਸਿੱਖਾਂ ਦੇ ਮਨ ਵਿੱਚ ਪੈਦਾ ਹੋਵੇ। ਸਾਧ ਸੰਗਤ ਜੀ, ਸ਼ਰਧਾ ਭਾਵਨਾ ਪ੍ਰੇਮ ਪਿਆਰ ਭੈ ਮਹਾਰਾਜ ਜੀ ਦਾ ਅਤਿ ਜ਼ਰੂਰੀ ਹੈ। ਇਹਦੇ ਨਾਲ ਹੀ ਗੁਰਸਿੱਖ ਹੈ, ਰਹਿਤ ਪਿਆਰੀ ਮੁੱਝ ਕੋ ਸਿੱਖ ਪਿਆਰਾ ਨਾ ਹੈ। ਪੂਰਨ ਜਿਹੜੀ ਮਰਿਆਦਾ ਹੈ ਉਹ ਮਹਾਰਾਜ ਕਹਿੰਦੇ ਸਾਨੂੰ ਪਿਆਰੀ, ਇਹ ਇਕੱਲਾ ਨਾਮ ਦਾ ਸਿੱਖ ਨਹੀਂ ਪਿਆਰਾ ਹੈ। ਸੋ ਸੰਗਤਾਂ ਵੱਲੋਂ ਉਸ ਰੋਸ ਦੇ ਵਿੱਚ ਭਾਰੀ ਜੋ ਇਕੱਠ ਸੰਗਤਾਂ ਵੱਲੋਂ ਰੋਜ਼ਾਨਾ ਕੀਤਾ ਜਾਂਦਾ ਹੈ ਸਵੇਰੇ 8 ਵਜੇ ਤੋਂ ਲੈ ਕੇ ਰਾਤ 9 ਵਜੇ ਤੱਕ। ਸੋ ਆਪ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਜੋ ਵੀ ਗੁਰੂ ਸਾਹਿਬ ਦੇ ਅਦਬ ਸਤਿਕਾਰ ਨੂੰ ਬਰਕਰਾਰ ਰੱਖਣਾ ਚਾਹੁੰਦੀ ਹੈ, ਮਨਾਂ ਵਿੱਚ ਭੈ ਹੈ ਡਰ ਹੈ ਕਿ ਗੁਰੂ ਸਾਹਿਬ ਦੀ ਜਾਗਤੀ ਜੋਤ ਹਨ, ਗੁਰੂ ਮਹਾਰਾਜ ਦੇ ਪਾਵਨ ਸਰੂਪ ਡਿੱਗੀਆਂ ਵਿੱਚ ਨਹੀਂ ਰੱਖੇ ਜਾ ਸਕਦੇ, ਸੋ ਉਹਨਾਂ ਨੂੰ ਬੇਨਤੀ ਜ਼ਰੂਰ ਉੱਥੇ ਮੋਰਚੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰੇ ਜਿੰਨਾ ਵੀ ਸਮਾਂ ਹੋਵੇ। ਇਹ ਨਹੀਂ ਕਿ ਸਾਰਾ ਦਿਨ ਹੀ, ਜਿੰਨਾ ਸਮਾਂ ਵੀ ਆਪ ਜੀ ਕੋਲ ਹੋ, 5-10 ਮਿੰਟ ਘੰਟਾ ਜਿੰਨਾ ਵੀ ਸਮਾਂ ਆਪ ਜੀ ਦੇ ਪਾਸ ਹੋਵੇ ਜ਼ਰੂਰ ਉੱਥੇ ਪਹੁੰਚੋ, ਸੰਗਤ ਦਾ ਸਹਿਯੋਗ ਬਖਸ਼ਿਸ਼ ਕਰੋ। ਆਓ ਢਾਡੀ ਵਾਰਾਂ ਦੇ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ।

ਜਣਿਆਂ ਵਾਂਗ ਜੀਣਾ ਮਰਦਾਂ ਵਾਂਗ ਮਰਨਾ ਰਿਹਾ ਜੱਗ ਤੇ ਨਾ ਪੰਜਾਬੀਆਂ ਦਾ ਯੋਧਾ ਉਹ ਜੋ ਲੜੇ ਮੈਦਾਨ ਅੰਦਰ ਰਿਹਾ ਮੁੱਢ ਤੋਂ ਜਾ ਪੰਜਾਬੀਆਂ ਦਾ ਜਦ ਤੱਕ ਜ਼ੁਲਮ ਦੀ ਭੱਠੀ ਨਾ ਹੋਵੇ ਠੰਡੀ ਲੈਂਦਾ ਕਦੇ ਨਹੀਂ ਤਾਪ ਪੰਜਾਬੀਆਂ ਦਾ ਉਸ ਕੌਮ ਦੇ ਸੜ ਗਏ ਨਸੀਬ ਜਿਹਨੂੰ ਮਿਲਿਆ ਕਦੇ ਸਰਾਪ ਪੰਜਾਬੀਆਂ ਦਾ ਇਹ ਦੇਸ਼ ਹੈ ਕੌਮੀ ਪਰਵਾਨਿਆਂ ਦਾ ਸੂਰਮਤਾਈ ਨੂੰ ਜਿਹਦੇ ਤੇ ਮਾਣ ਹੋਇਆ ਹੱਦਾਂ ਉੱਤੇ ਪੰਜਾਬ ਦੀ ਰੱਤ ਡੁੱਲੀ ਤਾਂ ਫਿਰ ਸੁਰਖਰੂ ਸਾਰਾ ਹਿੰਦੁਸਤਾਨ ਹੋਇਆ ਨਿਮਾਣਿਆਂ ਦੇ ਮਾਣ ਸਤਿਗੁਰੂ ਨਿਤਾਣਿਆਂ ਦੇ ਤਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਤਿਨ੍ਹਾਂ ਦੇ ਮੁਕੱਦਸ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਗੁਰੂ ਪਿਆਰੇ ਸਤ ਸੰਗੀ ਜਨੋ ਫਤਿਹ ਦੇ ਪਾਵਨ ਸਿਮਰਨ ਦੇ ਨਾਲ ਆਪਣੀ ਤੇ ਸਾਡੀ ਹਾਜ਼ਰੀ ਗੁਰੂ ਚਰਨਾਂ ਵਿੱਚ ਲਵਾਉਂਦੇ ਹੋਏ ਗੱਜ ਕੇ ਗਜਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਕੁਝ ਰੋਜ਼ ਤੋਂ ਆਪ ਜੀ ਦੇ ਸਾਹਮਣੇ ਕੌਮ ਦੇ ਮਹਾਨ ਜਰਨੈਲ ਸਿੱਖ ਕੌਮ ਦੇ ਪਹਿਲੇ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਦਾ ਪ੍ਰਕਰਨ ਸਾਂਝਾ ਕਰ ਰਿਹਾ ਹਾਂ। ਗੁਰੂ ਪਿਆਰੀ ਸਾਧ ਸੰਗਤ ਕਦੇ ਕਦੇ ਮਾਵਾਂ ਇਹੋ ਜਿਹੇ ਮਹਾਨ ਪੁੱਤਰ ਜੰਮਦੀਆਂ ਨੇ ਜਿਹੜੇ ਰਹਿੰਦੀ ਦੁਨੀਆਂ ਤੱਕ ਆਪਣਾ ਨਾਂ ਜਿਉਣ ਜੋਗਾ ਛੱਡ ਜਾਂਦੇ ਨੇ। ਜੇਕਰ ਅਕਲ ਦੀ ਤੱਕੜੀ 'ਚ ਪਾ ਕੇ ਤੋਲਿਆ ਜਾਏ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜਿੱਥੇ ਬਹਾਦਰ ਸਨ ਜਿੱਥੇ ਉਹ ਮੈਦਾਨੇ ਜੰਗ ਦੇ ਜੇਤੂ ਜਰਨੈਲ ਸਨ ਉਹਨਾਂ ਨੇ ਕੌਮ ਨੂੰ ਬੜਾ ਕੁਝ ਦਿੱਤਾ। ਸਮਾਜ ਵਿੱਚ ਚੰਗੇ ਵਿਚਰਨ ਵਾਲੇ ਰਾਜਨੀਤੀ ਦੇ ਬੜੇ ਨਿਪੁੰਨ ਬਾਦਸ਼ਾਹ ਹੋਏ ਨੇ। ਪਰ ਜੇਕਰ ਦੂਸਰਾ ਅਧਿਆਤਮਕ ਪੱਖ ਵੇਖਿਆ ਜਾਏ ਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਇਹਦੇ ਨਾਲੋਂ ਵੱਧ ਮਜ਼ਬੂਤੀ ਮਿਲਦੀ ਹੈ। ਮੈਂ ਦੋਵਾਂ ਬਾਦਸ਼ਾਹਾਂ ਨੂੰ ਕੰਪੇਅਰ ਨਹੀਂ ਕਰ ਰਿਹਾ, ਮੈਂ ਕਹਿਣਾ ਚਾਹੁੰਦਾ ਹਾਂ ਜਿੱਥੇ ਅਧਿਆਤਮਕ ਪੱਖ ਬਾਬਾ ਬੰਦਾ ਸਿੰਘ ਬਹਾਦਰ ਨਿਤਨੇਮੀ ਪ੍ਰੇਮੀ ਰਹਿਤ ਮਰਜ਼ਾਦਾ ਵਿੱਚ ਪੂਰੇ, ਉੱਥੇ ਮੈਦਾਨੇ ਜੰਗ ਦੇ ਵੀ ਜੇਤੂ ਔਰ ਉਹਨਾਂ 700 ਸਾਲ ਗੁਲਾਮੀ ਦੀਆਂ ਪੁਰਾਣੀਆਂ ਜੜ੍ਹਾਂ ਨੂੰ ਪੁੱਟ ਕੇ ਸੁੱਟ ਦਿੱਤਾ ਤੇ ਖਾਲਸਾ ਰਾਜ ਪੈਦਾ ਕਰ ਦਿੱਤਾ। ਔਰ ਜੇਕਰ ਤੀਸਰੇ ਜਰਨੈਲ ਦੀ ਗੱਲ ਕਰੀਏ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲੇ ਜਿਨ੍ਹਾਂ ਨੇ ਸਰਕਾਰ ਦੀ ਮੌਕੇ ਦੀ ਨਬਜ਼ ਨੂੰ ਪਛਾਣਿਆ, ਅੱਜ ਵੀ ਕਈ ਲੋਕ ਇਹ ਕਹੀ ਜਾਂਦੇ ਅਸੀਂ ਗੁਲਾਮ ਨਹੀਂ, ਇੰਨਾ ਕੁਝ ਹੋ ਗਿਆ, ਨੌਜਵਾਨ ਸਾਡੇ ਜੇਲ੍ਹਾਂ 'ਚ ਪਏ ਨੇ, ਆ ਸ਼ਹੀਦਾਂ ਦੀਆਂ ਤਸਵੀਰਾਂ ਤੁਸੀਂ ਗਿਣਦੇ ਹੋ, ਗਿਣੀਆਂ ਹੀ ਨਹੀਂ ਜਾ ਸਕਦੀਆਂ। ਇੱਕ ਇੱਕ ਪਿੰਡ ਵਿੱਚ 15-15 ਸਾਲ ਬਰਾਤਾਂ ਨਹੀਂ ਚੜੀਆਂ, ਮਾਵਾਂ ਅਜੇ ਪੁੱਤਰਾਂ ਨੂੰ ਡੀਕ ਰਹੀਆਂ ਨੇ, ਨੌਜਵਾਨ ਕਾਲਜਾਂ ਦੇ ਸਕੂਲਾਂ ਦੇ ਬੋਹਿਆਂ ਅੱਗੋਂ ਚੁੱਕੇ ਤੇ ਮੁਕਾਬਲੇ ਬਣਾ ਕੇ ਮਾਰ ਦਿੱਤੇ, ਸ਼ਹੀਦ ਕਰ ਦਿੱਤੇ। ਗੁਰੂ ਪਿਆਰੀ ਸਾਧ ਸੰਗਤ ਇਹੋ ਜਿਹੇ ਸੂਰਮੇ ਕਦੇ ਕਦੇ ਮਾਵਾਂ ਜੰਮਦੀਆਂ ਨੇ ਜਿਹੜੇ ਦੁਨੀਆਂ ਦੇ ਲੋਕਾਂ ਨੂੰ ਦੱਸ ਦਿੰਦੇ ਨੇ ਕਿ ਸਾਡੇ ਨਾਲ ਸਰਕਾਰਾਂ ਵੱਲੋਂ ਧੱਕਾ ਕਿਹੜੇ ਕਿਹੜੇ ਢੰਗ ਤੇ ਤਰੀਕੇ ਨਾਲ ਕੀਤਾ ਜਾ ਰਿਹਾ। ਮੈਂ ਬੇਨਤੀ ਕਰ ਰਿਹਾ ਹਾਂ ਜਿੱਥੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਸਮਾਜਿਕ ਤੇ ਰਾਜਨੀਤਿਕ ਪੱਖ ਬੜਾ ਮਜ਼ਬੂਤ ਹੈ, ਇੱਥੇ ਇਹਨਾਂ ਦੋ ਜਰਨੈਲਾਂ ਦਾ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲੇ ਤੇ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਦਾ ਅਧਿਆਤਮਕ ਪੱਖ ਉਹਦੇ ਨਾਲੋਂ ਵੀ ਜ਼ਿਆਦਾ ਮਜ਼ਬੂਤ ਹੈ, ਜਿਨ੍ਹਾਂ ਦੀ ਸ਼ਹੀਦੀ ਦਾ ਮੈਂ ਵਰਣਨ ਤੁਹਾਡੇ ਨਾਲ ਸਾਂਝਾ ਕਰ ਰਿਹਾ। ਆਓ ਇੱਕ ਵਾਰ ਸਰਬੱਤ ਸੰਗਤ ਪਿਆਰ ਵਿੱਚ ਆਖੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਇੱਥੋਂ ਤੱਕ ਕੱਲ੍ਹ ਦੇ ਇਤਿਹਾਸ 'ਚ ਗੱਲ ਪਹੁੰਚੀ ਕਿ ਜਿਹੜਾ 700 ਸੂਰਮਾ ਜਿਉਂਦਾ ਗ੍ਰਿਫਤਾਰ ਕੀਤਾ ਗਿਆ ਉਹਨਾਂ ਨੂੰ ਸਰਬਰਾ ਖਾਨ ਕੋਤਵਾਲ ਦੇ ਹਵਾਲੇ ਕੀਤਾ ਗਿਆ ਅਤੇ ਹੋਲੀਆਂ ਦੇ ਦਿਨਾਂ 'ਚ 5 ਮਾਰਚ 1716 ਤੋਂ ਲੈ ਕੇ 12 ਮਾਰਚ 1716 ਤੱਕ ਇਹ 700 ਦਾ 700 ਸੂਰਮਾ ਸ਼ਹੀਦ ਕਰ ਦਿੱਤਾ ਗਿਆ। ਕਿਸੇ ਇੱਕ ਨੇ ਵੀ ਜ਼ਿੰਦਗੀ ਦੀ ਭੀਖ ਨਹੀਂ ਮੰਗੀ ਜਾਂ ਕੋਈ ਇੱਕ ਵੀ ਇਸਲਾਮ ਦੇ ਦਾਇਰੇ ਵਿੱਚ ਨਹੀਂ ਆਇਆ। ਅਖੀਰ ਬਾਬਾ ਬੰਦਾ ਸਿੰਘ ਬਹਾਦਰ ਨੂੰ ਲਗਭਗ 3 ਮਹੀਨੇ ਯਾਦ ਰਹੇ, 12 ਮਾਰਚ ਨੂੰ ਜਿਹੜੇ ਨਾਲ ਦੇ ਸਿਪਾਹੀ ਸਨ ਉਹਨਾਂ ਦੀ ਸ਼ਹੀਦੀ ਦਾ ਮੰਜ਼ਰ ਸਮਾਪਤ ਹੋ ਚੁੱਕਾ ਹੈ। ਇਹਨਾਂ ਦੀਆਂ ਲੱਤਾਂ ਬਾਹਾਂ, ਇਹਨਾਂ ਦੇ ਸਿਰ ਤੇ ਧੜ ਦਿੱਲੀ ਦੇ 4 ਚੁਫੇਰੇ ਦਰਖਤਾਂ ਤੇ ਟੰਗੇ ਗਏ। ਫਰਕਸ਼ੀਅਰ ਬਾਦਸ਼ਾਹ ਲੋਕਾਂ ਨੂੰ ਭੈ ਪੀਤ ਕਰਨਾ ਚਾਹੁੰਦਾ ਹੈ ਕਿ ਆਉਣ ਵਾਲੇ ਸਮੇਂ ਦੇ ਅੰਦਰ ਸਰਕਾਰ ਦੇ ਖਿਲਾਫ਼ ਕੋਈ ਬਗਾਵਤ ਨਾ ਕਰੇ, ਇਸ ਕਰਕੇ ਦਰਖਤਾਂ ਦੇ ਉੱਤੇ ਇਹਨਾਂ ਦੀਆਂ ਲੱਤਾਂ ਜਿਹੜਾ ਸੀ ਫਰਕਸ਼ੀਅਰ ਬਾਦਸ਼ਾਹ ਦੇ ਹੁਕਮ ਨਾਲ ਕੀਤਾ ਗਿਆ। 3 ਮਹੀਨੇ ਸਰਕਾਰ ਨੇ ਟਿੱਲ ਲਾਇਆ। ਬਾਬਾ ਬੰਦਾ ਸਿੰਘ ਬਹਾਦਰ ਨੂੰ ਪੁੱਛਿਆ ਗਿਆ ਫਰਕਸ਼ੀਅਰ ਬਾਦਸ਼ਾਹ ਵੱਲੋਂ ਕਿ ਦੱਸੋ ਤੁਸਾਂ ਲੋਹਗੜ੍ਹ ਦੇ ਕਿਲੇ ਨੂੰ ਰਾਜਧਾਨੀ ਬਣਾਇਆ, ਜਿਹੜਾ ਸਰਹੰਦ ਤੋਂ ਸੋਨਾ ਲੁੱਟਿਆ, ਜਿਹੜੀ ਮਾਇਆ ਲੁੱਟੀ ਉਹ ਕਿੱਥੇ ਰੱਖੀ ਹੈ, ਉਹ ਕਿਹੜੀ ਜਗ੍ਹਾ ਦੱਬੀ ਹੈ?
पर सरदार बाबा बंदा सिंह बहादुर ने कोई सरकार दे सामने अपने दिल की गंढ ना खोली। अखीर बादशाह ने आख्या

0: ਬਾਬਾ ਬੰਦਾ ਸਿੰਘ ਬਹਾਦਰ ਨੂੰ ਫਰਕਸ਼ੀਅਰ ਬਾਦਸ਼ਾਹ ਵੱਲੋਂ ਇੱਕ ਵਾਰ ਪੁੱਛਿਆ ਗਿਆ, ਕਹਿਣ ਲੱਗੇ ਜੇਕਰ ਇਸਲਾਮ ਦੇ ਦਾਇਰੇ ਵਿੱਚ ਆ ਜਾਓ ਤੇ ਜ਼ਿੰਦਗੀ ਬਚ ਸਕਦੀ। ਬਾਬਾ ਬੰਦਾ ਸਿੰਘ ਬਹਾਦਰ ਕਹਿਣ ਲੱਗਾ ਕਿ ਮੇਰੇ ਤੋਂ ਪਹਿਲਾਂ ਹੁਣ ਤੱਕ ਜਿੰਨੇ ਤੁਸੀਂ ਗੁਰਦਾਸ ਨੰਗਲ ਦੀ ਗੜੀ ਚੋਂ ਪਕੜ ਕੇ ਲਿਆਂਦੇ, ਜਿੰਨੇ ਲਾਹੌਰ ਤੋਂ ਆਉਂਦਿਆਂ ਰਸਤੇ 'ਚ ਗ੍ਰਿਫਤਾਰ ਕੀਤੇ, ਜੇ ਤੇ ਕਿਸੇ ਇੱਕ ਬੰਦੇ ਨੇ ਵੀ ਅੱਜ ਤੱਕ ਤੁਹਾਡੇ ਕੋਲੋਂ ਜ਼ਿੰਦਗੀ ਦੀ ਭੀਖ ਮੰਗੀ ਆ ਜਾਂ ਕੋਈ ਮੁਸਲਮਾਨ ਹੋਣ ਵਾਸਤੇ ਤਿਆਰ ਹੋ ਗਿਆ, ਫਿਰ ਤੇ ਮੇਰੇ ਕੋਲੋਂ ਵੀ ਇਹ ਆਸ ਰੱਖ ਸਕਦੇ ਹੋ। ਜੇ ਸਾਡਾ ਸਿਪਾਹੀ ਜਾਂ ਕੋਈ ਆਮ ਬੰਦਾ ਤੁਹਾਡੇ ਕੋਲੋਂ ਅੱਜ ਤੱਕ ਮੁਸਲਮਾਨ ਦੇ ਦਾਇਰੇ 'ਚ ਨਹੀਂ ਆਇਆ ਤੇ ਮੈਂ ਤੇ ਫਿਰ ਸਿੱਖ ਕੌਮ ਦਾ ਬਾਦਸ਼ਾਹ ਹਾਂ, ਮੈਂ ਮੁਸਲਮਾਨ ਕਿਵੇਂ ਹੋ ਸਕਦਾ ਹੈ। ਰਹੀ ਗੱਲ ਜ਼ਿੰਦਗੀ ਤੇ ਮੌਤ, ਇਹ ਅਕਾਲ ਪੁਰਖ ਪਰਮਾਤਮਾ ਦੇ ਹਿੱਸੇ ਆਇਆ, ਕਿਹਨੂੰ ਰੱਖਣਾ ਕਿਹਨੂੰ ਮਾਰਨਾ ਇਹ ਪਰਮਾਤਮਾ ਦੀ ਮਰਜ਼ੀ। ਅੱਗੋਂ ਫਿਰ ਬਾਦਸ਼ਾਹ ਨੇ ਆਖਿਆ, ਕਹਿੰਦਾ ਮੈਂ ਚਾਹੁੰਦਾ ਹਾਂ, ਮੈਨੂੰ ਤੇਰੀ ਸ਼ਾਨ ਤੇ ਤਰਸ ਆਉਂਦਾ, ਜਿਹੜੀ ਚੜ੍ਹਾਈ ਤੂੰ ਮੌਤ ਤੇ ਕਰਨ ਜਾ ਰਿਹਾ ਹਾਂ ਇਹ ਚੜ੍ਹਾਈ ਕਿਸੇ ਅਜਿੱਤ ਕਿਲੇ ਤੇ ਹੋਣੀ ਚਾਹੀਦੀ ਸੀ। ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਇਬਰਾਹੀਮ ਦੀਨ ਮੀਰ ਖਾਨ ਆਰਤ ਦੀ ਕੈਦ ਵਿੱਚੋਂ ਬਾਹਰ ਕੱਢਿਆ ਗਿਆ, ਉਹਦੇ ਸੀਸ ਦੇ ਉੱਤੇ ਕਹਿੰਦੇ ਨੇ ਕੇਸਰੀ ਦਮਾਲਾ ਸਜਾਇਆ ਗਿਆ, ਰੇਸ਼ਮੀ ਕੱਪੜੇ ਪਹਿਨਾਏ ਗਏ, ਹਾਥੀ ਦੀ ਹੰਭਾਰੀ ਚਬਾ ਕੇ ਉਹਨਾਂ ਨੂੰ ਇੱਕ ਵਾਰ ਜਲੂਸ ਕੱਢਿਆ ਗਿਆ। ਫਰਕਸ਼ੀਅਰ ਬਾਦਸ਼ਾਹ ਦਾ ਝੁਕਾਅ ਫਿਰ ਇੱਕ ਵਾਰੀ ਹੋਇਆ, ਕਹਿਣ ਲੱਗਾ ਜੇ ਤੂੰ ਕਹੇ ਤੇ ਮੈਂ ਤੈਨੂੰ ਹਿੰਦੁਸਤਾਨ ਦੀ ਫੌਜ ਦਾ ਸੈਨਾਪਤੀ ਬਣਾ ਸਕਦਾ, ਜਿਹੜੀ ਚੜ੍ਹਾਈ ਮੌਤ ਤੇ ਕਰਨ ਜਾ ਰਿਹਾ ਇਹ ਕਿਸੇ ਦੂਸਰੇ ਸੂਬੇ ਤੇ ਕਿਸੇ ਦੇਸ਼ ਤੇ ਹੁੰਦੀ, ਮੇਰੇ ਦੇਸ਼ ਦਾ ਉਹ ਹਿੱਸਾ ਬਣ ਜਾਂਦਾ, ਮੈਨੂੰ ਤੇਰੀ ਚੜ੍ਹਤ ਵਿੱਚੋਂ ਤੇਰਾ ਚੰਗਾ ਭਵਿੱਖ ਨਜ਼ਰ ਆਉਂਦਾ। ਮੈਂ ਅਜੇ ਵੀ ਕਹਿੰਦਾ ਸਰਕਾਰ ਦੀ ਗੱਲ ਮੰਨ ਲੈ। ਅੱਗੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਮੋੜ ਕੇ ਜਵਾਬ ਦਿੱਤਾ, ਉਹ ਕਿਹੜੇ ਕਮਾਂਡਰ ਇਨ ਚੀਫ ਦੀ ਗੱਲ ਕਰਦਾ, ਸਾਡਾ ਦੇਸ਼ ਅਸੀਂ ਆਪਣੇ ਦੇਸ਼ ਦੇ ਬਾਦਸ਼ਾਹ, ਤੂੰ ਕੌਣ ਹੁੰਦਾ ਸਾਨੂੰ ਜਰਨੈਲੀਆਂ ਦੇਣ ਵਾਲਾ ਤੇ ਆਰਮੀ ਦਾ ਕਮਾਂਡਰ ਇਨ ਚੀਫ ਬਣਾਉਣ ਵਾਲਾ। ਬਾਬਾ ਬੰਦਾ ਸਿੰਘ ਬਹਾਦਰ ਨੇ ਜਿਹੜਾ ਮੋੜ ਕੇ ਜਵਾਬ ਦਿੱਤਾ ਹੈ, ਬੈਨ ਦੀਆਂ ਸਤਰਾਂ ਪਿਆਰ ਨਾਲ ਸਰਵਣ ਕਰੋ। ਬੀ
1: ਯੂ ਆਰ ਲਿਸਨਿੰਗ ਟੂ KRPI 1550 ਰੇਡੀਓ ਫਰਨਡੇਲ ਵਾਸ਼ਿੰਗਟਨ। 1550 KRPI ਰੇਡੀਓ ਤੇ ਚੱਲ ਰਿਹਾ ਹੈ ਲਾਈਵ ਫਰੋਮ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਕਾਟ ਰੋਡ ਸਰੀ।

ਮਾਨੋ ਫਰਕਸ਼ੀਅਰ ਬਾਦਸ਼ਾਹ ਵੱਲੋਂ ਸਾਰਾ ਟਿੱਲ ਲਾ ਲਿਆ ਗਿਆ, ਪਰ ਬਾਬਾ ਬੰਦਾ ਸਿੰਘ ਬਹਾਦਰ ਤੇ ਉਹਦੇ ਨਾਲ ਦੇ 26 ਜਰਨੈਲ ਟੱਸ ਤੋਂ ਮਸ ਨਾ ਹੋਏ। ਹੁਣ ਜ਼ਾਲਮ ਆਖਰੀ ਹਥਿਆਰ ਤੇ ਉਤਰ ਆਇਆ। ਗੁਰੂ ਪਿਆਰੇ ਖਾਲਸਾ ਜੀ, ਧਿਆਨ ਦੇਣਾ, ਇਸ ਤੋਂ ਪਹਿਲਾਂ ਸ਼ਹੀਦੀਆਂ ਤਾਂ ਬਹੁਤ ਹੋਈਆਂ, ਪਰ ਪਹਿਲੀ ਵਾਰਾਂ ਹੈ ਕਿ ਸਿੱਖ ਕੌਮ ਦਾ ਪਹਿਲਾ ਬਾਦਸ਼ਾਹ ਤੇ ਪਹਿਲਾ ਬੱਚਾ ਹੈ ਜਿਹੜਾ ਉਹਦੀ ਗੋਦ ਦੇ ਵਿੱਚ ਕਤਲ ਕਰਨ ਲੱਗੇ, ਸ਼ਹੀਦ ਕਰਨ ਲੱਗੇ। ਸੀਹਾਂ ਦੀ ਤੇ ਇੰਤਹਾ ਕਰ ਦਿੱਤੀ ਜ਼ਾਲਮਾਂ ਨੇ। ਜਦੋਂ ਦੀ ਇਹ ਕੌਮ ਹੋਂਦ ਵਿੱਚ ਆਈ ਏ, ਜ਼ਾਲਮ ਜ਼ੁਲਮ ਦੀ ਇੰਤਹਾ ਕਰਦਾ ਰਿਹਾ, ਸਾਡੀ ਕੌਮ ਦੇ ਆਗੂ, ਸਾਡੀ ਕੌਮ ਦੇ ਨੁਮਾਇੰਦੇ ਉਹ ਜ਼ੁਲਮ ਝੱਲਦੇ ਰਹੇ। ਆ 84 ਵਿੱਚ ਤੁਸੀਂ ਵੇਖਿਆ ਹੋਣਾ ਗੱਡੀਆਂ ਦੇ ਮਗਰ ਧੂ ਧੂ ਕੇ ਦੋਵਾਂ ਗੱਡੀਆਂ ਦੇ ਇੱਕ ਉੱਧਰ ਨੂੰ ਜ਼ੋਰ ਲਵਾਉਣਾ, ਇੱਕ ਉੱਧਰ ਨੂੰ ਲੱਤਾਂ ਤੋਂ ਬੰਨ੍ਹ ਕੇ ਪਾੜ ਦੇਣਾ, ਅੱਖਾਂ ਨੂੰ ਕੱਢ ਦੇਣਾ, ਜੀਭ ਨੂੰ ਕੱਟ ਦੇਣਾ, ਸਰੀਰ ਤੇ ਪੱਛ ਲਾ ਕੇ ਲੂਣ ਤੇ ਮਿਰਚਾਂ ਮੌਕੇ ਦੀ ਹਕੂਮਤ ਵੱਲੋਂ ਪਾਈਆਂ ਜਾਂਦੀਆਂ ਰਹੀਆਂ। ਕੋਈ ਐਸਾ ਜ਼ੁਲਮ ਹੱਥਕੰਡਾ ਨਹੀਂ ਵਰਤਿਆ ਜਿਹੜਾ ਸਿੱਖ ਕੌਮ ਦੇ ਉੱਤੇ ਨਹੀਂ ਵਰਤਿਆ ਜਾ ਸਕਿਆ ਅੱਜ ਤੱਕ, ਹਰ ਹੱਥਕੰਡਾ ਵਰਤਿਆ ਗਿਆ। ਬਿਨੈ ਕਰ ਰਿਹਾ ਹਾਂ, ਧਿਆਨ ਦੇਣਾ ਗੁਰੂ ਪਿਆਰੇ ਖਾਲਸਾ ਜੀ। ਉਹ ਅਖੀਰ ਜ਼ਾਲਮ 19 ਜੂਨ 1716 ਨੂੰ ਬਾਬਾ ਬੰਦਾ ਸਿੰਘ ਬਹਾਦਰ ਨੂੰ ਕੈਦ ਖਾਨੇ ਚੋਂ ਬਾਹਰ ਕੱਢਿਆ ਗਿਆ ਹੈ, ਬਾਜ਼ਾਰਾਂ 'ਚ ਫੇਰ ਕੇ ਉੱਥੇ ਲਿਆਂਦਾ ਗਿਆ ਜਿੱਥੇ ਫਰੀਦ ਬਾਬਾ ਜੀ ਦੇ ਉਸਤਾਦ ਬਖਤਿਆਰ ਕਾਕੀ ਦੀ ਜਗ੍ਹਾ ਕੁਤਬ ਮੀਨਾਰ ਦੇ ਬਿਲਕੁਲ ਲਾਗੇ। ਬਖਤਿਆਰ ਕਾਕੀ ਸਨਮਾਨਯੋਗ ਬਾਬਾ ਫਰੀਦ ਜੀ ਦੇ ਉਸਤਾਦ ਜੀ ਨੇ, ਉਹਦੇ ਲਾਗੇ ਕਬਰ ਹੈ ਬਹਾਦਰ ਸ਼ਾਹ ਦੀ। ਇਹ ਉਹੀ ਬਹਾਦਰ ਸ਼ਾਹ ਏ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਦੀ ਬਗਾਵਤ ਨੂੰ ਦਬਾਉਂਦਾ ਦਬਾਉਂਦਾ ਮਰ ਗਿਆ। ਲਗਾਤਾਰ 1.5-2 ਮਹੀਨੇ ਇਹਦੀ ਲਾਸ਼ ਲਾਹੌਰ 'ਚ ਰੁਲਦੀ ਰਹੀ, ਇਹਦੀ ਲਾਸ਼ 'ਚ ਕੀੜੇ ਚੱਲ ਗਏ, ਰਾਜ ਪ੍ਰਬੰਧ ਦਾ ਝਗੜਾ ਪੈ ਗਿਆ। ਅਖੀਰ ਲਾਹੌਰੋਂ ਲੱਦ ਕੇ ਇਹਨੂੰ ਦਿੱਲੀ ਲਿਆਂਦਾ ਗਿਆ। ਕਾਕੀ ਖਵਾਜਾ ਬਖਤਿਆਰ ਅਲੀ ਦੀ ਜਗ੍ਹਾ ਦੇ ਲਾਗੇ ਇਸ ਬਹਾਦਰ ਸ਼ਾਹ ਨੂੰ ਦਫਨਾਇਆ ਗਿਆ। ਇਹਦੀਆਂ ਪ੍ਰਕਰਮਾਂ ਬਾਬਾ ਬੰਦਾ ਸਿੰਘ ਬਹਾਦਰ ਕੋਲੋਂ ਕਰਵਾਈਆਂ ਗਈਆਂ, ਕਿਉਂਕਿ ਜਿਉਂਦਾ ਤੇ ਬਹਾਦਰ ਸ਼ਾਹ ਸਿੱਖ ਆ ਗਏ, ਸਿੱਖ ਆ ਗਏ ਕਹਿੰਦਾ ਕਹਿੰਦਾ ਮਰ ਗਿਆ। ਹੋ ਸਕਦਾ ਉਹਦੀ ਆਤਮਾ ਨੂੰ ਚੈਨ ਆ ਜਾਏ। ਉਹਦੀ ਕਬਰ ਦੀਆਂ ਪ੍ਰਕਰਮਾਂ ਕਰਾਈਆਂ ਬਾਬਾ ਬੰਦਾ ਸਿੰਘ ਬਹਾਦਰ ਦੇ ਕੋਲੋਂ, ਕਾਕੀ ਬਖਤਿਆਰ ਖਵਾਜਾ ਦੀ ਜਗ੍ਹਾ ਦੇ ਕੋਲੋਂ ਨੂੰ ਬਹਾ ਲਿਆ। ਉਹਦਾ 4 ਸਾਲ ਦਾ ਪੁੱਤਰ ਹਰਮਾਂ ਦੇ ਅੰਦਰੋਂ ਕੈਦ ਖਾਨੇ 'ਚੋਂ ਕੱਢ ਕੇ ਲਿਆ ਕੇ ਉਹਦੀ ਗੋਦ 'ਚ ਬਾਲ ਦਿੱਤਾ। ਧਿਆਨ ਦੇਣਾ ਗੁਰੂ ਪਿਆਰੇ ਖਾਲਸਾ ਜੀਓ, ਕਹਿਣ ਲੱਗੇ ਤੇਰੇ ਨਾਂ ਦੇ ਨਾਲ ਬਹਾਦਰ ਲਕਬ ਲੱਗਦਾ ਹੈ, ਅਸਾਂ ਸੁਣਿਆ ਤੇਰੇ ਯੋਧੇ ਬੜੇ ਬਹਾਦਰ ਨੇ। ਕਹਿਣ ਲੱਗੇ ਬਹਾਦਰੀ ਤੇ ਤਾਂ ਏ, ਤੁਸਾਂ ਇਹਨਾਂ ਯੋਧਿਆਂ ਦੇ ਹੱਥ ਬੱਧੇ ਹੋਏ ਨੇ, ਜਰਾ ਕੁ ਖੋਲੋ, ਤੁਹਾਨੂੰ ਬਹਾਦਰੀ ਦੇ ਕਰਤੱਵ ਵਿਖਾਈਏ। ਉਹਨਾਂ ਨੇ ਇੱਕ ਨੌਜਵਾਨ ਦੀ, ਬਾਬਾ ਬਾਜ ਸਿੰਘ ਦੀ ਹੱਥ ਘੜੀ ਖੋਲੀ, ਉਹਨਾਂ ਐਸੀ ਝਪਟ ਮਾਰੀ, ਜ਼ਾਲਮ ਦੀ ਤੇਗ ਧੂ ਕੇ 3 ਬੰਦੇ ਮੌਤ ਦੇ ਘਾਟ ਉਤਾਰ ਦਿੱਤੇ। ਅਜਾਇਬ ਘਰ ਜਾਓ, ਆਪ ਜੀ ਨੂੰ ਉਸੇ ਤਰ੍ਹਾਂ ਉਹ ਫੋਟੋ ਬਣੀ ਨਜ਼ਰ ਆਏਗੀ। ਬਾਬਾ ਬਾਜ ਸਿੰਘ ਜੋਸ਼ ਵਿੱਚ ਆ ਕੇ 3 ਬੰਦੇ ਉਹਨਾਂ ਦੇ ਕਤਲ ਕਰ ਦਿੱਤੇ, ਕਾਹਲੀ ਨਾਲ ਜਿਹੜੇ 26 ਸੂਰਮੇ ਸਨ ਉਹਨਾਂ ਨੂੰ ਸ਼ਹੀਦ ਕਰਕੇ, ਉਹਨਾਂ ਦੇ ਸੀਸ ਕੱਟ ਕੇ ਨੇਜਿਆਂ ਤੇ ਟੰਗ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ 4 ਚਪੇਰੇ ਘੇਰਾ ਕੱਤ ਲਿਆ। ਬਾਬਾ 4 ਸਾਲ ਦੀ ਉਮਰ ਹੈ ਅਜੈ ਸਿੰਘ। ਬਾਬਾ ਬੰਦਾ ਸਿੰਘ ਬਹਾਦਰ ਦੇ ਲਖਤੇ ਜਿਗਰ ਬੀਬੀ ਸ਼ਸ਼ੀਲ ਕੌਰ ਦੇ ਨੂਰੇ ਨਜ਼ਰ, ਉਹਨਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੀ ਗੋਦ 'ਚ ਲਿਆ ਕੇ ਬਿਠਾਇਆ ਗਿਆ। ਇੱਕ ਖੰਜਰ ਪਕੜਿਆ ਫਰਕਸ਼ੀਅਰ ਬਾਦਸ਼ਾਹ ਨੇ, ਆਖਿਆ ਲੈ ਤੇਰੇ ਨਾਂ ਨਾਲ ਬਹਾਦਰ ਲਕਬ ਲੱਗਦਾ ਹੈ, ਅਸੀਂ ਤੈਨੂੰ ਬਹਾਦਰ ਤਾਂ ਮੰਨਾਂਗੇ, ਆ ਤੇਰਾ ਪੁੱਤਰ ਹੈ 4 ਸਾਲ ਦਾ, ਖੰਜਰ ਮਾਰ ਕੇ ਇਹਦਾ ਪੇਟ ਚਾਕ ਕਰ। ਬਾਬਾ ਬੰਦਾ ਸਿੰਘ ਬਹਾਦਰ ਨੇ ਆਖਿਆ, ਉਹ ਜ਼ਾਲਮ ਦਰਿੰਦੇਓ, ਇਹੋ ਜਿਹਾ ਤੇ ਤੁਹਾਡੇ ਪੈਗੰਬਰ ਇਸਮਾਈਲ ਬੱਚੇ ਨੂੰ ਕਤਲ ਕਰਨ ਲੱਗੇ ਇਬਰਾਹੀਮ, ਤੇ ਉਹਨੇ ਆਖਿਆ ਮੇਰੀਆਂ ਅੱਖਾਂ ਤੇ ਪੱਟੀ ਬੰਨ ਦਿਓ। ਕਹਿਣ ਲੱਗਾ, ਇਹੋ ਜਿਹਾ ਤੁਹਾਡੇ ਹਜ਼ਰਤ ਇਬਰਾਹੀਮ ਦੇ ਕੋਲੋਂ ਵੀ ਕਤਲ ਨਹੀਂ ਸੀ ਹੋਇਆ। ਰਹੀ ਗੱਲ ਖਾਲਸੇ ਦੀ, ਖਾਲਸਾ ਕਦੇ ਬੱਚੇ ਤੇ ਵਾਰ ਨਹੀਂ ਕਰਦਾ, ਔਰਤ ਤੇ ਵਾਰ ਨਹੀਂ ਕਰਦਾ, ਇਹ ਤੇ ਮੇਰਾ ਪੁੱਤਰ ਹੈ। ਜੇਕਰ ਤੇਰਾ ਪੁੱਤਰ ਵੀ ਹੋਵੇ ਬਾਦਸ਼ਾਹ, ਤੂੰ ਮੇਰੇ ਨਾਲ ਇੰਨਾ ਅਨਿਆਏ ਕੀਤਾ, ਮੇਰਾ ਖੰਜਰ ਤੇਰੇ ਬੱਚੇ ਤੇ ਵੀ ਨਹੀਂ ਚੱਲੇਗਾ। ਪੁੱਤਰਾਂ ਵਾਲਿਓ, ਧਿਆਨ ਦੇਣਾ, ਕਦੇ ਮਨੁੱਖ ਵਾਸਤੇ ਇਹੋ ਜਿਹਾ ਸਮਾਂ ਬਣ ਜਾਏ ਤੇ ਕੀ ਕਰੇ। ਉਹਨੇ ਬੱਚੇ ਦੇ ਕੱਕੇ ਕੇਸਾਂ 'ਚ ਹੱਥ ਫੇਰ ਕੇ ਆਖਿਆ। ਅੱਗੋਂ ਦਰਿੰਦੇ ਕਹਿਣ ਲੱਗੇ, ਇਹਦੀ ਸਿੱਖੀ ਦਾ ਤੁਹਾਨੂੰ ਨਹੀਂ ਪਤਾ ਕਿਵੇਂ ਨਿਭਣੀ ਏ। ਬਾਬਾ ਬੰਦਾ ਸਿੰਘ ਬਹਾਦਰ ਨੇ ਆਖਿਆ, ਪਾਪੀਓ, ਤੁਸੀਂ ਸਾਡਾ ਸਰੀਰ ਖੋ ਸਕਦੇ ਹੋ, ਤਨ ਛੀਨ ਛੀਨ ਕਰ ਸਕਦੇ ਹੋ, ਪਰ ਬੰਦੇ ਦਾ ਸਿਦਕ ਨਹੀਂ ਖੋ ਸਕਦੇ। ਕਹਿਣ ਲੱਗੇ, ਇਹ ਕੰਮ ਵੀ ਸਾਨੂੰ ਆਪ ਕਰਨਾ ਪਏਗਾ। 4 ਸਾਲ ਦੇ ਬਾਬਾ ਬੰਦਾ ਸਿੰਘ ਬਹਾਦਰ ਦੇ ਪੁੱਤਰ ਅਜੈ ਸਿੰਘ ਨੂੰ
जालम हथियारे ने केसा तो फड़ के उच्चा चुकया, मारिया खंजर काड़ करदा छाती विच, धरती कंबी असमान डुल गया, मर जानी मौत नू त्रेलियां आ गईयां, छाती तो चीरदा होया पट्टा वल नू लै आया, फुड़क के कलेजा उस बच्चे दा बाहर निकलिया, जालमा ने फड़ के कलेजा बाबा बंदा सिंह बहादुर दे मुंह विच तुन दिता, निकले होया खून बाबा बंदा सिंह बहादुर दे चेहरे ते रत दे छट्टे मारे, उस वेले दा सीन श्रवण करो ढाडी जत्था।

ਬਾਬਾ ਬੰਦਾ ਸਿੰਘ ਬਹਾਦਰ ਦੀ ਗੋਦ ਵਿੱਚ ਜ਼ਾਲਮਾਂ ਨੇ 4 ਸਾਲ ਦਾ ਪੁੱਤਰ ਸ਼ਹੀਦ ਕਰ ਦਿੱਤਾ। ਜਦੋਂ ਛੱਟੇ ਮਾਰੇ ਪੁੱਛਿਆ ਇਹ ਕੀ, ਕਹਿਣ ਲੱਗਾ ਇੱਕ ਪਾਂਬਰ ਮੁਗਲੀਆ ਬਾਦਸ਼ਾਹ ਇੱਕ ਖਾਲਸਾ ਰਾਜ ਦਾ ਬਾਦਸ਼ਾਹ ਲੜੇ ਨੇ, ਖਾਲਸਾ ਰਾਜ ਦਾ ਬਾਦਸ਼ਾਹ ਜਿੱਤ ਗਿਆ ਏ, ਤੁਸਾਂ ਜਿੱਤੇ ਹੋਏ ਬਾਦਸ਼ਾਹ ਦੇ ਚਿਹਰੇ ਦੇ ਉੱਤੇ ਕੇਸਰ ਛਿੜਕਾਇਆ ਏ। ਕਹਿਣ ਲੱਗਾ ਇੱਕ ਹੈ ਅੰਦਰੂਨੀ ਲੜਾਈ ਇੱਕ ਬਹਿਰੂਨੀ ਲੜਾਈ, ਇਹ ਬੱਚੇ ਦਾ ਕਾਲਜਾ ਕੱਢ ਕੇ ਮੇਰੇ ਮੂੰਹ ਦੇ ਅੰਦਰ ਪਾਇਆ ਹੈ, ਇਹ ਖਾਲਸੇ ਨੂੰ ਆਜ਼ਾਦੀ ਦਾ ਸ਼ਗਨ ਲੱਗਾ ਹੈ, ਇੱਕ ਦਿਨ ਖਾਲਸਾ ਰਾਜ ਦਾ ਵਾਰਸ ਬਣ ਜਾਏਗਾ। ਕਹਿਣ ਲੱਗਾ ਅੰਦਰੂਨੀ ਤੇ ਬਹਿਰੂਨੀ ਲੜਾਈ ਏ, ਜਦੋਂ ਕੋਈ ਬਾਹਰੋਂ ਬੰਦਾ ਜਿੱਤ ਜਾਏ ਉਹਨੂੰ ਹਾਰ ਫੁੱਲਾਂ ਦੇ ਪਾਏ ਜਾਂਦੇ ਨੇ, ਜਦੋਂ ਕੋਈ ਅੰਦਰੂਨੀ ਲੜਾਈ ਜਿੱਤ ਜਾਏ ਉਹਦੇ ਗਲ ਦੇ ਵਿੱਚ ਪੁੱਤਰ ਦੇ ਟੁਕੜਿਆਂ ਦੇ ਹਾਰ ਅੰਦਰਾਂ ਦੇ ਹਾਰ ਪਾਏ ਜਾਂਦੇ ਨੇ। ਤੱਕੋ ਜਰਾ, ਅਖੀਰ ਫਰਖੀਅਰ ਬਾਦਸ਼ਾਹ ਨੇ ਪੁੱਛਿਆ ਦੱਸ ਹੁਣ ਤੈਨੂੰ ਕਿਹੜੀ ਮੌਤੇ ਮਾਰਿਆ ਜਾਏ। ਆਗੋਂ ਬਾਬਾ ਬੰਦਾ ਸਿੰਘ ਬਹਾਦਰ ਕਹਿਣ ਲੱਗਾ ਬਾਦਸ਼ਾਹ ਇਹ ਤੇ ਕੁਦਰਤ ਦਾ ਨਿਯਮ ਹੈ, ਯੂਨੀਵਰਸਲ ਅਸੂਲ ਹੈ ਕਿ ਜਿਹੜੀ ਮੌਤ ਕੋਈ ਆਪ ਮਰਨਾ ਪਸੰਦ ਕਰਦਾ ਉਹ ਦੂਜੇ ਨੂੰ ਉਸੇ ਮੌਤੇ ਮਾਰਦਾ, ਜਿਹੜੀ ਮੌਤ ਤੈਨੂੰ ਚੰਗੀ ਲੱਗਦੀ ਏ ਕੱਲ ਨੂੰ ਮਰਨੀ ਪਸੰਦ ਕਰੇਗਾ। ਔਰ ਇਹ ਵਚਨ ਪੂਰਾ ਹੋਇਆ। ਜਿਹੜੇ ਢੰਗ ਦੇ ਨਾਲ ਬਾਬਾ ਬੰਦਾ ਸਿੰਘ ਬਹਾਦਰ ਨੂੰ ਜ਼ਾਲਮਾਂ ਨੇ ਕੱਲੀ ਕੱਲੀ ਅੱਖ ਕੱਢੀ, ਜਮੂਰਾਂ ਦੇ ਨਾਲ ਉਹਦਾ ਮਾਸ ਰੋਚਿਆ, ਕੱਲਾ ਕੱਲਾ ਸਰੀਰ ਦਾ ਹੱਥ ਪੈਰ ਵੱਢ ਕੇ ਉਹਨੂੰ ਸ਼ਹੀਦ ਕੀਤਾ, ਇੱਕ ਦਿਨ ਉਹ ਆਇਆ ਇਸ ਫਰਖੀਅਰ ਬਾਦਸ਼ਾਹ ਦੇ ਨਾਲ ਵੀ ਉਹ ਕੁਝ ਵਾਪਰਿਆ। ਆਓ ਤੱਕੋ ਜ਼ਾਲਮਾਂ ਦਾ ਜ਼ੁਲਮ ਦੇ ਉੱਤੇ ਲੱਕ ਬੰਨਿਆ ਹੋਇਆ ਲੱਕ, ਜਦੋਂ 4 ਚਪੇਰੇ ਜਵਾਬ ਦੇਣ ਤੋਂ ਹਾਰ ਗਏ, ਅਖੀਰ ਬਾਬਾ ਬੰਦਾ ਸਿੰਘ ਬਹਾਦਰ ਨੂੰ ਜਿਵੇਂ ਸ਼ਹੀਦ ਕੀਤਾ ਗਿਆ। ਢਾਡੀ ਕਲਾ ਦਾ ਕਲਾਸੀਕਲ ਰਾਗ ਹੈ ਗੱਡੀ, ਮੈਂ ਪਹਿਲਾਂ ਵੀ ਕਈ ਵਾਰ ਅਰਜ ਕੀਤੀ ਏ, ਲਗਭਗ ਅੱਜ 25-26 ਦਿਨ ਹੋ ਗਏ ਆਪ ਜੀ ਦੇ ਜੋੜੇ ਢਾੜਦੇ ਆ, ਪੂਰਾ ਯਤਨ ਕੀਤਾ ਕਿ ਢਾਡੀ ਕਲਾ ਤੋਂ ਬਾਹਰ ਜਾ ਕੇ ਕੋਈ ਵੀ ਜਿਹੜੀ ਚੀਜ਼ ਕੋਈ ਵੰਨਗੀ ਆਪ ਨਾਲ ਸਾਂਝੀ ਨਾ ਕੀਤੀ ਜਾ ਸਕੇ। ਇਤਿਹਾਸ ਦੇ ਚੱਲਦਿਆਂ ਮੈਨੂੰ ਲੱਗਦਾ ਹੈ ਸਾਰੇ ਮਹੀਨੇ ਵਿੱਚ ਦੂਜੀ ਜਾਂ ਤੀਜੀ ਵਾਰਾਂ ਗੱਡੀ ਦੀ ਵੰਨਗੀ ਆਈ ਹੈ, ਕਿਉਂਕਿ ਗੱਡੀ ਬੜੇ ਜ਼ਿੰਮੇਵਾਰੀ ਨਾਲ ਯਾਦ ਕਰਕੇ ਬੋਲਣੀ ਪੈਂਦੀ। ਸੀਤਲ ਸਾਹਿਬ ਟ੍ਰੇਨ 'ਚ ਸਫ਼ਰ ਕਰਦੇ ਜਾ ਰਹੇ ਸਨ, ਗੱਡੀ ਹੌਲੀ ਸੀ, ਜਦੋਂ ਤੇਜ਼ ਹੋਈ ਉਹਨਾਂ ਦੇ ਮਨ 'ਚ ਆਇਆ ਇਸ ਸਾਜ਼ ਦੇ ਉੱਪਰ ਇੱਕ ਤਾਲ ਦੇ ਉੱਪਰ ਇੱਕ ਵੰਨਗੀ ਬਣ ਸਕਦੀ ਹੈ ਢਾਡੀ ਵੰਨਗੀ, ਇਸ ਕਰਕੇ ਜਦੋਂ ਚੱਲਦੀ ਏ ਬਿਲਕੁਲ ਹੌਲੀ ਹੌਲੀ ਫਿਰ ਉਹ ਤੇਜ਼ ਹੋ ਜਾਂਦੀ ਏ, ਉਹਦੇ ਚੱਕੇ ਉਸੇ ਤਰ੍ਹਾਂ ਗਾਡਰਾਂ 'ਤੇ ਆਵਾਜ਼ ਕਰਦੇ ਨੇ। ਇਹ ਗੱਡੀ ਵੀ ਜਦੋਂ ਤੁਰਦੀ ਏ ਬਿਲਕੁਲ ਹੌਲੀ ਹੌਲੀ ਅੰਤਮ ਪੜਾਅ ਤੱਕ ਜਾਂਦਿਆਂ ਹੋਇਆਂ ਤੇਜ਼ ਹੋ ਜਾਂਦੀ, ਪਰ ਇਹ ਗੱਲ ਯਾਦ ਰੱਖਿਓ ਚੱਲਦੀ ਹੋਈ ਗੱਡੀ ਜੇ ਲੀਹ ਤੋਂ ਲੈ ਜਾਏ ਮੁੜ ਕੇ ਉਹ ਚੱਲਦਿਆਂ ਫਿਰ ਚੜ੍ਹਦੀ ਨਹੀਂ, ਉਹਨੂੰ ਰੋਕ ਕੇ ਅਤੇ ਜੱਕਾ ਨਾਲ ਚੁੱਕ ਕੇ ਚੜ੍ਹਾਉਣਾ ਪੈਂਦਾ। ਇਸ ਕਰਕੇ ਗੱਡੀ ਵੰਨਗੀ ਇੱਦਾਂ ਦੀ ਏ ਕਿ ਬਹੁਤ ਜ਼ਿੰਮੇਵਾਰੀ ਦੇ ਨਾਲ ਇਹਨੂੰ ਗਾਉਣਾ ਪੈਂਦਾ। ਢਾਡੀ ਕਲਾ ਦਾ ਕਲਾਸੀਕਲ ਰਾਗ ਏ, ਸਤਿਗੁਰੂ ਕਿਰਪਾ ਕਰਨ ਆਓ ਮੇਰਾ ਸਾਥ ਦੇ ਰਹੇ ਨੇ ਕੌਮ ਦੇ ਮਹਾਨ ਢਾਡੀ ਗਿਆਨੀ ਬਲਕਾਰ ਸਿੰਘ ਗੁਰਦਾਸਪੁਰੀ। ਲੰਬਾ ਸਮਾਂ 2009-10 ਤੋਂ ਲੈ ਕੇ ਗਿਆਨੀ ਲਖਵਿੰਦਰ ਸਿੰਘ ਸੋਹਲ ਦੇ ਨਾਲ ਵਿਦੇਸ਼ਾਂ ਦੀ ਯਾਤਰਾ ਕਰਦੇ ਰਹੇ, ਇਸ ਵਾਰਾਂ ਇਤਫਾਕੀਆ ਮੌਕਾ ਮਿਲਿਆ ਅਤੇ ਜਥਾ ਆਪ ਜੀ ਦੇ ਜੋੜੇ ਝਾੜਨ ਵਾਸਤੇ ਪਹੁੰਚਿਆ। ਸ਼ਰੰਗੀ ਮਾਸਟਰ ਸਨਮਾਨਯੋਗ ਭਾਈ ਸੁਖਵਿੰਦਰ ਸਿੰਘ ਸਭਰਾ ਪ੍ਰੋਫੈਸਰ ਸਾਹਿਬ ਦਾਸ ਗਿਆਨੀ ਗੁਰਮੇਜ ਸਿੰਘ ਬੀ ਏ, ਆਓ ਪਿਆਰ ਨਾਲ ਸਰਵਣ ਕਰੋ ਆਖਰੀ ਵੰਨਗੀ ਹੈ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਦਾ ਵੇਰਵਾ ਇਸ ਢਾਡੀ ਵੰਨਗੀ ਗੱਡੀ ਦੇ ਅੰਦਰ ਬਿਆਨ ਕੀਤਾ ਜਾ ਰਿਹਾ, ਪਿਆਰ ਨਾਲ ਸਰਵਣ ਕਰੋ ਇਉਂ ਬਿਨੈ ਕੀਤਾ ਜਾ ਰਿਹਾ।

सेवक की ओड़क निभही प्रीत, जीवत साहब सेव्यो अपना, चलते राख्यो चीत। ओ महान सूरमा देश कौम धर्म की खातर, 4 साल का पुत्र अपनी गोद शहीद करा के अंतम जालमा ने बाबा बंदा सिंह बहादुर नूं शहीद कर दिता। आप ते शहीद हो गया पर रहिंदी दुनिया तक जीवन जोगा ना छड गया। जेड़ा जिमीदार बंदा है, मैं बेनती करा जमीना वालियो, जे तुसां बाबा बंदा सिंह बहादुर दा दिन ना मनाया ते समझ लो कोई भी नहीं मनाया। अज जेड़े जमीना दे मालक ने सतगुरु ने कृपा कीती है, नहीं ते जिमीदारा सिस्टम होया करदा सी, वाई कार नूं कोई नहीं सी पुछदा। अज मोदी सरकार दा टिल लगा होया दोबारा उसे तरह तुहानूं वाई कार बनाउण दा ते अडानी अबानी नूं मालक बनाउण दा। ਉਹ ਕਿੱਡਾ ਮਰਦ ਦੂਰ ਅੰਦੇਸ਼ ਹੋਵੇਗਾ ਜਿਹਨੇ ਏਡਾ ਵੱਡਾ ਪਰਉਪਕਾਰ ਕੀਤਾ। ਅੱਜ ਸੈਂਟਰ ਸਰਕਾਰ ਜੇ ਕਿਸਾਨਾਂ ਦਾ ਮੋਰਚਾ ਨਾ ਲੱਗਦਾ ਤੇ ਆਹ ਜਿਹੜੀਆਂ ਜ਼ਮੀਨਾਂ ਤੁਹਾਡੇ ਹਲਾਂ ਥੱਲੇ ਵਗਦੀਆਂ ਨਾ, ਆਹ ਘੜੀ ਮੁੜੀ ਹੜ ਆਉਂਦੇ ਆ। ਮੈਂ ਕਈ ਵਾਰਾਂ ਬੇਨਤੀ ਕਰਦਾ, ਇਹ ਹੜ ਪ੍ਰੀ ਪਲੈਂਡ ਆ ਰਹੇ ਆ, ਇਹ ਕੋਈ ਕੁਦਰਤੀ ਕਰੋਪੀ ਨਹੀਂ। ਇਹ ਪਾਣੀ ਬੜਾ ਸਿਆਣਾ ਏ, ਇੱਕੋ ਵਾਰਾਂ ਹੀ ਬਿਆਸਾ ਛੱਡਿਆ ਜਾਂਦਾ ਏ ਤਲਵਾੜੇ ਡੈਮ ਤੋਂ, ਇੱਕੋ ਵਾਰਾਂ ਸਤਲੁਜ ਛੱਡਿਆ ਜਾਂਦਾ ਏ ਨੰਗਲ ਡੈਮ ਤੋਂ, ਇੱਕੋ ਵਾਰਾ ਰਾਵੀ ਛੱਡਿਆ ਜਾਂਦਾ ਏ ਰਣਜੀਤ ਸਾਗਰ ਡੈਮ ਤੇ ਚੰਬੇਰਾ ਡੈਮ ਤੋਂ। ਇਹ ਤੇ ਅਨਪੜ੍ਹ ਵੀ ਬੰਦਾ, ਘੱਟ ਪੜ੍ਹਿਆ ਲਿਖਿਆ ਬੰਦਾ ਵੀ ਸਮਝਦਾ ਸਰਕਾਰ ਦੀਆਂ ਚਾਲਾਂ ਨੂੰ ਕਿ ਤੁਹਾਡਾ ਝੋਨਾ ਤੇ ਕਣਕ ਤਬਾਹ ਕੀਤੀ ਜਾਏ। ਪਹਿਲਾਂ MSP ਖਤਮ ਕਰਨ ਦੀ ਗੱਲ ਚੱਲੀ ਕਿ ਨਾ ਮਿਨੀਮਮ ਪ੍ਰਾਈਜ਼ ਮਿਲੇ, ਨਾ ਇਹ ਜ਼ਿਮੀਂਦਾਰਾਂ ਕਰਨ ਜ਼ਮੀਨਾਂ ਛੱਡ ਦੇਣ ਤੇ ਸਾਡਾ ਕਬਜ਼ਾ ਹੋ ਜਾਏ। MSP ਖਤਮ ਨਹੀਂ ਹੋਈ, ਬਹੁਤ ਵੱਡਾ ਸੰਘਰਸ਼ ਬਣ ਗਿਆ ਤੇ ਹੁਣ ਸਰਕਾਰ MSP ਤੇ ਦੇ ਰਹੀ ਹੈ ਪਰ ਤੁਹਾਡਾ ਹੋਣ ਕੁਝ ਨਹੀਂ ਦੇ ਰਹੀ। ਹਰ ਸਾਲ ਹੜ ਆ ਰਹੇ ਨੇ, ਹਰ ਸਾਲ ਫਸਲਾਂ ਦੀ ਤਬਾਹੀ ਕੀਤੀ ਜਾ ਰਹੀ ਹੈ। ਇਹ ਜ਼ਮੀਨਾਂ ਜਿਹੜੀਆਂ ਤੁਹਾਡੇ ਕੋਲ ਜ਼ਾਲਮ ਅੱਜ ਖੋਣੀਆਂ ਚਾਹੁੰਦੇ ਨੇ ਨਾ, ਇਹ ਜ਼ਮੀਨਾਂ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਦਿੱਤੀਆਂ ਹੋਈਆਂ ਨੇ। ਮੈਂ ਸਮਝਣਾ ਜਿਹਦੇ ਕੋਲ 4 ਮਰਲੇ ਵੀ ਥਾਂ ਆ, ਉਹ ਬਾਬਾ ਬੰਦਾ ਸਿੰਘ ਬਹਾਦਰ ਦਾ ਦਿਹਾੜਾ ਜ਼ਰੂਰ ਮਨਾਇਆ ਕਰੋ, ਸ਼ਹੀਦੀ ਦਿਹਾੜਾ, ਤਾਂ ਕਿ ਆਉਣ ਵਾਲੀਆਂ ਨਸਲਾਂ ਨੂੰ ਪਤਾ ਲੱਗ ਜਾਏ ਸਾਨੂੰ ਜ਼ਮੀਨਾਂ ਦੇ ਮਾਲਕ ਬਣਾਉਣ ਵਾਲਾ ਮਰਦ ਕਿਹੜਾ ਹੈ। ਇੰਨੀਆਂ ਬੇਨਤੀਆਂ ਪ੍ਰਵਾਨ, ਅੱਜ ਸਰਕਾਰ ਟਿੱਲ ਲਾਇਆ ਹੋਇਆ। ਚਲੋ ਬਾਬਾ ਬੰਦਾ ਸਿੰਘ ਬਹਾਦਰ ਦੇ ਪੈਰੋਕਾਰ ਵੀ ਡਟੇ ਹੋਏ ਨੇ ਕਿ ਸਰਕਾਰ ਨੂੰ ਧੱਕਾ ਨਹੀਂ ਕਰਨ ਦੇਣਾ, ਗੁਰੂ ਮਹਾਰਾਜ ਕਿਰਪਾ ਕਰੇ ਇਹਨਾਂ ਕਿਸਾਨਾਂ ਦੀਆਂ ਕਾਮਯਾਬੀਆਂ ਬਖਸ਼ਿਸ਼ ਕਰੇ, ਸਤਿਗੁਰੂ ਕਿਰਪਾ ਕਰੇ ਜਿਹੜੇ ਜੇਲ੍ਹਾਂ ਵਿੱਚ ਨੌਜਵਾਨ ਬੰਦੀ ਸਿੰਘ ਰਿਹਾਅ ਹੋ ਜਾਣ, ਸਤਿਗੁਰ ਕਿਰਪਾ ਕਰੇ ਸਾਨੂੰ ਸਾਡਾ ਖਾਲਸੇ ਨੂੰ ਘਰ ਮਿਲ ਜਾਏ। ਇੰਨੀਆਂ ਕੁ ਬੇਨਤੀਆਂ ਪ੍ਰਵਾਨ, ਬਹੁਤ ਬਹੁਤ ਧੰਨਵਾਦ ਸਾਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਗੁਰੂ ਦੀਆਂ ਪਿਆਰੀਆਂ ਸੰਗਤਾਂ ਦਾ ਧੰਨਵਾਦ, ਸਨਮਾਨਯੋਗ ਹੈੱਡ ਗ੍ਰੰਥੀ ਸਾਹਿਬ, ਸਾਰੇ ਗ੍ਰੰਥੀ ਸਹਿਬਾਨਾਂ ਸੇਵਾਦਾਰਾਂ ਦਾ ਧੰਨਵਾਦ। ਇਤਿਹਾਸ ਕਹਿੰਦਿਆਂ ਇੱਕ ਨਹੀਂ ਅਨੇਕਾਂ ਵਗਿਆ ਹੋ ਜਾਂਦੀਆਂ, ਸਾਧ ਸੰਗਤ ਬਖਸ਼ਣ ਯੋਗ ਹੈ। ਕੋਟਨ ਕੋਟ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ। ਆਓ ਢਾਡੀ ਸਿੰਘਾਂ ਕੋਲੋਂ 6 ਪੌੜੀਆਂ ਆਨੰਦ ਸਾਹਿਬ ਦਾ ਜਾਪ ਸਰਵਣ ਕਰੀਏ। ਦਾਸ ਨੂੰ ਬੁਲਾਓ ਫਤਿਹ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

कोई न जाने तुम्हारा अंत ते ऊचा

ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ। ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਇ। ਫਿਰੇ ਅੰਗਦ ਗੌਰ ਤੇ ਅਮਰਦਾਸ, ਰਾਮਦਾਸ ਹੋਈ ਸਹਾਇ। ਅਰਜਨ ਹਾਰ ਗੋਬਿੰਦ ਨੂੰ ਸਿਮਰਾਉ ਸ੍ਰੀ ਹਰਿ ਰਾਇ। ਸ੍ਰੀ ਹਰ ਕ੍ਰਿਸ਼ਨ ਧਿਆਈਐ, ਜਿਸ ਡਿੱਠੇ ਸਭ ਦੁਖ ਜਾਏ। ਤੇਕ ਬਹਾਦਰ ਸਿਮਰੀਐ, ਘਰ ਨਾਉ ਨਿਧਿਆ ਵੈ ਧਾਇ। ਸਭ ਥਾਈ ਹੋਏ ਸਹਾਇ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਪੰਥ ਦੇ ਵਾਲੀ ਲੋਕ ਪ੍ਰਲੋਕ ਕੇ ਸਹਾਇ, ਅੰਮ੍ਰਿਤ ਕੇ ਦਾਤੇ ਸੱਚੇ ਪਿਤਾ ਜੀ। ਸਭ ਥਾਈ ਹੋਏ ਸਹਾਇ, ਦਸਾਂ ਪਾਤਸ਼ਾਹੀਆਂ ਜੀ ਦੇ ਜੋਤ, ਤਾਕਤ ਚਾਵਰ ਛਤਰ ਦੇ ਮਾਲਕ, ਸਰਬ ਕਲਾ ਭਰਪੂਰ, ਜੁਗੋ ਜੋਗੇ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਪਾਠ ਉਪਦੇਸ਼ ਜੀ ਕਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਗਤਿਆਂ, ਹਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ, ਦੇਗ ਸੁਣ ਕਿਰਨ ਡਟਕੀ ਤਾਤਨਾ, ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚੜਖੜੀਆਂ ਤੇ ਚੜ੍ਹੇ ਤਨ ਆਰਿਆਂ ਨਾਲ ਚੁਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਹੀ, ਤਿਨਾਂ ਪੁਰਾਤਨ ਵਰਤਮਾਨ ਸਮੇਂ ਦੇ ਸਰਬੱਤ ਸ਼ਹੀਦਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚੇਤੇ ਆਵੇ ਚਿਤੇ ਆਵਣ ਕਾ ਸਦਕਾ, ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਛਿਆ ਰਿਆਇਤ, ਦੇਗ ਤੇਗ ਫਤਿਹ, ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਬਖਸ਼ੋ ਜੀ ਸਿੱਖਾਂ।

ਨਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗਿਆ ਟਲ ਧਰਮ ਕਾ ਜੈ ਜੈਕਾਰ ਬੋਲੋ ਜੀ। ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦੇ ਰਾਖੇ ਆਪ ਵਾਹਿਗੁਰੂ ਜੀ। ਹੇ ਅਕਾਲ ਪੁਰਖੀ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਪਿਤਾ ਜੀ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦਿਦਾ

ਮਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਗਰੀਬ ਨਿਵਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅਕਾਲ ਪੁਰਖ ਅੰਤਰਜਾਮੀ ਸਤਿਗੁਰੂ ਜੀ ਆਪ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਰਹਿਮਤ ਕੀਤੀ ਹੈ ਆਪਣੇ ਪਾਵਨ ਤਖਤਾਂ 'ਤੇ ਅੰਮ੍ਰਿਤ ਵੇਲੇ ਤੋਂ ਲੈ ਕੇ ਪ੍ਰਕਾਸ਼ ਬਣ ਹੋ ਕੇ ਦਰਸ਼ਨ ਦੀਦਾਰ ਨਾਮ ਬਾਣੀ ਦੇ ਪ੍ਰਵਾਹ 'ਚ ਲਾ ਕੇ ਸਿੱਖ ਸੰਗਤਾਂ ਨੂੰ ਨਜ਼ਰ ਨਿਹਾਲ ਕੀਤਾ ਆਪ ਜੀ ਦਾ ਕੋਟਾਨ ਕੋਟ ਸ਼ੁਕਰ ਸ਼ੁਕਰਾਨਾ ਹੈ ਜੀ ਐ ਸਮੇਂ ਸੰਧਿਆ ਸਮੇਂ ਪਾਵਨ ਦੀਵਾਨ ਸੱਜੇ ਆਰਤੀ ਆਰਤਾ ਸ਼ਬਦ ਕੀਰਤਨ ਗੁਰ ਇਤਿਹਾਸ ਕਥਾ ਵਿਚਾਰ ਢਾਡੀ ਵਾਰਾਂ ਗਾਇਨ ਕੀਤੇ ਗਏ ਅੱਖਰ ਵਾਦ ਘਾਟ ਭੁੱਲ ਚੁੱਕ ਦੀ ਮਾਫੀ ਬਖਸ਼ੋ ਜੀ ਅੱਗੇ ਵਾਸਤੇ ਸਮੱਤ ਸੋਜੀ ਬਖਸ਼ੋ ਸੁੱਧ ਸਪਸ਼ਟ ਪ੍ਰੇਮ ਭੈ ਭਾਵਨਾ ਅਦਬ ਸਾਹਿਤ ਗੁਰਬਾਣੀ ਪੜ੍ਹਨ ਸੇਵਾ ਸਿਮਰਨ ਕਥਾ ਕੀਰਤਨ ਗੁਰ ਇਤਿਹਾਸ ਗਾਇਨ ਕਰਨ ਦੇ ਬਲ ਉੱਦਮ ਚਾਓ ਬਖਸ਼ਿਸ਼ ਕਰੋ ਜੀ ਪੜ੍ਹੀ ਸੁਣੀ ਬਾਣੀ ਦਰ 'ਤੇ ਪ੍ਰਵਾਨ ਕਰਨੀ ਜੀ ਪੜ੍ਹੀ ਸੁਣੀ ਬਾਣੀ ਦਾ ਭਾਵ ਸੰਗਤ ਦੇ ਹਿਰਦਿਆਂ ਵਿੱਚ ਵਸਾਉਣਾ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਆਪ ਜੀ ਕੇ ਪਾਵਨ ਦਰਬਾਰ ਗੁਰੂ ਕੇ ਲੰਗਰਾਂ ਵਿੱਚ ਤਨ ਮਨ ਧਨ ਕਰਕੇ ਕੀਤੀਆਂ ਸੇਵਾਵਾਂ ਦਰ 'ਤੇ ਪ੍ਰਵਾਨ ਕਰਨੀਆਂ ਚੱਲਿਆ ਕਦਮ ਕਦਮ ਲੇਖੇ ਵਿੱਚ ਲਾਉਣਾ ਦਰੋਂ ਘਰੋਂ ਸਮੁੱਚੀਆਂ ਹੀ ਸੰਗਤਾਂ ਪਰਿਵਾਰਾਂ ਬੱਚਿਆਂ ਨੂੰ ਗੁਰਸਿੱਖੀ ਦੀ ਦਾਤ ਨਾਮ ਸੇਵਾ ਸਿਮਰਨ ਚਰਨਾ ਕਮਲਾਂ ਦਾ ਪ੍ਰੇਮ ਭਰੋਸਾ ਬਾਣੀ ਬਾਣੀ ਨਾਲ ਪਿਆਰ ਘਰ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਤੰਦਰੁਸਤੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਖਾਲਸਾ ਪੰਥ ਜੀ ਨੂੰ ਸਦਾ ਹੀ ਚੜ੍ਹਦੀਆਂ ਕਲਾ ਪਰਸਪਰ ਪ੍ਰੇਮ ਪਿਆਰ ਏਕਤਾ ਤਫਾਕ ਰਾਜ ਭਾਗ ਖਾਲਿਸਤਾਨ ਦੀ ਦਾਤ ਬਖਸ਼ਿਸ਼ ਕਰਕੇ ਪੰਥ ਕਾਮ ਨੂੰ ਨਿਹਾਲ ਕਰੋ ਜੇਲ੍ਹਾਂ ਦੇ ਵਿੱਚ ਬੰਦ ਬੰਦੀ ਸਿੰਘਾਂ ਨੂੰ ਦੇਹ ਅਰੋਗਤਾਵਾਂ ਚੜ੍ਹਦੀਆਂ ਕਲਾ ਰਿਹਾਈਆਂ ਬਖਸ਼ਿਸ਼ ਕਰਨੀਆਂ ਜੀ ਆਪ ਜੀ ਕੇ ਹਜ਼ੂਰ ਸੰਗਤਾਂ ਵੱਲੋਂ ਕੜਾਹ ਪ੍ਰਸ਼ਾਦ ਦੀ ਪਾਵਨ ਦੇਗ ਸਜਾ ਕੇ ਹਾਜ਼ਰ ਹੈ ਦੇਗ ਸਜਾਉਂਦਿਆਂ ਪਾਸ ਗੁਰਬਾਣੀ ਪੜ੍ਹਦਿਆਂ ਹੋਈਆਂ ਭੁੱਲਾਂ ਦੀ ਮਾਫ਼ੀ

ਜੀ ਭੋਗ ਲਾਓ ਲੱਗੇ ਆ ਭੋਗ ਸ੍ਰੀ ਪ੍ਰਸਾਦ ਸੰਗਤ ਵਿੱਚ ਵਰਤੇ ਜੋ ਜੀ ਛਕੇ ਆਪ ਜੀ ਕਾ ਅੰਮ੍ਰਿਤ ਨਾਮ ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਜਪੇ ਸੁਭਾਏ ਮਾਣ ਮੁਖਾਰ ਬਿੰਤ ਮੁਖਵਾਕ ਬਖਸ਼ਿਸ਼ ਕਰਕੇ ਨਿਹਾਲ ਕਰੋ ਜੀ ਮੁਖਵਾਕ ਉੱਪਰ ਚੱਲਣ ਦੀ ਬਲ ਬੁੱਧੀ ਸਮਰੱਥਾ ਬਖਸ਼ੋ ਸਹੀ ਪਿਆਰਿਆਂ ਦੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਗਿਆ ਪਹੀ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਮ ਲੈਂਗੇ ਵਾਹਿਗੁਰੂ ਨਾਮ ਜਹਾਜ ਹੈ ਜੋ ਸ਼ਰਧਾ ਕਰ ਸੇਵਦੇ ਦਿੱਲੀ ਤਖ਼ਤ ਪਰ ਬਹੇਗੀ ਛਤਰ ਝੁਲੇਗਾ।

ਸ਼ਬਦ ਕੀਰਤਨ ਉਪਰੰਤ ਗੁਰ ਇਤਿਹਾਸ ਕਥਾ ਵਿਚਾਰ ਢਾਡੀ ਵਾਰਾਂ ਗਿਆਨੀ ਜਗਦੀਸ਼ ਸਿੰਘ ਜੀ ਵੀ ਇਹ ਉਹਨਾਂ ਦੇ ਸਤਿਕਾਰਯੋਗ ਢਾਡੀ ਜਥੇ ਦੇ ਪਾਸੋਂ ਸਾਧ ਸੰਗਤ ਜੀ ਉਹ ਸੁਣ ਕਰਕੇ ਮਹਾਂ ਲਾਹਾ ਪ੍ਰਾਪਤ ਕੀਤਾ ਹੈ। ਗਿਆਨੀ ਗੁਰਮੇਜ ਸਿੰਘ ਜੀ ਵੀ ਇਹ ਉਹਨਾਂ ਦੇ ਢਾਡੀ ਜਥੇ ਦਾ ਬਹੁਤ ਬਹੁਤ ਧੰਨਵਾਦ ਸਾਰੀਆਂ ਸੰਗਤਾਂ ਵੱਲੋਂ ਮਹਾਰਾਜ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਨ। ਸੋ ਸਾਧ ਸੰਗਤ ਜੀ ਉਹ ਜੋ ਅੱਜ ਗੁਰੂ ਘਰ ਵਿਖੇ ਦੋ ਸ਼੍ਰੀ ਅਖੰਡ ਪਾਠ ਸਾਹਿਬ, ਇੱਕ ਸ਼੍ਰੀ ਅਖੰਡ ਪਾਠ ਸਾਹਿਬ ਹਾਲ ਨੰਬਰ 2, ਇੱਕ ਸ਼੍ਰੀ ਅਖੰਡ ਪਾਠ ਸਾਹਿਬ ਹਾਲ ਨੰਬਰ 3 ਦੇ ਵਿੱਚ ਸਾਧ ਸੰਗਤ ਜੀ ਪ੍ਰਾਰੰਭ ਹੋਏ ਨੇ। ਇਸ ਹਫ਼ਤੇ ਇਤਿਹਾਸਕ ਦਿਹਾੜਿਆਂ ਨੂੰ ਸਮਰਪਿਤ ਐਤਵਾਰ ਭੋਗ ਪਾਏ ਜਾਣਗੇ, ਉਪਰੰਤ ਵਿਸ਼ੇਸ਼ ਦੀਵਾਨ ਸਜਣਗੇ। ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਆਪ ਸੰਗਤਾਂ ਨੇ ਲਾਹੇ ਪ੍ਰਾਪਤ ਕਰਨੇ ਜੀ। ਸਾਧ ਸੰਗਤ ਜੀ ਉਹ ਜੋ ਆਪ ਜੀ ਇਸ ਖ਼ਬਰ ਤੋਂ ਗਿਆਤ ਹੋ, ਅੱਜ ਤੋਂ 6 ਮਹੀਨੇ ਪਹਿਲਾਂ ਸਤਿਗੁਰੂ ਮਹਾਰਾਜ ਦੇ 225 ਸਰੂਪ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਸਮੁੰਦਰੀ ਜਹਾਜ਼ ਦੇ ਵਿੱਚ ਕੰਟੇਨਰਾਂ ਦੇ ਵਿੱਚ ਰੱਖ ਕਰਕੇ ਲਿਆਂਦੇ ਗਏ ਗੁਰਦੁਆਰਾ ਸਿੰਘ ਸਭਾ ਸਰੀ ਦੇ ਵਿਖੇ। ਸੋ ਸਾਧ ਸੰਗਤ ਜੀ ਉਸ ਭੁੱਲ ਨੂੰ ਨਾ ਸਮਝਦਿਆਂ ਹੋਇਆਂ, ਨਾ ਬਖਸ਼ਾਉਂਦਿਆਂ ਹੋਇਆਂ ਹੋਰ ਭੁੱਲ ਕੀਤੀ, ਜੋ ਕਾਰ ਦੀ ਡਿੱਗੀ ਦੇ ਵਿੱਚ ਸਤਿਗੁਰੂ ਮਹਾਰਾਜ ਦੇ ਪਾਵਨ ਸਰੂਪ ਰੱਖਣ ਲੱਗੇ ਸਨ ਹੋਰ ਸ਼ਹਿਰਾਂ ਦੇ ਵਿੱਚ ਸਾਧ ਸੰਗਤ ਜੀ ਲਿਜਾਣ ਵਾਸਤੇ, ਪਰ ਉਸੇ ਸਮੇਂ ਸਿੰਘਾਂ ਨੇ ਜਾ ਕਰਕੇ ਪਾਵਨ ਸਰੂਪ ਗੁਰੂ ਘਰ ਵਿਖੇ ਬਿਰਾਜਮਾਨ ਕੀਤੇ ਗਏ। ਸੋ ਉਹ ਪੂਰੀ ਜਿਹੜੀ ਸਾਧ ਸੰਗਤ ਜੀ ਇਹ ਬਿਰਬੀ ਹੋਈ ਦਾ ਵਿਰੋਧ ਕਰਦਿਆਂ ਹੋਇਆਂ ਸਿੱਖ ਸੰਗਤਾਂ ਵੱਲੋਂ ਰੋਜ਼ਾਨਾ ਹੀ ਸਵੇਰੇ 8 ਵਜੇ ਤੋਂ ਲੈ ਕੇ ਰਾਤ ਦੇ 9 ਵਜੇ ਤੱਕ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਸੋ ਸਾਧ ਸੰਗਤ ਜੀ ਉਹ ਇਹ ਕਿਸੇ ਦਾ ਕੋਈ ਸ਼ੌਂਕ ਨਹੀਂ ਹੈ ਜਾਂ ਚਾਅ ਨਹੀਂ ਹੈ ਕਿ ਜੋ ਉੱਥੇ ਮੀਂਹ ਦੇ ਵਿੱਚ ਸਾਧ ਸੰਗਤ ਜੀ ਖੜ੍ਹੇ ਰਹਿਣਾ, ਆਪਣੇ ਕੰਮਾਂ ਨੂੰ ਛੱਡ ਕੇ ਜਿਹੜੀਆਂ ਸੰਗਤਾਂ ਨੇ ਗੁਰੂ ਸਾਹਿਬ ਨਾਲ ਪਿਆਰ ਕਰਨ ਵਾਲੀਆਂ ਉਹ ਸਾਧ ਸੰਗਤ ਜੀ ਰੋਜ਼ਾਨਾ ਹੀ ਉੱਥੇ ਜਾਂਦੀਆਂ ਨੇ। ਸੋ ਇਸ ਵਾਸਤੇ ਆਪ ਸੰਗਤ ਨੂੰ ਬੇਨਤੀ ਹੈ ਜੇ ਆਪ ਜੀ ਕਿਸੇ ਦੇ ਬੇਅਦਬੀ ਹੋਈ ਦੇ ਖਿਲਾਫ਼ ਨਹੀਂ ਬੋਲ ਸਕਦੇ ਤਾਂ ਸਾਧ ਸੰਗਤ ਜੀ ਇਹ ਤਾਂ ਕਹੋ ਜਿਹੜੀਆਂ ਸੰਗਤਾਂ ਉੱਥੇ ਖੜੀਆਂ ਨੇ ਮੋਰਚੇ ਵਾਸਤੇ ਕੋ ਠੀਕ ਨਹੀਂ ਹੈ, ਇਸ ਪ੍ਰਕਾਰ ਨਹੀਂ ਹੋ ਸਕਦਾ। ਆਪ ਸੰਗਤਾਂ ਦੇ ਦੋਵੇਂ ਹੱਥ ਜੋੜ ਕੇ ਬੇਨਤੀ ਹੈ ਵੱਧ ਤੋਂ ਵੱਧ ਉਹਨਾਂ ਦਾ ਸਹਿਯੋਗ ਬਖਸ਼ਿਸ਼ ਕਰੀਏ ਗੁਰੂ ਮਹਾਰਾਜ ਦੇ ਸਤਿਕਾਰ ਅਤੇ ਭੈ ਅਦਬ ਦੇ ਬਹਾਲ ਦੇ ਵਾਸਤੇ। ਇਹ ਸੰਗਤਾਂ ਨੇ ਮਨ ਦੇ ਵਿੱਚ ਚਿੰਤਕ ਨੇ, ਤਾਂ ਹੀ ਸਾਡੇ ਪੰਥ ਦੀ ਚੜ੍ਹਦੀ ਕਲਾ ਹੋਵੇਗੀ। ਅਤੇ ਆਪਾਂ ਸਭ ਤੋਂ ਪਹਿਲਾਂ ਸਾਡੇ ਕੌਣ ਨੇ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨੇ ਉਹ ਗ੍ਰੰਥ ਸਾਡੇ ਇਸ਼ਟ ਨੇ, ਦਸਾਂ ਪਾਤਸ਼ਾਹੀਆਂ ਜੀ ਦੇ ਜੋਤ ਨੇ ਕਿ ਉਹ ਮਹਾਰਾਜ ਦੇ ਪਾਵਨ ਸਰੂਪ ਡਿੱਗੀਆਂ ਦੇ ਵਿੱਚ ਰੱਖ ਸਕਦੇ ਹਾਂ ਕਿ ਇਹ ਬੇਅਦਬੀ ਨਹੀਂ ਹੈ। ਸੋ ਸਾਧ ਸੰਗਤ ਜੀ ਉਹ ਮਨਾਂ ਦੇ ਵਿੱਚ ਅਸੀਂ ਵਿਚਾਰ ਕਰੀਏ ਅਤੇ ਮਨ ਦੇ ਵਿੱਚ ਵਿਚਾਰ ਕਰਕੇ ਵੱਧ ਤੋਂ ਵੱਧ ਗੁਰੂ ਸਾਹਿਬ ਦਾ ਅਦਬ ਆਪ ਵੀ ਕਰੀਏ ਅਤੇ ਹੋਰਨਾਂ ਦੇ ਤਾਂ ਵੀ ਪ੍ਰੇਰਿਤ ਕਰੀਏ ਕਿ ਵੱਧ ਤੋਂ ਵੱਧ ਭਾਈ ਗੁਰੂ ਸਾਹਿਬ ਦੀ ਜਾਗਤੀ ਜੋਤ ਨੇ, ਸੋ ਦਸਾਂ ਪਾਤਸ਼ਾਹੀਆਂ ਦੇ ਜੋਤ ਨੇ, ਤਖ਼ਤ ਦੇ ਉੱਪਰ ਬਿਰਾਜਮਾਨ ਹੁੰਦੇ ਨੇ, ਸੋ ਸਤਿਕਾਰ ਕਰਾਉਣ ਦੇ ਵਾਸਤੇ ਪ੍ਰੇਰਿਤ ਕਰੀਏ ਜੀ। ਵੱਧ ਤੋਂ ਵੱਧ ਆਪ ਜੀ ਉੱਥੇ ਵੀ ਹਾਜ਼ਰੀ ਭਰਿਆ ਕਰੋ ਜਿੰਨਾ ਸਮਾਂ ਵੀ ਹੋਵੇ, 5 ਮਿੰਟ, 10 ਮਿੰਟ, 1 ਘੰਟਾ। ਸੋ ਇਹ ਬੇਨਤੀ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ 5ਵਾਂ, ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ, ਰਾਮ ਨਾਮ ਮਨ ਲਾਗਾ, ਜਮਲ ਜਾਏ ਕਰ ਭਾਗਾ, ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲਾ, ਪੂਰਨ ਪੁਰਖ ਵਿਧਾਤਾ ਰਹਾਉ। ਨਾਨਕ ਪ੍ਰਭ ਅਬਿਨਾਸੀ, ਤਾਂ ਕੀ ਸੇਵ ਨਾ ਬਿਰਥੀ ਜਾਸੀ, ਆਨੰਦ ਕਰ ਹਿਤ ਰਦਾਸਾ, ਜਪ ਪੂਰਨ ਹੋਈ ਆਸਾ। ਬਿਲਾਵਲ ਮਹੱਲਾ 5ਵਾਂ, ਤਾਤੀ ਵਾਉ ਨ ਲੱਗਾਈ, ਪਾਰ ਬ੍ਰਹਮ ਸਰਣ ਆਈ, ਚੌਗਿਰਦ ਹਮਾਰਾ ਰਾਮਕਾਰ, ਦੁੱਖ ਲੱਗੈ ਨਾ ਭਾਈ, ਸਤਿਗੁਰ ਪੂਰਾ ਭੇਟਿਆ, ਜਿਨ ਬਣਤ ਬਣਾਈ, ਰਾਮ ਨਾਮ ਔਖਦ ਦੀਆ, ਏਕਾ ਲਿਵਲਾਈ ਰਹਾਉ। ਰਾਖ ਲੀਏ ਤੁਨ ਰੱਖਣ ਹਾਰ, ਸਭ ਵਿਆਧ ਮਿਟਾਈ, ਕਹੁ ਨਾਨਕ ਕਿਰਪਾ ਭਈ, ਪ੍ਰਭ ਭਏ ਸਹਾਈ। ਸਲੋਕ ਜਹ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ, ਨਾਹੋ ਨਾ ਤੂੰ ਨਹਿ ਛੁੱਟਾ, ਹੇ ਨਿਕਟ ਨ ਜਾਈ ਉਹ ਦੂਤ। ਸਲੋਕ ਮਹੱਲਾ 5ਵਾਂ, ਮਨ ਮਹਿ ਚਿਤਵਾਉ, ਚਿਤਵਨੀ ਉਦਮ ਕਰੋਠ ਨੀਤ, ਹਰ ਕੀਰਤਨ ਕਾ ਆਹਰੂ, ਹਰ ਦੇਹੋ ਨਾਨਕ ਕੇ ਮੀਤ। ਸੋਹਿਲਾ
राग गौड़ी दीपकी महला पहला एक ओंकार।

ਬ੍ਰਾਹਮਣ ਸੁਮਾਰ ਸੰਬਦ ਸਾਹਾ ਲਿਖਿਆ ਮਿਲ ਕਰ ਪਾਵਹੁ ਤੇਲ ਦੇਹੋ ਸੱਜਣ ਆਸੀ ਸੜਿਆ ਜੋ ਹੋਵੇ ਸਾਹਿਬ ਸਿਉ ਮੇਲ ਘਾ

ਪਹਿਲਾ ਛੇ ਅਕਾਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਘਰ ਕਰਤੇ ਕੀਰਤ ਹੋਏ ਸੋ ਘਰ ਰਾਖ ਵਡਾਈ ਤੋਇ ਰਹਾਓ ਵਿਸੋਇ ਚਸਿਆ ਘਟ

ਤੇ ਵੇ ਸੋ ਰਾਗ ਧਨਾਸਰੀ ਮਹੱਲਾ ਪਹਿਲਾ ਗਗਨ ਮੈ ਥਾਲ ਰਵ ਚੰਦ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲਿਆਨ ਲੋ ਪਵਨ ਚਵਰੋ ਕਰੇ ਸਗਲ ਬਨਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਭੇਰੀ ਰਹਾਉ ਸਹਸਤਾਵ ਨੈਨ ਨਾਨ ਨੈਨ ਹੈ ਤੋਹੇ ਕਾਉ ਸਹਸ ਮੂਰਤ ਨਨਾ ਏਕ ਤੋਹੀ ਸਹਸ ਪਦ ਬਿਮਲ ਨਾਨ ਏਕ ਪਦ ਗੰਧ ਬਿਨ ਸਹਸਤਾਵ ਗੰਧ ਇਵ ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮਹਿ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ

ਤੇਰਾ ਨਾਇ ਵਾਸਾ। ਰਾਗ ਗੌੜੀ ਪੂਰਬੀ ਮਹੱਲਾ ਚੌਥਾ। ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੇ। ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਵ ਮੰਡਲ ਮੰਡਾ ਹੇ। ਕਰ ਸਾਧੂ ਅੰਜੁਲੀ ਪੁੰਨ ਵੱਡਾ ਹੇ, ਕਰ ਡੰਡਾਉਤ ਪੁੰਨ ਵੱਡਾ ਹੇ। ਰਹਾਉ ਸਾਕਤ ਹਰ ਰਸ ਸਾਧ ਨ ਜਾਣੇ ਆ, ਤਨ ਅੰਤਰ ਹਉ ਮੈਂ ਕੰਡਾ ਹੇ। ਜਿਉ ਜਿਉ ਚੱਲੇ ਚੁਬੈ ਦੁਖ ਪਾਵਹੇ, ਜਮਕਾਲ ਸਹ ਹੇ ਸਿਰ ਡੰਡਾ ਹੇ। ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰ

0: ਵੱਡਾ
1: 1550 KRPI ਰੇਡੀਓ ਤੇ ਤੁਸੀਂ ਸੁਣ ਰਹੇ ਸੀ ਲਾਈਵ ਫਰੋਮ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਕਾਟ ਰੋਡ ਸਰੀ
2: ਯੂ ਆਰ ਲਿਸਨਿੰਗ ਟੂ KRPI 1550 ਰੇਡੀਓ ਫਰਨਡੇਲ ਵਾਸ਼ਿੰਗਟਨ
3: ਮੁਕੁਚਰੇ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਏ ਅੰਧ ਲਖੇ ਬਧਰੋ ਸੁਣੇ ਜੋ ਕਾਲ ਕਿਰਪਾ ਕਰਾਏ। ਸਨਮਾਨਯੋਗ ਗੁਰੂ ਪ੍ਰਸਾਦ ਸਿੰਘ ਜੀਓ, ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਨੀਆ ਭਰ ਦੇ ਇਤਿਹਾਸਕ ਗ੍ਰੰਥਾਂ ਨੂੰ ਵਾਚੀਏ, ਪੜ੍ਹੀਏ, ਇਤਿਹਾਸ ਦੇ ਵਿੱਚ ਦੋ ਤਰ੍ਹਾਂ ਦੇ ਮਨੁੱਖ ਹੀ ਛਾਏ ਹੋਏ ਨੇ। ਇਤਿਹਾਸਕਾਰਾਂ ਨੇ ਆਪਣੀ ਕਲਮ ਦੇ ਰਾਹੀਂ, ਆਪਣੇ ਦਿਮਾਗ ਦੇ ਰਾਹੀਂ ਸੋਚ ਕੇ ਜੋ ਲਿਖਿਆ ਹੈ, ਉਹਨਾਂ ਦੀ ਕਲਮ ਦੋ ਤਰ੍ਹਾਂ ਦੇ ਮਨੁੱਖਾਂ ਦੇ ਆਲੇ ਦੁਆਲੇ ਘੁੰਮਦੀ ਰਹੀ ਹੈ। ਸਿਰਫ ਇੱਕ ਮੁਲਕ ਨਹੀਂ, ਸਾਰੀ ਦੁਨੀਆ ਦਾ ਜੋ ਇਤਿਹਾਸ ਹੈ ਉਹ ਸਿਰਫ ਇੰਜ ਕਹਿ ਲਓ ਦੋ ਤਰ੍ਹਾਂ ਮਨੁੱਖਾਂ ਦਾ ਹੀ ਇਤਿਹਾਸ ਹੈ। ਕਿਹੜੇ? ਪ੍ਰਥਮ ਉਹ ਜਿਨ੍ਹਾਂ ਨੇ ਜਗਤ ਦੀ ਝੋਲੀ ਵਿੱਚ ਕੁਛ ਪਾਇਆ ਹੈ, ਕੁਛ ਦਿੱਤਾ ਹੈ, ਕਲਾ, ਗਿਆਨ, ਵਿਗਿਆਨ, ਸੂਝ ਸਮਝ, ਧਰਮ, ਸੁੱਖ ਸੰਪਦਾ, ਕੁਛ ਵੀ ਝੋਲੀ ਵਿੱਚ ਪਾਇਆ ਹੋਵੇ, ਉਹਨਾਂ ਦਾ ਇਤਿਹਾਸ ਹੈ, ਉਹਨਾਂ ਦੀ ਗੱਲ ਹੈ। ਦੂਸਰਾ ਉਹਨਾਂ ਦਾ ਇਤਿਹਾਸ ਹੈ ਜਿਨ੍ਹਾਂ ਨੇ ਖੋਇਆ ਹੈ, ਖੂਬ ਖੋਇਆ ਹੈ। ਜੋ ਖੋ ਨਹੀਂ ਸਕਿਆ, ਜੋ ਦੇ ਨਹੀਂ ਸਕਿਆ ਇਤਿਹਾਸ ਦੇ ਵਿੱਚ, ਉਸਦਾ ਕੋਈ ਜ਼ਿਕਰ ਨਹੀਂ ਹੈ, ਉਹਦੀ ਕੋਈ ਗੱਲ ਨਹੀਂ ਹੈ। ਤੁਸੀਂ ਪੜ੍ਹੋ ਦੁਨੀਆ ਦਾ ਇਤਿਹਾਸ, ਬਸ ਦੋ ਤਰ੍ਹਾਂ ਦੇ ਹੀ ਮਨੁੱਖਾਂ ਦਾ ਇਤਿਹਾਸ ਹੈ। ਦਿੱਤੇ ਹੋਵੇ ਉਸਨੇ ਕੁਛ, ਆਪਣੀ ਜਾਨ ਦਿੱਤੀ ਹੋਵੇ, ਆਪਣੀ ਸੁੱਖ ਸੰਪਦਾ ਦੇ ਦਿੱਤੀ ਹੋਵੇ, ਕਲਾ ਦਿੱਤੀ ਹੋਵੇ, ਗਿਆਨ ਦਿੱਤਾ ਹੋਵੇ, ਵਿਗਿਆਨ ਦਿੱਤਾ ਹੋਵੇ, ਕੁਛ ਵੀ ਦਿੱਤਾ ਹੋਵੇ, ਜਾਂ ਤਾਂ ਦੇਣ ਵਾਲੇ ਇਤਿਹਾਸ ਦੇ ਵਿੱਚ ਛਾਏ ਹੋਏ ਨੇ ਜਾਂ ਖੋਣ ਵਾਲੇ। ਮਨੁੱਖ ਦੇ ਮਨ ਦੇ ਉੱਤੇ ਸ਼ਕਤੀ ਦਾ ਪ੍ਰਭਾਵ ਹੈ, ਅਤੇ ਮੈਂ ਅਰਜ਼ ਕਰਾਂ ਕਿ ਦੋਵੇਂ ਸ਼ਕਤੀਸ਼ਾਲੀ ਆਉਂਦੇ ਨੇ, ਦੇਣ ਵਾਲੇ, ਖੋਣ ਵਾਲੇ। ਹੱਥ ਹੀ ਕਮਜ਼ੋਰ ਨੇ, ਦਿਮਾਗ ਹੀ ਕਮਜ਼ੋਰ ਹੈ, ਕੋਲ ਕੁਛ ਵੀ ਨਹੀਂ, ਜਗਤ ਨੂੰ ਕੀ ਦੇਗਾ? ਪਰ ਕਮਜ਼ੋਰ ਬੰਦਾ ਖੋ ਵੀ ਨਹੀਂ ਸਕਦਾ, ਤਾਕਤ ਨਹੀਂ, ਸਮਰੱਥਾ ਨਹੀਂ, ਕਿਸ ਤਰ੍ਹਾਂ ਖੋਵੇਗਾ? ਖੋਣ ਵਾਸਤੇ ਵੀ ਤਾਕਤ ਚਾਹੀਦੀ ਹੈ, ਦੇਣ ਵਾਸਤੇ ਵੀ ਸਮਰੱਥਾ ਚਾਹੀਦੀ ਹੈ। ਇਸ ਵਾਸਤੇ ਸਮਰੱਥ ਮਨੁੱਖ ਇਤਿਹਾਸ ਤੇ ਛਾਏ ਹੋਏ ਨੇ। ਸਮਰੱਥ ਮਨੁੱਖਾਂ ਦਾ ਹੀ ਇਤਿਹਾਸ ਹੈ। ਮੈਂ ਇਸ ਕਰਾਂ, ਖੋਣ ਵਾਲੇ ਵੀ ਸਮਰੱਥ ਨੇ, ਕੁਛ ਨਾ ਕੁਛ ਤਾਕਤ ਹੈ। ਬਿਨਾਂ ਤਾਕਤ ਤੋਂ ਕੋਈ ਕਿਸੇ ਦਾ ਕੁਛ ਖੋ ਨਹੀਂ ਸਕਦਾ। ਖੋਣ ਵਾਸਤੇ ਵੀ ਕੋਈ ਸ਼ਕਤੀ ਚਾਹੀਦੀ ਹੈ, ਦੇਣ ਵਾਸਤੇ ਵੀ ਕੋਈ ਸਮਰੱਥਾ ਚਾਹੀਦੀ ਹੈ। ਸਿਆਣੇ ਕਹਿੰਦੇ ਨੇ ਇਹ ਜੋ ਦੇਣ ਵਾਲੇ ਨੇ ਇਹ ਤਿੰਨ ਤਰ੍ਹਾਂ ਦੇ ਨੇ, ਔਰ ਜਿਹੜੇ ਖੋਣ ਵਾਲੇ ਨੇ ਇਹ ਵੀ ਤਿੰਨ ਤਰ੍ਹਾਂ ਦੇ ਨੇ। ਇਹ ਦੇਣ ਵਾਲੇ ਤਿੰਨ ਤਰ੍ਹਾਂ ਦੇ ਕਿਹੜੇ ਨੇ? ਪ੍ਰਥਮ ਮੈਂ ਇਹਨਾਂ ਦਾ ਜ਼ਿਕਰ ਕਰਾਂ, ਭਗਤ, ਸੂਰਬੀਰ, ਦਾਨੀ। ਖੋਣ ਵਾਲੇ ਤਿੰਨ ਕਿਹੜੇ ਨੇ? ਕਾਤਲ, ਡਕੈਤ, ਦੁਰਾਚਾਰੀ। ਇਹ ਖੋਂਦੇ ਨੇ। ਕੀ ਖੋਂਦੇ ਨੇ? ਕੋਈ ਜਾਨ ਖੋਂਦਾ ਹੈ, ਕੋਈ ਮਾਲ ਖੋਂਦਾ ਹੈ, ਕੋਈ ਇੱਜ਼ਤ, ਆਬਰੂ, ਅਸਮਤ ਖੋਂਦਾ ਹੈ। ਤਿੰਨ ਤਲ 'ਤੇ ਹੀ ਖਤਰਾ ਹੁੰਦਾ ਹੈ, ਚੌਥਾ ਕੋਈ ਖਤਰਾ ਨਹੀਂ। ਅਗਰ ਕੋਈ ਮਨੁੱਖ ਆ ਕੇ ਮੈਂ ਖਤਰੇ ਦੇ 'ਚ ਹਾਂ, ਤਾਂ ਖਤਰਾ ਸਿਰਫ ਤਿੰਨ ਤਲ 'ਤੇ ਹੁੰਦਾ, ਚੌਥੇ ਤਲ 'ਤੇ ਖਤਰਾ ਨਹੀਂ ਹੁੰਦਾ। ਜਾਨ ਨੂੰ ਖਤਰਾ, ਮਾਲ ਨੂੰ ਖਤਰਾ, ਇੱਜ਼ਤ ਆਬਰੂ ਨੂੰ ਖਤਰਾ, ਹੋਰ ਕੋਈ ਖਤਰਾ ਨਹੀਂ ਆਉਂਦਾ। ਇਤਨੀ ਮੈਰਜ ਕਰਦੇ ਹਾਂ। ਜੋ ਜਾਨ ਲਈ ਖਤਰਾ ਬਣ ਜਾਏ ਉਹ ਕਾਤਲ ਹੈ, जो माल लई खतरा बन जाए वो डकैत है, ते जो इज्जत आबरू लई खतरा बन जाए वो दुराचारी है। संसार दे इतिहास दे के छाए हुए ने। देण वाले भगत सूरबीर दानी, भगत की देंदा है जगत नो, जो ओ नाम जपदा है, जपण दे नाल ओदे शरीर चों जो वाइब्रेशन बनदी है, जो तरंगा निकलदियां ने, जगत नो प्रभावित करदियां ने। भगत कबीर कहंदे ने, कबीर सो मुख धन है, जय मुख कहिए राम, देही किसकी बापरी पवित्र होए गो ग्राम। देही दा दे कहना की सारा शहर पवित्र हो जांदा है भगत दी भगती नाल, अगर उसकी सुरत जुड़ गई है, अगर उसनु अध्यात्मक आनंद मिल रहा है, तो ओदियां तरंगां कईयां नु अंदोलित करनगियां, कईयां नु प्रभावित करनगियां, एकाग्रता बख्शने। भगत अपनी जुड़ी हुई सुरत करके चारों पासे प्रभावित करता है अपनी उन्हां तरंगां दे नाल, भगती दा दान देंदा है। सूरबीर जो कमजोर दी बांह पकड़दा है, मजलूम दी बांह पकड़दा है, ते कमजोर दी खातर अपनी जान तक दे देंदा है। संसार दे इतिहास दे सूरबीर छाए हुए ने, भगत छाए हुए ने। तीसरे दानी जो किधरे भी धर्म करम समाज इंसानियत मुल्क कौम दी तामीर लई, कला ज्ञान विज्ञान दी उसारी लई धन नु खर्च करदा है, तो ये तीन छाए हुए ने, भगत सूरबीर दानी एकाग्रता बख्शने। ये तीन देण वाले ने और तीन ही खोण वाले ने। जान नू खोण वाले, माल नू खोण वाले, इज्जत आबरू नू खोण वाले। खोंदे कौन ने शक्तिशाली, देंदे कौन ने शक्तिशाली, खोण दियां बिरतियां क्यों पैदा होंदियां ने असंतुष्टि करके, देण दियां बिरतियां क्यों पैदा होंदियां ने संतुष्टि करके। असंतुष्टि इस चों अधर्म दा जन्म होंदा है, संतुष्टि इस चों धर्म दा जन्म होंदा है। कहिंदे ने जो असंतुष्ट है उसकी दृष्टि अपने आप विच नहीं होवेगी, अपने घर विच नहीं होवेगी। असंतुष्ट मनुख की दृष्टि पराए घर विच आउंदी है, दूजियां दे घर विच आउंदी है। बड़ी ही एकाग्रता बख्शनी। जैसे भगत जयदेव जी महाराज फरमान करते हैं, लोभाद दृष्ट पर ग्रहण जद बिद आचरण। जो असंतुष्ट है उसकी दृष्टि प्राय घर दे चाहती है, लोभाद दृष्ट पर ग्रहण जद बिद आचरण। ए आचरण तो गिरी हुई गल है कि कोई मनुख अपनी दृष्ट किसी दे घर ले जाए, दृष्ट नू नहीं रोक सकता। दृष्टि क्यों जांदी है? असंतुष्ट है, लोभाद दृष्ट पर ग्रहण जद बिद आचरण। असंतुष्ट मनुख दी दृष्टि दूजे दे घर ते जांदी है, वो अपने आप दे च नहीं आउंदा। विद्वानों ने तीन तरह की असंतुष्टि मनी है, एकाग्रता बख्शनी। जरूर इस बच्चे नू बाहर ले जाओ कुछ, तो थोड़ा जिहा क्योंकि ध्यान उचाट आउंदा है, थोड़ी जिहा एकाग्रता आप जो है बख्शो। असंतुष्टि तीन तरह की होंदी है, परिवारिक असंतुष्टि व्यवहारिक असंतुष्टि व्यक्तिगत असंतुष्टि। असंतुष्ट मनुख अपने घर दे च नहीं आउंदा, उहदी दृष्टि अपने घर दे च नहीं हुंदी, दूसरियां दे घर दे च हुंदी है। ते असंतुष्टि तीन तरह की मनी गई है, परिवारक असंतुष्टि, व्यवहारक असंतुष्टि, व्यक्तिगत असंतुष्टि। इस तरह का मनुख जगत दे चों लभना बड़ा औखा है, जो परिवार दे हर तल ते संतुष्ट होवे। कोई अपने भरा तो असंतुष्ट होंदा है, कोई मां बाप तो असंतुष्ट होंदा है, कोई अपने बच्चियां तो असंतुष्ट होंदा है, कोई पत्नी तो असंतुष्ट होंदा है, और कोई पति तो असंतुष्ट होंदी है। परिवारक तल ते कुछ ना कुछ असंतुष्टि बनी रहती है। जिस तल ते बंदा असंतुष्ट है, उत्थों उस दियां रुचियां बाहर जान गियां, और असंतुष्ट मनुख हर वक्त गिला करदा होया मिलेगा। जैसे अक्सर कई कहिंदे ने भई जिस तरह दे बच्चे चाहिदे सन वैसे नहीं ने, जिस तरह दा भरा मैनू चाहिदा सी वैसा भरा नहीं है, जैसा दोस्त चाहिदा सी वैसा दोस्त नहीं है, जैसे मां बाप चाहिदे सन वैसे नहीं ने, जैसी पत्नी चाहिदी सी वैसी नहीं है, या जैसा पति चाहिदा सी वैसा नहीं है। धार्मिक दुनिया च इहनूं कहिंदे ने परिवारक असंतुष्टि। असंतुष्ट मनुख अगर गुटका लेके पाठ करेगा तो क्या उसनूं गुरु याद आएगा, परमात्मा याद आएगा? कतई नहीं। जिस तों असंतुष्ट है वह याद आवेगा, बार बार रुचि उत्थे जावेगी। लोभाद दृष्ट पर ग्रहण जद विद आचरण। असंतुष्ट मनुख जिथे बैठा होंदा है उत्थे उसका मन नहीं होंदा, उत्थे उसकी रुचि नहीं होंदी। ये भी मैरिज कर देना। लोभाद दृष्ट पर ग्रहण जद विद आचरण। धन गुरु नानक देव जी महाराज कहने, दृष्ट बिकारी बंधन बांधे हौ ताके बल जाई। सदके जाने उस तो जिड़ा अपनी दृष्टि नू बंधन पा लवे। अज तू दृष्टि नू नहीं रोक सकिया, कल हाथ पैर नहीं रोक सकेगा। अज दृष्टि तेथों बेकाबू हो गई है, कल तू पूरे दा पूरा बेकाबू हो जाएगा। दृष्टि नू खुल है, दृष्टि खुलेआम दूसरियां दे तन ते, दूसरियां दे धन ते, दूसरियां दे घर ते चली जांदी है। कानून पकड़ नहीं सकदा उसनों, पुलिस पकड़ नहीं सकदी। दृष्टि कानून दी पकड़ दे च नहीं आउंदी। इनू कहिंदे ने परिवारक असंतुष्टि, व्यवहारिक असंतुष्टि। कोई अपनी परालबत तो संतुष्ट नहीं है, जैसी उपजीविका है उस तो संतुष्ट नहीं है। तो मैं हुणे अर्ज कीती, असंतुष्ट मनुख दी नजरां अपने आप दे च नहीं आउंदियां, दूसरे दे तन ते, दूसरे दे धन ते, क्योंकि अपने आप दे च वो असंतुष्ट है। असंतुष्टि तो अधर्म दा जन्म आउंदा है, संतुष्टि तो ही धर्म दा जन्म आउंदा है। एक तीसरी असंतुष्टि है, परिवारक असंतुष्टि, व्यवहारक असंतुष्टि। तीसरी असंतुष्टि है व्यक्तिगत असंतुष्टि। ये भगतां दे अंदर आउंदी है, गुरमुखां दे अंदर आउंदी है, अपने आप दे च असंतुष्ट। कहिंदे ने हे प्रभु, जैसा परिवार है ये तो ठीक है। भगत परिवार तो संतुष्ट होंदा है, गुरमुख परिवार तो संतुष्ट होंदा है। उन्हों पता है धियां पूत सब हर के किए, सबना को संबंध कर दिए। ये सारे संबंध परमात्मा दे बनाए संतुष्ट। जैसी जो है पूर्वले संस्कार सन वैसा संजोग जुड़िया। ऐसा पुरुष गुरमुख व्यवहारिक तल ते भी संतुष्ट होंदा है, जैसी प्रालब्ध है ठीक। लेकिन अपने आप दे संतुष्ट नहीं होंदा। वह कहिंदा जैसा मैं हाँ मैं ठीक नहीं हाँ, जैसा मैनू होना चाहिदा सी वैसा मैं नहीं हाँ। तो ये असंतुष्टि उस दे मन ते बोझ आउंदी है कि हे प्रभु तू गुणा दा सागर, मैं अवगुणा दा सागर। मुझ अवगुण सह नाही दोस। बाबा फरीद कहंदे ने तू गुणा दा सागर है पर मेरे विच अवगुण तेरा कोई कसूर नहीं। इतना वड्डा महान फकीर ये भी अपने आप विच असंतुष्ट है कि जिस तरह का मैनू होना चाहिदा सी मैं वैसा नहीं हाँ, हे परमात्मा मैं वैसा नहीं हाँ। ये तीन असंतुष्टियां ने, परिवारक असंतुष्टि, व्यवहारिक असंतुष्टि और व्यक्तिगत असंतुष्टि। ये जड़ी असंतुष्टि है ये कातल डकैत दुराचारियां नू जन्म देंदी। परिवारक असंतुष्टि, व्यवहारिक असंतुष्टि, दृष्टि दूजियां ते, तो किसे दिन दूजियां तक इस दे हाथ पहुंच जांदे ने, दे पैर पहुंच जांदे ने। और अपने आप नू काबू रखना औखा हो जांदा है। सारी दुनिया विच कानून है, समाज दे नियम भी हैं, धर्म भी है, लेकिन धर्म नू तोड़ के, समाज दे नियम तोड़ के, कानून नू तोड़ के दूजियां दी जान माल असमत अक्सर जो है खो ली जांदी है और खतरा रहिंदा है सारी दुनिया, क्योंकि सारी दुनिया असंतुष्ट लोगों नाल भरी पई है। जो जगत नू देंदे ने इन्हे भगत सूरबीर और दानी, जो खोंदे ने कातल डकैत दुराचारी। ऐसा ते देखिया गया है कि तिन्ने अवगुण इक्को ही मनुख दे, वो कातल भी सी, वो डकैत भी सी, वो दुराचारी भी सी। तिन्ने गुण किसे एक मनुख दे नहीं देखे गए सन कि वो सूरबीर भी होवे, भगत भी होवे, दानी भी होवे। ये तीन गुण एक मनुख दे नहीं देखे गए सन। तीन अवगुण तो एको मनुख दे देखे गए और अक्सर इतिहास दे इस तरह के मनुख छाए हुए ने और रोजमर्रा की जिंदगी दे भी इस तरह के मनुख प्रगट होते रहते ने कि वह कातल भी है, वह दुराचारी भी है और वह डकैत भी है। तिन्ने ही अवगुण एको ही मनुख दे, तिन्ने गुण एक मनुख दे नहीं अज तक प्रगट होए सन कि वह भगत भी होवे, वह सूरवीर भी होवे, वह दानी भी होवे। इतिहास खाली से इसकी पूर्ति की थी धन गुरु गोबिंद सिंह जी महाराज ने। वो भगत ऐसा है कि मैदान जंग दे भी जे अमृत वेला हो गया तो समाधि ला के बैठ जाना और खो जाना परमात्मा की दुनिया च, लीन हो जाना। वो सूरवीर ऐसा है कि सवा लख नाल भी घिरिया होवे ते उसका हौसला पस्त नहीं आता, वो हिम्मत नहीं हारदा सी, उदी सूरबीरता दे फर्क नहीं पैंदा सी। और वो दानी ऐसा सी, अज तक इस तरह दे दानी होए ने जगत देच, कोई अन्न दे दानी, धन दे दानी, जमीन दे दानी, वस्त्रां दे दानी, ते सोना चांदी दान करन वाले, पर धन गुरु गोबिंद सिंह जी महाराज ना लकब जुड़े होया सरबंस दानी, सब कुछ दान कर देना। वो भगत भी है, वो सूरबीर भी है, वो दानी भी है। कहिंदे ने सूरबीर होण लई, दानी होण लई, भगत होण लई मन दे संतुष्टि दा होना बड़ा लाजमी है। बिना संतुष्टि तो ना कोई भगत बन सकदा है, ना कोई सूरबीर, ना कोई दानी। और बिना असंतुष्टि तो ना कोई कातल बन सकता है, ना कोई डकैत बन सकता है, ना कोई दुराचारी। और असंतुष्ट मनुख दे कोल अगर ताकत आ जाए, शक्ति आ जाए, सता आ जाए, तो फिर ते बहुतियां दी जिंदगी खतरे च होवेगी, फिर ते बहुतियां दी इज्जत खतरे च होवेगी, फिर ते बहुतियां दी जान खतरे च होवेगी, बहुतियां दा माल खतरे च होवेगा। अगर असंतुष्ट मनुख दे कोल शक्ति आ जाए, ताकत आ जाए। कानून ਕਹਿੰਦੇ ਨੇ ਕਮਜ਼ੋਰ ਮਨੁੱਖਾਂ ਦੇ ਲਈ ਹੈ, ਤਾਕਤਵਰਾਂ ਲਈ ਨਹੀਂ ਹੈ। ਕਮਜ਼ੋਰ ਕੀ ਹੈ? ਜੋ ਹੈ ਕਾਨੂੰਨ ਕੀ ਹੈ? ਇੱਕ ਮੱਕੜੀ ਦਾ ਜਾਲਾ ਜਿਹਦੇ 'ਚ ਛੋਟੇ ਛੋਟੇ ਕੀੜੇ ਮਕੌੜੇ ਫਸ ਜਾਂਦੇ ਨੇ, ਹਾਥੀ ਤੋੜ ਕੇ ਲੰਘ ਜਾਂਦੇ ਨੇ। ਇਹ ਵੀ ਮੈਂ ਅਰਜ਼ ਕਰਦੇ ਹਾਂ, ਅਸੰਤੁਸ਼ਟ ਮਨੁੱਖ ਦੇ ਕੋਲ ਅਗਰ ਸ਼ਕਤੀ ਆ ਜਾਏ, ਤਾਕਤ ਆ ਜਾਏ, ਤਾਂ ਉਹ ਜਿਤਨੀਆਂ ਤਬਾਹੀਆਂ ਨੂੰ ਜਨਮ ਦੇ ਸਕਦਾ ਹੈ। ਇੱਕ ਦਫ਼ਾ 'ਤੇ ਇਤਿਹਾਸਕਾਰ ਵੀ ਕੰਮ ਉੱਠਦੇ ਨੇ, ਉਹਨਾਂ ਦੀ ਕਲਮ ਵੀ ਕੰਮ ਉੱਠਦੀ ਹੈ, ਉਹਨਾਂ ਦੀ ਲੇਖਣੀ ਵੀ ਕੰਮ ਉੱਠਦੀ ਹੈ। ਈਰਾਨ ਦਾ ਇੱਕ ਮਹਾਨ ਪ੍ਰਸਿੱਧ ਸੂਫੀ ਫਕੀਰ ਹੋਇਆ ਸ਼ੇਖ ਸਾਦੀ, ਉਹ ਕਹਿੰਦਾ ਈ ਚੁਣੀ ਅਰਕਾਨ ਨੇ ਦੌਲਤ ਮੁਲਕੇ ਵੀਰਾਂ ਮੇ ਸ਼ਬਦ। ਅਗਰ ਇਸ ਤਰ੍ਹਾਂ ਦਾ ਸਾਜ਼ੋ ਸਮਾਨ ਕਿਸੇ ਮੁਲਕ ਵਿੱਚ ਜਮ੍ਹਾਂ ਹੋ ਜਾਏ ਤਾਂ ਕਹਿੰਦਾ ਸਮਝ ਲਓ ਮੁਲਕ ਵੀਰਾਨ ਹੋ ਗਿਆ, ਤਬਾਹ ਹੋ ਗਿਆ, ਬਰਬਾਦ ਹੋ ਗਿਆ। ਕਿਸ ਤਰ੍ਹਾਂ ਦਾ ਸਾਜ਼ੋ ਸਮਾਨ, ਕੈਸਾ ਸਾਜ਼ੋ ਸਮਾਨ, ਉਹ ਇਸ ਦੀ ਵਿਆਖਿਆ ਕਰਦਾ ਹੈ। ਗੁਰਗ ਮੀਰੋ ਸਗ ਵਜ਼ੀਰੋ ਮੂਸ਼ ਦੀਵਾ ਮੇ ਸ਼ਬਦ। ਜਿਹੜਾ ਮੀਰ ਹੈ, ਰਾਜਾ ਹੈ, ਹੁਕਮਰਾਨ ਹੈ, ਉਹ ਐਸਾ ਹੋਵੇ ਜੈਸਾ ਗੁਰਗ ਬਗਿਆੜ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਵੀ ਆਪਣੇ ਢੰਗ ਨਾਲ ਵਿਆਖਿਆ ਕੀਤੀ ਹੈ, ਰਾਜੇ ਸ਼ੀਂ ਮੁਕੱਦਮ ਕੁੱਤੇ। ਬਹੁਤ ਸੁੰਦਰ ਨਕਸ਼ਾ ਖਿੱਚਿਆ ਹੈ ਆਪਣੇ ਦੌਰ ਵਿੱਚ, ਆਪਣੇ ਸਮੇਂ ਵਿੱਚ ਜੋ ਵਾਤਾਵਰਨ ਸੀ। ਇਹ ਫਕੀਰ ਕਹਿੰਦਾ ਮੈਂ ਨਜੂਮੀ ਤੇ ਨਹੀਂ ਹਾਂ, ਮੈਂ ਜੋਤਸ਼ੀ ਤੇ ਨਹੀਂ ਹਾਂ, ਪਰ ਮੈਂ ਫਿਰ ਵੀ ਦੱਸ ਸਕਦਾ ਕਿ ਅਗਰ ਇਸ ਤਰ੍ਹਾਂ ਦਾ ਸਾਜ਼ੋ ਸਮਾਨ ਕਿਧਰੇ ਜਮ੍ਹਾਂ ਹੋ ਜਾਏ, ਮੁਲਕ ਬਰਬਾਦ ਹੋ ਜਾਂਦਾ, ਮੁਲਕ ਨੇਸਤੋਂ ਨਾਬੂਦ ਹੋ ਜਾਂਦਾ, ਵੀਰਾਨ ਹੋ ਜਾਂਦਾ, ਉਜੜ ਜਾਂਦਾ। ਇਹ ਚੁਣੀ ਅਰਕਾਨ ਦੌਲਤ ਮੁਲਕੇ ਵੀਰਾਂ ਮੇ ਸ਼ਬਦ। ਕੈਸਾ ਸਾਜ਼ੋ ਸਮਾਨ? ਕਹਿੰਦਾ ਗੁਰਗ ਮੀਰੋ, ਜਿਸ ਦੇਸ਼ ਦਾ ਰਾਜਾ ਬਗਿਆੜ ਹੋਵੇ। ਸਗ ਵਜ਼ੀਰੋ, ਉਹਦੇ ਜਿਹੜੇ ਵਜ਼ੀਰ ਹੋਵਨ ਉਹ ਕੁੱਤੇ ਹੋਵਨ, ਉਹ ਚੀਰੇ ਫਾੜੇ ਤੇ ਉਹਦਾ ਬਚਿਆ ਕੁਚਿਆ ਇਹ ਕੁੱਤੇ ਖਾਣ। ਗੁਰਗ ਮੀਰੋ ਸਗ ਵਜ਼ੀਰੋ ਮੂਸ਼ ਦੀਵਾ ਮੇ ਸ਼ਬਦ। ਦੀਵਾਨ ਜਿਹੜਾ ਹੈ, ਜੋ ਪਰਜਾ ਦੀ ਗੱਲ ਹੁਕਮਰਾਨ ਤੱਕ ਪਹੁੰਚਾਵੇ, ਉਹ ਐਸਾ ਹੋਵੇ ਜੈਸੇ ਮੂਸ਼ ਚੂਹਾ। ਹਿੰਦੀ 'ਚ ਵੀ ਮੂਸਾ ਕਹਿੰਦੇ ਨੇ, ਪਰਸ਼ੀਅਨ ਦੇ 'ਚ ਵੀ ਮੂਸ਼ ਕਹਿੰਦੇ ਨੇ। ਮੂਸ਼ ਦੀਵਾ ਮੇ ਸ਼ਬਦ, ਦੀਵਾਨ ਜਿਹੜਾ ਹੈ ਉਹ ਮੂਸ਼ ਹੋਵੇ, ਉਹ ਪਰਜਾ ਦੀ ਗੱਲ ਟੁੱਕ ਦੇਵੇ, ਅਸਲੀਅਤ ਪੇਸ਼ ਹੀ ਨਾ ਆਉਣ ਦੇਵੇ। ਚੂਹੇ ਦਾ ਕੰਮ ਕੀ ਹੈ? ਟੁੱਕ ਦੇਣਾ, ਭਾਵੇਂ ਉਹ ਖਾਵੇ ਭਾਵੇਂ ਨਾ ਖਾਵੇ, ਪਰ ਟੁੱਕ ਦਿੰਦਾ ਹੈ। ਟੁੱਕਣਾ ਉਸਦੀ ਫਿਤਰਤ, ਟੁੱਕਣਾ ਉਸਦੀ ਸੁਭਾਅ। ਇਤਨੀ ਈਰਸ਼ਾ ਹੋਵੇ ਟੁੱਕ ਦੇਵੇ। ਦੀਵਾਨ ਐਸੇ ਹੋਵਨ ਜੈਸੇ ਕਿ ਚੂਹੇ। ਮੈਂ ਦੇਖਦਾ ਸਿੱਖ ਜਗਤ ਨੂੰ ਕਾਫੀ ਸਮੇਂ ਤੋਂ ਕਈ ਚੂਹੇ ਟੁੱਕਦੇ ਪਏ। ਇਹਨਾਂ ਦਾ ਪਰਉਪਕਾਰ, ਇਹਨਾਂ ਦੀ ਸ਼ਹਾਦਤ ਟੁੱਕ ਕੇ ਰੱਖ ਦਿਓ ਵੀ ਇਤਿਹਾਸ ਵਿੱਚ ਦੇਸ਼ ਨੂੰ ਆਜ਼ਾਦ ਕਰਾਇਆ ਹੈ, ਇੰਨੀਆਂ ਕੁਰਬਾਨੀਆਂ ਟੁੱਕ ਦਿਓ। ਇਹ ਦਾਨੀ ਨੇ, ਗਿਆਨੀ ਨੇ, ਅੰਮ੍ਰਿਤ ਵੇਲੇ ਉੱਠਣ ਵਾਲੇ ਨੇ, ਨਾਮ ਜਪਣ ਵਾਲੇ ਨੇ, ਪਰਉਪਕਾਰੀ ਨੇ, ਸਭ ਕੁਝ ਟੁੱਕ ਦਿਓ, ਕੱਢ ਦਿਓ। ਟੁੱਕ ਦਿਓ ਇਤਿਹਾਸ ਨੂੰ, ਟੁੱਕ ਦਿਓ ਸੱਚਾਈ ਨੂੰ। ਚੂਹਾ ਟੁੱਕ ਦਿੰਦਾ। ਸ਼ੇਖ ਸਾਦੀ ਦਾ ਇਹ ਬੜਾ ਸੋਹਣਾ ਇੱਕ ਕਲਾਮ, ਕਹਿੰਦਾ ਮੂਸ਼ ਦੀਵਾ ਮੇ ਸ਼ਬਦ। ਜਿਹੜਾ ਦੀਵਾਨ ਹੈ ਨਾ, ਇਹ ਮੂਸ਼ ਹੋਵੇ, ਚੂਹਾ ਹੋਵੇ, ਅਸਲੀਅਤ ਨੂੰ ਹੀ ਟੁੱਕ ਕੇ ਰੱਖ ਦੇਵੇ, ਅਸਲੀਅਤ ਜ਼ਾਹਿਰ ਹੀ ਨਾ ਆਉਣ ਦੇਵੇ। ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਮਾਸੂਮ ਲਾਡਲੇ ਜਦ ਸੂਬਾ ਸਰਹੰਦ ਦੀ ਕਚਹਿਰੀ ਵਿੱਚ ਪੇਸ਼ ਕੀਤੇ ਗਏ ਤਾਂ ਕਹਿੰਦੇ ਨੇ ਉਸ ਵਕਤ 17 ਜੱਜ ਹੀ ਬੈਠੇ ਸਨ, ਮਤਲਬ ਜਿਹੜੀ ਮਹਿਫਿਲ ਰਾਜ ਸਭਾ ਦੀ ਦਰਬਾਰ ਲੱਗਿਆ, 17 ਮਨੁੱਖ ਬੈਠੇ ਸਨ ਅਤੇ 17 ਨੇ ਫੈਸਲਾ ਦੇਣਾ ਸੀ। ਨਵਾਬ ਮਲੇਰਕੋਟਲਾ ਸੀ, ਇਸ ਦੇ ਵਿੱਚ ਦੀਵਾਨ ਚੰਦੂ ਸੀ, ਇਸ ਦੇ ਵਿੱਚ ਕਾਜ਼ੀ ਸੀ, ਇਸ ਵਿੱਚ ਆਲੇ ਦੁਆਲੇ ਦੇ ਰਜਵਾੜੇ ਸਨ, ਔਰ ਖੁਦ ਆਪ ਬੈਠਾ ਸੀ ਨਵਾਬ ਵਜੀਦ ਖਾਂ। ਦੀਵਾਨ ਸੁੱਚਾ ਨੰਦ ਇਹ ਸਾਰੇ ਬੈਠੇ। ਜੈਸੇ ਇਹਨਾਂ ਬੱਚਿਆਂ ਨੂੰ ਪੇਸ਼ ਕੀਤਾ, ਇਤਿਹਾਸ ਕਹਿੰਦਾ ਹੈ ਵਜੀਦ ਖਾਂ ਨੂੰ ਤਰਸ ਆ ਗਿਆ ਸੀ। ਇਹ ਛੋਟੇ ਨੇ, ਮਾਸੂਮ ਨੇ, ਨਾਬਾਲਗ ਨੇ, ਉਹਦਾ ਮਨ ਬਦਲ ਗਿਆ ਸੀ ਵੀ ਛੋੜ ਦੇਈਏ, ਇਹ ਤਾਂ ਕੁਛ ਵੀ ਨਹੀਂ ਨੇ, ਤੇ ਬਹੁਤ ਛੋਟੀ ਉਮਰ ਹੈ। ਵਜੀਦ ਖਾਂ ਦੇ ਮੂੰਹੋਂ ਵੀ ਨਿਕਲਿਆ ਇਹ ਤੇ ਤਿਫਲ ਨੇ, ਬੱਚੇ ਨੇ, ਨਾਬਾਲਗ ਨੇ। ਦੀਵਾਨ ਸੁੱਚਾਨੰਦ ਕਹਿੰਦਾ ਈ ਫਰਜ਼ੰਦੇ ਮਾਂ ਰਸਤ, ਇਹ ਸੱਪ ਦੇ ਬੱਚੇ ਨੇ, ਇਹ ਵੱਡੇ ਹੋ ਕੇ ਡੰਗ ਮਾਰਨ, ਇਹਨਾਂ ਦਾ ਸਿਰ ਅੱਜ ਹੀ ਕੁਚਲ ਦਿਓ। ਈ ਫਰਜ਼ੰਦੇ ਮਾਂ ਰਸਤ, ਸੱਪ ਨੂੰ ਪਰਸ਼ੀਅਨ ਵਿੱਚ ਮਾਰ ਕਹਿੰਦੇ ਨੇ, ਪਰਸ਼ੀਅਨ ਵਿੱਚ, ਸੰਸਕ੍ਰਿਤ ਦੇ ਜੰਗ ਕਹਿੰਦੇ ਨੇ, ਪਰਸ਼ੀਅਨ ਵਿੱਚ ਮਾਰ ਕਹਿੰਦੇ ਨੇ। ਈ ਫਰਜ਼ੰਦੇ ਮਾਂ ਰਸਤ, ਇਹ ਸੱਪ ਦੇ ਬੱਚੇ ਨੇ, ਇਹ ਵੱਡੇ ਹੋ ਜਾਣ ਤੇ ਡੰਗ ਮਾਰਨ, ਅੱਜ ਹੀ ਸਿਰ ਕੁਚਲ ਦਿਓ। ਦੀਵਾਨ ਸੁੱਚਾਨੰਦ ਦੀ ਰਾਏ। ਸੱਪ ਨੂੰ ਮੈਂ ਫਿਰ ਅਰਜ਼ ਕਰਾਂ, ਸੰਸਕ੍ਰਿਤ ਵਿੱਚ ਭੁਜੰਗ ਕਹਿੰਦੇ ਨੇ। ਜ਼ਫਰਨਾਮਾ ਜਿਹੜਾ ਕਲਗੀਧਰ ਪਿਤਾ ਨੇ ਗੁਰੂ ਗੋਬਿੰਦ ਸਿੰਘ ਔਰੰਗਜ਼ੇਬ ਨੂੰ ਲਿਖਿਆ ਹੈ, ਉਸ ਦੇ ਵਿੱਚ ਵੀ ਕਬੂਲ ਕਰ ਲਿਆ ਵੀ ਠੀਕ ਹੈ, ਕਿਉਂਕਿ ਸਤਿਗੁਰੂ ਦੇ ਕੰਨਾਂ ਤਾਂ ਖਬਰ ਪਹੁੰਚ ਗਈ ਸੀ ਕਿ ਮੇਰੇ ਬੱਚਿਆਂ ਨੂੰ ਸੱਪ ਆਖਿਆ ਗਿਆ, ਸੱਪ ਨੇ। ਔਰ ਸੁੱਚਾਨੰਦ ਦੇ ਮੂੰਹੋਂ ਇਹ ਬੋਲ ਜਦ ਨਿਕਲੇ ਤਾਂ ਯਕੀਨ ਜਾਣੋ ਸਿੱਖਾਂ ਦਾ ਨਾਮ ਸੱਪ ਪੈ ਗਿਆ ਸੀ। ਕਿਧਰੇ ਸਿੱਖ ਜਾ ਰਹੇ ਹੋਏ ਤੇ ਕਹਿੰਦੇ ਸਨ ਇਹ ਮਾਰਮੀ ਰਫਤੀ, ਇਹ ਮਾਰਮੀ ਆਮਦ, ਇਹ ਸੱਪ ਆ ਰਿਹਾ, ਇਹ ਸੱਪ ਜਾ ਰਿਹਾ। ਕੋਈ ਸਿੱਖ ਨਹੀਂ ਕਹਿੰਦਾ ਸੀ ਇਹ ਸੱਪ ਜਾ ਰਿਹਾ, ਇਹ ਸੱਪ ਆ ਰਿਹਾ, ਇਹ ਮਾਰਮੀ ਰਫਤੀ, ਇਹ ਸੱਪ ਜਾਂਦਾ ਪਿਆ। ਕੋਈ ਵੀ ਸਿੱਖ ਨਹੀਂ ਕਹਿੰਦਾ ਸੀ, ਕੋਈ ਵੀ ਮਨੁੱਖ ਵੀ ਨਹੀਂ ਕਹਿੰਦਾ ਸੀ, ਇਹ ਵੀ ਮਰਜ਼ ਸੱਪ ਜਾ ਰਿਹਾ, ਇਹ ਸੱਪ ਆ ਰਿਹਾ। ਕਲਗੀਧਰ ਪਿਤਾ ਦੇ ਕੰਨਾਂ ਚ ਵੀ ਖਬਰ ਪਹੁੰਚੀ ਮੇਰੇ ਬੱਚਿਆਂ ਨੂੰ, ਮਾਸੂਮ ਲਾਡਲਿਆਂ ਨੂੰ, ਸੱਪ ਦੇ ਬੱਚੇ ਆਖਿਆ ਗਿਆ, ਸੱਪ ਆਖਿਆ ਗਿਆ। ਤੋ ਜੋ ਜ਼ਫਰਨਾਮਾ ਸਾਹਿਬਾਂ ਨੇ ਔਰੰਗਜ਼ੇਬ ਨੂੰ ਲਿਖਿਆ ਹੈ, ਉਹਦੇ ਚ ਸ਼ਬਦ ਨੇ ਚਾਹਾ ਸ਼ੁਦ ਕੇ ਚੋਂ ਬੱਚ ਗਾਂ ਕੁਸ਼ਤਾ ਚਾਰ, ਕਿ ਬਾਕੀ ਬਮਾਂ ਦਸਤ ਪੇਚੀ ਦਾ ਮਾਰ ਮਾਰ ਕਹਿੰਦੇ ਨੇ ਸੱਪ ਨੂੰ, ਕੀ ਹੋਇਆ ਤੂੰ ਮੇਰੇ ਚਾਰ ਬੱਚੇ ਮਾਰ ਦਿੱਤੇ, ਪੇਚੀਦਾ ਸੱਪ ਤੇ ਮੌਜੂਦ ਹੈ, ਸੱਪ ਹੱਦ ਹੋ ਗਈ। ਮੁਗਲ ਤੇ ਕਹਿੰਦੇ ਨੇ ਸੱਪ, ਸੁੱਚਾਨੰਦ ਤੇ ਕਹਿੰਦਾ ਹੈ ਸੱਪ, ਪਰ ਸਤਿਗੁਰ ਖੁਦ ਵੀ ਆਪਣੇ ਆਪ ਨੂੰ ਐਸਾ ਲਿਖਦੇ ਨੇ, ਚਾਹਾ ਸ਼ੁਦ ਕੇ ਚੋਂ ਬੱਚ ਗਾਂ ਕੁਸ਼ਤਾ ਚਾਰ, ਕਿ ਬਾਕੀ ਬਮਾਨ ਦਸਤ ਪੇਚੀਦਾ ਮਾਰ, ਅਜੇ ਪੇਚੀਦਾ ਸੱਪ ਮੌਜੂਦ ਹੈ, ਕੀ ਹੋਇਆ ਤੁਸੀਂ ਮੇਰੇ ਚਾਰ ਬੱਚੇ ਮਾਰ ਦਿੱਤੇ। ਹੌਸਲਾ ਹੈ ਸਤਿਗੁਰ ਦਾ ਬੁਲੰਦ, ਸੱਪ ਕਿਉਂ ਕਬੂਲਿਆ, ਵੀ ਤੁਸੀਂ ਸੱਪ ਕਹਿੰਦੇ ਹੋ ਤਾਂ ਚਲੋ ਅਸੀਂ ਕਬੂਲ ਕਰ ਲੈਂਦੇ ਹਾਂ, ਪ੍ਰਵਾਨ ਕਰ ਲੈਂਦੇ ਹਾਂ, ਅਸੀਂ ਦੁਸ਼ਟ ਲਈ, ਜ਼ਾਲਮ ਲਈ ਸੱਪ, ਅਸੀਂ ਮਜ਼ਲੂਮ ਲਈ ਅੰਮ੍ਰਿਤ, ਅਸੀਂ ਜ਼ਾਲਮ ਲਈ ਜ਼ਹਿਰ, ਅਸੀਂ ਮਜ਼ਲੂਮ ਦੀ ਬਾਂਹ ਪਕੜਦੇ ਹਾਂ, ਅਸੀਂ ਜ਼ਾਲਮ ਦੇ ਕਦਮ ਰੋਕਦੇ ਹਾਂ। ਕਬੂਲ, ਤੁਸੀਂ ਸੱਪ ਆਖਿਆ ਹੈ, ਕਬੂਲ। ਔਰ ਇਹ ਪ੍ਰਥਾ ਐਸੀ ਚੱਲੀ ਹੈ, ਅਜੇ ਤੱਕ ਪ੍ਰਚਲਿਤ ਹੈ, ਅੱਜ ਵੀ ਕਿਸੇ ਸਿੱਖ ਨੇ ਆਪਣੇ ਬੱਚੇ ਦਾ ਜਾਂ ਬੱਚੀ ਦਾ ਨਾਮ ਰਖਾਉਣਾ ਹੋਵੇ ਗੁਰਦੁਆਰੇ ਲਿਆਂਦਾ ਅਤੇ ਗ੍ਰੰਥੀ ਸਿੰਘ ਅਰਦਾਸ ਕਰਦਾ ਹੈ, ਹੇ ਸੱਚੇ ਪਾਤਸ਼ਾਹ ਭੁਜੰਗੀ ਨੂੰ ਨਾਮ ਬਖਸ਼ੋ। ਅਤੇ ਭੁਜੰਗੀ ਦੇ ਕੀ ਅਰਥ ਨੇ, ਸੱਪ ਦਾ ਬੱਚਾ, ਔਰ ਕੀ ਹੈ ਭੁਜੰਗ ਸੱਪ, ਭੁਜੰਗੀ ਸੱਪ ਦਾ ਬੱਚਾ। ਇਹ ਸਤਿਗੁਰ ਸੱਚੇ ਪਾਤਸ਼ਾਹ ਭੁਜੰਗਣ ਨੂੰ ਨਾਮ ਬਖਸ਼ੋ, ਸੱਪ ਦੀ ਬੱਚੀ ਨੂੰ ਨਾਮ ਬਖਸ਼ੋ। ਖਿੜੇ ਮੱਥੇ ਤਸਲੀਮ ਕਰ ਲਿਆ, ਕਬੂਲ ਕਰ ਲਿਆ, ਠੀਕ ਹੈ ਤੁਸੀਂ ਸੱਪ ਆ ਕੇ ਤੇ ਠੀਕ ਹੈ, ਪਰ ਹਰ ਇੱਕ ਲਈ ਅਸੀਂ ਸੱਪ ਨਹੀਂ ਹਾਂ, ਅੰਮ੍ਰਿਤ ਹਾਂ। ਚਾਹ ਸ਼ੁੱਧ ਕੇ ਚੋਂ ਬੱਚੇ ਗਾਂ ਕੁਸ਼ਤਾ ਚਾਰ ਕਿ ਬਾਕੀ ਬਮਾਂ ਬਸਤ ਪੇਚੀ ਦਾ ਮਾਰ ਜੇ ਮਰਦੀ ਕੇ ਅਖਗਰ ਖਾਮੋਸ਼ਾਂ ਕੋ ਨੀ ਕਿ ਆਤਿਸ਼ ਦਾ ਮਾਰਾਂ ਫਿਰੋਜ਼ਾਂ ਕੋ ਨੀ। ਇਹ ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਹੈ, ਜ਼ਫਰਨਾਮਾ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਰਚਨਾ। ਕੀ ਹੋਇਆ, ਤੂੰ ਚਾਰ ਚਿਨਗਾਰੀਆਂ ਬੁਝਾ ਦਿੱਤੀਆਂ ਨੇ ਤੇ ਸ਼ੋਲੇ ਭੜਕਾ ਦਿੱਤੇ ਨੇ। ਕਹਿੰਦੇ ਨੇ ਅਥਾਹ ਜ਼ੁਲਮ ਜਿੱਥੇ ਹੋ ਜਾਏ ਉਸ ਚੋਂ ਰੋਸ ਜਨਮ ਲੈਂਦਾ ਹੈ। ਕਿਸੇ ਵਕਤ ਇਕਬਾਲ ਨੇ ਇੱਕ ਬੜਾ ਕੀਮਤੀ ਸ਼ੇਰ ਲਿਖਿਆ ਸੀ, ਯੇ ਚਮਨ ਯੇ ਰੋਸ਼ਨ ਲਾਲਾ ਗੁਲ ਹੋਨੇ ਦੋ ਜੋ ਵੀਰਾਂ ਹੋਤੇ ਹੈ ਤਖਰੀਬ ਜਨੂ ਕੇ ਪਰਦੇ ਮੇਂ ਤਾਮੀਰ ਕੇ ਸਾਮਾ ਹੋਤੇ ਹੈ। ਬੜਾ ਕੀਮਤੀ ਉਸਦਾ ਸ਼ੇਰ ਹੈ, ਯੇ ਚਮਨ ਯੇ ਰੋਸ਼ਨ ਲਾਲਾ ਗੁਲ ਹੋਨੇ ਦੋ ਜੋ ਵੀਰਾਂ ਹੋਤੇ ਹੈ ਤਕਰੀਬ ਜਨੂ ਕੇ ਪਰਦੇ ਮੇਂ ਤਾਮੀਰ ਕੇ ਸਾਮਾ ਹੋਤੇ ਹੈ। ਕਹਿੰਦਾ ਹਰ ਬਰਬਾਦੀ ਵਿੱਚ ਕੋਈ ਨਵੀਂ ਉਸਾਰੀ ਆਉਂਦੀ ਹੈ, ਹਰ ਤਬਾਹੀ ਵਿੱਚ ਕੋਈ ਨਵੀਂ ਤਾਮੀਰ ਆਉਂਦੀ ਹੈ। ਡਾਕਟਰ ਮੁਹੰਮਦ ਇਕਬਾਲ ਫਿਲਾਸਫਰ ਇਸ ਢੰਗ ਨਾਲ ਸੋਚਦੇ ਨੇ, ਦਾਰਸ਼ਨਿਕ ਇਸ ਢੰਗ ਨਾਲ ਜੋ ਹੈ ਸੋਚਦੇ ਨੇ, ਉਹਨਾਂ ਦੀ ਇਸ ਢੰਗ ਦੀ ਜੋ ਹੈ ਵਿਚਾਰ ਆਉਂਦੀ ਹੈ। ਸਿੱਖ ਇਤਿਹਾਸ ਗਿਆਨੀਆਂ ਦਾ ਇਤਿਹਾਸ, ਦਾਨੀਆਂ ਦਾ ਇਤਿਹਾਸ, ਭਗਤਾਂ ਦਾ ਇਤਿਹਾਸ, ਸੂਰਬੀਰਾਂ ਦਾ ਇਤਿਹਾਸ, ਸ਼ਹੀਦਾਂ ਦਾ ਇਤਿਹਾਸ, ਕਿਤਨੇ ਚੂਹੇ ਲੱਗ ਗਏ ਨੇ, ਟੁੱਕੀ ਜਾਂਦੇ ਨੇ, ਟੁੱਕੀ ਜਾਂਦੇ ਨੇ, ਟੁੱਕ ਦਿਓ। ਮੂਸ਼ ਦੀਵਾ ਮੇ ਸ਼ਬਦ ਦੀਵਾਨ ਐਸਾ ਹੋਵੇ ਜੈਸੇ ਕਿ ਮੂਸ਼ ਚੂਹੇ, ਹੁਕਮਰਾਨ ਐਸਾ ਹੋਵੇ ਜੈਸੇ ਕਿ ਬਗਿਆੜ, ਵਜ਼ੀਰ ਐਸੇ ਹੋਵਨ ਜੈਸੇ ਕਿ ਕੁੱਤੇ। ਗੁਰ ਗਮੀਰੋ ਸਗ ਵਜ਼ੀਰੋ ਮੂਸ਼ ਦੀਵਾ ਮੇ ਸ਼ਬਦ, ਦੂਸਰੀ ਪੰਕਤੀ, ਜ਼ਾਗ ਜ਼ਾਹਿਦ ਹਰ ਸਨਾਸੀ ਬੂਮ ਆਲਮ ਮੇ ਸ਼ਬਦ, ਜ਼ਾਗ ਜ਼ਾਹਿਦ ਹਰ ਸਨਾਸੀ। ਜ਼ਾਹਿਦ ਲੋਕ ਧਾਰਮਿਕ ਬੰਦੇ, ਧਰਮ ਦੇ ਮੁਖੀ ਤੇ ਧਾਰਮਿਕ ਬੰਦੇ ਐਸੇ ਹੋਵਨ ਜੈਸੇ ਕਿ ਖੋਤੇ, ਖਰਸ਼ਨਾਸੀ ਉਹਨਾਂ ਦੀ ਪਹਿਚਾਣ ਖੋਤਿਆਂ ਦੀ ਤਰ੍ਹਾਂ ਹੋਵੇ। ਕਿਉਂ ਐਸਾ ਕਿਉਂ ਕਹਿ ਦਿੱਤਾ ਇਸ ਫਕੀਰ ਨੇ? ਪੁਰਾਣੇ ਜ਼ਮਾਨੇ 'ਚ ਬਾਹਰ ਬਰਦਾਰੀ ਦਾ ਕੰਮ, ਟਰਾਂਸਪੋਰਟ ਦਾ ਕੰਮ ਖੋਤਿਆਂ ਤੋਂ ਹੀ ਲਿਆ ਜਾਂਦਾ ਸੀ। ਇੱਕ ਥਾਂ ਤੋਂ ਦੂਸਰੀ ਥਾਂ 'ਤੇ ਜਾਣਾ ਹੈ, ਮਾਲ ਇੱਕ ਥਾਂ ਤੋਂ ਦੂਸਰੀ ਥਾਂ 'ਤੇ ਪਹੁੰਚਾਉਣਾ ਹੈ, ਤਾਂ ਖੋਤਿਆਂ ਦੇ ਆਸਰੇ 'ਤੇ ਸਾਰਾ ਸਿਲਸਿਲਾ ਹੁੰਦਾ ਸੀ। ਖੱਚਰ ਖੋਤੇ ਇੱਕ ਪਿੰਡ ਤੋਂ ਦੂਸਰੇ ਪਿੰਡ, ਇੱਕ ਸ਼ਹਿਰ ਤੋਂ ਦੂਸਰੇ ਸ਼ਹਿਰ ਮਾਲ ਲੈ ਜਾਂਦੇ ਸਨ, ਹਤਾ ਕਿ ਇੱਕ ਮੁਲਕ ਤੋਂ ਦੂਸਰੇ ਮੁਲਕ। ਸਾਦੀ ਕਹਿੰਦਾ ਖੋਤੇ ਦੇ ਉੱਤੇ 100 ਪੋਥੀਆਂ ਕੁਰਾਨ ਸ਼ਰੀਫ ਦੀਆਂ ਲੱਦ ਦੇਈਏ ਤੇ ਉਹ ਇੱਕ ਪਿੰਡ ਤੋਂ ਦੂਜੇ ਪਿੰਡ ਲੈ ਜਾਏ ਤੇ ਇਹ ਜਿਹੜਾ ਖੋਤਾ ਮੌਲਵੀ ਫਾਜ਼ਲ ਬਣ ਜਾਏਗਾ, ਫਕੀਰ ਸਾਈਂ ਬਣ ਜਾਏਗਾ, ਵਲੀ ਅੱਲਾ ਬਣ ਜਾਏਗਾ, ਕੋਈ ਖੁਦਾ ਸ਼ਨਾਸ ਹੋ ਜਾਏਗਾ ਅਗਰ ਇਹ ਲੱਦ ਕੇ ਲੈ ਗਿਆ। ਹੂ ਬਹੁ ਉਦਾਹਰਣ ਵਜੋਂ ਇੰਝ ਕਹਿ ਦਈਏ, ਅਗਰ ਇੱਕ ਖੋਤੇ ਦੇ ਉੱਤੇ 100 ਗੁਟਕੇ 100 ਪੋਥੀਆਂ ਗੀਤਾ ਦੇ ਲੱਦ ਦਈਏ ਤੇ ਉਹ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਪਹੁੰਚਾ ਦੇਵੇ ਵਿਚਾਰਾ ਖੋਤਾ, ਤਾਂ ਕਿਆ ਉਹ ਭਗਤ ਜੀ ਬਣ ਜਾਏਗਾ? ਉਸੇ ਖੋਤੇ ਦੇ ਉੱਤੇ 100 ਸੁੰਦਰ ਗੁਟਕੇ ਲੱਦ ਦਈਏ ਤੋ ਇੱਕ ਪਿੰਡ ਤੋਂ ਦੂਜੇ ਪਿੰਡ ਪਹੁੰਚਾ ਦੇਵੇ ਤੇ ਹੁਣ ਇੱਕ ਖੋਤਾ ਗੁਰੂ ਕਾ ਸਿੱਖ ਬਣ ਜਾਏਗਾ, ਬ੍ਰਹਮ ਗਿਆਨੀ ਬਣ ਜਾਏਗਾ, ਆਤਮ ਗਿਆਨੀ ਹੋ ਜਾਏਗਾ, ਲੱਦ ਕੇ ਲੈ ਗਿਆ। ਪਿੱਠ ਤੇ ਧਰਮ ਗ੍ਰੰਥਾਂ ਨੂੰ ਲੱਦਰ ਕੇ ਕੋਈ ਖੋਤਾ ਵਲੀ ਅੱਲਾ ਨਹੀਂ ਹੋ ਜਾਂਦਾ, ਭਗਤ ਨਹੀਂ ਹੋ ਜਾਂਦਾ, ਬ੍ਰਹਮ ਗਿਆਨੀ ਨਹੀਂ ਹੋ ਜਾਂਦਾ। ਤੇ ਦਿਮਾਗ ਦੇ ਉੱਤੇ ਜਿਸਨੇ ਗੀਤਾ ਨੂੰ ਲੱਦ ਲਿਆ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਿਰਫ ਦਿਮਾਗ ਵਿੱਚ ਹੈ, ਯਾਦ ਹੈ, ਵਿਵਹਾਰ ਵਿੱਚ ਨਹੀਂ ਹੈ। ਇਹਦੇ ਵਿਵਹਾਰ ਵਿੱਚ ਨੇ, ਵਿਵਹਾਰ ਵਿੱਚ ਤੇ ਕਠੋਰਤਾ ਪ੍ਰਗਟ ਆਉਂਦੀ ਹੈ, ਵਿਵਹਾਰ ਵਿੱਚ ਤੇ ਕ੍ਰੋਧ ਪ੍ਰਗਟ ਆਉਂਦਾ, ਵਿਵਹਾਰ ਵਿੱਚ ਤੇ ਈਰਸ਼ਾ ਹੈ, ਵਿਵਹਾਰ ਵਿੱਚ ਤੇ ਹੰਕਾਰ ਹੈ। ਉਹ ਦਿਮਾਗ ਦੇ ਸੁਖਮਨੀ ਸਾਹਿਬ ਵੀ ਹੈ, ਜਪਜੀ ਸਾਹਿਬ ਵੀ ਹੈ, ਬੜਾ ਯਾਦ ਹੈ ਇਸ ਨੂੰ, ਬੜੀ ਪੜਦਾ ਹੈ ਬਾਣੀ ਦਿਮਾਗ ਵਿੱਚ, ਵਿਵਹਾਰ ਵਿੱਚ ਨਹੀਂ ਹੈ। ਵਿਵਹਾਰ ਵਿੱਚ ਬਾਣੀ ਨਹੀਂ ਪ੍ਰਗਟ ਆਉਂਦੀ, ਵਿਵਹਾਰ ਵਿੱਚ ਗੀਤਾ ਨਹੀਂ ਪ੍ਰਗਟ ਆਉਂਦੀ, ਵਿਵਹਾਰ ਵਿੱਚ ਕੁਰਾਨ ਨਹੀਂ ਪ੍ਰਗਟ ਆਉਂਦੀ। ਤੇ ਫਕੀਰ ਕਹਿੰਦਾ ਇੰਝ ਧਾਰਮਿਕ ਬੰਦੇ ਇੰਝ ਆਉਣ ਜਿਵੇਂ ਖੋਤੇ ਬਸ ਚੁੱਕੀ ਫਿਰਦੇ ਨੇ ਸਿਰ ਤੇ ਬਾਹਰ, ਬਾਕੀ ਕੁਛ ਵੀ ਨਹੀਂ, ਬੋਝ ਚੁੱਕੀ ਫਿਰਦੇ ਨੇ, ਬਾਹਰ ਚੁੱਕੀ ਫਿਰਦੇ ਨੇ, ਕੁਰਾਨ ਸਿਰ ਤੇ ਚੁੱਕੀ ਫਿਰਦੇ ਨੇ, ਵਿਵਹਾਰ ਵਿੱਚ ਕੁਰਾਨ ਸ਼ਰੀਫ ਨਹੀਂ ਹੈ। ਯਾਦ ਹੈ ਬੜੀ ਬਾਣੀ, ਵਿਵਹਾਰ ਵਿੱਚ ਗੁਰਬਾਣੀ ਨਹੀਂ ਹੈ। ਉਹਨਾਂ ਦਾ ਜੋ ਵਿਵਹਾਰ ਹੈ ਪਰਿਵਾਰ ਨਾਲ, ਉਹਨਾਂ ਦਾ ਜੋ ਵਿਵਹਾਰ ਹੈ ਸੰਸਾਰ ਨਾਲ, ਉਹਦੇ 'ਚ ਗੁਰਬਾਣੀ ਦੀ ਕੋਈ ਝਲਕ ਨਹੀਂ ਮਿਲਦੀ। ਉਹਨਾਂ ਦੇ ਸੰਬੰਧਾਂ ਤੋਂ, ਉਹਨਾਂ ਦੇ ਵਿਵਹਾਰ ਤੋਂ ਪਤਾ ਚੱਲਦਾ ਹੈ ਕਿ ਹੰਕਾਰ ਹੈ, ਦੁਸ਼ਟਪਣਾ ਹੈ, ਈਰਸ਼ਾ ਹੈ, ਗੁਰਬਾਣੀ ਨਹੀਂ ਹੈ। ਧਾਰਮਿਕ ਬੰਦੇ ਐਸੇ ਹੋਣ ਜੈਸੇ ਕਿ ਖੋਤਾ, ਬਸ ਧਰਮ ਦਾ ਬੋਝ ਚੁੱਕੀ ਫਿਰਨ। ਜ਼ਾਗ ਜ਼ਾਹਿਦ ਖਰਸ਼ਨਾਸੀ, ਧਰਮ ਦੇ ਮੁਖੀਆਂ ਨੂੰ ਚੋਟ ਮਾਰੀ ਗਏ। ਔਰ ਆਪ ਸੁਣ ਕੇ ਹੈਰਾਨ ਹੋ ਗਏ, ਬਹੁਤ ਕੋਈ ਲੰਬੇ ਚੌੜੇ ਆਂਕੜੇ ਨਹੀਂ ਨੇ ਧਾਰਮਿਕ ਮੁਖੀਆਂ ਦੇ ਕਿ ਉਹ ਧਾਰਮਿਕ ਵੀ ਹੋਵਣ, ਐਸੇ ਕੋਈ ਲੰਬੇ ਚੌੜੇ ਆਂਕੜੇ ਨਹੀਂ ਨੇ, ਬਹੁਤ ਥੋੜੇ ਆਂਕੜੇ ਨੇ। ਖੈਰ ਇਸ ਵਕਤ ਇਸ ਪਹਿਲੂ ਨੂੰ ਨਾ ਛੋਈਏ। ਜ਼ਾਗ ਜ਼ਾਹਿਦ ਖਰਸ਼ ਨਾਸੀ ਬੂਮ ਆਲਮ ਨੇ ਸ਼ਬਦ, ਬੂਮ ਕਹਿੰਦੇ ਨੇ ਉੱਲੂ ਨੂੰ, ਪਰਜਾ ਇੰਜ ਹੋਵੇ, ਜਨਤਾ ਇੰਜ ਹੋਵੇ ਜਿਵੇਂ ਉੱਲੂ, ਉੱਲੂ ਹਨੇਰੇ 'ਚ ਰਹਿੰਦਾ ਹੈ, ਪਰਜਾ ਅਗਿਆਨੀ ਹੋਵੇ, ਅੰਧੀ ਰਈਅਤ, ਗਿਆਨ ਵੀ ਹੋਣੀ ਭਾਏ ਭਰੇ ਮੁਰਦਾਰ, ਕੱਖ ਵੀ ਨਾ ਸਮਝ ਹੋਵੇ ਰਾਜਨੀਤੀ ਕੀ ਹੈ, ਧਰਮ ਕੀ ਹੈ, ਕੁਛ ਵੀ ਨਾ ਸਮਝ ਹੋਵੇ, ਅਤੇ ਰਾਜਨੀਤਕ ਵੀ ਉਹਨਾਂ ਨੂੰ ਠੱਗਣ ਅਤੇ ਧਾਰਮਿਕ ਬੰਦੇ ਵੀ ਉਹਨਾਂ ਨੂੰ ਧੋਖੇ 'ਚ ਰੱਖਣ। ਇਕਬਾਲ ਨੇ ਕਿਸੇ ਵਕਤ ਕਿਹਾ ਸੀ, ਇਲਾਹੀ ਯੇ ਤੇਰੇ ਸਾਦਾ ਦਿਲ ਬੰਦੇ ਕਿਧਰ ਜਾਏ, ਕਿ ਸ਼ਾਹੀ ਇੱਕ ਅਯਾਰੀ ਹੈ, ਫਕੀਰੀ ਵੀ ਮਕਾਰੀ ਹੈ। ਕਹਿੰਦਾ ਮੈਂ ਦੇਖ ਕੇ ਹੈਰਾਨ ਹਾਂ, ਜਿਹੜੇ ਰਾਜਨੀਤਕ ਨੇ ਮੱਕਾਰ ਨੇ, ਪਰ ਜੋ ਫਕੀਰ ਨੇ ਉਹ ਵੀ ਮੱਕਾਰ ਨੇ, ਕੁਛ ਵੀ ਨਹੀਂ, ਕੁਛ ਵੀ ਨਹੀਂ। ਕੋਈ ਰਾਜਨੀਤੀ ਦੇ ਨਾਂ 'ਤੇ ਕੌਮ ਨੂੰ ਧੋਖਾ ਦਿੰਦਾ ਹੈ, ਕੋਈ ਧਰਮ ਦੇ ਨਾਂ 'ਤੇ ਧੋਖਾ ਦਿੰਦਾ ਹੈ। ਸਾਡੀ ਕੌਮ ਦੇ ਇਸ ਤਰ੍ਹਾਂ ਦੇ ਰੱਜ ਕੇ ਨੇ, ਜਿਨ੍ਹਾਂ ਨੇ ਕੌਮ ਨੂੰ ਰੱਜ ਕੇ ਧੋਖਾ ਦਿੱਤਾ, ਧਰਮ ਦੇ ਨਾਂ 'ਤੇ ਵੀ, ਰਾਜਨੀਤੀ ਦੇ ਨਾਂ 'ਤੇ ਵੀ ਰੱਜ ਕੇ, ਕਮੀ ਨਹੀਂ। ਔਰ ਬਾਰ ਬਾਰ ਜੋ ਧੋਖਾ ਖਾਵੇ, ਕਹਿੰਦੇ ਨੇ ਅਗਿਆਨੀ ਹੋਵੇਗਾ, ਨਾ ਸਮਝ ਹੋਵੇਗਾ। ਸਾਰ ਕਿਤਾਬਲੀ ਦਾ ਕਰਤਾ, ਰਾਜਨੀਤੀ ਦੇ ਜਿਹੜੇ ਗ੍ਰੰਥ ਨੇ ਉਹ ਐਸਾ ਕਹਿੰਦੇ ਅਤੇ ਧਾਰਮਿਕ ਪੁਰਸ਼, ਇੱਕ ਦਫ਼ਾ ਧੋਖਾ ਖਾ ਜਾਣਾ ਮਨੁੱਖੀ ਸੁਭਾਅ ਹੈ, ਗਲਤੀ ਨਹੀਂ ਹੈ। ਭਰੋਸਾ ਕਰਨਾ ਮਨੁੱਖੀ ਸੁਭਾਅ ਹੈ, ਅਤੇ ਭਰੋਸਾ ਕੀਤਾ, ਅਗਲੇ ਨੇ ਧੋਖਾ ਦਿੱਤਾ, ਠੀਕ ਹੈ, ਸੁਚੇਤ ਹੋ ਜਾਏ, ਸਾਵਧਾਨ ਹੋ ਜਾਏ। ਇਹ ਵਿਦਵਾਨ ਕਹਿੰਦੇ ਨੇ ਕਿ ਉਸਨੇ ਦੂਜੀ ਦਫ਼ਾ ਵੀ ਧੋਖਾ ਖਾ ਲਿਆ, ਦੂਜੀ ਦਫ਼ਾ, ਕਹਿੰਦਾ ਫਿਰ ਹੁਣ ਇਹ ਮੂਰਖ ਹੈ, ਔਰ ਇਸਨੇ ਤੀਜੀ ਦਫ਼ਾ ਵੀ ਧੋਖਾ ਖਾ ਲਿਆ, ਹੁਣ ਇਹ ਪਸ਼ੂ ਹੈ, ਬੰਦਾ ਹੀ ਨਹੀਂ ਹੈ, ਇਹ ਹੁਣ ਪਸ਼ੂ ਹੈ। ਇੰਝ ਕਹਿੰਦਾ ਇਸਨੇ ਇੱਕ ਦਫ਼ਾ ਕਿਸੇ ਤੋਂ ਧੋਖਾ ਖਾਧਾ, ਕਹਿੰਦਾ ਕੋਈ ਨਹੀਂ, ਮਨੁੱਖੀ ਸੁਭਾਅ ਹੈ, ਮਨੁੱਖੀ ਸੁਭਾਅ ਹੈ, ਆਖਿਰ ਭਰੋਸਾ ਕਰੇਗਾ ਜਿਸ 'ਤੇ ਧੋਖਾ ਮਿਲ ਸਕਦਾ ਹੈ, ਔਰ ਭਰੋਸੇ ਦੇ ਪਾਤਰ ਯੋਗ ਹੋਣ ਤੋਂ ਬਾਅਦ ਹੀ ਧੋਖੇ ਮਿਲਦੇ ਨੇ ਅਕਸਰ। ਇੱਕ ਕਥਾ ਲਿਖੀ ਹੋਈ ਹੈ ਪੰਜ ਦਸੀ ਦੇ 'ਚ, ਇੱਕ ਮੁਨਸਿਫ ਦੀ ਕਚਹਿਰੀ 'ਚ ਇੱਕ ਬੰਦਾ ਫਰਿਆਦ ਕਰਦਾ ਹੈ ਵੀ ਫਲਾਣੇ 'ਤੇ ਮੈਂ ਇਤਨਾ ਭਰੋਸਾ ਕੀਤਾ, ਉਸਨੇ ਮੈਨੂੰ ਧੋਖਾ ਦਿੱਤਾ। ਉਹ ਵੀ ਕਚਹਿਰੀ 'ਚ ਸੀ, ਅਤੇ ਮੁਨਸਿਫ ਉਸਨੂੰ ਕਹਿੰਦਾ ਜਦ ਇਸਨੇ ਤੇਰੇ 'ਤੇ ਇਤਨਾ ਭਰੋਸਾ ਕੀਤਾ, ਤੂੰ ਧੋਖਾ ਕਿਉਂ ਦਿੱਤਾ ਹੈ? ਉਹ ਕਹਿੰਦਾ ਮੁਨਸਿਫ ਫਿਰ ਤੁਹਾਨੂੰ ਵੀ ਸਮਝ ਨਹੀਂ ਹੈ, ਜੇ ਇਹ ਮੇਰੇ 'ਤੇ ਭਰੋਸਾ ਨਾ ਕਰਦਾ ਮੈਂ ਧੋਖਾ ਦੇ ਸਕਦਾ ਸੀ? ਮੈਂ ਤਾਂ ਧੋਖਾ ਦੇ ਹੀ ਨਹੀਂ ਸਕਦਾ ਸੀ। ਧੋਖਾ ਦੇਣ ਦੇ 'ਚ ਮੈਨੂੰ ਤਾਂ ਹੀ ਸਫਲਤਾ ਮਿਲ ਸਕਦੀ ਅਗਲਾ ਮੇਰੇ 'ਤੇ ਭਰੋਸਾ ਕਰੇ, ਵਰਨਾ ਹੋ ਨਹੀਂ ਸਕਦਾ। ਇੱਕ ਦਫ਼ਾ ਧੋਖਾ ਖਾ ਜਾਣਾ ਮਨੁੱਖੀ ਸੁਭਾਅ ਹੈ, ਦੂਜੀ ਦਫ਼ਾ ਧੋਖਾ ਖਾਣਾ ਮੂਰਖਤਾ ਹੈ, ਔਰ ਤੀਸਰੀ ਦਫ਼ਾ ਵੀ ਉਸੇ ਤੋਂ ਉਸੇ ਤਰ੍ਹਾਂ ਦਾ ਧੋਖਾ ਖਾ ਲੈਣਾ, ਕਹਿੰਦੇ ਨੇ ਪਸ਼ੂ ਪਾਉਣਾ ਹੈ। ਇਹ ਤਾਂ ਪਸ਼ੂਤਾ ਹੈ, ਮਨੁੱਖਤਾ ਖਤਮ ਹੋ ਗਈ, ਮਨੁੱਖਤਾ ਰਹੀ ਨਹੀਂ। ਅੰਧੀ ਰਈਅਤ ਗਿਆਨ ਵੀ ਹੋਣੀ, ਬੂਮ ਆਲਮ ਮੇ ਸ਼ਬਦ, ਪਰਜਾ ਇੰਝ ਹੋਵੇ ਜੈਸੇ ਉੱਲੂ ਹਨੇਰੇ ਦੇ, ਕੱਖ ਨਾ ਸਮਝ। ਇਸ ਸ਼ਬਦ ਦਾ ਪ੍ਰਯੋਗ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਵੀ ਕੀਤਾ, ਸੰਪਦ ਦੌਲ ਝੋਲ ਸੰਗ ਝੋਲਤ, ਮਾਇਆ ਮਗਨ ਫਿਰਤ ਗੁਗਨਾ, ਪੰਜਾਬੀ ਵਿੱਚ ਉੱਲੂ ਨੂੰ ਗੋਗੋ ਕਹਿੰਦੇ ਨੇ। ਇੰਜ ਘੁੰਮੇ ਜੈਸੇ ਉੱਲੂ ਹਨੇਰੇ, ਕੱਖ ਨਹੀਂ ਸਮਝ, ਕੁਛ ਵੀ ਨਹੀਂ ਪਤਾ ਸੱਚਾਈ ਕੀ ਹੈ, ਅਸਲੀਅਤ ਕੀ ਹੈ, ਹਕੀਕਤ ਕੀ ਹੈ। ਜ਼ਾਗ ਜ਼ਾਹਿਦ ਖਰਸ਼ਨਾਸੀ ਬੂਮ ਆਲਮ ਮੇ ਸ਼ਬਦ, ਤੀਸਰੀ ਪੰਕਤੀ। ਦੁਸ ਦੇ ਮੁਹਾਫਿਜ਼ ਬਦ ਬਹੀ ਖਾ ਸ਼ੈਤਾਨ ਨਾਜ਼ਮ ਮੇ ਸ਼ਬਦ। ਦੁਸਦ ਕਹਿੰਦੇ ਨੇ ਚੋਰ ਨੂੰ, ਮੁਹਾਫਿਜ਼ ਰਖਵਾਲਾ ਕੌਣ ਹੋਵੇ, ਚੋਰ, ਚੋਰ ਰਖਵਾਲੇ ਹੋਵਣ ਤੇ ਇੰਤਜ਼ਾਮੀ ਢਾਂਚਾ ਕਿਸ ਦੇ ਕੋਲ ਹੋਵੇ, ਸ਼ੈਤਾਨ ਦੇ ਕੋਲੋਂ, ਨਾਜ਼ਮ ਉਹ ਹੋਵੇ। ਇੰਤਜ਼ਾਮ ਕਰਨ ਵਾਲਾ ਕੌਣ ਹੋਵੇ, ਸ਼ਹਿਰ ਦਾ, ਸ਼ੈਤਾਨ। ਰਖਵਾਲੀ ਕਰਨ ਵਾਲਾ ਕੌਣ ਹੋਵੇ, ਚੋਰ। ਧਾਰਮਿਕ ਬੰਦੇ ਕੈਸੇ ਹੋਵਣ, ਖੋਤੇ। ਹੁਕਮਰਾਨ ਕੈਸਾ ਹੋਵੇ, ਬਗਿਆੜ। ਵਜ਼ੀਰ ਕੈਸੇ ਹੋਵਣ, ਕੁੱਤੇ। ਔਰ ਦੀਵਾਨ ਕੈਸੇ ਹੋਵਣ, ਚੂਹੇ। ਤੋ ਆਮ ਪਰਜਾ ਕੈਸੀ ਹੋਵੇ, ਉੱਲੂ। ਮੈਂ ਫਿਰ ਅਰਜ਼ ਕਰਾਂ, ਬਗਿਆੜ ਕੌਣ ਬਣ ਜਾਂਦਾ ਹੈ, ਅਸੰਤੁਸ਼ਟ। ਅਸੰਤੁਸ਼ਟ ਮਨੁੱਖ ਕਿਸੇ ਨੂੰ ਖਾਏਗਾ, ਕਿਸੇ ਦੀ ਜਾਨ ਖਾਏਗਾ, ਕਿਸੇ ਦੀ ਇੱਜ਼ਤ ਖਾਏਗਾ, ਕਿਸੇ ਦੀ ਧਨ ਸੰਪਦਾ ਖਾਏਗਾ। ਔਰ ਅਸੰਤੁਸ਼ਟ ਮਨੁੱਖ ਦੇ ਕੋਲ ਜੇ ਕਿਧਰੇ ਤਾਕਤ ਆ ਜਾਏ, ਉੱਥੇ ਲਾਸ਼ਾਂ ਵਿਛਾ ਦੇਵੇਗਾ। 1 ਕਰੋੜ ਬੰਦਿਆਂ ਦਾ ਕਾਤਲ ਹੈ ਹਿਟਲਰ। ਚੰਗੇਜ਼ ਖਾਨ ਜਿੱਥੋਂ ਲੰਘਦਾ ਸੀ, ਬਸਤੀਆਂ ਉਜਾੜ ਕੇ ਲੰਘਦਾ ਸੀ। ਹਲਾਕੂ ਖਾਨ ਦੇ ਘੋੜੇ ਲਾਸ਼ਾਂ ਤੋਂ ਲੰਘਦੇ ਸਨ। ਕਹਿੰਦੇ ਨੇ, ਕਮਜ਼ੋਰ ਬੰਦਾ ਆਪਣੀ ਵਾਸ਼ਨਾ ਦੀ ਪੂਰਤੀ ਲਈ ਰੱਬ ਨੂੰ ਮੰਨਦਾ ਹੈ, ਗੁਰੂ ਨੂੰ ਮੰਨਦਾ ਹੈ, ਪਰਮਾਤਮਾ ਨੂੰ ਮੰਨਦਾ ਹੈ, ਕਿਉਂਕਿ ਜਿਹੜੀ ਉਸਦੀ ਕਾਮਨਾ ਹੈ ਉਹ ਗੁਰੂ ਤੋਂ ਬਿਨਾਂ ਪੂਰੀ ਹੋ ਨਹੀਂ ਸਕਦੀ। ਕਮਜ਼ੋਰ ਬੰਦਾ ਆਪਣੀ ਕਾਮਨਾ ਦੀ ਪੂਰਤੀ ਲਈ ਪਰਮਾਤਮਾ ਨੂੰ ਮੰਨਦਾ ਹੈ, ਗੁਰੂ ਨੂੰ ਮੰਨਦਾ ਹੈ। ਤਾਕਤਵਰ ਬੰਦਾ ਆਪਣੀ ਕਾਮਨਾ ਦੀ ਪੂਰਤੀ ਲਈ ਪਰਮਾਤਮਾ ਨੂੰ ਇਨਕਾਰ ਕਰ ਦਿੰਦਾ, ਇੱਕ ਪਾਸੇ ਰੱਖ ਦਿੰਦਾ। ਗੱਲ ਦੋਹਾਂ ਦੀ ਕਾਮਨਾ ਦੀ ਹੈ, ਧਰਮ ਦੀ ਨਹੀਂ ਹੈ। ਤਾਕਤਵਰ ਬੰਦਾ ਅਗਰ ਸਾਹਮਣੇ ਰੱਬ ਨੂੰ ਰੱਖੇ, ਪਰਮਾਤਮਾ ਨੂੰ, ਕਿਆ 1 ਕਰੋੜ ਬੰਦਿਆਂ ਨੂੰ ਕਤਲ ਕਰ ਸਕਦਾ ਹੈ? ਕਿਆ ਸੜਕਾਂ 'ਤੇ ਹਜ਼ਾਰਾਂ ਲਾਸ਼ਾਂ ਵਿਛਾ ਸਕਦਾ ਹੈ? ਕਹਿੰਦੇ ਨੇ, ਤਾਕਤਵਰ ਬੰਦੇ ਨੂੰ ਪਰਮਾਤਮਾ ਨੂੰ ਇੱਕ ਪਾਸੇ ਕਰਨਾ ਪੈਂਦਾ, ਉਹਦੀ ਕਾਮਨਾ ਪੂਰੀ ਨਹੀਂ ਹੋ ਸਕਦੀ ਅਗਰ ਰੱਬ ਨੂੰ ਅੱਗੇ ਕਰੇ, ਕਿਉਂਕਿ ਰੱਬ 'ਤੇ ਦਇਆ ਹੈ, ਪਰਮਾਤਮਾ 'ਤੇ ਪ੍ਰੇਮ ਹੈ, ਪਰਮਾਤਮਾ 'ਤੇ ਨਿਰਵੈਰ ਹੈ, ਪਰਮਾਤਮਾ 'ਤੇ ਨਿਰਭੈ ਹੈ, ਪਰਮਾਤਮਾ 'ਤੇ ਸਾਬਰ ਹੈ, ਪਰਮਾਤਮਾ 'ਤੇ ਸਮਾਨ ਦ੍ਰਿਸ਼ਟ ਹੈ, ਪਰਮਾਤਮਾ 'ਤੇ ਵਿਸ਼ਾਲ ਹੈ। ਅਗਰ ਇਹ ਪਰਮਾਤਮਾ ਨੂੰ ਅੱਗੇ ਕਰੇ ਤਾਂ ਕਿਆ ਕਰੋੜਾਂ ਲਾਸ਼ਾਂ ਵਿਛਾ ਸਕਦਾ ਹੈ? ਕਿਆ ਇਹ ਘਰਾਂ ਨੂੰ ਉਜਾੜ ਸਕੇਗਾ? ਕਿਆ ਇਹ ਕਿਸੇ ਦੀ ਅਸਮਤ, ਇੱਜ਼ਤ, ਆਬਰੂ, ਧਨ ਸੰਪਦਾ, ਜਾਨ ਖੋ ਸਕੇਗਾ? ਕਹਿੰਦੇ ਨੇ, ਤਾਕਤਵਰ ਮਨੁੱਖ ਹਮੇਸ਼ਾ ਆਪਣੀ ਵਾਸ਼ਨਾ ਦੀ ਪੂਰਤੀ ਲਈ ਪਰਮਾਤਮਾ ਨੂੰ ਇਨਕਾਰ ਕਰ ਦਿੰਦਾ ਹੈ, ਇੱਕ ਪਾਸੇ ਕਰ ਦਿੰਦਾ ਹੈ, ਕਿਉਂਕਿ ਉਹਨੂੰ ਸਾਹਮਣੇ ਰੱਖੇ ਤੇ ਆਪਣੀ ਵਾਸ਼ਨਾ ਦੀ ਪੂਰਤੀ ਹੋ ਨਹੀਂ ਸਕਦੀ। ਕਮਜ਼ੋਰ ਬੰਦਾ ਆਪਣੀ ਵਾਸ਼ਨਾ ਦੀ ਪੂਰਤੀ ਲਈ ਪਰਮਾਤਮਾ ਨੂੰ ਅੱਗੇ ਕਰਦਾ, ਉਹਦੇ ਕੋਲ ਕੋਈ ਸਹਾਰਾ ਹੀ ਨਹੀਂ, ਉਹ ਕੋਈ ਆਸਰਾ ਹੀ ਨਹੀਂ। ਇਹ ਪਰਮਾਤਮਾ ਤੂੰ ਹੀ ਮੇਰੀ ਟੇਕ ਹੈ, ਤੂੰ ਮੇਰੀ ਕਾਮਨਾ ਦੀ ਪੂਰਤੀ ਕਰ। ਉਹ ਵੀ ਕਾਮਨਾ ਕਰਕੇ ਰੱਬ ਨੂੰ ਮੰਨਦਾ ਹੈ ਤੇ ਤਾਕਤਵਰ ਵੀ ਕਾਮਨਾ ਕਰਕੇ ਇਨਕਾਰ ਕਰਦਾ ਹੈ। ਸਿਆਣੇ ਇਸ ਨੂੰ ਸਮਝਣਗੇ, ਪਕੜਨਗੇ, ਮੂਲ ਗੱਲ ਕਾਮਨਾ ਦੀ ਹੈ, ਰੱਬ ਦੀ ਨਹੀਂ ਹੈ। ਜਿਹਨੂੰ ਅਸੀਂ ਧਾਰਮਿਕ ਦੁਨੀਆ ਕਹਿੰਦੇ ਹਾਂ, ਉਹ ਵੀ ਧਾਰਮਿਕ ਦੁਨੀਆ ਨਹੀਂ ਹੈ। ਇਹ ਵੀ ਮੈਂ ਅਰਜ਼ ਕਰਦੇ ਹਾਂ, ਅਧਾਰਮਿਕ ਦੁਨੀਆ ਤੇ ਅਧਾਰਮਿਕ ਹੈ, ਧਾਰਮਿਕ ਦੁਨੀਆ ਵੀ ਅਧਾਰਮਿਕ। ਇੱਕ ਬੜੀ ਕੀਮਤੀ ਪੰਕਤੀ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ, ਔਰ ਮੈਂ ਸਮਝਦਾ ਇੱਕੋ ਇੱਕ ਵਾਹਿਦ ਗ੍ਰੰਥ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਜੋ ਐਸਾ ਕਹਿ ਸਕਦੇ ਨੇ, ਪਾਪ ਪੁੰਨ ਦੋਏ ਏਕ ਸਮਾਨ, ਨਿਜ ਗੁਣ ਪਾਰਸ ਤਜੋ ਗੁਣ ਆਨ। ਪਾਪ ਤੇ ਪਾਪ ਹੈ, ਪੁੰਨ ਵੀ ਪਾਪ ਹੈ, ਹੱਦ ਹੋ ਗਈ। ਪੁੰਨ ਵੀ ਪਾਪ ਹੈ ਤੇ ਕਿਉਂ ਕਰੀਏ, ਕੀ ਲੋੜ ਹੈ ਫਿਰ? ਇਹ ਪੰਕਤੀ ਮੈਂ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਸੁਣਾ ਰਹੇ ਹਾਂ, ਪਾਪ ਪੁੰਨ ਦੋਏ ਏਕ ਸਮਾਨ, ਨਿਜ ਗੁਣ ਪਾਰਸ ਤਜੋ ਗੁਣ ਆਨ। ਪਹਿਲੇ ਲੱਭਣਾ ਪਏਗਾ ਕਿ ਮਨੁੱਖ ਪਾਪ ਕਿਉਂ ਕਰਦਾ ਹੈ। ਪਾਪ ਕਰਦਾ ਹੈ ਲੋਭ ਵਸ ਹੋ ਕੇ, ਹੰਕਾਰ ਵਸ ਹੋ ਕੇ, ਅਗਿਆਨ ਵਸ ਹੋ ਕੇ, ਵਾਸ਼ਨਾ ਵਸ ਹੋ ਕੇ ਮਨੁੱਖ ਪਾਪ ਕਰਦਾ ਹੈ। ਤੇ ਮਨੁੱਖ ਪੁੰਨ ਕਰੇ ਹੰਕਾਰ ਵਸ ਹੋ ਕੇ, ਮਨੁੱਖ ਪੁੰਨ ਕਰੇ ਲੋਭ ਵਸ ਹੋ ਕੇ, ਮਨੁੱਖ ਪੁੰਨ ਕਰੇ ਵਾਸ਼ਨਾ ਵਸ ਹੋ ਕੇ, ਔਰ ਮਨੁੱਖ ਪੁੰਨ ਕਰੇ ਹਉਮੈ ਕਰਕੇ। सतगुरु की बाणी कहती है फिर पाप पुन दे फर्क की होया, दोवां दे थले बुनियाद ते इको ही है। अग्ञान करके पाप कीता, अग्ञान करके पुन पिया करता है। हंकार करके पाप कीते इसने, हंकार करके पुन पिया करता है। वासना करके इसने पाप कीते ने ते वासना कामना करके पुन पिया करता है। फर्क की है, पाप पुन दोए एक समान। पापियां दे पाप ते पाप है गए ने, गुस्ताखी माफ पुनीत बंदियां दे पुन भी कोई पुन नहीं है, क्योंकि थले हंकार खड़ा है। तीरथ भर कर दान कर, मन में धरे गुमान, नानक नेह फल जात ते जिम कुंचल इसनान। तो मैं इस करा असंतुष्ट मनुख कातल बन जाता है, दुराचारी बन जाता है, डकैत बन जाता है। संसार दे इतिहास दे ये भरे पैने इन्हों का जिक्र है। और संतुष्ट मनुख भगत बन जाता है, सूरबीर बन जाता है, दानी बन जाता है। जगत दे सारे का सारा इतिहास ये दो तरह के मनुखां दे आले दुआले घूमता है, खोण वाले देण वाले। सत्संग, गुरु की संगत, भजन कीर्तन, नाम अभ्यास, बाणी का पाठ मनुख नूं संतुष्ट करता है, भगत बना देता है, सूरबीर बना देता है, दानी बना देता है, संपन्न बना देता है, महान बना देता है, और उसके अंदर परम आनंद पैदा करता है। भगत एक खिड़ा होया फुल है, वो अपना स्वपन बनता है, अपनी गुणा की महक महक जो है बनता है। इस तरह सत्संगी ये रब्बी दौलत सत्संग तो प्राप्त करता है। इतने ही बचने सुगत प्रवान करने, धन गुरु ग्रंथ साहब जी महाराज बख्शिश करन। असी नाम अभ्यास करदे आया, वाहिगुरु मंत्र दा जाप करदे आ करदे आ, गुरु तो वह सौगात प्राप्त करी जिन्हों कहिंदे ने संतुष्टि संतोख। और जैसे मन संतुष्ट होगा अंदर परम आनंद की वर्षा होगी, तो मन दे ते भार नहीं रहेगा, बोझ नहीं रहेगा। साहिब रहमत करन, बख्शिश करन, ये दैवी गुण सानू प्राप्त होवन। इतने ही बचने सबूत प्रवान करने, क्योंकि दासा ने वापस भी नोटिंगम जो है जाना, तो घंटा उत्थे हाजरी भर के फिर थोड़े तक जो है पहुँचे हैं। इतनी सेवा प्रवान करने, इस वक्त तक आप बैठे रहो, सुनने का शौक मुख रखे तो थोड़े शौक तो सदके कुरबान साहब ये थोड़ा शौक बनाई रखे, प्यार जो है बनाई रखे। बार बार सारे का हार्दिक तौर पर धन्यवाद। फुल चुगदी शमा, वाहेगुरु जी का खालसा, वाहेगुरु जी की फतेह।
1: यू आर लिसनिंग टू KRPI 1550 रेडियो फर्नडेल वाशिंगटन।
0: ਤੁਹਾਡਾ ਘਰ ਤੁਹਾਡੀ ਸਭ ਤੋਂ ਵੱਡੀ ਇਨਵੈਸਟਮੈਂਟ, ਤੁਹਾਡਾ ਸਭ ਤੋਂ ਵੱਡਾ ਐਸੈਟ ਹੁੰਦਾ ਹੈ।
4: ਇਸ ਨੂੰ ਖਰੀਦਣ ਜਾਂ ਵੇਚਣ ਲਈ ਤੁਹਾਨੂੰ ਚਾਹੀਦਾ ਹੈ ਇੱਕ ਅਜਿਹਾ ਰੀਅਲਟਰ ਜੋ ਤੁਹਾਡੇ ਲਈ ਕੰਮ ਕਰੇ, ਜਿਸ ਤੇ ਤੁਸੀਂ ਭਰੋਸਾ ਕਰ ਸਕੋ, ਜੋ ਤਜਰਬੇਕਾਰ ਹੋਵੇ। ਅਜਿਹੇ ਹੀ ਇੱਕ ਰੀਅਲਟਰ ਹਨ ਗੁਰਦਿਆਲ ਸਿੰਘ ਬਾਦ, ਜੋ ਆਪਣੇ 35 ਸਾਲਾਂ ਤੋਂ ਵੱਧ ਦੇ ਤਜਰਬੇ ਨਾਲ ਰੀਮੈਕਸ ਦੇ ਟਾਪ ਪ੍ਰੋਡਿਊਸਿੰਗ ਰੀਅਲਟਰਸ ਵਿੱਚ ਸ਼ਾਮਿਲ ਹਨ।
0: ਮਾਰਕੀਟ ਦੀ ਪੂਰੀ ਸਮਝ ਅਤੇ ਤੁਹਾਡੇ ਭਰੋਸੇ ਤੇ ਪੂਰੇ ਉਤਰਨਗੇ ਗੁਰਦਿਆਲ ਸਿੰਘ ਬਾਦ।
4: ਸੋ ਹਰ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਇੰਡਸਟਰੀਅਲ, ਫਾਰਮ ਅਤੇ ਇਨਵੈਸਟਮੈਂਟ ਪ੍ਰਾਪਰਟੀ ਸੰਬੰਧੀ ਸਹੀ ਸਲਾਹ ਲਈ ਅੱਜ ਹੀ ਗੁਰਦਿਆਲ ਸਿੰਘ ਬਾਦ ਨੂੰ
0: 604-351-5111 ਤੇ ਕਾਲ ਕਰੋ। 604-351-5111 ਗੁਰਦਿਆਲ ਸਿੰਘ ਬਾਦ।

0: You're listening to KRPI 1550 Radio, Ferndale, Washington.
1: 107.7 Pulse FM is a proud supporter of the Starfish Pack program in Surrey. Every Thursday, volunteers from the Lower Mainland get together to help pack two ready-made breakfasts, lunches, dinners, and snacks into a backpack to be delivered to hungry children on Fridays. These kids are then able to enjoy the nutritious and delicious food with their families over the weekend and be healthy and ready for school on Monday. The Surrey Starfish program is currently seeking donations and volunteers to help families in need. If you're interested in helping out, head to starfishpack.com. An initiative of Pulse FM Cares.
2: Need help navigating our ever-changing real estate market? Grudale Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Grudale Baud, your realtor for life. Call Dale at 604-303-7653 or go online at grudalebaudgroup.com.
3: ਜੇ ਕਿਸੇ ਘਰ ਨਿਆਣਾ ਹੋਵੇ ਕਦੀ ਕਿਸੇ ਕਿਹਾ ਵੀ ਵਧਾਈ ਹੋਵੇ ਤੁਹਾਡੇ ਘਰ ਕੱਲ੍ਹ ਭਾਣਾ ਵਾਪਰ ਗਿਆ ਤੁਹਾਡੇ ਘਰ ਨਿਆਣਾ ਹੋਇਆ ਭਾਣਾ ਵਾਪਰਿਆ ਕਿਉਂਕਿ ਹੁਕਮ ਤੇ ਭਾਣਾ ਲਫ਼ਜ਼ ਅਸੀਂ ਦੁਖਾਂਤ ਨੂੰ ਜੋੜਿਆ ਗੁਰੂ ਨੇ ਪਹਿਲੀਆਂ ਪੌੜੀਆਂ 'ਚ ਕਿਹਾ ਨਹੀਂ ਉਹ ਸਿੱਖਾ ਹੁਕਮ ਸ਼ਬਦ ਬੜਾ ਵੱਡਾ ਇਹ ਸੁੱਖ ਵੀ ਹੈ ਅਤੇ ਇਹਦੇ ਵਿੱਚ ਦੁੱਖ ਵੀ ਫਿਰ ਬੇਨਤੀ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ ਕਰੇ ਸੋ ਚੰਗਾ ਮਨ ਮੈਂ ਬੇਨਤੀ ਕਰੇ ਹੁਕਮੀ ਖੋਵਣ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਖੋਵਣ ਜੀ ਹੁਕਮ ਮਿਲੇ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਏ ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਭਵਾਈਏ ਮੇਰੀ ਬੇਨਤੀ ਤੁਸੀਂ ਸਾਰਿਆਂ ਪੌੜੀ ਨਾਲ ਪੜ੍ਹੀ ਪਰ ਧਿਆਨ ਦਿਆ ਜੀ ਅਰਥਾਂ ਵੱਲ ਹੁਕਮ ਵਿੱਚ ਹੀ ਵਡਿਆਈ ਹੈ ਹੁਕਮ ਵਿੱਚ ਹੀ ਅਪਮਾਨ ਹੈ ਹੁਕਮ ਵਿੱਚ ਹੀ ਮੌਤ ਹੈ ਹੁਕਮ ਵਿੱਚ ਹੀ ਜਨਮ ਹੈ ਹੁਕਮ ਵਿੱਚ ਹੀ ਸੁੱਖ ਹੈ ਹੁਕਮ ਵਿੱਚ ਹੀ ਦੁੱਖ ਹੈ ਪਰ ਇਸ ਹੁਕਮ ਦੀ ਸਮਝ ਤਾਂ ਪੈਂਦੀ ਜਦ ਦਿਨ ਬੰਦੇ ਦੀ ਈਗੋ ਮਰੇਗੀ ਤਾਂ ਕਿਉਂਕਿ ਈਗੋ ਨਹੀਂ ਸਮਝ ਦਿੰਦੀ ਈਗੋ ਕਹਿੰਦੀ ਮੈਂ ਕਰਨ ਵਾਲਾ ਫਿਰ ਪੌੜੀ ਪੜ੍ਹ ਲਈਏ ਹੁਕਮੀ ਖੋਵਣ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਖੋਵਣ ਜੀ ਹੁਕਮ ਮਿਲੇ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਏ ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਭਵਾਈਏ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੇ ਜੇ ਬੁੱਝੈ ਤਾਂ ਹੋਮੇ ਕਹੇ ਨਾ ਕੋਈ ਉਹ ਹੋਮੇ 'ਚ ਨਹੀਂ ਕਹਿੰਦਾ ਮੈਂ ਫਿਰ ਬੇਨਤੀ ਕਰਾਂਗਾ ਜੀ ਇਸ ਗੱਲ ਨੂੰ ਮੈਂ ਜ਼ਿਆਦਾ ਜ਼ੋਰ ਸਿਰਫ ਇਸ 'ਤੇ ਦੇਣਾ ਹੈ ਕਿ ਕਰੇ ਚੁ ਸੋ ਚੰਗਾ ਮਾਨ ਦੂਈ ਗਣਤ ਲਾ ਕੇ ਜੋ ਕਰ ਰਿਹਾ ਬਸ ਉਹਨੂੰ ਸਵੀਕਾਰ ਕਰ ਲੈ ਅਕਸਰ ਅਸੀਂ ਜਦੋਂ ਇਹ ਮੈਂ ਹੁਣ ਭਾਣਾ ਸ਼ਬਦ ਵਰਤਿਆ ਅਤੇ ਇਹ ਆਨੰਦ ਸਾਹਿਬ 'ਚ ਰੋਜ਼ ਪੜ੍ਹਦੇ ਹਾਂ ਜੀ ਜਾਂ ਤਿਸ ਭਾਣਾ ਤਾਂ ਜੰਮਿਆ ਭਾਣਾ ਵਾਪਰਿਆ ਅਤੇ ਬੰਦੇ ਦਾ ਜਨਮ ਹੋਇਆ ਪਰਿਵਾਰ ਭਲਾ ਪਾਇਆ ਇੱਕ ਅਸੀਂ ਘਟਨਾ ਅਕਸਰ ਸੁਣਾਉਂਦੇ ਹਾਂ ਭਾਈ ਭਿਖਾਰੀ ਜੀ ਦੀ ਮੈਂ ਸਾਖ ਹੀ ਨਹੀਂ ਸਿਰਫ ਮੈਂ ਤਿੰਨ ਗੱਲਾਂ ਉਹ 'ਚੋਂ ਕਰਨੀਆਂ ਨੇ ਕਿ ਤਸਲੀਮ ਕਰ ਲੈਣਾ ਵੀ ਜੋ ਹੋ ਰਿਹਾ ਮੈਨੂੰ ਮੰਨਾਂਗਾ ਅੱਗੇ ਅਸੀਂ ਬਾਣੀ 'ਚੋਂ ਦੇਖਾਂਗੇ ਕਿਉਂਕਿ ਜੋ ਗੁਰੂ ਜੀ ਦੀ ਤਾਂ ਬਾਣੀ ਦੇ ਪ੍ਰਮਾਣ ਲਈਦੇ ਨੇ ਮਤਾਂ ਕੋਈ ਸੋਚੇ ਸ਼ਾਇਦ ਆਪਣੇ ਕੋਲੋਂ ਹੁਣ ਅਸੀਂ ਜਦੋਂ ਮਹਾਰਾਜ ਜੀ ਦੇ ਸਿੱਖ ਬਾਰੇ ਪੜ੍ਹਦੇ ਹਾਂ ਭਾਈ ਭਿਖਾਰੀ ਬਾਰੇ ਅਤੇ ਜਿਹੜਾ ਸਿੱਖ ਇਹਨੂੰ ਮਿਲਣ ਗਿਆ ਉਹਦਾ ਨਾਮ ਦਰਅਸਲ ਸੀ ਭਾਈ ਗੁਰਮੁਖ ਬੱਚੇ ਦਾ ਵਿਆਹ ਸੀ ਆਪ ਸਭ ਨੂੰ ਪਤਾ ਹੈ ਵੀ ਜਵਾਨ ਪੁੱਤਰ ਦਾ ਵਿਆਹ ਘਰ ਇੰਨਾ ਖੁਸ਼ੀਆਂ ਖੇੜੇ ਪਰ ਭਾਈ ਭਿਖਾਰੀ ਜੀ ਜਿਹੜੇ ਨੇ ਉਹ ਤੱਪੜ ਸੀਂਦੇ ਪਏ ਸਨ ਅਤੇ ਜਦੋਂ ਦੂਜੇ ਦਿਨ ਵਿਆਂਦੜ ਮੁੰਡਾ ਹੀ ਜਿਹਦੀ ਬਰਾਤ ਗਈ ਉਹ ਹੀ ਮਰ ਗਿਆ ਅਤੇ ਵਾਪਸ ਆਏ ਅਤੇ ਭਾਈ ਭਿਖਾਰੀ ਜੀ ਅੱਜ ਕੱਲ੍ਹ ਜਿਸ ਬੱਚੇ ਦੇ ਵਿਆਹ ਵਿੱਚ ਇੰਨੇ ਸਾਜੋ ਸਮਾਨ ਘਰ ਇਕੱਠਾ ਕਰੀ ਬੈਠੇ ਸਨ ਅਤੇ ਅੱਜ ਤੱਪੜ ਵਿਛਾ ਕੇ ਉਸ ਬੱਚੇ ਦੀ ਮੰਜੀ ਦੇ ਕੋਲ ਬੈਠ ਕੇ ਉਹ ਬੰਦਗੀ ਕਰਨ ਲੱਗ ਪਏ ਉੱਥੇ ਉਹਨਾਂ ਨੂੰ ਪੁੱਛਿਆ ਗਿਆ

0: ਵਿਜੇਤਾ ਨੂੰ ਪਤਾ ਸੀ ਸੰਸਕਾਰ ਤੋਂ ਬਾਅਦ, ਅਤੇ ਤੁਸੀਂ ਇਹ ਗੱਲ ਕੱਲ੍ਹ ਕਿਉਂ ਨਾ ਕੀਤੀ, ਤੁਸੀਂ ਭੇਦ ਕਿਉਂ ਨਾ ਖੋਲਿਆ? ਉਹ ਕਹਿਣ ਲੱਗੇ, ਸਿੱਖੀ ਵਿੱਚ ਜਿਸ ਬੰਦੇ ਨੇ ਮੁਕਤ ਹੋਣਾ ਤਿੰਨ ਗੱਲਾਂ ਚੇਤੇ ਰੱਖੇ, ਇਹ ਤਿੰਨ ਲਫ਼ਜ਼ ਉੱਥੇ ਵੀ ਨੇ, ਤਾਂ ਤੇ ਭੋ ਗੁਰਮੁਖ ਸੁਣ ਲੀਜੈ। ਇਹ ਭਾਈ ਗੁਰਮੁਖ ਮੇਰੀ ਗੱਲ ਸੁਣ, ਭਾਣਾ ਮਾਨਣ ਮਨ ਥਿਰ ਕੀਜੈ, ਭਾਣਾ ਮੰਨਣ ਵਾਸਤੇ ਮਨ ਨੂੰ ਅਡੋਲ ਬਣਾ। ਕਿਵੇਂ? ਜਿਵੇਂ ਉਸਤਾਦ ਆਪਣੇ ਵਿਦਿਆਰਥੀ ਨੂੰ ਸਾਲ, ਦੋ ਸਾਲ, ਪੰਜ ਸਾਲ, ਦਸ ਸਾਲ, ਵੀਹ ਸਾਲ ਪੜ੍ਹਾਉਂਦਾ ਹੈ, ਅਤੇ ਵੀਹ ਪੱਚੀ ਸਾਲ ਬਾਅਦ ਫਿਰ ਉਹ ਪਰਚਾ ਪਾ ਕੇ ਕਹਿੰਦਾ, ਉਹ ਸਵਾਲ ਪਾਉਂਦਾ, ਪਰਚੇ ਪਾਉਂਦਾ, ਕਹਿਣ ਲੱਗੇ ਵੀਹ ਸਾਲ ਦੀ ਤਿਆਰੀ ਇੱਕ ਦਿਨ ਦੇ ਪਰਚੇ 'ਚ ਪਤਾ ਲੱਗ ਜਾਂਦਾ। ਕਈ ਵਾਰੀ ਕਿੰਨੇ ਕਿੰਨੇ ਸਾਲ ਕੀਤੀ ਹੋਈ ਬੰਦਗੀ, ਇਹੋ ਜਿਹੀ ਘਟਨਾ ਵਾਪਰਦੀ, ਮੌਤ ਅਤੇ ਦੁੱਖ ਬਣ ਕੇ ਉਸ ਬੰਦਗੀ ਦਾ ਪਰਚਾ ਪੈ ਜਾਂਦਾ ਹੈ। ਕਹਿੰਦੇ ਭਾਈ ਯਾਦ ਰੱਖੀ ਤਿਆਰੀ, ਹੁਣ ਆਪ ਮੇਰੇ ਵਰਗਾ ਤਾਂ ਕਹਿ ਦਿੰਦਾ ਕੋਈ ਨਹੀਂ, ਗੁਰੂ ਪਰਚੇ ਪਾਉਂਦਾ ਪਿਓ, ਪਿਆਰਿਓ ਪਰਚਾ ਵੀ ਤਾਂ ਉਹਦਾ ਪੈਂਦਾ ਜਿਹੜਾ ਪੜ੍ਹਿਆ, ਜਿਹੜਾ ਪੜ੍ਹੀ ਕੋਈ ਨਹੀਂ, ਉਹਦਾ ਪਰਚਾ ਕੀ? ਇੱਥੇ ਭਾਈ ਸਾਹਿਬ ਕਹਿੰਦੇ, ਤਾਂ ਤੇ ਭੋ ਗੁਰਮੁਖ ਸੁਣ ਲੀਜੈ, ਭਾਣਾ ਮਾਨਣ ਮਨ ਥਿਰ ਕੀਜੈ, ਸਤ ਨਾਮ ਕੋ ਸਿਮਰਨ ਕਰਨੋ, ਤਨ ਹੰਤਾ ਕੋ ਹਿਰਦੈ ਵਿਸਰਨੋ, ਇੱਕ ਸਰੀਰ ਦਾ ਮੋਹ ਛੱਡ ਦੇ, ਦੂਜਾ ਸਿਮਰਨ ਕਰ, ਤੀਸਰਾ ਭਾਣਾ ਮੰਨਣ ਵਾਸਤੇ ਤਿਆਰ ਰਿਹਾ ਕਰ, ਮੁਕਤੀ ਕੇ ਮਾਰਗ ਤੀਨ ਕਹਿ ਗੁਰੂ ਅਰ ਸੰਤ ਪ੍ਰਭੀ। ਮੈਂ ਅਰਜ਼ ਕਰਾਂਗਾ ਜੀ, ਕਰੇ ਸੋ ਚੰਗਾ ਮਾਨ, ਜੋ ਕਰਦਾ ਚੰਗਾ ਮੰਨ ਲੈ, ਜੇ ਨਹੀਂ ਮੰਨਾਂਗੇ। ਮੈਂ ਕਿਹਾ ਇੱਕ ਤਰੀਕਾ ਸੰਘਰਸ਼ ਦਾ, ਮੈਂ ਨਹੀਂ ਮੰਨਦਾ, ਮੈਂ ਆਹ ਨਹੀਂ ਮੰਨਦਾ। ਉਹ ਪਿਆਰਿਓ, ਬੰਦੇ ਦੀ ਹਸਤੀ ਕੀ ਹੈ ਜੀ? ਮੰਨ ਲਓ ਜੇ ਆਪਾਂ ਗੁਰੂ ਸਾਹਮਣੇ ਜਾਂ ਕਿਸੇ ਵਾਹਿਗੁਰੂ ਸਾਹਮਣੇ ਕਹੀ ਜੇ ਨਹੀਂ ਮੰਨਦੇ, ਮੇਰੇ ਗੁਰੂ ਸਾਹਿਬ ਤਾਂ ਕਹਿੰਦੇ, ਕੀਤਾ ਕਰਨਾ ਸਰਬ ਰਜਾਈ ਕਿਚ ਕੀਚੈ ਜੇ ਕਰ ਸਕੀਐ। ਸਾਡੇ ਕੋਲ ਕੀ ਤਾਕਤ ਅਸੀਂ ਕੁਝ ਕਰ ਸਕੀਏ? ਕੀਤਾ ਕਰਨਾ ਸਰਬ ਰਜਾਈ ਕਿਚ ਕੀਚੈ ਜੇ ਕਰ ਸਕੀਐ, ਆਪਣਾ ਕੀਤਾ ਕਿਛੂ ਨਾ ਹੋਵੇ, ਜਿਉਂ ਹਰ ਭਾਵੈ ਤਿਉਂ ਰੱਖੀਐ, ਮੇਰੇ ਹਰ ਜੀਓ ਸਭ ਕੋ ਤੇਰਾ ਵਸ, ਅਸਾਂ ਜੋਰ ਨਾਹੀਂ। ਇਹ ਹੈ ਸਮਰਪਣ, ਇਹ ਤੇਰੇ ਹੱਥ 'ਚ। ਮੈਂ ਅਰਜ਼ ਕੀਤੀ, ਸਮਰਪਣ ਵਾਲਾ ਤਰੀਕਾ ਬੜਾ ਵਧੀਆ ਜੇ, ਰੱਬ ਨਾਲ ਸੰਘਰਸ਼ ਕਰਨ ਵਾਲਾ ਤਰੀਕਾ ਬੜਾ ਗਲਤ ਹੈ। ਆਖਣ ਜੋਰ ਚੁੱਪੈ ਨਾ ਜੋਰ, ਜੋਰ ਨਾ ਮੰਗਣ ਦੇਰ ਨਾ ਜੋਰ, ਜੋਰ ਨਾ ਜੀਵਨ ਮਰਨ ਨਾ ਜੋਰ, ਜੋਰ ਨਾ ਰਾਜ ਮਾਲ ਮਨਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁੱਟੈ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋ, ਜਿਹਦੇ ਹੱਥ 'ਚ ਤਾਕਤ ਉਹਨੇ ਆਪਣੀ ਤਾਕਤ ਲਾਣੀ, ਤੇਰੀ ਤਾਕਤ ਕੰਮ ਨਹੀਂ ਆਉਣੀ। ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਈ। ਮਹਾਰਾਜ ਕਹਿ ਰਹੇ ਆ, ਮੇਰੇ ਹਰ ਜੀ ਸਭ ਕੋ ਤੇਰਾ ਵਸ, ਅਸਾਂ ਜੋਰ ਨਾਹੀਂ, ਜੇ ਕਿਛ ਕਰ ਹਮ ਸਾਕੇ, ਜਿਉਂ ਭਾਵੈ ਤਿਉਂ ਬਖਸ਼। ਇਹਨੂੰ ਗੁਰੂ ਜੀ ਨੇ ਕਿਹਾ, ਜਿਸ ਠਾਕੁਰ ਸਿਓ ਨਾਹੀਂ ਚਾਰਾ, ਤਾਂ ਕੋ ਕੀਜੈ ਸਦ ਨਮਸਕਾਰਾ। ਮੈਂ ਬੇਨਤੀ ਕਰਾਂ, ਪਹਿਲਾ ਸ਼ਬਦ ਮੈਂ ਵਰਤਿਆ ਸੀ ਜੀ ਸਬਰ, ਦੂਜਾ ਸ਼ਬਦ ਰਜਾ, ਤੀਸਰਾ ਤਸਲੀਮ। ਇਹ ਤੀਸਰੀ ਅਵਸਥਾ ਉਹ ਵੇ ਪਿਆਰਿਓ, ਜਿੱਥੇ ਰੱਬ ਦੀ, ਵਾਹਿਗੁਰੂ ਦੀ, ਗੁਰੂ ਦੀ ਵਾਪਰੀ ਹੋਈ ਹਰ ਗੱਲ ਹੀ ਮਿੱਠੀ ਲੱਗਣ ਲੱਗ ਪੈਂਦੀ, ਜਿਹਨੂੰ ਆਪਾਂ ਕਹਿੰਦੇ ਹਾਂ ਭਾਣਾ ਮਿੱਠਾ ਕਰਕੇ ਮੰਨਿਆ। ਗੁਰਮੁਖੋ, ਤੀਸਰੀ ਅਵਸਥਾ ਹੈ ਜਦੋਂ ਬੰਦੇ ਨੂੰ ਪਰਮਾਤਮਾ ਦੀ ਕੀਤੀ ਹੋਏ ਤੇਰਾ ਕੀ ਆ ਮਿੱਠਾ ਲੱਗੈ, ਹਰ ਨਾਮ ਪਦਾਰਥ ਨਾਨਕ ਮੰਗ ਹੈ, ਉਹ ਚੀਜ਼ ਮਿੱਠੀ ਲੱਗਣ ਲੱਗ ਪੈਣੀ ਜੋ ਪਰਮਾਤਮਾ ਕਰ ਰਿਹਾ ਹੈ। ਦੇਖੋ, ਅੱਜ ਅਸੀਂ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਨੂੰ ਯਾਦ ਕਰ ਰਹੇ ਹਾਂ। ਮੈਂ ਥੋੜ੍ਹਾ ਜਿਹਾ ਆਪ ਜੀ ਨਾਲ ਇਤਿਹਾਸ ਜ਼ਰੂਰ ਸਾਂਝਾ ਕਰਕੇ ਜਾਣਾ, ਕਿਉਂਕਿ ਉਹਨਾਂ ਦਾ ਪਰਸੋਂ ਸ਼ਹਾਦਤ ਵਾਲਾ ਦਿਨ ਨਿਕਲਿਆ, ਅਤੇ ਅਕਸਰ ਅਸੀਂ ਸੁਣਦੇ ਹਾਂ ਭਾਈ ਸਾਹਿਬ ਸ਼ਹੀਦ ਹੋਏ, ਪਰ ਕਿਵੇਂ ਸ਼ਹੀਦ ਹੋਏ? ਆਪਾਂ ਕਹਾਂ ਖੋਪੜੀ ਲਾ ਕੇ, ਖੋਪੜੀ ਤੋਂ ਬਾਅਦ ਤਾਂ ਜਿਉਂਦੇ ਰਹੇ ਹੋ। ਅੰਤਲਾ ਸਮਾਂ, ਰਤਨ ਸਿੰਘ ਭੰਗੂ ਲਿਖਦਾ ਕਿ ਸਾਖੀ ਤਾਰੂ ਸਿੰਘ ਬਦੇਹੀ ਨਿਹੰਗ ਕੀ, ਸ਼ਬਦ ਵਰਦ ਹੈ, ਬਦੇਹੀ ਦਾ ਲਫ਼ਜ਼ੀ ਅਰਥ ਹੁੰਦਾ ਦੇਹ ਵਿੱਚ ਰਹਿ ਕੇ ਵੀ ਦੇਹ ਤੋਂ ਉੱਪਰ ਉੱਠ ਜਾਣਾ। ਬਦੇਹੀ ਦਾ ਅਰਥ ਹੈ ਸਰੀਰ 'ਚ ਰਹਿ ਰਿਹਾ ਅਤੇ ਸਰੀਰ ਤੋਂ ਉੱਪਰ ਉੱਠ ਰਿਹਾ। ਭਾਈ ਤਾਰੂ ਸਿੰਘ ਜੀ ਦਾ ਜਿਹੜਾ ਪਿੰਡ ਹੈ, ਆਪ ਜੀ ਨੂੰ ਪਤਾ ਹੋਣਾ, ਮਾਝੇ ਦੇ ਵਿੱਚ ਤਿੰਨ ਚਾਰ ਪਿੰਡ ਬੜੇ ਨੇੜੇ ਨੇੜੇ ਸ਼ਹੀਦਾਂ ਦੇ, ਇੱਕ ਸਿੰਘਪੁਰਾ, ਇੱਕ ਜੀ ਆਪਣਾ ਪਾਹੋ ਪਿੰਡ, ਅਤੇ ਤੀਸਰਾ ਪੂਲਾ। ਮੈਂ ਤਕਰੀਬਨ ਦੋ ਕਥਾਵਾਂ 'ਤੇ ਕਥਾ ਕਰਕੇ, ਇੱਕ ਤਾਂ ਭਾਈ ਸਾਹਿਬ ਦੇ ਪਿੰਡ, ਉਹਨਾਂ ਦੇ ਖੇਤਾਂ 'ਚ ਗੁਰਦੁਆਰਾ ਹੈ ਭਾਈ ਤਾਰੂ ਸਿੰਘ ਜੀ ਉਹਨਾਂ ਦੇ, ਪੂਲਾ ਪਿੰਡ, ਅਤੇ ਪੂਲੇ ਦੇ ਬਿਲਕੁਲ ਨੇੜੇ ਹੈ ਬਾਬਾ ਦੀਪ ਸਿੰਘ ਜੀ ਦਾ ਪਿੰਡ, ਪਾਹੂ ਪਿੰਡ। ਯਾਦ ਰੱਖੋ, ਸੁਲਤਾਨ ਪਿੰਡ ਅੰਮ੍ਰਿਤਸਰ 'ਚ ਹੈ, ਪਾਹੂ ਪਿੰਡ ਬਾਬਾ ਦੀਪ ਸਿੰਘ ਜੀ ਦਾ ਜਨਮ ਸਥਾਨ ਹੈ। ਮੈਂ ਜਾਤ ਗੋਤ ਨਹੀਂ ਕਰਦਾ, ਦੋਨੋਂ ਸੰਧੂ ਨੇ, ਭਾਈ ਤਾਰੂ ਸਿੰਘ ਜੀ ਵੀ ਅਤੇ ਬਾਬਾ ਦੀਪ ਸਿੰਘ ਜੀ ਵੀ। भाई साहब भाई तारू सिंह जी इन्हां बारे एक खोज ये भी है, एक विद्वान ने यह भी लिखा इन्हां दे पिता जी एक ने लिखा कि मुक्तसर की जंग विच शहीद होए सन। उन्हें शब्द कहे इन्हां दे सन्मानयोग पिता का नाम सी भाई जोध सिंह जी, भाई तारू सिंह जी के पिता का पिता शहीद होया। एक इन्हां दी भैन सी, भैन सिरों नंगी का मतलब समझने ना, उहदे हसबैंड दी उहदे पति का अकाल चलाना हो गया सी। उस बीबी का नाम सी बीबी तारो। फिर सुनियो भाई तारू सिंह दी भैन का नाम बीबी तारो है। इन्हां दी माता ते दोवें भैन भरा ते इन्हां दे खेत अज भी है ने जी, जिथे गुरद्वारा बनिया जिथे दुष्ट पूला रहिंदा सी, ज़्यादा पूला जिहड़ा उहदे करके पिछले दिन ही भाई बलविंदर सिंह उन्हां दा जिक्र होया जटाणे दा। याद रखियो असी जदों कॉलेज पढ़दे सी उन्हां दा पिंड बिल्कुल साढ़े कॉलेज दे नेड़े सी जटाणे दा, क्योंकि हकूमतां बाद विच बहुत कुछ कर दिंदियां ने। उह जदों भी मिलदे सन ना भाई बलविंदर सिंह, चलो उदों इक तिगर भी इक्को जी उम्र दे सारे सी, इह नहीं कि मैं बहुत उन्हां नूं जानना, पर सच्ची मुची उह सिंह जदों भी मिलना उहदे बुल गुरु की बाणी के जा विच हिलदे ही रहिंदे सन। ये पूला क्योंकि जदों जो पूले का जिक्र आउंदा है तो वह दूजा दुष्ट सामने आने लग पैंदा है ना, नहीं असल च उस थां ते कब्जा कीता सी इहने, वह खंडरात हो गया। पूला जिहड़ा भाई साहब का गुरुद्वारा भाई गुरु इकबाल सिंह बनवाया उत्थे, इहदा जिहड़ा ऐशो आराम बना रहा सी ना, वह सारा खंडरात हो चुका, किला टाइप समझो बनांदा पिया सी। भाई तारू सिंह उन्हां दी भैन बीबी तारो ते मां तीन जी घर च रहिंदे। ये जी मामला भी पूरा दिंदा है, हाला पूरा भरदा है। भाई साहब कीर्तन भी करदे सन, बंदगी करदे सन। सब तो ज़्यादा जोर इन्हां दे जीवन नूं घड़न विच इन्हां दी माई ने लाया है, मां ने लाया है। क्योंकि आपनूं पता होना पिंडां भी साडे ना, पहला मक्खन भी बीबियां लांदियां सन केस बाहन लगियां, जदों केसी इशनान कीता होना केस हरे हो जाने, क्योंकि सिक्खी च केस सुके नहीं कहा जाता, आप जी नूं पता होना। ये खालसे दे बोलियां, जे किसी अमृतधारी निहंग सिंह नूं कहो ना भी मैं केस सुकान लगा, वाल सुकान लगा, याद रखियो गुस्सा करेगा। वह कहिंदे गुरु दी दित्ती दात इहनूं सोका नहीं पैंदा, हरे करने ने हुंदा सुकाना ही है। वह मां मक्खन कढ के भाई तारू सिंह दे केस एडे एडे लंबे, ते उहने एक दिन पुछ लिया मां ये केस इन्ने सोहणे आपां पालने आ, केस बोलदे ने सच्ची मुची गुरमुखो तुसी मेरे वीर बैठे हो कई जिन्ना अजे अजे सिक्खी नूं धार नहीं कीता, ओ प्यारे हो ये केस असल च बंदगी वाले दियां जीबां ने। ज्यों ज्यों अंदर शब्द का प्रकाश हुंदा दा रोम रोम गुरु गुरु बोलन लग पैंदा है, गुरमुख रोम रोम हर त्यावै। भाई नंद लाल साहब जी ने कहा हर सरे मुयम हर सरे मुई, मेरे हर एक वाल दे उत्ते जुबान मेरी जबान बना दे एक एक वाल, हर सरे मुयम जुबान कुन अज करम ताप गोयो बस वहाकरा दम बदम, जिन्ने मैनू रोम दिते नी गुरु गोबिंद सिंह एक एक रोम नू जीव ला दे, क्योंकि मेरा रोम रोम भी बंदगी करे। प्यारे रुखानियत दे तौर ते जे शरीरक तौर ते अर्थ ने ना, आपां कहिंदे आ मसाम ने जी खुल जांदे नी, अही कहिंदे ने दौड़ के आओ, लोकी तां सच्ची मुची आ जिथे जांदे ने अपने अभ्यास करन जिम कहिंदे आ, उत्थे भाप वाले कमरे च क्यों पैंदे भी ये खुल जाते हैं, यदा मतलब तुहाडे साडे शरीर का यह सुराखा नाल कोई संबंध है। पर जो कोई बंदगी करता है पर शरीरक तौर पर नहीं, यदा हर एक रोम रोम जिहड़ा वह गुरु गुरु पुकान लग पैंदा है। उन्हें कहा मां केस अगो उत्तर मिलिया पुत केस रब की दित्ती हुई दात है, मैं रब की दात कह रहा। उंज भाई साहब ने वाला की गिनती अंगा विच कीती, भाई गुरदास भाई साहब लिखते आ हथ पैर दंद वाल गणाया, जिमें दंद ते हथ पैर ने भाई साहब ने बंदे दे शरीर विच रब दी मिली दात उन्होंने वाल केस ये एक अंग मन्या है। फिर मेरी बेनती ध्यान नाल सुनियो, केसा विच अमृत पाया गुरु गोबिंद सिंह जी ने, उंज भावें असीं कह दिंदे आ जी ये महाराज जी ने सिर च पाया, नहीं प्यारे जिन्ना अमृत छकिया केसा च पाया। अज भी ਵੀ ਜਿਹੜਾ ਬੰਦਾ, ਚਲੋ ਇਹ ਦੁਨਿਆਵੀ ਉਦਾਹਰਣ ਕੋਈ ਫਿੱਟ ਨਹੀਂ ਬਹਿਣੀ ਪਰ ਸਮਝਣ ਲਈ ਹੈ, ਜਿਹੜਾ ਕੋਈ ਬੰਦਾ ਦਾਰੂ ਸਿੱਕਾ ਚਲਾ ਕੇ ਗੱਡੀ ਚਲਾਇਆ ਫਸ ਜਾਏ ਅਤੇ ਮੰਨੇ ਨਾ ਮੈਂ ਨਹੀਂ ਮੰਨਦਾ, ਯਾਦ ਰੱਖੇ ਉਹਦੇ ਵਾਲਾਂ ਨੂੰ ਵੀ ਕੱਟ ਕੇ ਅਗਲੇ ਸਿੱਧ ਕਰ ਜਾਂਦੇ ਤੂੰ ਦਾਰੂ ਪੀਤਾ ਸੀ, ਹੈ ਨਾ ਜੀ। ਇਹ ਅਸਲੀਅਤ ਹੈ। ਮੈਂ ਆਪ ਨੂੰ ਬੇਨਤੀ ਕਰਾਂਗਾ, ਇਹ ਕੇਸ ਮਨੁੱਖ ਦੀ, ਮਨੁੱਖ ਨੂੰ ਰੱਬ ਨੇ ਦਾਤ ਦਿੱਤੀ ਹੈ, ਕੇਵਲ ਸਿੱਖ ਨਹੀਂ। ਸੱਚ ਇਹ ਵੇ ਕਿ ਰੱਬ ਦੀ ਦਿੱਤੀ ਹੋਈ ਦਾਤ ਨਾਲ ਕੋਈ ਛੇੜਛਾੜ ਨਾ ਕਰੇ ਅਤੇ ਸਾਰੀ ਦੁਨੀਆਂ ਵਿੱਚ ਜਿੰਨੇ ਇਨਸਾਨੀ ਜਾਮੇ ਹੋਣਗੇ ਸਾਬਤ ਸੂਰਤ ਹੀ ਹੋਣਗੇ, ਕਿਉਂਕਿ ਪਰਮਾਤਮਾ ਨੇ ਦਾਤ ਦਿੱਤੀ। ਮਾਂ ਨੇ ਕੇਸਾਂ ਦੀ ਸੰਭਾਲ ਕਰਨੀ। ਇਸੇ ਕਰਕੇ ਮੈਂ ਫਿਰ ਬੇਨਤੀ ਕਰਾਂਗਾ, ਗੁਰਮੁਖੋ ਇਹ ਅਰਦਾਸ ਵਿੱਚ ਦੋ ਵਾਰੀ ਆਉਂਦਾ ਹੈ ਕੇਸ। ਇੱਕ ਤਾਂ ਆਉਂਦਾ ਹੈ ਧਰਮ ਨਹੀਂ ਖਾ ਰਿਹਾ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ। ਦੂਜੀ ਵਾਰੀ ਆਉਂਦਾ ਸਿੱਖਾਂ ਨੂੰ ਸਿੱਖੀ ਦਾਨ, ਅਤੇ ਪਹਿਲਾ ਦਾਨ ਹੀ ਇਹ ਵੇ ਕੇਸ ਦਾਨ। ਅਤੇ ਜਿੱਥੇ ਗੁਰੂ ਜੀ ਨੇ ਅੰਮ੍ਰਿਤ ਛਕਾਇਆ ਉਹਦਾ ਨਾਮ ਗੁਰੂ ਨੇ ਅੰਮ੍ਰਿਤਗੜ੍ਹ ਨਹੀਂ ਰੱਖਿਆ, ਉਸ ਪਹਾੜੀ ਦਾ ਨਾਮ ਗੁਰਦੇਵ ਨੇ ਕੇਸਗੜ੍ਹ ਰੱਖ ਦਿੱਤਾ। ਇਹਦਾ ਮਤਲਬ ਕਿੱਡੀ ਕੁ ਵੱਡੀ ਮਹਾਨਤਾ ਹੋਵੇਗੀ, ਜਿੱਥੇ ਬਾਟਾ ਤਿਆਰ ਕੀਤਾ ਉਹ ਕਿਲ੍ਹਾ ਨਹੀਂ, ਕਿਲ੍ਹੇ ਪੰਜ ਵੱਖਰੇ ਨੇ, ਉਹਦਾ ਨਾਮ ਹਜ਼ੂਰ ਨੇ ਕੇਸਗੜ੍ਹ ਰੱਖਿਆ। ਤਾਂ ਪੂਰੇ ਗੁਰੂ ਗ੍ਰੰਥ ਸਾਹਿਬ ਜਿਹੜੇ ਆਪ ਸੱਜਣ ਪਾਠ ਕਰਦੇ ਹੋ, ਰੱਬ ਦੇ ਜਦੋਂ ਸਰਗੁਣ ਸਰੂਪ ਦਾ ਜ਼ਿਕਰ ਕੀਤਾ, ਸੱਚੀ ਮੁੱਚੀ ਮੈਂ ਕਹਿੰਦਾ ਉਹਨੂੰ ਇੰਨੇ ਸੋਹਣੇ ਵਾਲਾ ਵਾਲਾ ਕਿਹਾ। ਮਹਾਰਾਜ ਜੀ ਦੇ ਬਚਨ ਵੀ ਆਉਂਦੇ, ਮਹਾਰਾਜ ਨੇ ਫਰਮਾਇਆ ਕਬੀਰ ਕੇਸੋ ਕੇਸੋ ਕੂਕੀ ਹੈ। ਕੇਸੋ ਦਾ ਲਫ਼ਜ਼ੀ ਅਰਥ ਜਿਹੜਾ ਕੇਸ, ਬਹੁਤ ਸੋਹਣੇ ਕੇਸਾਂ ਵਾਲਾ। ਤੇਰੇ ਬੰਕੇ ਲੋਇਣ ਦੰਤ ਰਸਾਲਾ, ਸੋਹਣੇ ਨੱਕ ਜਿਨ ਲੰਬੜੇ ਵਾਲਾ। ਭਗਤ ਨਾਮਦੇਵ ਨੇ ਜਿਹੜੇ ਦਰਸ਼ਨ ਕੀਤੇ ਉਹਨਾਂ ਤੇ ਇੱਥੋਂ ਤੱਕ ਸ਼ਬਦ ਕਿਹਾ ਹੈ ਕਿ ਖੂਬ ਤੇਰੀ ਪਗਰੀ, ਮਿੱਠੇ ਤੇਰੇ ਬੋਲ। ਮੈਂ ਫਿਰ ਬੇਨਤੀ ਕਰਾਂਗਾ ਕਿ ਇਹ ਸ਼ਬਦ, ਕਿਉਂਕਿ ਜੇ ਭਾਈ ਤਾਰੂ ਸਿੰਘ ਦਾ ਜ਼ਿਕਰ ਕਰਨਾ ਹੈ ਤਾਂ ਇਹਦੇ ਵਿੱਚ ਬੜੀ ਵੱਡੀ ਇਹ ਗੱਲ ਹੈ ਕੇਸ। ਇਹੀ ਤਾਂ ਗੱਲ ਅੱਗੇ ਚੱਲ ਕੇ ਮੈਂ ਕਹਿੰਦਾ, ਕਿਉਂ ਖੋਪੜੀ ਲਾਈ ਗਈ, ਗਰਦਨ ਕਿਉਂ ਨਾ ਲਾ ਦਿੱਤੀ, ਹੱਥ ਪੈਰ ਕਿਉਂ ਨਾ ਕੱਟ ਦਿੱਤੇ? ਕਿਉਂਕਿ ਇੱਥੇ ਇੱਕ ਸਿੱਖ ਨੂੰ ਅਪਮਾਨਿਤ ਕਰਨਾ ਸੀ ਕੇਸਾਂ ਕਰਕੇ। ਕੇਸ ਰੱਬ ਦੀ ਦਾਤ ਨੇ। ਪੀਰ ਬੁੱਧੂ ਸ਼ਾਹ ਨੇ ਚਾਰ ਪੁੱਤਰਾਂ ਤੋਂ ਦੋ ਪੁੱਤਰ ਮਰਵਾਏ, ਸ਼ਹੀਦ ਕਰਾਏ, ਅਤੇ ਜਦੋਂ ਗੁਰੂ ਗੋਬਿੰਦ ਸਿੰਘ ਤਰੁੱਠੇ ਅਤੇ ਕਿਹਾ ਜੋ ਮੰਗੇਗਾ, ਕਹਿਣ ਲੱਗੇ ਬਸ ਆਹ ਜਿਹੜੇ ਕੰਘੇ ਵਿੱਚ ਕੇਸ ਅੜੇ ਨੇ, ਕੇਸ ਮੇਰੀ ਝੋਲੀ 'ਚ ਪਾ ਦਿਓ। ਉਹ ਗੁਰਮੁਖੋ ਸਾਖੀਆਂ ਤਾਂ ਸੁਣਾਉਂਦੇ ਹਾਂ ਅਸੀਂ, ਉਹ ਮੁਸਲਮਾਨ ਹੈ ਪੀਰ ਜੀ, ਪਰ ਗੁਰੂ ਗੋਬਿੰਦ ਸਿੰਘ ਤੋਂ ਕੇਸ ਕਿਉਂ ਮੰਗ ਰਿਹਾ? ਕਿਉਂਕਿ ਉਹਨੂੰ ਗੁਰੂ ਗੋਬਿੰਦ ਸਿੰਘ ਦੀਆਂ ਜ਼ੁਲਫਾਂ ਦੇ ਵਿੱਚੋਂ ਬਹੁਤ ਕੁਛ ਮਿਲਿਆ। ਸਾਡੇ ਇੱਕ ਬਹੁਤ ਵੱਡੇ ਕਵੀ ਹੋਏ ਨੇ ਪ੍ਰੀਤਮ ਸਿੰਘ ਜੀ ਕਾਸਿਦ, ਉਹ ਕਹਿੰਦੇ ਨੇ ਜਦੋਂ ਆਏ ਵਾਪਸ ਤੇ ਪੀਰ ਜੀ ਨੇ ਆਪਣੀ ਘਰਵਾਲੀ ਨੂੰ ਕਿਹਾ ਸੀ, ਸੁਣ ਨਸੀਰਾਂ ਮੇਰੇ ਨਸੀਬ ਜ਼ੋਰ ਕਰ ਗਏ, ਗੁਰੂ ਗੋਬਿੰਦ ਸਿੰਘ ਮੇਰਾ ਯਾਰ ਬਣ ਗਿਆ। ਸ਼ਬਦ ਸੁਣਨ ਵਾਲੇ, ਸੁਣ ਨਸੀਰਾਂ, ਨਸੀਰਾਂ ਵਾਈਫ ਦਾ ਨਾਂ ਸੀ, ਮੇਰੇ ਨਸੀਬ ਜ਼ੋਰ ਕਰ ਗਏ, ਗੁਰੂ ਗੋਬਿੰਦ ਸਿੰਘ ਮੇਰਾ ਯਾਰ ਬਣ ਗਿਆ। ਯਾਰ ਨੂੰ ਪੁੱਤ ਦੇ ਕੇ ਆਇਆ, ਉਹਦੇ ਬਦਲੇ ਯਾਰ ਨੇ ਕੇਸ ਦੇ ਦਿੱਤੇ ਆ। ਨਹੀਂ ਫਿਰ ਅਰਜ਼ ਹੈ, ਇਹਨੂੰ ਭਾਈ ਨੰਦ ਲਾਲ ਸਾਹਿਬ ਦਿਓ ਸ਼ੇਰ, ਦੀਨ ਦੁਨੀਆ ਦਰ ਕਮੰਦੇ ਆ ਪਰੀ ਰੁਖਸਾਰ। ਇਹ ਪਰੀ ਲਫ਼ਜ਼ ਦਾ ਅਰਥ ਪੁਰੀ ਨਹੀਂ ਨੂੰ ਪੜ੍ਹਨਾ, ਪਰੀਆਂ ਪਰੀਆਂ ਨਹੀਂ ਹੁੰਦੀਆਂ ਆ ਜਿਹੜੀਆਂ ਕਹਿੰਦੇ ਬੜੇ ਹੁਸੀਨ ਪਰੀਆਂ, ਉਹ ਵਾਹ ਵਾਹ ਭਾਈ ਸਾਹਿਬ ਕਹਿੰਦੇ ਨਾ ਲੋਕੋ, ਕਾਹਦੀਆਂ ਪਰੀਆਂ ਦੀਆਂ ਮੂੰਹਾਂ ਦੀਆਂ ਗੱਲ ਕਰਦੇ ਹੋ? ਇੱਕ ਵਾਰੀ ਮੇਰੇ ਗੁਰੂ ਗੋਬਿੰਦ ਸਿੰਘ ਦਾ ਚਿਹਰਾ ਦੇਖੋ, ਇਹਦੇ ਸਰੂਪ ਦੇ ਸਾਹਮਣੇ ਪਰੀਆਂ ਦੀ ਵੀ ਕੋਈ ਕੀਮਤ ਨਹੀਂ। ਮੇਰੀ ਫਿਰ ਬੇਨਤੀ ਹੈ, ਦੀਨ ਦੁਨੀਆ ਦਰਕ ਮੰਦੇ ਆ ਪਰੀ ਰੁਖਸਾਰੇ ਮਾਂ, ਹਰ ਦੋ ਆਲਮ ਕੀਮਤੇ ਯਕ ਤਾਰੇ ਮੂਵੇ ਯਾਰੇ ਮਾਂ। ਮੇਰੇ ਮਾਹੀ ਦੇ ਇੱਕ ਵਾਲ ਦੇ ਵਿੱਚ, ਇੱਕ ਜ਼ੁਲਫ ਦੇ ਵਿੱਚ ਦੀਨ ਤੇ ਦੁਨੀਆ ਦੋਨੋਂ ਬੱਜੇ ਹੋਏ। ਮੈਂ ਆਪ ਨੂੰ ਬੇਨਤੀ ਕਰਾਂ, ਮਾਂ ਨੇ ਕੇਸ ਪਾਲੇ, ਭਾਈ ਤਾਰੂ ਸਿੰਘ ਅੰਮ੍ਰਿਤਧਾਰੀ ਹੈ, ਆਪ ਹਲਵੰਦ ਹੈ ਜੀ। ਸ਼ਾਮ ਨੂੰ ਤਿੰਨੇ ਮਾਂ ਤੇ ਦੋਨੋਂ ਭੈਣ ਭਰਾ ਤਿੰਨੇ ਬੈਠ ਕੇ ਸਿਮਰਨ ਕਰਦੇ ਆ, ਕੀਰਤਨ ਕਰਦੇ ਆ, ਤੇ ਪਿੰਡ ਵਿੱਚ ਇੰਨਾ ਸਨਮਾਨ ਜੀ, ਕੀ ਹਿੰਦੂ ਕੀ ਮੁਸਲਮਾਨ। ਮੈਂ ਅੱਗੇ ਅਰਜ਼ ਕਰਾਂਗਾ, ਹਰ ਬੰਦਾ ਭਾਈ ਤਾਰੂ ਸਿੰਘ ਨੂੰ ਰੱਜ ਕੇ ਸਨਮਾਨ ਦਿੰਦਾ, ਇੱਥੋਂ ਤੱਕ ਜਿਹੜਾ ਮੈਂ ਪਿੰਡ ਸਿੰਘਪੁਰਾ ਕਿਹਾ ਨਾ ਨੇੜੇ, ਇਹ ਨਵਾਬ ਕਪੂਰ ਸਿੰਘ ਦਾ ਪਿੰਡ ਸੀ, ਜਿਹੜਾ ਸਿੰਘਪੁਰੀ ਨੇ ਫੈਜ਼ਲਾਪੁਰੀ ਜੀ ਦੀ ਮਿਸਲ ਸੀ ਨਾ, ਇਹ ਉਹਨਾਂ ਦਾ ਪਿੰਡ ਹੈ ਜੀ। ਇਲਾਕੇ ਦੇ ਜਿੰਨੇ ਚੰਗੇ ਜੀਵਨ ਵਾਲੇ ਨੇ ਭਾਈ ਤਾਰੂ ਸਿੰਘ ਦਾ ਬਹੁਤ ਸਨਮਾਨ ਕਰਦੇ ਨੇ। ਅੱਜ ਸ਼ਾਮ ਨੂੰ ਭਾਈ ਸਾਹਿਬ ਆਏ, ਸਾਰੇ ਬਾਣੀ ਪੜ੍ਹ ਕੇ ਤਿੰਨੇ ਜਣੇ ਖਟੇ, ਅਤੇ ਮਾਂ ਨੂੰ ਕਹਿੰਦਾ, ਮਾਂ ਅੱਜ ਦੁਬਾਰਾ ਫਿਰ ਆਨੰਦਪੁਰ ਸਾਹਿਬ ਵਾਲੇ ਦਿਨ ਆ ਗਏ। ਉਹਨੇ ਪੁੱਛਿਆ ਜੀ ਕੀ ਮੈਂ ਥੋੜ੍ਹਾ ਜੀ ਇਤਿਹਾਸ ਤਾਂ ਲੈ ਲਿਆ ਅੱਜ ਵਿਚਾਰ ਨੂੰ ਵਿਰਾਮ ਦੇ ਕੇ, ਕਿਉਂਕਿ ਕੱਲ੍ਹ ਮੈਂ ਬਾਬਾ ਜੀ ਦਾ ਜ਼ਿਕਰ ਕੀਤਾ ਸੀ, ਅੱਜ ਇਹ ਗੁਰੂ ਹਰਕ੍ਰਿਸ਼ਨ ਸਾਹਿਬ ਦਾ ਅਗਲੇ ਹਫ਼ਤੇ ਪੁਰਬ ਆਉਣਾ। ਭਾਈ ਸਾਹਿਬ ਕਹਿੰਦੇ ਮਾਂ ਆਨੰਦਪੁਰ ਆ ਗਿਆ, ਪੁੱਤ ਕੀ ਸਮਝੀ ਨਹੀਂ? ਕਹਿਣ ਲੱਗੀ ਅੱਜ ਮੈਂ ਸਿੰਘ ਦੇਖੇ ਨੇ, ਕਚਹਿਰੇ ਪਾਟੇ ਨੇ, ਸੱਚੀ ਮੁੱਚੀ ਲੀਰਾਂ ਬਣ ਗਏ ਨੇ, ਗਾਤਰੇ ਪਾਟੇ ਨੇ, ਰੋਟੀ ਨਹੀਂ ਮਿਲਦੀ, ਖੇਤਾਂ 'ਚ ਹੀ ਲੰਘੇ ਨੇ। ਮਾਂ ਅੱਗੋਂ ਕਹਿੰਦੀ ਪੁੱਤ ਮੇਰਿਆ ਪਤਾ ਮੈਨੂੰ ਵੀ ਹੈ, ਪੈਰਾਂ 'ਚ ਜੁੱਤੀ ਨਹੀਂ ਪਰ ਸਿਦਕ ਉਹਨਾਂ ਨੂੰ, ਜਿਹੜੀ ਗੱਲ ਮੈਂ ਸਬਰ ਕਹੀ, ਸਿਦਕ ਉਹਨਾਂ ਨੂੰ ਕੰਡਿਆਂ ਦੀ ਛਾਲਿਆਂ ਦੀ ਪੀੜ ਨਹੀਂ ਹੋਣ ਦਿੰਦਾ, ਉਹਨਾਂ ਦੇ ਤਨ ਢੱਕਣ ਨੂੰ ਕੱਪੜੇ ਨਹੀਂ ਪਰ ਸਦਕ ਅਤੇ ਗੁਰੂ ਦੀ ਰਜ਼ਾ ਉਹਨਾਂ ਨੂੰ ਸਰਦੀ ਗਰਮੀ ਨਹੀਂ ਲੱਗਣ ਦਿੰਦੀ, ਨੀਂਦ ਨਹੀਂ ਕਈ ਕਈ ਦਿਨ ਪੂਰੀ ਹੁੰਦੀ, ਤੁਰੇ ਰਹਿੰਦੇ ਆ। ਪੁੱਤ ਮੇਰਿਆ ਸਬਰ ਅਤੇ ਸਿਦਕ ਉਹਨਾਂ ਨੂੰ ਆਪਣੀ ਗੋਦ ਵਿੱਚ ਸਮਾ ਦਿੰਦਾ, ਉਹਨਾਂ ਨੂੰ ਰੋਟੀ ਨਹੀਂ ਮਿਲਦੀ, ਢਿੱਡ ਵਿੱਚ ਕੜਲਾਂ ਪੈਂਦੀਆਂ ਨੇ ਪਰ ਸਿਦਕ ਉਹਨਾਂ ਸਿੰਘਾਂ ਨੂੰ ਭੁੱਖ ਨਹੀਂ ਲੱਗਣ ਦਿੰਦਾ। ਕਹਿੰਦਾ ਮਾਂ ਆਪਾਂ ਕੀ ਕਰ ਸਕਦੇ ਹਾਂ ਸੇਵਾ ਵਾਸਤੇ, ਜਿਵੇਂ ਭਾਈ ਸਾਹਿਬ ਕਹਿ ਕੇ ਗਏ ਕਿੰਨਾ ਉੱਥੇ ਚੱਲ ਰਿਹਾ। ਵੇਖੋ ਅਸੀਂ ਕਿਸੇ ਦੇ ਵਿਰੋਧ ਵਿੱਚ ਨਹੀਂ ਵੀ ਫਲਾਣਾ ਧਰਮ ਕੀ ਕਰ ਰਿਹਾ, ਸਾਡੇ ਪ੍ਰਬੰਧ ਦੀਆਂ ਨਲਾਇਕੀਆਂ ਕਰਕੇ ਸਭ ਕੁਝ ਹੁੰਦਾ ਪਿਆ। ਉੱਥੇ ਏਡਾ ਵੱਡਾ ਬਜਟ ਹੋਵੇ, ਹਜ਼ਾਰਾਂ ਏਕੜ ਜ਼ਮੀਨ ਕਮੇਟੀ ਕੋਲ ਹੋਵੇ ਅਤੇ ਫਿਰ ਵੀ ਕੁਝ ਨਾ ਕਰ ਸਕੇ ਇਹਦੇ ਵਿੱਚ, ਤੁਸੀਂ ਸਾਰੇ ਇਸ ਗੱਲ ਤੋਂ ਜਾਣੂ ਹੋ ਕਿਉਂਕਿ ਇਹਨੂੰ ਕਲਪਣ ਦੀ ਲੋੜ ਨਹੀਂ। ਵੈਸੇ ਸਾਡੀ ਇੱਛਾ ਜਿਵੇਂ ਭਾਈ ਰਜਿੰਦਰ ਸਿੰਘ ਕਹਿ ਕੇ ਗਏ, ਮੈਂ ਚਾਹੁੰਦਾ 10-15 ਪ੍ਰਚਾਰਕ, ਪੈਸੇ ਇਕੱਠੇ ਕਰਨ ਲਈ ਨਹੀਂ, ਉਹਨਾਂ ਨੂੰ ਪਿੰਡ ਦਿੱਤੇ ਜਾਣ, ਤਹਿਸੀਲ ਪੱਧਰ 'ਤੇ, ਬਲਾਕ ਪੱਧਰ 'ਤੇ, ਅਤੇ ਆਹ ਵਖਰੇਵਾਂ ਇਹ ਫਲਾਣੀ ਜਥੇਬੰਦੀ ਜੀ, ਫਲਾਣਾ ਜਥਾ ਜੀ, ਫਲਾਣਾ, ਇਸ ਚੀਜ਼ ਨੂੰ ਖਤਮ ਕਰੋ। ਜੇ ਸਿੱਖੀ ਬਜਾਣੀ ਸਿਰਫ ਇੱਕ ਪੰਥ ਅਤੇ ਗੁਰੂ ਗ੍ਰੰਥ ਦੀ ਗੱਲ ਕਰੋ, ਮੇਰੀ ਬੇਨਤੀ ਹੈ, ਤਾਂ ਬਚੇਗਾ। ਜੇ ਨਹੀਂ ਤਾਂ ਸਾਡੀ ਅੰਦਰ ਸਾਰੀ ਊਰਜਾ ਜਿਹੜੀ ਇੱਕ ਦੂਜੇ ਨੂੰ ਠਿੱਬੀਆਂ ਲਾਉਣ 'ਤੇ ਲੱਗੀ ਹੈ, ਸੱਚੀ ਜੀ। ਇੱਕ ਛੋਟੇ ਜਿਹੇ ਗੁਰਦੁਆਰੇ ਤੋਂ ਲੈ ਕੇ ਪੂਰੇ ਪੰਥ ਤੱਕ ਲੈ ਲਓ, ਇਹ ਸੱਚਾਈ ਅਸੀਂ ਦੂਜੇ ਨੂੰ ਥੱਲਾ ਲਾਉਣਾ ਚਾਹੁੰਦੇ ਹਾਂ। ਇੱਕ ਦਿਨ ਕਿਸੇ ਨੂੰ ਥੰਦੇ ਲਾਉਂਦੇ ਲਾਉਂਦੇ ਆਪ ਹੀ ਥੱਲੇ ਲੱਗ ਜਾਂਦਾ ਬੰਦਾ, ਨਾ ਕਿ ਇਹਦੇ ਵਿੱਚ ਉੱਚੀ ਸੋਚ ਲੈ ਕੇ ਤੁਰੀਏ। ਮੇਰੀ ਮੰਜ਼ਿਲ ਕੀ ਹੋ ਪਿਆਰਿਓ, ਆਪ ਕੁੱਲੂ ਕੱਲੂਹਾਰੇ ਵੱਡੇ 'ਚ ਉੱਪਰੇੜੇ, ਸਰਦਾਰ ਚੜ੍ਹਤ ਸਿੰਘ ਨੇ ਕਿਹਾ, ਆਪਣੇ ਰਣਜੀਤ ਸਿੰਘ ਦੇ ਦਾਦੇ ਨੇ ਵੀ, ਮਿਸਲਾਂ ਵੰਡ ਕੇ ਆਪਾਂ ਲੜੀਏ ਆਪੋ ਆਪਣੀ ਜਥੇਬੰਦੀ। ਜੱਸਾ ਸਿੰਘਾਲੋ ਵਾਲੀਆ ਖੂਨ ਨਾਲ ਭਿੱਜਾ ਹੋਇਆ, ਤਕਰੀਬਨ 22-19 ਫੱਟ ਲੱਗੇ, ਉਹ ਕਹਿੰਦਾ ਚੜ੍ਹਤ ਸਿੰਘ ਨੂੰ, ਸਰਦਾਰ ਜੀ ਜਥੇਬੰਦੀਆਂ ਵੰਡ ਕੇ ਨਾ ਲੜੋ, ਪੰਥ ਬਚੇਗਾ ਅਤੇ ਜਥੇਬੰਦੀਆਂ ਬਣਾ ਲਿਆ, ਜੇ ਜੇ ਪੰਥ ਹੀ ਨਾ ਬਚਿਆ ਤਾਂ ਮਿਸਲਾਂ ਕਾਹਦੀਆਂ ਬਣਾਉਣੀਆਂ ਨੇ, ਮਿਸਲ ਵੰਡ ਅਬ ਕਬੂ ਨਾ ਪਾਵੋ, ਰਲ ਮਿਲ ਤੁਰ ਖੜ ਪੰਥ ਬਚਾਓ। ਮੈਂ ਆਪ ਨੂੰ ਬੇਨਤੀ ਕਰਾਂ, ਉੱਥੇ ਫਿਰ ਉਸ ਮਾਂ ਬਾਪ ਮਾਂ ਨੇ ਜਦੋਂ ਇਹ ਕਿਹਾ ਆਹ ਕੁਝ ਹੋ ਰਿਹਾ, ਸਿਦਕ ਉਹਨਾਂ ਕੋਲ ਕਹਿੰਦਾ ਬੀਬੀ ਜਾਂ ਮਾਂ ਕਿਹਾ ਹੋਣਾ, ਸਾਡੇ ਮਾਝੇ 'ਚ ਬੀਬੀ ਕਹਿੰਦੇ ਸਨ, ਮਾਂ ਇੱਕ ਕੰਮ ਕਰੀਏ, ਤੂੰ ਜਿੰਨਾ ਕੁ ਘਰ ਆਟਾ ਆਪਾਂ ਗੁਜ਼ਾਰਾ ਕਰ ਲਾਂਗੇ ਸੁੱਕੇ ਮਿੱਸੇ ਨਾਲ, ਕੱਲ੍ਹ ਤੋਂ ਤੂੰ ਪ੍ਰਸ਼ਾਦੇ ਪਕਾ, ਦਾਲ ਰੱਖਿਆ ਕਰ, ਰਾਤ ਨੂੰ ਮੈਂ ਅਤੇ ਤਾਰੂ ਸਿੰਘ ਤਾਰੋ ਸਿੰਘਾਂ ਨੂੰ ਦੇ ਕੇ ਆਵਾਂਗੇ। ਪਿਆਰਿਓ ਉਸ ਦਿਨ ਭਾਈ ਤਾਰੂ ਸਿੰਘ ਦੇ ਘਰ ਮਾਂ ਨੇ ਚੁੱਲ੍ਹਾ ਬਾਲਿਆ, ਛੋਟਾ ਜਿਹਾ ਵਲਟੋਈ ਸੀ ਜੀ, ਉਹਦੇ 'ਚ ਦਾਲ ਰੱਖੀ, ਟੋਕਰੀ 'ਚ ਰੋਟੀਆਂ ਪਾ ਗਏ, ਦੋਵੇਂ ਭੈਣ ਭਰਾ ਜੰਗਲ ਵੀ ਜਿੱਥੇ ਸਿੰਘ ਉਤਰੇ ਸਨ ਚਲੇ ਗਏ, ਪ੍ਰਸ਼ਾਦ ਛਕਾਇਆ ਅਤੇ ਉੱਥੇ ਫਿਰ ਸਿੰਘ ਨੇ ਲੰਗਰ ਛਕ ਕੇ ਅਰਦਾਸ ਕੀਤੀ ਕਿ ਹੇ ਗੁਰੂ ਗੋਬਿੰਦ ਸਿੰਘ ਮਹਾਰਾਜ, ਤੇਰਾ ਸਿੱਖ ਤੇਰੀ ਦਿੱਤੀ ਕਿਰਤ 'ਚੋਂ ਪੰਥ ਦੀ ਸੇਵਾ ਕਰਨਾ ਹੈ ਲੰਗਰ ਨਾਲ, ਕਿਰਪਾ ਕਰੀ ਤਾਰੂ ਸਿੰਘ ਦੀ ਸਿੱਖੀ ਕੇਸਾ ਸਵਾਸਾ ਨਾ ਦੇਵੇ। ਇਹ ਕਿਸੇ ਨੇ ਸ਼ਬਦ ਕਿਹੜੇ ਵੇਲੇ ਭਾਵਨਾ ਨਾਲ ਕਹਿ ਦਿੱਤੇ, ਇਹਦੀ ਸਿੱਖੀ ਕੇਸਾ ਸਵਾਸਾ ਨਾਲ ਨਿਭੇ। ਉਹ ਜੀ ਸ਼ੁਰੂ ਹੋ ਗਿਆ, ਉਹਨਾਂ ਨੇ ਰੋਜ਼ ਦਿਨੇ ਪ੍ਰਸ਼ਾਦਾ ਪਕਾਉਣਾ, ਪਿੰਡ ਦੇ ਲੋਕ ਇਕੱਠੇ ਹੋ ਗਏ, ਉਹ 'ਚ ਹਿੰਦੂ ਵੀ ਸਾਥ ਦੇਣ ਲੱਗ ਪਏ, ਮੁਸਲਮਾਨ, ਕਿਉਂਕਿ ਕਰੈਕਟਰ ਭਾਈ ਸਾਹਿਬ ਦਾ ਬਹੁਤ ਉੱਚਾ ਸੀ ਜੀ। ਮੈਂ ਸਿਰਫ ਸ਼ਹਾਦਤ ਤੱਕ ਸੀਮਿਤ ਰਹਿਣਾ, ਬਾਕੀ ਇਹਨਾਂ ਦੀ ਕੋਈ ਘਟਨਾ ਨਹੀਂ ਸਾਂਝੀ ਕਰ ਰਿਹਾ। ਲੰਗਰ ਸ਼ੁਰੂ ਹੋ ਗਏ ਸਿੰਘਾਂ ਨੂੰ, ਫਿਰ ਇੱਥੋਂ ਤੱਕ ਗੁਰਮੁਖੋ ਜੋ ਰਤਨ ਸਿੰਘ ਪੰਗੂ ਲਿਖਦਾ, ਕਿਉਂਕਿ ਮੈਂ ਉਹਨੂੰ ਬੜਾ ਕੱਲਾਂ ਕਈਆਂ ਗੱਲਾਂ ਉਹਦੀ ਅਥੈਂਟਿਕ ਮੰਨਣਾ, ਕਿਉਂਕਿ ਉਹਦਾ ਪਰਿਵਾਰ ਉਹਦੇ 'ਚ, ਮਹਿਤਾਬ ਸਿੰਘ, ਰਾਏ ਸਿੰਘ, ਇਹ ਸਾਰੇ ਰਤਨ ਸਿੰਘ ਪੰਗੂ ਮਹਿਤਾਬ ਸਿੰਘ ਦਾ ਪੋਤਰਾ ਹੈ ਮੀਰਾ ਕੋਠੀਏ ਦਾ। ਉਹ ਕਹਿੰਦੇ ਨੇ ਵੀ ਸਿੱਖਾਂ ਨੂੰ ਹੁਣ ਪ੍ਰਸ਼ਾਦਾ ਭਾਈ ਤਾਰੂ ਸਿੰਘ ਦੇ ਘਰੋਂ ਜਾਣ ਲੱਗ ਪਿਆ, ਕੋਈ ਕਸੂਰ ਨਹੀਂ ਸੀ ਇਹਦਾ, ਸਿਰਫ ਇੱਕ ਔਰਤ ਬਚਾਈ ਸੀ ਪੱਟੀ ਦੇ ਹੱਕ ਤੋਂ ਸ਼ਾਇਦ, ਅਤੇ ਬਾਕੀ ਲੰਗਰ ਇਹ ਛਕਾਉਂਦਾ ਰਿਹਾ। ਉੱਧਰ ਜ਼ਕਰੀਆ ਲਾਹੌਰ 'ਚ ਦਰਬਾਰ ਲਾ ਕੇ ਬੈਠਾ, ਉੱਥੇ ਗੱਲ ਚੱਲੀ, ਕਹਿੰਦਾ ਮਾਰਦਿਆਂ ਮਰ ਚੱਲਾਂ ਮੈਂ, ਉਹ ਇਹ ਕਿਉਂ ਨਹੀਂ ਖੱਪਦੇ, ਕਹੋ ਇਹ ਤਾਂ ਅੱਲਾ ਹੀ ਮਾਰੇ ਸਾਡੇ ਮਾਰਿਆਂ ਨਹੀਂ ਮਰਨਾ। ਉੱਥੇ ਇੱਕ ਹਰ ਭਗਤ ਨਿਰੰਜਨਾ ਬੈਠਾ ਸੀ, ਸ਼ਾਇਦ ਆਪ ਨੂੰ ਆਕਲ ਦਾਸ, ਆਹ ਜਿਹੜਾ ਜੰਡਿਆਲਾ ਗੁਰੂ ਹੈ ਨਾ, ਇਹ ਬਾਬਾ ਹੰਦਿਆਲ ਜੀ ਹੋਏ ਨੇ, ਇਹ ਬੜੀ ਕਰਨੀ ਵਾਲੇ ਹੋਏ। ਅੱਗੋਂ ਫਿਰ ਇਹ ਬਿਧੀ ਚੰਦ ਦਾ ਵਿੱਚ ਹੋਇਆ, ਇਹ ਬਿਧੀ ਚੰਦ ਪਛੀਨਾ ਨਹੀਂ, ਯਾਦ ਰੱਖਿਓ, ਕਿਤੇ ਭੁਲੇਖੇ ਨਾ ਪੈ ਜਾਓ, ਇਹ ਉਹਨੇ ਜਿਹਨੇ ਭਾਈ ਬਾਲੇ ਵਾਲੀ ਜਨਮ ਸਾਖੀ ਦਾ ਸਰੂਪ ਵਿਗਾੜਿਆ। ਇਹਨਾਂ ਵਿੱਚੋਂ ਇਹ ਆਕਲ ਦਾਸ ਮਹੰਤ, ਇਹ ਸਭ ਤੋਂ ਵੱਡਾ ਟਾਊਟ ਸੀ ਇਹ ਹਕੂਮਤ ਦਾ। ਇਹ ਕਹਿੰਦਾ ਜ਼ਕਰੀਆ ਖਾਨ, ਸੂਬੇਦਾਰ ਜੀ, ਸਿੱਖ ਨਹੀਂ ਮਰਦੇ। ਕਹਿੰਦਾ ਕਿਉਂ ਨਹੀਂ ਮਰਦੇ, ਸੀ ਤਾਂ ਖੱਪ ਗਏ ਹਾਂ ਮਾਰਦਿਆਂ। ਕਹਿਣ ਲੱਗਾ ਜਿੰਨੀ ਦੇਰ ਤੱਕ ਪਿੰਡਾਂ ਵੇਲੇ ਸਿੱਖ ਜਿਉਂਦੇ ਨੇ ਨਾ, ਜੁਝਾਰੂਆਂ ਨੇ ਨਹੀਂ ਮਰਨਾ। ਕਿਉਂ? ਕਹਿੰਦਾ ਪਿੰਡਾਂ ਵਿੱਚ ਇਹਨਾਂ ਦੀਆਂ ਜੜ੍ਹਾਂ ਨੇ। ਅਗਲੀ ਗੱਲ ਉਹ ਸੱਚੀ ਕਹਿ ਗਿਆ, ਤੁਸੀਂ ਸਰੀਰਕ ਤੌਰ 'ਤੇ ਮਾਰਦੇ ਹੋ, ਪਰ ਇਹਨਾਂ ਦੀਆਂ ਜੜ੍ਹਾਂ ਲੋਕਾਂ ਦੇ ਸੀਨੇ ਵਿੱਚ ਲੱਗੀਆਂ ਹੋਈਆਂ ਨੇ ਜੀਵਨ ਕਰਕੇ। ਉਹਨੇ ਕਿਹਾ ਜੀ ਦੱਸੋ। ਕਹਿੰਦਾ ਤਾਰੂ ਸਿੰਘ ਪੂਲੇ ਵਾਲਾ, ਉੱਥੇ ਫਿਰ ਚੁਗਲੀ ਖਾਧੀ ਹੈ, ਇਹ ਭਗਤ ਨਿਰੰਜਣੀ ਹੈ। ਕਹਿਣ ਲੱਗਾ ਤਾਰੂ ਸਿੰਘ, ਉਹਦੀ ਮਾਂ ਹੈ, ਮਾਈ ਹੈ, ਉਹਦੀ ਭੈਣ ਹੈ, ਇਹ ਤਿੰਨੇ ਦੋਸ਼ੀ ਨੇ। ਉੱਥੇ ਜਿਹੜੇ ਸ਼ਬਦ ਕਹਿ, ਉਹ ਕਹਿੰਦਾ ਆਪ ਸਹਿਬ ਉਹ ਨੰਗ ਅਰ ਭੁੱਖ, ਦੇਖ ਨਾ ਸਕੈ ਸਿੰਘਣ ਦੁੱਖ। ਕਹਿੰਦਾ ਨਾ ਉਹਦੀ ਮਾਈ ਨੂੰ, ਨਾ ਉਹਦੀ ਮਾਂ ਭੈਣ ਨੂੰ, ਨਾ ਉਹਨੂੰ ਕਦੀ ਅਸੀਂ ਕੀਮਤੀ ਕੱਪੜੇ ਪਾਏ ਨਹੀਂ ਵੇਖਿਆ। ਆਪ ਉਹ ਲੀਰਾਂ ਪਾਈ ਫਿਰਦਾ ਅਤੇ ਕੱਪੜੇ ਬੁਣ ਕੇ ਸਿੰਘਾਂ ਨੂੰ ਜਾ ਕੇ ਦਿੰਦਾ। ਆਪ ਸਹਿਬ ਉਹ ਨੰਗ ਅਰ ਭੁੱਖ, ਦੇਖ ਨਾ ਸਕੈ ਸਿੰਘ ਸੁੱਖ ਦੁੱਖ। ਆਪ ਗੁਜ਼ਾਰਾ ਅਗਨੀ ਨਾਲ, ਅਸੀਂ ਸਿਆਲ 'ਚ ਦੇਖਿਆ। ਆਕਲ ਦਾਸ ਕਹਿੰਦਾ, ਮੰਤ ਕਹਿੰਦਾ, ਉਹ ਸਿਆਲ 'ਚ ਰਾਤ ਨੂੰ ਜੇ ਗਰਮ ਕੱਪੜੇ ਨਹੀਂ, ਰਜਾਈਆਂ ਤਲਾਈਆਂ ਸਭ ਕੁਝ ਦੇ ਦਿੰਦੇ ਆ, ਰਾਤ ਨੂੰ ਤਿੰਨੇ ਜੀ ਅੱਗ ਬਾਲ ਕੇ ਸੇਕ ਕੇ ਦਿਨੇ ਸੂਰਜ ਵਿੱਚ ਫਿਰ ਕੰਮ ਕਰਨ ਲੱਗ ਪੈਂਦੇ। ਕਹਿੰਦਾ ਜਿੰਨੀ ਦੇਰ ਤੱਕ ਤਾਰੂ ਸਿੰਘ ਵਰਗੇ, ਮਹਿਤਾਬ ਸਿੰਘ ਵਰਗੇ ਜਿਉਂਦੇ ਨੇ ਨਾ, ਸਿੱਖਾਂ ਨੇ ਮਰਨਾ ਨਹੀਂ। ਉਸੇ ਵਕਤ ਜ਼ਕਰੀਏ ਖਾਨ ਨੇ, ਸੂਬੇਦਾਰ ਨੇ, ਆਹਦੀਏ ਭੇਜੇ। ਆਹਦੀਆ ਹੁੰਦਾ ਸੀ ਜਿਹੜਾ ਪਾਲਕੀ ਵਿੱਚ ਬਹਿ ਕੇ ਆਉਂਦਾ ਸੀ, ਇੱਕ ਲਫ਼ਜ਼ ਬੜਾ ਹੁੰਦਾ ਆਹਦੀਏ ਆਏ। ਇਹ ਮੁਸਲਮਾਨਾਂ ਦੇ ਵੇਲੇ ਜਿਹੜਾ ਰਾਜ ਸੀ ਨਾ, ਇੱਕ ਪਿੰਡ 'ਚੋਂ ਪਾਲਕੀ ਚੁੱਕਣੀ, ਨੰਬਰਦਾਰ ਅਗਲੇ ਪਿੰਡ 'ਚ ਬੰਦਿਆਂ ਦਾ ਪ੍ਰਬੰਧ ਕਰਦਾ ਸੀ ਚੁੱਕਣ ਲਈ, ਗੁਲਾਮੀ ਸੀ। ਉੱਥੇ ਭੇਜ ਦਿੱਤੇ ਜੀ, ਫੌਜੀ ਦਸਤਾ ਆ ਗਿਆ ਜੀ ਪਿੰਡ ਪੂਲੇ, ਦੁਪਹਿਰੇ ਵੇਲੇ ਆ ਗਏ। ਉੱਧਰ ਮਾਈ ਘਰ, ਮਾਤਾ ਜੀ ਘਰ ਲੰਗਰ ਪਕਾ ਰਿਹਾ, ਬੀਬੀ ਤਾਰੋ ਲੰਗਰ ਪਕਾ ਰਹੇ ਨੇ। ਇਹ ਆਏ ਤੇ ਆ ਕੇ ਧਮਕੀ ਦੇ ਕੇ, ਮਾਈ ਕਿੱਥੇ ਵੇ ਤਾਰੂ ਸਿੰਘ, ਇਹ ਲਫ਼ਜ਼ ਹੀ ਵਰਤੇ। ਉਹ ਬਾਗੀਆਂ ਨੂੰ ਰੋਟੀ ਦਿੰਦਾ, ਕਹਿੰਦੇ ਮਾਂ ਇੰਨੇ ਮਿੱਠੇ 'ਚ ਬੋਲੀ, ਵੇ ਪੁੱਤ ਕਿੱਥੋਂ ਆਏ ਹੋ, ਨਾ ਪਤਾ ਤਾਂ ਲੱਗ ਗਿਆ ਲਿਬਾਸ ਤੋਂ, ਅਸੀਂ ਲਾਹੌਰੋਂ ਆਏ ਹਾਂ, ਤੁਸੀਂ ਬਾਗੀਆਂ ਨੂੰ ਰੋਟੀ ਖਵਾਉਂਦੇ ਹੋ। ਮਾਂ ਕਹਿੰਦੀ, ਪੋਤੇ ਬਾਗੀਆਂ ਨੇ ਲਈ, ਇਹ ਗੁਰੂ ਨਾਨਕ ਦਾ ਲੰਗਰ ਹੈ, ਤੁਹਾਡੇ ਲਈ ਵੀ ਜੇ ਥੱਕੇ ਆ ਤਾਂ ਪਹਿਲਾਂ ਪ੍ਰਸ਼ਾਦਾ ਛਕ ਲਓ, ਦਾਲ ਫੁਲਕਾ ਤਿਆਰ ਹੈ, ਪ੍ਰਸ਼ਾਦਾ ਛਕੋ। ਕਹਿਣ ਲੱਗੇ ਸੀ, ਤਾਰੂ ਸਿੰਘ ਨੂੰ ਤੇ ਇਹਦੀ ਭੈਣ ਨੂੰ ਗ੍ਰਿਫਤਾਰ ਕਰਨ ਆਏ ਹਾਂ। ਉਨੀ ਦੇਰ ਨੂੰ ਇੱਕ ਸੱਜਣ, ਕੋਈ ਹਿੰਦੂ ਵੀਰ ਕਹਿੰਦਿਆ ਦੌੜਿਆ, ਭਾਈ ਸਾਹਿਬ ਹਲ ਪੈ ਬੰਨਦੇ ਸਨ, ਇਹ ਪਿੰਡ ਤੋਂ ਬਾਹਰ ਨੇ ਭਾਈ ਸਾਹਿਬ ਦੇ ਖੇਤ ਜਿਹੜੇ ਨੇ, ਇਹ ਪਿੰਡ ਦੇ ਨਿਆਈ ਨਹੀਂ, ਪੂਲੇ ਪਿੰਡ ਤੋਂ ਦੂਰ ਨੇ, ਉੱਥੇ ਭਾਈ ਸਾਹਿਬ ਹਲ ਵਾਹ ਰਹੇ ਸਨ। ਇਹਨੇ ਜਾ ਕੇ ਦੱਸਿਆ ਭਾਈ ਸਾਹਿਬ ਨੂੰ ਵੀ ਫੌਜੀ ਦਸਤਾ ਆ ਗਿਆ, ਤੁਹਾਨੂੰ ਪਕੜਨ ਆਏ ਹਾਂ, ਮੈਂ ਤੁਹਾਨੂੰ ਦੱਸਣ ਆਇਆ ਵੀ ਤੁਸੀਂ ਨਿਕਲ ਜਾਓ ਕਿਸੇ ਪਾਸੇ ਜਾਂ ਝਾੜ 'ਚ ਲੁਕ ਜਾਓ। ਭਾਈ ਸਾਹਿਬ ਹਾਲ ਕਰ ਛੱਡ ਕੇ ਕਹਿੰਦੇ ਆ, ਸਿੱਖ ਦਾ ਕੰਮ ਕੋਈ ਨਹੀਂ ਲੁਕਣਾ, ਮੈਂ ਗੁਨਾਹ ਕੋਈ ਕੀਤਾ, ਮੈਂ ਕੋਈ ਪਾਪ ਨਹੀਂ ਕੀਤਾ, ਹਲ ਪੰਜਾਲੀ ਉਹਨੂੰ ਦਿੱਤੀ, ਤੂੰ ਘਰ ਨੂੰ ਲੈ ਜਾਈ, ਜਿੱਥੇ ਆਪਣੇ ਬਲਦ ਸਨ ਜਿੱਥੇ ਰੱਖਦੇ ਤੂੰ ਉੱਧਰ ਲੈ ਜਾਈ। ਆ ਭਾਈ ਸਾਹਿਬ ਘਰ ਆ ਗਏ, ਫੌਜੀ ਦਸਤਾ ਸੀ, ਆ ਕੇ ਫਤਿਹ ਗਜਾਈ, ਮੁਸਲਮਾਨ ਹਿੰਦੂ ਸਾਰੇ ਇਕੱਠੇ, ਨੰਬਰਦਾਰ ਪਿੰਡ ਦਾ, ਉਹਨੂੰ ਫੌਜੀ ਦਸਤੇ ਨੇ ਝਿੜਕਿਆ ਕਿ ਨੰਬਰਦਾਰਾ ਤੂੰ ਜਵਾਬ ਦੇ ਗਏ, ਜੇ ਤੈਨੂੰ ਪਤਾ ਸੀ ਕਿ ਇਸ ਪਿੰਡ 'ਚ ਬਾਗੀਆਂ ਨਹੀਂ ਰੋਟੀ ਪੱਕਦੀ, ਲੰਗਰ ਪੱਕਦੇ, ਦੱਸਿਆ ਕਿਉਂ ਨਹੀਂ? ਨੰਬਰਦਾਰ ਨੇ ਕਿਹਾ, ਇੱਥੇ ਹਿੰਦੂ ਵੀ ਖਾਂਦਾ, ਇੱਥੇ ਮੁਸਲਮਾਨ ਵੀ ਖਾਂਦਾ। ਉਹਨਾਂ ਕਿਹਾ ਸੀ, ਬੀਬੀ ਤਾਰੋ ਅਤੇ ਤਾਰੂ ਸਿੰਘ ਦੋਨਾਂ ਭੈਣ ਭਰਾਵਾਂ ਨੂੰ ਗ੍ਰਿਫਤਾਰ ਕਰਨਾ ਹੈ, ਜਿਹੜੀ ਸੱਚਾਈ ਹੁੰਦੀ ਉਹ ਤੋਂ ਮੁਕਰਨਾ ਨਹੀਂ ਚਾਹੀਦਾ। ਹਿੰਦੂ ਅਤੇ ਮੁਸਲਮਾਨ ਦੋਨੋਂ ਧਿਰਾਂ ਸਾਹਮਣੇ ਆ ਕੇ ਖਲੋ ਗਈਆਂ। ਉੱਥੋਂ ਦੇ ਇੱਕ ਬਜ਼ੁਰਗ ਨੇ, ਕੋਈ ਨੰਬਰਦਾਰ ਕਹਿੰਦੇ ਆ, ਉਹਨੇ ਖਲੋ ਕੇ ਕਿਹਾ ਦਸਤੇ ਨੂੰ, ਜਿਵੇਂ ਬੰਦਾ ਵੀਹ ਰਸ ਚਾਹੁੰਦਾ, ਇਸ ਮਾਈ ਨੂੰ ਹੱਥ ਨਾ ਲਾਇਓ, ਇਹ ਮਾਈ ਤਾਰੂ ਸਿੰਘ ਦੀ ਮਾਂ ਨਹੀਂ, ਸਾਰੇ ਪਿੰਡ ਦੀ ਮਾਂ ਹੈ। ਕਿ ਨਾ ਪਿਆਰ ਹੋਵੇਗਾ ਸਿੱਖ ਦਾ। ਇਸ ਬੀਬੀ ਭੈਣ ਤਾਰੋ ਨੂੰ ਗ੍ਰਿਫਤਾਰ ਨਾ ਕਰਿਓ। ਇਹ ਕੱਲੀ ਤਾਰੂ ਸਿੰਘ ਦੀ ਭੈਣ ਨਹੀਂ, ਮੁਸਲਮਾਨ ਕਹਿੰਦੇ ਨੇ ਤਾਰੂ ਸਾਡੀ ਵੀ ਭੈਣ ਹੈ। ਉੱਥੇ ਕੁਝ ਕਹਿੰਦੇ ਨੇ, ਫਿਰ ਇਹਨਾਂ ਨੇ ਪੈਸੇ ਦੇ ਕੇ ਜੀ ਸਲੀਅਤ ਹੈ ਕਿ ਬੀਬੀ ਤਾਰੋ ਨੂੰ ਗ੍ਰਿਫਤਾਰ ਨਹੀਂ ਹੋਣ ਦਿੱਤਾ, ਭਾਈ ਤਾਰੂ ਸਿੰਘ ਜੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਜਦੋਂ ਤੁਰ ਲੱਗੇ ਸਾਰਾ ਪਿੰਡ ਆਇਆ, ਸਾਰੇ ਵੀਰਾਂ ਇਹ ਵੀ ਪਤਾ ਲਾਹੌਰ ਗਏ ਨੇ ਵਾਪਸ ਨਹੀਂ ਆਉਣਾ। ਸਿੱਖ ਬੰਦਗੀ ਵਾਲਾ ਜੀ, ਇਤਿਹਾਸ ਕਹਿੰਦਾ ਜੀਵਨ ਦਾ ਉੱਚਾ ਜਪੀ ਤੇ ਤਪੀ ਸਿਮਰਨ ਚ ਭਿੱਜਾ ਕੀਰਤਨ ਕਰਨ ਵਾਲਾ। ਭਾਈ ਸਾਹਿਬ ਨੂੰ ਜਦੋਂ ਲਿਜਾਣ ਲੱਗੇ, ਨੰਬਰਦਾਰ ਨੇ ਹੀ ਕਿਹਾ, ਨਾਲ ਦਿਆਂ ਨੇ ਕਿਹਾ, ਇੱਕ ਵਾਰੀ ਮਾਂ ਤੇ ਭੈਣ ਨੂੰ ਮਿਲ ਤਾਂ ਲੈਣ ਦਿਓ, ਕੇਵਲ ਇਮੋਸ਼ਨਲ ਕਰ ਲਈ ਨਹੀਂ। ਜਦੋਂ ਮਿਲੇ ਮਾਂ ਨੂੰ ਮੱਥਾ ਟੇਕਿਆ, ਕਹਿੰਦੇ ਮਾਂ ਨੇ ਮੱਥਾ ਚੁੰਮਿਆ, ਘੁੱਟ ਕੇ ਆਪਣੇ ਸੀਨੇ ਨਾਲ ਲਾਇਆ ਤੇ ਸੋਹਣਾ ਕਾਲਾ ਦਾੜਾ, 25 ਸਾਲ ਦੀ ਮੇਰਾ ਖਿਆਲ ਉਮਰ, ਥੋੜੀ ਉਮਰ ਸੀ ਜੀ ਭਾਈ ਸਾਹਿਬ ਦੀ, ਹਾਂਜੀ, ਕਾਲਾ ਦਾੜਾ, ਤੇ ਉਸ ਵਕਤ ਦਾੜੇ ਨੂੰ ਹੱਥ 'ਚ ਲੈ ਕੇ ਕਹਿੰਦੀ, ਪੁੱਤ ਵਾਪਸ ਤਾਂ ਨਹੀਂ ਆਉਣਾ, ਮੈਨੂੰ ਪਤਾ ਹੈ, ਪਰ ਆ ਦੇਖੀ ਇਹ ਕੇਸ ਨਾ।
1: ਮੈਂ ਨਾਹੀਂ ਕਛ ਹੋ ਨਹੀਂ, ਕਛ ਆਏ ਨ ਮੋਰਾ, ਅਵਸਰ ਲੱਜਾ ਰੱਖ ਲੇ ਸਦਨਾ ਜਨ ਤੋਰਾ। ਭਗਤ ਸਦਨਾ ਜੀ, ਭਗਤੀ ਕਾਲ ਦੇ ਦੌਰ ਦੇ ਵਿੱਚ ਹੀ ਸਿੰਧ ਪ੍ਰਾਂਤ ਹਾਲ ਪਾਕਿਸਤਾਨ ਦੇ ਵਿੱਚ ਪੈਦਾ ਹੋਏ। ਪੇਸ਼ੇ ਤੋਂ ਆਪ ਕਸਾਈ ਸਨ, ਰੋਜ਼ ਬੱਕਰੇ ਵੱਢ ਕੇ ਉਹਨਾਂ ਦਾ ਮਾਸ ਵੇਚਣਾ ਨਿੱਤ ਦਾ ਧੰਦਾ ਸੀ। ਇਤਨੀ ਕਠੋਰ ਕਿਰਤ ਨੇ ਕਿਰਤੀ ਕਰਨ ਤੇ ਕਿਵੇਂ ਮਜਬੂਰ ਕੀਤਾ? ਇਤਨੇ ਕਠੋਰ ਪੇਸ਼ੇ ਨੇ ਇੱਕ ਐਸਾ ਕੋਮਲ ਦਿਲ ਕਿਵੇਂ ਪੈਦਾ ਕੀਤਾ? ਇਹਦਾ ਇੱਕ ਪਿਛੋਕੜ ਹੈ। ਕਹਿੰਦੇ ਨੇ ਰਾਤ ਦੇ ਵਕਤ ਬਾਦਸ਼ਾਹ ਦੇ ਅਹਿਲਕਾਰ ਆਏ ਤੇ ਉਹਨਾਂ ਨੇ ਮਾਸ ਦੀ ਮੰਗ ਕੀਤੀ, ਥੋੜੇ ਜਿਹਾ ਸੇਰ, ਦੋ ਸੇਰ। ਤੇ ਸਦਨਾ ਸੋਚੀ ਪੈ ਗਿਆ, ਜੇ ਬੱਕਰਾ ਮੈਂ ਵੱਢਿਆ ਤੇ ਬਾਕੀ ਦਾ ਮਾਸ ਬੇਕਾਰ ਜਾਏਗਾ ਸਵੇਰੇ ਤੱਕ। ਉਹਨੇ ਬੱਕਰੇ ਦੀ ਪਿਛਲੀ ਇੱਕ ਲੱਤ ਵੱਢਣ ਦੀ ਸੋਚੀ ਤੇ ਬਈ ਬਾਕੀ ਇਸ ਨੂੰ ਸਵੇਰੇ ਜ਼ਬਾਹ ਕਰਾਂਗੇ। ਛੁਰਾ ਲੈ ਕੇ ਜੈਸੇ ਬੱਕਰੇ ਦੀ ਲੱਤ ਵੱਢਣ ਵਾਸਤੇ ਗਿਆ, ਇਸੇ ਹੀ ਕਠੋਰਤਾ ਦੇ ਚੋਂ ਦਇਆ ਉਤਪੰਨ ਹੋਈ, ਇਸੇ ਹੀ ਮਹਾਨ ਪੱਥਰ ਦਿਲ ਭਾਵਨਾ ਦੇ ਚੋਂ ਭਗਤੀ ਭਾਵਨਾ ਦਾ ਸੰਗੀਤ ਫੁੱਟਿਆ। ਜ਼ਮੀਰ ਦੀ ਆਵਾਜ਼ ਇਹ ਸਾਰੀ ਰਾਤ ਤੜਪੇਗਾ। ਬੱਕਰਾ ਛੁਰਾ ਹੱਥੋਂ ਗਿਰ ਗਿਆ। ਬਾਦਸ਼ਾਹ ਦੇ ਅਹਿਲਕਾਰਾਂ ਨੂੰ ਕਹਿ ਦਿੱਤਾ, ਅੱਜ ਤੋਂ ਮੈਂ ਕਸਾਈ ਨਹੀਂ, ਹੁਣ ਮੈਂ ਅੱਜ ਤੋਂ ਬੱਕਰੇ ਨਹੀਂ ਵੱਢਿਆ ਕਰਾਂਗਾ, ਅੱਜ ਤੋਂ ਮੈਂ ਆਪਣੇ ਅਹੰਕਾਰ ਨੂੰ ਤੇ ਕਠੋਰ ਨੂੰ ਵੱਢਣਾ ਹੈ, ਅੱਜ ਤੋਂ ਮੈਂ ਆਪਣੇ ਵਿਕਾਰਾਂ ਨੂੰ ਜ਼ਬਾਹ ਕਰਨਾ ਹੈ, ਅੱਜ ਤੋਂ ਮੈਂ ਆਪਣੇ ਪਾਪਾਂ ਤੇ ਗੁਨਾਹਾਂ ਨੂੰ ਜ਼ਬਾਹ ਕਰਨਾ ਹੈ, ਮੈਂ ਇਸ ਤਰੀਕੇ ਨਾਲ ਧੰਦਾ ਬਦਲ ਲਿਆ। ਕਦੀ ਵਿਚਾਰ ਕਰੀਏ, ਭਗਤ ਵੀ ਕਸਾਈ ਨੇ, ਪਰ ਉਹ ਆਪਣੇ ਵਿਕਾਰਾਂ ਨੂੰ ਵੱਢਦੇ ਨੇ, ਔਗੁਣਾਂ ਨੂੰ ਵੱਢਦੇ ਨੇ, ਪਾਪਾਂ ਨੂੰ ਵੱਢਦੇ ਨੇ, ਤੇ ਜੋ ਆਪਣੇ ਪਾਪਾਂ ਨੂੰ ਜ਼ਬਾਹ ਕਰਨ ਵਿੱਚ ਅਸਮਰਥ ਹੋਇਆ, ਜੋ ਆਪਣੇ ਔਗੁਣਾਂ ਨੂੰ ਜ਼ਬਾਹ ਕਰਨ ਵਿੱਚ ਅਸਮਰਥ ਹੋਇਆ, ਕੁਦਰਤੀ ਗੱਲ ਹੈ ਉਹ ਬਾਹਰ ਕਤਲੋ ਗਾਰਤ ਕਰਦਾ, ਉਹ ਬਾਹਰ ਮਾਰ ਕੁਟਾਈ ਕਰਦਾ। ਆਪਣੇ ਆਪ ਨੂੰ ਜ਼ਬਾਹ ਕਰਨ ਲਈ ਇੱਕ ਵਿਸ਼ੇਸ਼ ਕਿਸਮ ਦੀ ਛੁਰੀ ਚਾਹੀਦੀ ਹੈ, ਜੋ ਵਿਸ਼ੇਸ਼ ਕਿਸਮ ਦੇ ਲੋਹੇ ਨਾਲ ਬਣੀ ਹੋਈ ਹੈ, ਜਿਸਦਾ ਜ਼ਿਕਰ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਮਹਾਰਾਜ ਕਰਦੇ ਨੇ। ਸੱਚ ਕੀ ਕਾਤੀ ਸੱਚ ਸਭ ਸਾਰ, ਘਾੜਤ ਤਿਸਕੀ ਆਪਰ ਆਪਾਰ। साहिब गुरु नानक देव जी महाराज किसी शेख कसाई नूं मुखातब होके ही यह शब्द उच्चारण कर रहे हैं कि सच दी छुरी होवे और सच दी टकसाल देते उसकी घाड़त होवे, सच दी उसनूं पाण धार लगी हुई होवे, सच की काती सच सब सार सारे दा सहारा लोहा सच दा होवे, उहदी धार सच दी होवे, छुरा सच दा होवे, ते ऐसा छुरा जे चलाइए अपने विकारां ते, ऐसा छुरा जे चलाइए अपने उस मन ते जो पापा नाल भरे होवे, तो साहिब कहिंदे तिसका कुट्ठा होवे सेख लहू लब निखत्था वेख। अगर इस छुरे दा कुठिया होया ए मन होवे तो फिर मन विचों सारा लहू निकल जाएगा, केड़ा लोभ दा, विकार दा, दुष्टपणे दा, वैर विरोध दा। किसे हद तक ये सही है कि जो अपने मन नूं ज़बह करन विच असमर्थ होए ने वो बाहर ज़बह करन दा कम कर दे ने, जो अपने विकारां नूं कतल नहीं कर सके वो संसार नूं कतल करन दी कोशिश कर दे ने, जो अपने मन नूं नहीं मार सके वो दुनिया नूं मारन दी कोशिश कर दे ने, बाहरों कोई मारन दी कोशिश करे वो दुष्ट है, जालम है, पापी है, पर कोई अपने मन नूं अपने विकारां ते गुनाहां नूं मारन दी कोशिश करे वो संत है, वो भगत है, पूजनीक है, पुनीत आत्मा है। इस तरह दी पुनीत आत्मा सिंध देश पैदा हुई जिसका नाम है भगत सदना। आम इतिहासकार कहिंदे ने कि आप दा पिछोकड़ इस्लामी घराने नाल संबंधित है। गुरु ग्रंथ साहिब जी महाराज विच कुछ भगत ऐसे ने जो मुसलमान ने, बाबा फरीद, सदना, सैन, बेखन इत्यादि, ये भगत मुसलमान घरानियां नाल संबंध रखते ने, लेकिन जब खुदा दा नूर अंदर प्रगट होवे ता मनुख इस भावना तो उच्चा उठ जांदा है, कौन हिंदू कौन मुसलमान, ना हम हिंदू ना मुसलमान, अल है राम के पिंड प्राण, ये शरीर अल्लाह दा है, ये प्राण राम दे ने, तो ऐसा पुरुष अल्लाह दी धुन अलापण विच राम दे गीत गाण विच संकोच नहीं करेगा। ये सारे भगत बड़े फराग दिल, रोशन जमीर, रोशन दिमाग हुए ने, और इन्हां भगतां विचों भगत सदने जी दा भी अपना एक खास स्थान है। गुरु ग्रंथ साहिब जी महाराज विच आप दा एक बड़ा ही पावन ते फिलसफे नाल पूरक एक शब्द है जिस दियां अस्थाई पंक्तियां ने, तौ गुण कहा जगत गुरा जो कर्म न नासे, सिंह शरण कत जाइए जो जम पुग ग्रासे। सारे देश विच कर्म सिद्धांत की बड़ी चर्चा है और आखिर सब कुछ कर्मा ते ही निबड़ता है, जैसे कोई कर्म करता है वैसे कोई उदा फल भोगदा है, भोगे बिना कर्म नाश नहीं आते। भारत का धार्मिक चिंतन, भारत का धार्मिक दर्शन बस इस विचार पे खड़ा है, जे कर्म कुछ होया है ते भोगे बिना उसने नसना नहीं, जे कर्म कुछ कीता है ता उदा फल झोली विच पाना ही पाएगा। भगत सदना जी तो चूंकि कुछ कर्म ऐसे होए ने, कसाई सन, जिंदगी दा बेशतर हिस्सा मांस वेचदिया लंघिया, जीवां नूं ज़बह करदिया लंघिया, ते जो हुण इस तरह दे पुरुष दे सामने ये विचार रखो कि कीते हुए कर्मां दा फल ते भोगना ही पाएगा, फिर एक ख्याल पैदा होंदा है ईश्वर दी बंदगी दा की मतलब है, फिर ओदी इबादत दा की मतलब है। तो एक गिले दे रूप विच भगत सदना जी कहिंदे ने, तौ गुण कहा जगत गुरा, हे जगत दे गुरु, हे जगत नूं प्रेरणा देण वाले परिपूर्ण परमात्मा, फिर तेरे विच की गुण है कि तेरी बंदगी करदिया होया भी जे मैं कर्मां दी मार भोगनी है ता फिर तौ गुण कहा, तेरे विच गुण की है, फिर ते कोई गुण नहीं रह गया, फिर तेरे कोल आण दी लोड़ की पै गई। तौ गुण कहा जगत बुरा जो कर्म न नासे, सिंह शरण कत जाइए जो जमपुग ग्रासे, शेर दी शरण दिच जाइए ते गिद्दड़ खा लवे, गिद्दड़ चपटा मार के नाश कर देवे, तो फिर शेर दी शरण दिच जान दी लोड़ की है। प्रभु दी शरण दिच जाइए, उदी बंदगी करिए, ते कर्मा दी मार सहारनी पै जाए तो फिर बंदगी दा फल की है, इबादत दा फल की है। गुरु नानक देव जी महाराज कहंदे ने, लख मड़िया कर इकट्ठे, एक रतीले भाए लोका मत को फकड़ पाए। लख मड़िया कर इकट्ठे, एक रतीले भाए, ए बंदे मता किधरे भुले खिच तो पै। लखा मन लकड़ियां एक चिंगारी नाल भस्म हो जांदियां ने। रंजक मात्र नाम दा जा, सुरत शब्द दी कागरता नाल कीता होया जा, लखां जिंदगियां दे पाप धो देंदा है, अनंत जन्मां दे पाप साड़ के राख कर देंदा है, स्वा कर देंदा है। ये नाम दी बरकत है, ये नाम दी महिमा है, ये नाम दी ताकत है। तो भगत सदना जी महाराज कहंदे ने, आप पुराणिक प्रसंग सामने रखदे ने, निरप कन्या के कारणे एक भया भेखदारी, कामारथी स्वार्थी वाकी पैज सवारी। विष्णु जैसे कपड़े पहन के, विष्णु दा ही रूप धारण करके, एक विकारी एक कामारथी विष्णु दा रूप धारण करके एक राज कन्या नु ठगन लग गए, और रोज उस कन्या नु प्रभावित करता है। एक दिन गीत गा रहे सी प्रभु दे, जुड़ गया, जुड़दिया ही पखंड खत्म हो गया, जुड़दिया ही भेख उतर गया, जुड़दिया ही ख्याल आया जे मैं बारों विष्णु बनिया ते हुण मैनू अंदरों बनना चाहिए। जमीर दी आवाज आई, विष्णु दा तैं रूप बनाया, विष्णु दा तेरे कोल मन नहीं है। देवते दी तू काया बना ली, पर देवते वाली तेरे कोल जमीर नहीं है। ऐसा आत्मा ने झंझोड़िया, ऐसा प्रभु दा गीत गाया कि वाह कई ओ विष्णु वर्गा हो गया, विष्णु जैसा पावन, विष्णु जैसा पवित्र। तो भगत सदना जी कहंदे ने, कामारथी स्वार्थी, उते कामना नाल भरिया होया सी, उते स्वार्थ नाल भरिया होया सी, उते दुनियावी पदार्थां विच लिबड़िया होया सी, ते इस सब कुछ नूं सामने रख के उन्हें बंदगी कीती, उन्हें नाम जपया, ते हे प्रभु तू उन्हों भी रस दे दिता, तू उन्हों भी सुकून दे दिता, तू उन्हों भी चैन दे दिता। निरप कन्या के कारण एक भया भेखदारी, कामारथी स्वार्थी वाकी पैस सवारी, तो गुन कहा जगत गुरा जो कर्म न नासे, सिंह शरण कत जाइए जो जमपुग ग्रासे। अगां चल के भगत सदना जी कहने, एक बूंद जल कारने चात्रिक दुख पावे, प्यासा एक बूंद लई तड़पदा फिरे, एक बूंद दी मंग करे भी किसे तरीके नाल एक बूंद पानी मैनू किधरों मिले। और हकीकत है कि पानी दी कदर प्यासे नू है, भोजन दी कदर भुखे नू है, कपड़े दी कदर नंगे नू है, औलाद दी कदर बे औलादे नू है, ते इंज कह लिए परमात्मा दी कदर भगत नू है, जिदे अंदर भक्ति भावना पैदा हुई है। एक बूंद जल कारने चात्रिक दुख पावे, एक बूंद दी खातर प्यासा चारों पासे तड़पे, ते दुख प्राप्त करे हर पासे दुखी होवे, प्राण गए सागर मिले फुन काम ना आवे। तड़प तड़प के उसने प्राण दे दिते ने, ते हुण सागर उसनों मिले, हुण दरियावां दे दरिया पानी दे उसनों मिलन केड़े कम दे। दरअसल सदना जी ये कह दें कि मौके उते जो कर्म कम सरिया ने, बेमौके कम दा की मतलब। प्यासा तड़प के मर गया ते हुण पानी मिले है केड़े कम दा। आम धार्मिक दुनिया विच कहा जांदा है कि परमात्मा दे घर देर है अंधेर नहीं, पर मैं अपने ढंग नाल सोचे है, नहीं देर ही अंधेर है। अगर देर हो गई तो फिर अंधे है। अगर देर हो गई तो निराशा पैदा हो जाती है, अगर देर हो गई तो विश्वास उठ जाता है। मैं ऐसा समझदा परमात्मा दे घर देर भी नहीं, जैसे अग दे हाथ पाइए उसे वक्त हाथ सड़दा है, जैसे फुल्ला कोल बैठिए उसे वक्त महक मिलती है, जैसे बर्फानी पहाड़ हिमालिया दे कोल बैठिए उसे वक्त ही जो है ठंड मिलती है। इसे तरीके नाल शुभ कर्म करिए उसे वक्त फल मिलता है, अशुभ कर्म करिए उसे वक्त फल मिलता है। शुभ कर्म मनुख नु खेड़ा देंदा है, सुकून देंदा है, शांति देंदा है, हुलास देंदा है, अशुभ कर्म मन बेचैन कर देंदा है, पीड़ित कर देंदा है, मैला कर देंदा है। इति तत छिन्न फल है प्रभु दे दरबार दे च देर भी नहीं, क्योंकि देर भी अंधेर हो सकती है। जैसे के श्री सदना जी कहंदे ने, एक बूंद जल कारने चात्रिक दुख पावे, प्राण गए सागर मिले फुन काम ना आवे, प्राण जो थाके फिर नहीं कैसे बिरमाऊं। भई हुण मेरे प्राण टुटन लगे ने, श्वास टुटन लगे ने, ते तू बोणे ना, तू मददगार ना होवे, तू सहायक ना होवे, प्राण जो थाके फिर नहीं कैसे बिरमाऊं, बूड मुए नौका मिले कहो काहे चढ़ाऊं। डूब गया मैं ते हुण तू नौका भेजी है, दस हुण कौन बैठेगा उस नौका ते, डूब गया गला ते, गर्क होण वाला गर्क हो गया, हुण नौका किड़े कम दी। दरअसल वक्त सिर प्रभु बोड़दा है, वक्त सिर ही वो सहायक होंदा है। और सतगुरां दी बाणी कहंदी है, अचिंत कम करे प्रभ तिनके, जिन हर का नाम प्यारा, जिन्हां नूं हरी दा नाम प्यारा लगदा है, जो हरी नाल जुड़े होने उते मंग भी ना करन तां वी अचनचेत प्रभु उहनां दे कम सवार छड़दा है, उहनां दे कम सिरे चाड़ देंदा है। और ऐसा भगतां दा अनुभव है, ऐसा ने भगतां ने अपनी जिंदगी दे विच देखिया है कि जिस कम बारे सोचिया भी नहीं कि हो सकदा है वो भी हो जाता है। अचिंत कम करे प्रभ तिनके, जिन हर का नाम प्यारा। तो भगत सदना जी कहंदे ने, प्राण गए सागर मिले फुन काम ना आवे, या डूब मुए नौका मिले कौकाए चढ़ाऊ। मर गए, डूब गए, हुण नौका मिली ते केड़े कम दी। अखीर विच आप कहंदे ने, मैं ना ही कछ हो नहीं, कछ आए न मोरा, अवसर लज्जा राख ले सदना जन तोरा। हे प्रभु, समय सिर लज्जा रख ले। वाकई भगतां नूं ते परमात्मा ही जो है लज्जा रखण वाला है, ईश्वर ही उन्हां दी लज्जा रखण वाला है। प्रभु जू तो कैलाज हमारी, नीलकंठ नर हर नारायण नील बसन बनवारी। गुरु गोबिंद सिंह जी महाराज कहते हैं, हे प्रभु तू ही मेरी लज्जा रख, तू ही मेरी लज्ज की पाल कर। तो श्री सदना जी कहते हैं, समय सिर मेरी लज्जा रख, समय सिर मेरा काम कर, वक्त सिर मेरा काम कर। सारी रात मैं तड़पदा रहा रोशनी ले, घर विच मेरे चानना होवे, दीवा जले ते दीवा ना मुयसर होवे, तेल ना मिल सके, दीवा ना मिल सके, ते सवेरे सूरज चढ़े ते तू दीवा देवे किड़े काम दा, वो मेरे किस काम दा। दरअसल वक्त सिर जो मदद है वो ही मदद है, बेवक्ती मदद बेमैनी हो जाती है। इस वास्ते ये जिहड़े शब्द जुड़े हुए ने ईश्वर दे नाल कि उहदे घर विच देर है अंधेर नहीं, दरअसल बेमैनी है। अगर देर हो गई तो फिर अंधेर हो गया। भगत सदना जी दे इस शब्द विच इस तरह दे भाव प्रगट हो रहे ने, और आप साफ कह रहे ने कि हे प्रभु, जे कर्म सिद्धांत मेरे ते लागू होया ते वाकई मैं कर्मां दी मार भोगनी है, तो फिर मैं समझांगा तेरे च गुण की है। तो गुण कहा जगत गुरा जो कर्म न नासे। भारत दा सारे दा सारा जिहड़ा चिंतन है वो कर्मां दे खड़ा है, पर थोड़ा जिहा सोचिए, पहले मनुख सी के पहले कर्म सन। अकर कीते होए कर्मा करके जन्म है, कीते होए कर्मा करके मनुख दुखी है। तो सवाल पैदा होता है, पहले कर्म सन के पहले मनुख सी? ये तो सवाल ऐसा होया फिर, पहले मुर्गी सी के पहले अंडा सी? आखिर गल इत्थे ही आउंदी है, नहीं प्रभु एक तेरी लीला है, एक तेरा खेल है। ना कर्म पहले, ना मनुख पहले, जैसे तू चाया वैसा जो है संसार साज देता है खेल। ते इस तो बाद तू कुछ विधान बनाए, लेकिन ए विधान भी ऐसे ने कि तेरी एक मौज, तेरी एक मस्ती। अगर कोई भगत प्रार्थना करे, निम्रता सहित जोदड़ियां करे, ते तू उसके जन्मां जन्मांतरां दे कर्मां नूं धो देना, छिन दे च उसनूं चैन दे देना, छिन दे च उसनूं शांति दे देना। तो भगत सदना जी दा पावन पवित्र वाक गुरु ग्रंथ साहिब जी महाराज के अंदर दर्ज है, और पाठक जन बड़ी श्रद्धा नाल पढ़ के बहुत वड्डा ज्ञान लेंदे ने। गुरु ग्रंथ साहिब जी महाराज एक ऐसे खजाने ने जिहदे च गुरु नानक देव जी महाराज की बाणी है, गुरु अंगद देव जी महाराज की बाणी है, गुरु अमरदास गुरु रामदास जी ते गुरु अर्जन देव जी महाराज के गीत ने, गुरु तेग बहादुर साहिब जी महाराज का बैराग दे नाल भरिया होया कलाम है, उत्थे अनेकां भगतां दीयां बाणियां ने। अज तक रूहे जमीन विच ऐसा नहीं होया कि कोई धार्मिक ग्रंथ उहदे च अनेक व्यक्ति बैठे होण, इक्को ही है, इहदे च अनेक व्यक्ति बैठे ने। धार्मिक ग्रंथ सिर्फ एक भाषा विच मिलते ने, गुरु ग्रंथ साहिब जी महाराज एक भाषा विच भी नहीं ने। भगत वख वख प्रांतां दे ने, ते वक वक भाषावां दे च प्रभु दे गीत गाउंदे ने, प्रभु दी जो है उस्तति करदे ने। गुरु ग्रंथ साहिब जी महाराज दा पाठ करन वाला मुतस्बी नहीं हो सकता, क्योंकि जदों फरीद नूं पढ़ेगा अल्लाह दी धुन निकलेगी, और जब जयदेव नूं पढ़ेगा वह गोविंद गोविंद कहण ते मजबूर होवेगा, नामदेव नूं पढ़ेगा ते उहदी रसना च निकलेगा ईबे बीठल उबे बीठल, बीठल बिन संसार नहीं, थान थनंतर प्रणवे नामा पूर रहो तू सर्व मही। और इसे तरीके नाल जब कबीर नु पढ़ेगा तो फिर वो सतनाम दा रटन करेगा। गरज के ये सारे भगत वक वक नामा नु जपदे ने, वक वक बोलियां बोलदे ने, वक वक इन्हां दा चिंतन है, पर सारियां दे अंदर रब्बी रस जेड़ा है वो इको है। ते गुरु नानक देव जी महाराज का सिद्धांत है, आई पंथी सगल जमाती मन जीते जग जीत, सारियां नूं नाल लेके चलना ते सारियां दे नाल चलना, बस गुरु नानक दा यही आई पंथ है, यही सिरमौर पंथ है। ते गुरु बाबे ने यह प्रत्यक्ष रूप विच प्रगट रूप विच करके दिखाया, सारे भगत आप दे नाल चल रहे ने, आप इन्हां भगतां दे नाल चल रहे ने। जद कभी संसार विच ऐसा ख्याल पैदा होया कि सारी दुनिया का धर्म एक होना चाहिए, क्योंकि चिंतक ऐसा कह रहे हैं कि सारी दुनिया की राजनीति एक होनी चाहिए ताकि दुनिया में खून खराबा बंद होवे। ते चलो मन लेने हैं सारी दुनिया की राजनीति एक होवे, लेकिन खून खराबे वक वक धर्मा करके भी होए ने, वक वक मजबा करके भी होए ने। फिर ख्याल आएगा कि सारी दुनिया का धर्म एक होना चाहिए, इहदे नाल ख्याल पैदा होगा कि सारी दुनिया का धार्मिक ग्रंथ भी एक होना चाहिए। तो ग्रंथ उही कसौटी ते पूरा उतरेगा जिहदे च सारियां भाषावां होवन, सारे वर्ण होवन, जिहदे च अल्लाह दे गीत होवन, जिहदे च राम दी धुन होवे, जिहदे च मधुसूदन दा भी जिक्र होवे, जिहदे च माधव देवी गीत होवन, और जिहदे च वाहिगुरु की सिफत सलाह होवे, जिहदे च करतार दी भी धुनी होवे, गरस के अनंत नाम होवन। ते अनंत नामा बारे ए विचार होवे कि बलहारे जाओ जेते तेरे नाम है, तो इस सिद्धांतिक कसौटी देते गुरु ग्रंथ साहिब जी महाराज पूरे उतरदे ने। गुरु ग्रंथ साहिब जी महाराज ने उन्हां भगतां नूं अपने विच थां दित्ती है जिन्हां भगतां ने धंधे नूं धर्म बना दिता सी। कबीर करदे ते धंधा ने, पर उन्हां दे धंधे दे चों धर्म दी सुगंधी है। नामदेव करदे ते धंधा ने कपड़िया नूं छिंबण दा, पर उन्हां दे धंधे दे चों धर्म दी महक है। इसे तरीके दे नाल रविदास करदे ते धंधा ने जुतियां गंजना, पर उन्हां दे धंदे दे चवी धर्म दी ते मिलन सारी दी खुशबू है, सुगंधी है। इसे तरीके नाल श्री सदना जी करदे ते धंदा ने, कसाई ने मांस वेचना इन्हां दा धंदा है, पर ए धंदा भी धर्म बन गया। कसाई दे धंदे दे चवी कोमलता पैदा हो जाए, एक अजूबा है। भगत दी सोचनी नूं जो है दात देनी पैगी। धार्मिक मंदिर दे च बैठते होया जे मनुख दे अंदर कोमलता नहीं पैदा हुई ते कहना पैदा पैगा कि इस बंदे दा हिरदा बहुत कठोर है। ते कसाई दी दुकान दे ते मांस वेचदे होया जिहदे अंदर कोमलता पैदा होगी, समझ लेना चाहीदा है कि ए बंदा अत्यंत सूक्ष्म सोचने वाला है, इहदी बुद्ध बारीक है। ते जिहदी आत्मा ना द्रवे उन्हों परमात्मा दा मिलाप बड़ा औखा है। अनक जतन करे आत्म नहीं दरवे, हर दरवे को कैसे गवे। जिहदी आत्मा द्रवी नहीं, जिहदी आत्मा कोमल नहीं हुई, जिहदा मन अजे तक ठोस है, उस लई परमात्मा दी प्राप्ति करनी बड़ी कठिन है, बहुत कठिन है। कई दफा देखण दे चाह आउंदा है कि बड़े बड़े धर्मात्मा बंदे भी कसाई ने, दूसरे नूं चोट पहुंचाण लगे आ संकोच नहीं करदे, चाहे वह चोट जहनी होवे, शरीरक होवे, आर्थिक होवे, किसी भी तरीके की होवे, चोट पहुंचाण तो बाज नहीं आउंदे। और ऐसा दिसदा है कि बड़े बड़े धार्मिक भी कसाई ने, पर सदना कसाई होंदा होया भी भगत है, वह कसाई होंदा होया भी धार्मिक है। वह बाहरों ते पेशे च कसाई सी, पर अंदरों हिरदा उसका अत्यंत कोमल, मिलन सारी दे जज्बिया नाल भरे होया, प्रभु गीत दे नाल जो है भरे होया। ये भगत प्रेरणा दे रहे ने कि कोई भी पेशा होवे, कोई भी किरत होवे, परमात्मा दी प्राप्ति विच बाधा नहीं बनती। चाहे वह किरत कपड़े बुनना होवे, चाहे वह किरत जुतियां गनना होवे, चाहे वह किरत मांस वेचना होवे, ते चाहे वह किरत कपड़िया नूं छिंबना होवे, चाहे वह किरत दुकानदारी दी होवे, कोई भी किरत कीर्ति विच बाधा नहीं खड़ी करती। कोई भी धंधा धर्म विच दीवार नहीं है। एक भावना है जिहड़े कहिंदे ने की करिए, धंधे तो वेल मिले ते धार्मिक बणीए, की करिए कम धंधिया तो ही वेल नहीं मिलती, किवें भजन करिए, किवें बंदगी करिए। और वह कहिंदे ने धंधा दीवार की तरह खड़ा हो गया। ते भगत कहिंदे ने धंधे नूं ही धर्म बना लो, धंधे नूं ऐसा समझो कि यह प्रभु की तरफों दित्ती हुई सेवा है, सेवा करने आ। धंधा सेवा बन सकता है, रोटी ते हर एक ने खानी है। तो जब धंधे विच भी कोई ऐसी भावना जोड़ लैंदा है कि मैं कपड़े बुन लै और ये सेवा करने आ, जगत दा नंगेज टकना है, जगत दे पैरां च जुत्ती पवानी है, जगत नूं सुख देने ने, जगत नूं आराम देना है धंधे दे राही, तो धंधा भी धर्म बन जांदा है। ते धार्मिक मनुखां तो भी जे किसे नूं चोट पहुंचे तो ऐसा धर्म भी वास्तविक धंधा है, उहदे च धंधे दी जो है बदबो है। भगत सदना जी धंधियां दे चों बड़ा कठोर धंधा करदे ने। अमृत वेले उठ के दो चार बकरे रोज ज़बह करने ते सारा दिन मांस वेचना, पर कमाल दी गल इस धंधे दे चों भी धर्म दी इतनी उज्जवल महक पैदा होई। आपने सिंध प्रांत दे च थां थां ते भ्रमण करके लोगां नूं खुदा दे नाल जोड़िया, जीवां नूं परमात्मा दी धुन दे नाल जोड़िया। जद एक फुल खिड़ पैंदा है महक वंडन लग पैंदा है, जद एक दीवा जल पैंदा है रोशनी वंडन लग पैंदा है, जद किसे हिरदे विच आत्म प्रकाश हो जांदा है वह चानना वंडन लग पैंदा है, वह सुख चैन वंडन लग पैंदा है, वह आनंद वंडन लग पैंदा है। और यह वंडना उस तों सुते सुत हुंदा है, अपने आप हुंदा है। जैसे फुल दे चों सुगंधी दा निकलना, दरअसल उस दे च महक दा अधिक होना है, इस वास्ते डुल डुल के वह बाहर पई पैंदी है। भगत दा हिरदा इतना आनंद नाल भर जांदा है, इतना गुणा नाल भर जांदा है, इतना शांति ते चैन नाल भर जांदा है कि वह डुल डुल के बाहर पैंदा है। सजना जी भगती भाव विच ऐसे लीन होए और अध्यात्मक गुणा नाल ऐसे भरपूर होए, थां थां ते भ्रमण करके इन्हां ही गुणा नूं वंडदे रहे, इसी सच्ची दौलत नूं वंड वंड के जगत नूं अकाल पुरख दे नाल जोड़दे रहे। अनेकां भगतां दे चों गुरु ग्रंथ साहिब जी महाराज विच इक ए सदना कसाई पेशे विच ए भी भगत है, इसदा भी कलाम है। और इस दा कलाम भी रहंदी दुनिया तक अध्यात्मिक शांति वंडदा रहेगा।
2: You're listening to KRPI 1550 Radio, Ferndale, Washington.

0: भगत रविदास जी महाराज उस दौर विच बनारस विच पैदा होए ने, जद के भगती भाव दे संगीत नाल भारत दा कौणा कौणा सरशार होया होया सी। हर पासे भगती लहर, हर पासे भगत भावना विच डुबे हुए महापुरुष साहिब गुरु नानक देव जी महाराज दा वाक है, वैसे ता हर जुग जुग भगत उपाया, पैज रखदा आया राम राजे, हर युग विच हर समय विच भगत होंदे रहने, संत होंदे रहने, लेकिन भारत दा मध्य काल भगती काल मनिया गया, जिस विच चौं दिशां विच भगत ही भगत पैदा होए। उसी भगती काल विच सूफी फकीरां ने भी अपने अमर संगीत दे राहीं इस देश नूं अध्यात्मिक तौर ते सरसब्ज कीता और मानसिक तौर ते उच्चा कीता, जीवन दी जाच दसी। रविदास जी महाराज उन्हां ही सिरमौर भगतां विचों एक महान भगत ने, पेशे दे चमार पर चमड़े तो उच्चे जीण वाले, पेशे तो मोची चमड़े दा कम करन वाले, पर शरीर दे चमड़े तो उच्चे होके उन्होंने सारी जिंदगी बतीत की। शरीर दे तल दे उते जो जी रहा है, चमड़ी दे तल दे उते जो जी रहा है, इंद्रियां दे तल दे उते जो जी रहा है, वास्तविक चमार ते ओही है, क्योंकि वो वेखदा है चमड़े नूं, चमड़े नूं ही सवारना जिंदगी दा मनोरथ है, चमड़े खलड़ी दा ही रस मारना जीवन दा लक्ष्य है। ऐसे पुरुषां नूं चमार आखिया जा सकदा है। चमड़े दा कम करदिआं होइआं सुरत चमड़े तो उच्ची रखनी, ए कोई भगत रविदास जी महाराज तो सिखे। उन्हां दा काल ऐसा सी कि चारों पासे रविदास ने अपनी भक्ति संगीत नाल प्रभावित कीता। हैरानगी दी गल है कि अनपढ़ जद विद्यक मंदरां दे दरवाजे भी आप लई बंद ने, धार्मिक मंदरां दे द्वार ते बंद ही सन, लेकिन ऐसी अगम्मी विद्या आप दे अंदरों फुटी, ऐसा अगम्मी संगीत आप दी चेतना दे चों प्रफुल्लत होया। दरअसल ये हकीकत है कि परमात्मा जद भी किसी दे अंदरों प्रगट होंदा है, बस वो गीत राही संगीत राही। संगीत और गीत परमात्मा दे बहुत निकट है, बहुत निकट है। संगीत एक कला है, गीत एक कला है, ते परमात्मा स्वयं भी एक कलाकार है, ऐसा महान कलाकार कि उसकी कला चारों पासे सानू देखण नूं मिलदी है। एक निक्का जिहा बीज धरती विच बो के जदो अंकुरित होंदा है, कोमल रूप उसका धरती तो बाहर निकलता है, सहजे सहजे विकसित होंदा है, शाखा पत्ते फिर उस दे चों जद फुल खिड़दे ने, फल लगदे ने, एक ऐसी महान कला है कि उस अदुत्ती कलाकार नूं दाद दित्ते बिना रह नहीं सकदा मनुख अध्यात्म वासी। उसकी कला चारों पासे फैली हुई है, सागर दे चों भाप उठती है, उमड़ उमड़ के वो चारों पासे बरसती है, एक महान कला है। पहाड़ां दे च झरनियां दी रफ्तार और ए गुंजार, चारों पासे दाए वातावरण दरअसल उस महान कलाकार दी कला दी ही प्रदर्शनी है। कदी कदी संगीतकार, चित्रकार, मूर्तिकार और लेखक लोग अपनी कला दी खास रूप दे च प्रदर्शनी कराया करदे ने, पर उस महान कलाकार दी प्रदर्शनी कला दी हर वक्त हो रही है, हर थां ते हो रही है, जिस पासे भी निगाह मारी है कला ही कला है, चाहे आसमान ते झात मारी है, चाहे सागर ते निगाह मारी है, चाहे पहाड़ां दीयां चोटियां नूं वेखीए, ते चाहे धरती ते निगाह मारी है, चाहे पशुआं नूं वेखीए, पक्षियां नूं वेखीए, बनस्पति नूं वेखीए, हर थां ते उसकी कला उजागर हो रही है, प्रगट हो रही है, और वो ऐसा कलाकार है ਕਿ ਹਰ ਕਲਾ ਵਿੱਚ ਉਹ ਨਿਪੁੰਨ ਹੈ ਜਿਸ ਨੂੰ ਗੁਰਬਾਣੀ ਕਹਿੰਦੀ ਹੈ ਤੂੰ ਸਰਬ ਕਲਾ ਕਾ ਗਿਆਤਾ, ਤੂੰ ਹਰ ਤਰ੍ਹਾਂ ਦੇ ਕਲਾ ਦਾ ਗਿਆਨੀ ਹੈ। ਤੋ ਪ੍ਰਭੂ ਜਦ ਵੀ ਕਿਸੇ ਦੇ ਅੰਦਰ ਪ੍ਰਗਟ ਹੁੰਦਾ ਹੈ ਕਲਾ ਦੇ ਰਾਹੀਂ ਹੁੰਦਾ ਹੈ। ਭਗਤ ਰਵਿਦਾਸ ਜੋ ਪੇਸ਼ੇ ਦੇ ਚੋਂ ਚਮਾਰ ਨੇ, ਜੁੱਤੀਆਂ ਗੰਢਣਾ, ਨਵੀਆਂ ਜੁੱਤੀਆਂ ਬਣਾਉਣਾ, ਚਮੜੇ ਨੂੰ ਰੰਗਣਾ ਔਰ ਮੋਏ ਹੋਏ ਢੋਰਾਂ ਦੀ ਖੱਲ ਲਾਉਣੀ, ਇਹ ਤੇ ਆਪ ਦਾ ਧੰਦਾ ਹੈ। ਪਰ ਬੈਠਿਆਂ ਬੈਠਿਆਂ ਜਦ ਵੀ ਆਪ ਦੇ ਅੰਦਰੋਂ ਪ੍ਰਭੂ ਪ੍ਰਗਟ ਆਉਂਦਾ ਹੈ ਗੀਤ ਦੇ ਰਾਹੀਂ, ਸੰਗੀਤ ਦੇ ਰਾਹੀਂ, ਰਵਿਦਾਸ ਨੇ ਅਨੇਕਾਂ ਰਾਗਾਂ ਵਿੱਚ ਸ਼ਬਦ ਆਪਣਾ ਮਧੁਰ ਕਲਾਮ ਉਚਾਰਨ ਕੀਤਾ ਹੈ ਔਰ ਸੁਣਾ ਸੁਣਾ ਕੇ ਤਪਦੇ ਹਿਰਦੇ ਸ਼ਾਂਤ ਕੀਤੇ ਨੇ। ਆਪ ਦੇ ਉੱਤੇ ਇੱਕ ਪ੍ਰਸ਼ਨ ਹੋਇਆ ਜਦ ਆਪ ਭਾਰਤ ਦੀ ਯਾਤਰਾ ਤੇ ਸਨ, ਕਹਾਂ ਕੇ ਵਾਸੀ, ਕਿੱਥੋਂ ਦੇ ਵਾਸੀ ਹੋ, ਕਿੱਥੋਂ ਦੇ ਰਹਿਣ ਵਾਲੇ ਹੋ। ਰਵਿਦਾਸ ਦਾ ਇਹ ਜਵਾਬ ਬੜਾ ਆਲਮਾਨਾ ਹੈ, ਫਿਲਸਫਾਨਾ ਹੈ। ਇਹਨੂੰ ਵੇਖ ਕੇ ਅੰਦਾਜ਼ਾ ਲਾਣਾ ਪੈਂਦਾ ਹੈ, ਨਹੀਂ ਇਹ ਤੇ ਰੱਬ ਹੀ ਬੋਲ ਰਿਹਾ, ਅੰਦਰੋਂ ਪਰਮਾਤਮਾ ਬੋਲ ਰਿਹਾ, ਇੱਕ ਚਮਾਰ ਦੇ ਬੋਲ ਨਹੀਂ ਹੋ ਸਕਦੇ। ਹਕੀਕਤ ਹੈ, ਇਹ ਬਹੁਤ ਵੱਡੀ ਸੱਚਾਈ ਹੈ ਕਿ ਪ੍ਰਭੂ ਇਸ ਮਹਾਨ ਫਿਲਸਫੇ ਦੇ ਰਾਹੀਂ, ਗੀਤ ਦੇ ਰਾਹੀਂ, ਸੰਗੀਤ ਦੇ ਰਾਹੀਂ ਰਵਿਦਾਸ ਦੇ ਅੰਦਰੋਂ ਪ੍ਰਗਟ ਹੋਇਆ। ਇਹ ਠੀਕ ਹੈ ਕਿ ਆਪ ਜੁੱਤੀਆਂ ਗੰਢਦੇ ਨੇ, ਪਰ ਨਹੀਂ, ਅਗਲੇ ਦਾ ਦਿਲ ਦਿਮਾਗ ਵੀ ਮਧੁਰ ਅਮਰ ਸੰਗੀਤ ਤੇ ਗੀਤ ਦੇ ਰਾਹੀਂ ਰੱਬ ਨਾਲ ਗੰਢ ਦਿੰਦੇ ਨੇ। ਇਸ ਵਾਸਤੇ ਕਹਿਣਾ ਪਏਗਾ ਕਿ ਤਮਾਮ ਭਗਤਾਂ ਦਾ ਧੰਦਾ ਵੀ ਧਰਮ ਹੈ। ਅੱਜ ਹਰ ਚੌਕ ਵਿੱਚ ਮੋਚੀ ਬੈਠੇ ਤੇ ਮਿਲਣਗੇ, ਪਰ ਰਵਿਦਾਸ ਜੈਸਾ ਚਮਾਰ ਖੋਜਣਾ ਬਹੁਤ ਕਠਿਨ ਹੈ। ਹਰ ਸ਼ਹਿਰ ਵਿੱਚ ਗਵਾਲੇ ਔਰ ਜੁਲਾਹੇ, ਮਾਮਾਰ, ਕੁਮਾਰ, ਨਾਈ, ਧੋਬੀ, ਕਸਾਈ, ਛਿੰਬੇ ਬੈਠੇ ਨੇ, ਪਰ ਨਾਮਦੇਵ ਜੈਸਾ ਛਿੰਬਾ ਲੱਭਣਾ ਬਹੁਤ ਔਖੀ ਗੱਲ ਹੈ, ਜੋ ਸਿਰਫ ਅਗਲਿਆਂ ਦੇ ਕੱਪੜੇ ਹੀ ਨਹੀਂ ਰੰਗਦਾ, ਦਿਲ ਦਿਮਾਗ ਨੂੰ ਵੀ ਰੱਬੀ ਰੰਗਣ ਚਾੜ ਦਿੰਦਾ ਹੈ। ਸਿਰਫ ਕੱਪੜੇ ਹੀ ਨਹੀਂ ਕਬੀਰ ਬੁਣਦਾ, ਤਾਣਾ ਪੇਟਾ ਹੀ ਇੱਕ ਨਹੀਂ ਕਰਦਾ, ਉਹ ਜੀਵ ਤੇ ਆਤਮਾ ਨੂੰ ਵੀ ਇੱਕ ਕਰਨ ਦਾ ਉਪਦੇਸ਼ ਤੇ ਸੰਦੇਸ਼ ਦਿੰਦਾ ਰਹਿੰਦਾ ਹੈ। ਇਹਨਾਂ ਭਗਤਾਂ ਦੇ ਦਰਅਸਲ ਧੰਦੇ ਵੀ ਧਰਮ ਨੇ। ਇਹਨਾਂ ਦੀ ਕ੍ਰਿਤ ਦੇ ਚੋਂ ਵੀ ਕੀਰਤੀ ਦੀ ਖੁਸ਼ਬੂ ਆ ਰਹੀ ਹੈ, ਜਦਕਿ ਆਮ ਬੰਦਿਆਂ ਦਾ ਧਰਮ ਵੀ ਖਿਮਾ ਕਰਨੀ ਅੰਦਰ ਧੰਦੇ ਦੀ ਬਦਬੂ ਰੱਖਦਾ ਹੈ, ਦੁਰਗੰਧ ਰੱਖਦਾ ਹੈ। ਤੋ ਭਗਤ ਰਵਿਦਾਸ ਦੇ ਅੰਦਰੋਂ ਪ੍ਰਭੂ ਪ੍ਰਗਟ ਹੋਇਆ ਹੈ ਫਿਲਸਫੇ ਦੇ ਰਾਹੀਂ, ਗੀਤ ਦੇ ਰਾਹੀਂ, ਸੰਗੀਤ ਦੇ ਰਾਹੀਂ। ਜਦ ਆਪ ਤੇ ਪ੍ਰਸ਼ਨ ਹੋਇਆ ਕਿੱਥੋਂ ਦੇ ਵਾਸੀ ਹੋ, ਤਾਂ ਆਪ ਕਹਿੰਦੇ ਨੇ ਬੇਗਮਪੁਰਾ ਸ਼ਹਿਰ ਕੋ ਨਾਂ, ਮੇਰੇ ਸ਼ਹਿਰ ਦਾ ਨਾਂ ਹੈ ਬੇਗਮਪੁਰਾ, ਮੈਂ ਉੱਥੋਂ ਦਾ ਵਾਸੀ ਹਾਂ। ਬੇਗਮਪੁਰਾ ਇਹ ਕਿੱਥੇ ਹੈ? ਨਕਸ਼ੇ 'ਚ ਦੇਖਾਂਗੇ ਤੇ ਕਿਧਰੇ ਨਹੀਂ ਮਿਲੇਗਾ, ਕਿਸੇ ਮੁਲਕ ਦੇ ਇੱਕ ਕਸਬੇ ਸ਼ਹਿਰ ਦਾ ਨਾਮ ਨਹੀਂ ਹੈ, ਪ੍ਰਾਂਤ ਦਾ ਨਾਮ ਨਹੀਂ ਹੈ। ਧਰਤੀ ਦੇ ਉੱਤੇ ਤੇ ਜਿੱਥੇ ਵੀ ਚਲੇ ਜਾਈਏ ਗਮ ਮੌਜੂਦ ਹੈ, ਦੁੱਖ ਮੌਜੂਦ ਹੈ। ਐਸਾ ਕੋਈ ਵਿਅਕਤੀ ਨਹੀਂ ਜਿਹੜਾ ਗਮਗੀਨ ਨਾ ਹੋਵੇ, ਐਸਾ ਕੋਈ ਪਰਿਵਾਰ ਨਹੀਂ ਜਿੱਥੇ ਦੁੱਖ ਨਾ ਹੋਵੇ, ਐਸਾ ਕੋਈ ਕਸਬਾ ਤੇ ਸ਼ਹਿਰ ਨਹੀਂ ਜਿੱਥੇ ਵਿਪਤਾਵਾਂ ਤੇ ਕਲੇਸ਼ ਨਾ ਹੋਣ। ਕੋਈ ਐਸਾ ਧਰਤੀ ਤੇ ਮੁਲਕ ਨਹੀਂ ਹੈ ਜਿੱਥੇ ਗਮ ਨਾ ਹੋਵੇ। ਪਰ ਰਵਿਦਾਸ ਕਹਿੰਦੇ ਨੇ ਮੈਂ ਤੇ ਉੱਥੋਂ ਦਾ ਵਾਸੀ ਜਿੱਥੇ ਗਮ ਹੈ ਹੀ ਨਹੀਂ। ਬੇਗਮ ਪੁਰਾ ਸਹਿਰ ਕੋ ਨਾਂ, ਦੁੱਖ ਅੰਦੋ ਨਾ ਹੀ ਤੈ ਠਾਂ। ਜਿਸ ਨਗਰੀ ਦਾ ਮੈਂ ਵਾਸੀ ਹਾਂ ਉੱਥੇ ਦੁੱਖ ਹੈ ਹੀ ਨਹੀਂ, ਉੱਥੇ ਪੀੜਾ ਹੈ ਹੀ ਨਹੀਂ, ਉੱਥੇ ਕਲੇਸ਼ ਹੈ ਹੀ ਨਹੀਂ। ਹੁਣ ਰਵਿਦਾਸ ਦੇ ਦੱਸੇ ਹੋਏ ਇਸ ਬੇਗਮਪੁਰੇ ਨੂੰ ਲੱਭੀਏ, ਜ਼ਮੀਨ ਦੇ ਉੱਤੇ ਜਿੱਥੇ ਗਮ ਨਹੀਂ, ਦੁੱਖ ਨਹੀਂ, ਧਰਤੀ ਦੇ ਉੱਤੇ ਤੇ ਐਸਾ ਲੱਭਣਾ ਬਹੁਤ ਔਖਾ ਹੈ। ਜਦਕਿ ਹਰ ਬੰਦਾ ਗਮ ਦੀ ਸੇਜਾ ਤੇ ਹੀ ਸੁੱਤਾ ਹੈ। ਹਰ ਬੰਦਾ ਪੀੜਾ ਤੇ ਆਹ ਹੌਕਿਆਂ ਵਿੱਚ ਹੀ ਜ਼ਿੰਦਗੀ ਬਤੀਤ ਕਰਦਾ ਹੈ। ਜੈਸੇ ਕਿ ਉਰਦੂ ਦੇ ਸ਼ਾਇਰ ਦਾ ਕਹਿਣਾ ਹੈ, ਕਬਾਬੇ ਸੀਖ ਹੈ ਹਮ ਕਰਵਟੇ, ਹਰ ਸੂ ਬਦਲਤੇ ਹੈ, ਜੋ ਜਲ ਜਾਤਾ ਹੈ ਇਹ ਪਹਿਲੂ, ਤੋ ਵੋ ਪਹਿਲੂ ਬਦਲਤੇ ਹੈ। ਇਤਨੀ ਦੁੱਖ ਹੈ, ਇਤਨੀ ਪੀੜਾ ਹੈ, ਇਤਨਾ ਕਲੇਸ਼ ਹੈ। ਇਸ ਦੁੱਖ ਭਰੇ ਵਾਤਾਵਰਣ ਵਿੱਚ, ਇਸ ਕਲੇਸ਼ ਭਰੇ ਸੰਸਾਰ ਵਿੱਚ ਰਵਿਦਾਸ ਕਹਿੰਦੇ ਨੇ, ਮੇਰੀ ਨਗਰੀ ਦਾ ਨਾਂ ਹੈ ਬੇਗਮਪੁਰਾ। ਉੱਥੇ ਦੁੱਖ ਨਹੀਂ ਹੈ, ਉੱਥੇ ਹੋਰ ਵੀ ਕੁਛ ਨਹੀਂ ਹੈ। ਕੀ ਨਾ ਤਸਵੀਸ ਖਿਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜ਼ਵਾਲ। ਉੱਥੇ ਕੋਈ ਚਿੰਤਾ ਵੀ ਨਹੀਂ ਹੈ। ਮਨੁੱਖਤਾ ਦੇ ਉੱਤੇ ਦ੍ਰਿਸ਼ਟੀ ਮਾਰੀ ਹੈ ਤੇ ਹਰ ਬੰਦਾ ਚਿੰਤਾ ਵਿੱਚ ਜੀ ਰਿਹਾ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਵੀ ਐਸਾ ਹੀ ਪ੍ਰਮਾਣ ਕਰਦੇ ਨੇ, ਚਿੰਤਤ ਹੀ ਦੀਸੈ ਸਭ ਕੋਇ। ਸਾਰਾ ਜਗਤ ਚਿੰਤਾ ਦੇ ਵਿੱਚ ਹੀ ਦਿਖਾਈ ਦੇ ਰਿਹਾ ਹੈ, ਚਿੰਤਾ ਦੇ ਵਿੱਚ ਹੀ ਜੀ ਰਿਹਾ ਹੈ। ਚਾਰੋਂ ਪਾਸੇ ਦੇਖਦੇ ਹਾਂ, ਮਨੁੱਖ ਦੀ ਅੱਖਾਂ ਵਿੱਚ ਚਿੰਤਾ, ਮਨੁੱਖ ਦੇ ਬੋਲਾਂ ਵਿੱਚ ਚਿੰਤਾ, ਮਨੁੱਖ ਦੇ ਚਿਹਰੇ ਦੀ ਚਿੰਤਾ। ਉੱਠਦਿਆਂ ਬੈਠਦਿਆਂ ਹੌਕੇ ਮਨੁੱਖ ਦੇ ਦੱਸਦੇ ਨੇ ਕਿ ਚਿੰਤਾ ਵਿੱਚ ਜੀ ਰਿਹਾ, ਤੇ ਚਿੰਤਾ ਭਵਿਸ਼ ਦੀ ਹੀ ਹੁੰਦੀ ਹੈ। ਪਤਾ ਨਹੀਂ ਆਉਣ ਵਾਲਾ ਕੱਲ ਕੈਸਾ ਹੋਵੇਗਾ, ਇਸ ਦੀ ਚਿੰਤਾ। ਪਰ ਰਵਿਦਾਸ ਕਹਿੰਦੇ ਨੇ, ਮੇਰੀ ਨਗਰੀ ਵਿੱਚ ਚਿੰਤਾ ਹੈ ਹੀ ਨਹੀਂ, ਜੀਵਨ ਦਾ ਇੱਕ ਢੰਗ ਹੈ। ਇਹ ਨਗਰੀ ਬਾਹਰ ਨਹੀਂ ਹੈ, ਇਹ ਸ਼ਹਿਰ ਕਿਸੇ ਨਕਸ਼ੇ ਵਿੱਚ ਦੇਖਾਂਗੇ ਤੇ ਨਹੀਂ ਮਿਲੇਗਾ। ਦਰਅਸਲ ਇੱਕ ਹਾਲਤ ਹੈ, ਇਹ ਮਨ ਦੀ ਇੱਕ ਅਵਸਥਾ ਹੈ, ਇੱਕ ਜੀਵਨ ਦਾ ਢੰਗ ਹੈ। ਇੱਕ ਆਲਮ ਦਾ ਕਹਿਣਾ ਹੈ, ਜੋ ਹੱਸ ਰਿਹਾ ਹੈ ਸੋ ਹੱਸ ਰਹੇਗਾ, ਜੋ ਰੋ ਰਿਹਾ ਹੈ ਸੋ ਰੋ ਰਹੇਗਾ। ਸਕੂਨੇ ਕਲਬ ਸੇ ਖੁਦਾ ਖੁਦਾ ਕਰ, ਜੋ ਕੁਛ ਕੇ ਹੋਣਾ ਹੈ ਸੋ ਹੋ ਰਹੇਗਾ। ਤੂੰ ਆਪਣਾ ਸਕੂਨੇ ਕਲਬ ਨਾਸ ਨਾ ਕਰ, ਜੋ ਕੁਛ ਹੋਣਾ ਹੈ ਉਹ ਤੇਰੇ ਕੀਤਿਆਂ ਟਲਣਾ ਨਹੀਂ, ਰੁਕਣਾ ਨਹੀਂ। ਹਾਂ, ਤੂੰ ਇਤਨਾ ਹੀ ਕਰ ਸਕਦਾ ਹੈ ਕਿ ਜੋ ਕੁਝ ਹੋਣਾ ਹੈ ਇਹਨੂੰ ਖਿੜੇ ਮੱਥੇ ਤਸਲੀਮ ਕਰ ਲੈ, ਜੋ ਕੁਝ ਹੋਣਾ ਹੈ ਇਹਨੂੰ ਖਿੜੇ ਮੱਥੇ ਪ੍ਰਵਾਨ ਕਰ ਲੈ, ਜੋ ਕੁਝ ਹੋਣਾ ਹੈ ਉਹਨੂੰ ਆਪਣੀ ਝੋਲੀ ਵਿੱਚ ਪਾ ਲੈ। ਤੋਂ ਰਵਿਦਾਸ ਕਹਿੰਦੇ ਨੇ, ਜਿਸ ਸ਼ਹਿਰ ਦਾ ਮੈਂ ਵਾਸੀ, ਉੱਥੇ ਚਿੰਤਾ ਨਹੀਂ ਹੈ, ਨਾ ਤਸ਼ਵੀਸ ਖਿਰਾਜ ਨਾ ਮਾਲ। ਖਿਰਾਜ ਟੈਕਸ। ਦੁਨੀਆਂ ਵਿੱਚ ਰਹਿੰਦਿਆਂ ਜੈਸੇ ਜੈਸੇ ਬੰਦੇ ਦੀ ਧਨ ਸੰਪਦਾ ਵੱਧਦੀ ਹੈ, ਮਾਲ ਅਸਬਾਬ ਵੱਧਦਾ ਹੈ, ਤਾਂ ਟੈਕਸ ਵੀ ਵੱਧਦਾ ਹੈ। ਤਰ੍ਹਾਂ ਤਰ੍ਹਾਂ ਦੇ ਉਹਨੂੰ ਟੈਕਸ ਵੀ ਦੇਣੇ ਪੈਂਦੇ ਨੇ, ਖਿਰਾਜ ਵੀ ਦੇਣਾ ਪੈਂਦਾ ਹੈ। ਲੇਕਿਨ ਰਵਿਦਾਸ ਜੀ ਮਹਾਰਾਜ ਕਹਿੰਦੇ ਨੇ ਕਿ ਸੰਪਦਾ ਵੱਧਦੀ ਜਾ ਰਹੀ ਹੈ, ਧਨ ਵੱਧਦਾ ਜਾ ਰਿਹਾ ਹੈ, ਪਰਮ ਆਨੰਦ ਵੱਧਦਾ ਜਾ ਰਿਹਾ ਹੈ, ਪਰ ਮੇਰੇ 'ਤੇ ਕੋਈ ਟੈਕਸ ਨਹੀਂ, ਮੇਰੇ 'ਤੇ ਕੋਈ ਖਿਰਾਜ ਨਹੀਂ ਕਿਸੇ ਪ੍ਰਕਾਰ ਦਾ ਵੀ। ਹਾਲਾਂਕਿ ਬੈਰੂਨੀ ਦੁਨੀਆਂ 'ਚ ਅਸੀਂ ਦੇਖਦੇ ਹਾਂ ਕਿ ਮਨੁੱਖ ਦਾ ਸੁੱਖ ਵਧੇ, ਮਨੁੱਖ ਦਾ ਆਰਾਮ ਵਧੇ, ਮਨੁੱਖ ਦੀ ਦੌਲਤ ਵਧੇ, ਮਨੁੱਖ ਦੀ ਸੰਪਦਾ ਵਧੇ, ਅਤੇ ਉਹਦੇ ਨਾਲ ਇਹ ਵੀ ਇੱਕ ਚਿੰਤਾ ਵੱਧਦੀ ਹੈ, ਦੁੱਖ ਵੱਧਦਾ ਹੈ ਕਿ ਟੈਕਸ ਵੱਧੇਗਾ, ਖਰਾਜ ਦੇਣਾ ਪਏਗਾ। ਪਰ ਰਵਿਦਾਸ ਜੀ ਮਹਾਰਾਜ ਕਹਿੰਦੇ, ਨਾ ਤਸ਼ਵੀਸ਼ ਖਿਰਾਜ ਨਾ ਮਾਲ, ਜੋ ਮਾਲ ਮੇਰੇ ਕੋਲ ਹੈ ਉਸ ਤੇ ਮੈਨੂੰ ਖਰਾਜ ਨਹੀਂ ਦੇਣਾ ਪੈਂਦਾ, ਟੈਕਸ ਨਹੀਂ ਦੇਣਾ ਪੈਂਦਾ। ਸਵਾਲ ਇੱਥੇ ਪੈਦਾ ਹੁੰਦਾ ਹੈ, ਮਾਲ ਕੀ ਹੈ? ਮਾਲ ਐਸਾ ਹੈ, ਦੁਨਿਆਵੀ ਦੌਲਤ ਨਾਲ ਉਸ ਨੂੰ ਖਰੀਦਣਾ ਬਹੁਤ ਹੀ ਕਠਿਨ ਹੈ, ਅਤਿਅੰਤ ਕਠਿਨ ਹੈ। ਸੋਨੇ ਦੀਆਂ ਮੋਹਰਾਂ ਦੇ ਕੇ ਨਿਸ਼ਚਿੰਤਤਾ ਖਰੀਦਣੀ ਬੜੀ ਔਖੀ ਗੱਲ ਹੈ। ਸੋਨੇ ਦੀਆਂ ਮੋਹਰਾਂ ਦੇ ਕੇ ਦਇਆ, ਸ਼ੀਲ, ਸੰਜਮ ਬਾਜ਼ਾਰ ਵਿੱਚੋਂ ਨਹੀਂ ਮਿਲੇਗਾ। ਸੰਤੋਖ ਤੇ ਸਬਰ ਇਹ ਕਿਸੇ ਦੁਕਾਨ ਤੋਂ ਨਹੀਂ ਮਿਲੇਗਾ, ਕਿਸੇ ਬਾਜ਼ਾਰ ਵਿੱਚ ਨਹੀਂ ਮਿਲੇਗਾ। ਇਹ ਐਸੇ ਗੁਣ ਨੇ, ਐਸਾ ਮਾਲ ਅਸਬਾਬ ਹੈ, ਜੋ ਦਿਨ ਦੁਨੀਆਂ ਦੇ ਬਾਜ਼ਾਰ ਵਿੱਚ ਨਹੀਂ ਮਿਲੇਗਾ। ਸਵੈਮ ਭਗਤ ਕਬੀਰ ਨੇ ਇਸ ਨੂੰ ਇਸ ਢੰਗ ਨਾਲ ਬਿਆਨ ਕੀਤਾ ਹੈ, ਕਿ ਰਾਮ ਪਦਾਰਥ ਪਾਏ ਕੇ ਕਬੀਰਾ ਗਾਂਠ ਨਾ ਖੋਲ। ਇਹ ਜਿਹੜਾ ਪਦਾਰਥ, ਇਹ ਜਿਹੜਾ ਮਾਲ ਤੂੰ ਪ੍ਰਾਪਤ ਕੀਤਾ ਹੈ, ਇਹ ਕਬੀਰ ਇਸ ਪਦਾਰਥ ਦੀ ਗਠੜੀ ਕਿਧਰੇ ਖੋਲੀ ਨਾ, ਇਸ ਮਾਲ ਅਸਬਾਬ ਦੀ ਗਠੜੀ ਕਿਧਰੇ ਖੋਲੀ ਨਾ। ਕਿਉਂ? ਕਿ ਐਸਾ ਬੈਰੂਨੀ ਦੁਨੀਆਂ ਵਿੱਚ ਕੋਈ ਬਾਜ਼ਾਰ ਹੀ ਨਹੀਂ ਹੈ। ਰਾਮ ਪਦਾਰਥ ਪਾਏ ਕੇ ਕਬੀਰਾ ਗਾਂਠ ਨਾ ਖੋਲ, ਨਹੀਂ ਪਟਣ ਨਹੀਂ ਪਾਰ ਖੋ, ਨਹੀਂ ਗਾਹਕ ਨਹੀਂ ਮੋਲ। ਕੋਈ ਪਟਣ ਨਹੀਂ ਹੈ, ਕੋਈ ਬਾਜ਼ਾਰ ਨਹੀਂ ਹੈ, ਕੋਈ ਐਸਾ ਅਸਥਾਨ ਨਹੀਂ ਹੈ ਜਿੱਥੇ ਬੈਠ ਕੇ ਇਸ ਪਦਾਰਥ ਨੂੰ ਵੇਚਿਆ ਜਾ ਸਕੇ। ਭਗਤ ਕਬੀਰ ਕਹਿੰਦੇ ਨੇ, ਜੇ ਮਬਾ ਦਾ ਇਸ ਅਮਰ ਪਦਾਰਥ ਨੂੰ, ਇਸ ਦੈਵੀ ਗੁਣਾਂ ਦੀ ਗਠੜੀ ਨੂੰ ਮੈਂ ਦੁਨੀਆ ਦੇ ਬਾਜ਼ਾਰ ਵਿੱਚ ਖੋਲ ਵੀ ਲਵਾਂ, ਜੈਸੇ ਕੋਈ ਹੀਰਿਆਂ ਨੂੰ ਵੇਚੇ ਉੱਥੇ ਜਿਹੜਾ ਕੋਲਿਆਂ ਦਾ ਬਾਜ਼ਾਰ ਹੋਵੇ, ਕੋਈ ਸੋਨਾ ਵੇਚਣ ਉੱਥੇ ਚਲਾ ਜਾਏ ਜਿਸ ਬਾਜ਼ਾਰ ਵਿੱਚ ਲੋਹਾ ਵਿਕਦਾ ਹੈ, ਕੋਈ ਹੀਰੇ ਲਾਲ ਪੰਨੇ ਜਵਾਹਰਾਤ ਉਸ ਥਾਂ ਤੇ ਵੇਚਣ ਚਲਾ ਜਾਏ ਜਿੱਥੇ ਇੱਟਾਂ ਵਿਕਦੀਆਂ ਨੇ, ਲੱਕੜਾਂ ਵਿਕਦੀਆਂ ਨੇ। ਇਹ ਗੱਲ ਸੁਭਾਵਮਾਨ ਤੇ ਨਹੀਂ, ਲੇਕਿਨ ਕਬੀਰ ਕਹਿੰਦੇ ਮੈਨੂੰ ਐਸਾ ਮਜਬੂਰਨ ਇਹ ਹੀਰਿਆਂ ਦੀ ਪੰਡ ਉੱਥੇ ਖੋਲਣੀ ਪਈ ਹੈ ਜੋ ਬਾਜ਼ਾਰ ਹੀ ਕੋਲਿਆਂ ਦਾ, ਜੋ ਬਾਜ਼ਾਰ ਹੀ ਪੱਥਰਾਂ ਦਾ, ਜੋ ਬਾਜ਼ਾਰ ਹੀ ਲੋਹੇ ਦਾ। ਮਜਬੂਰੀ ਹੈ ਕਿ ਜਿਹੜੇ ਹੀਰੇ ਮੇਰੇ ਕੋਲ ਨੇ ਇਹਨਾਂ ਦਾ ਕੋਈ ਬਾਜ਼ਾਰ ਹੀ ਨਹੀਂ ਹੈ। ਦਰਅਸਲ ਦੁਨੀਆਂ ਦੇ ਕਿਸੇ ਬਾਜ਼ਾਰ ਵਿੱਚ ਵੀ ਚਲੇ ਜਾਈਏ, ਸਬਰ ਕਿੱਥੋਂ ਮੰਗੀਏ, ਸੰਤੋਖ ਕਿੱਥੋਂ ਮੰਗੀਏ, ਕਿਹੜੀ ਦੁਕਾਨ ਤੋਂ ਮੰਗੀਏ, ਸੀਲ ਸੰਜਮ ਦਇਆ ਕਿਸ ਦੁਕਾਨ ਤੋਂ ਮੰਗੀਏ। ਇਹ ਦੈਵੀ ਗੁਣਾਂ ਦੀ ਦੌਲਤ, ਇਸਦੇ ਕੋਈ ਬਾਜ਼ਾਰ ਨਹੀਂ ਹੈ। ਨਹੀਂ ਪਠਣ ਨਹੀਂ ਪਾਰਖੋ। ਆਮ ਬਾਜ਼ਾਰ ਵਿੱਚ ਭਗਤ ਕਬੀਰ ਕਹਿੰਦੇ ਜੇ ਮੈਂ ਬੈਠ ਵੀ ਜਾਵਾਂ ਤਾਂ ਵਾਕਈ ਇਹ ਰੱਬ ਦੀਆਂ ਮਹਾਨ ਗੱਲਾਂ ਆਮ ਬਾਜ਼ਾਰ ਵਿੱਚ ਹੀ ਕਹਿਣੀਆਂ ਪੈਂਦੀਆਂ, ਆਮ ਦੁਨੀਆਦਾਰਾਂ ਦੇ ਸਾਹਮਣੇ ਹੀ ਰੱਖਣੀਆਂ ਪੈਂਦੀਆਂ ਨੇ, ਜਿੱਥੇ ਵਾਕਈ ਐਸਾ ਦੇਖਣ ਦੇ ਚਾਇਆ ਹੈ ਕੋਈ ਪਾਰਖੂ ਹੀ ਨਹੀਂ ਆਉਂਦਾ। ਕਿਉਂਕਿ ਕੋਲਿਆਂ ਦੀ ਮੰਡੀ ਦੇ ਵਿੱਚ ਤੇ ਕੋਲਿਆਂ ਦੇ ਪਾਰਖੂ ਆਣਗੇ, ਪੱਥਰਾਂ ਦੀ ਮਾਰਕੀਟ ਦੇ ਵਿੱਚ ਪੱਥਰਾਂ ਦੇ ਜਾਣਕਾਰ ਆਣਗੇ, ਲੱਕੜ ਮੰਡੀ ਦੇ ਵਿੱਚ ਲੱਕੜਾਂ ਦੇ ਖਰੀਦਦਾਰ ਆਉਣਗੇ ਤੇ ਲੱਕੜਾਂ ਦੇ ਪਾਰਖੂ ਆਣਗੇ। ਇਹ ਕਿਹੜੀ ਲੱਕੜ ਹੈ, ਚੰਗੀ ਹੈ ਮਾੜੀ ਹੈ, ਇਮਾਰਤੀ ਹੈ ਜਲਾਊ ਹੈ, ਲੱਕੜਾਂ ਦੇ ਹੀ ਖਰੀਦਦਾਰ ਆਉਣਗੇ ਲੱਕੜ ਮੰਡੀ ਦੇ ਵਿੱਚ, ਤੇ ਲੋਹਾ ਮੰਡੀ ਦੇ ਵਿੱਚ ਲੋਹੇ ਦੇ ਹੀ ਖਰੀਦਦਾਰ ਆਉਣਗੇ। ਭਗਤ ਕਬੀਰ ਕਹਿੰਦੇ ਨੇ ਇਹਨਾਂ ਮੰਡੀਆਂ 'ਚ ਮੈਂ ਬੈਠ ਗਿਆ ਹੀਰਿਆਂ ਦਾ ਵਪਾਰ ਕਰਨ ਲਈ, ਹੀਰਿਆਂ ਦੀ ਪੰਡ ਖੋਲ੍ਹ ਕੇ ਮੈਂ ਉੱਥੇ ਬੈਠ ਗਿਆ। ਅਕਸਰ ਭਗਤ ਲੋਕਾਂ ਨੇ ਪ੍ਰਭੂ ਦੇ ਗੀਤ ਉਹਨਾਂ ਲੋਕਾਂ ਨੂੰ ਸੁਣਾਏ ਨੇ ਜੋ ਪ੍ਰਭੂ ਦੇ ਗੀਤ ਨਾ ਸੁਣਨਾ ਚਾਹੁੰਦੇ ਸਨ ਤੇ ਨਾ ਹੀ ਉਹਨਾਂ ਦੀ ਸੂਝ ਤੇ ਸਮਝ ਸੀ। ਇਹੀ ਕਾਰਨ ਹੈ ਕਿ ਭਗਤ ਜੋ ਕਹਿੰਦੇ ਰਹੇ ਸੰਸਾਰ ਦਾ ਉਹਨਾਂ ਬੋਲਾਂ ਨਾਲ ਤਾਲਮੇਲ ਨਹੀਂ ਬੈਠਦਾ ਰਿਹਾ, ਸੰਸਾਰ ਵਿਰੋਧਤਾ ਕਰਦਾ ਰਿਹਾ। ਤੋ ਭਗਤ ਜੀ ਕਹਿੰਦੇ ਨੇ ਕੋਈ ਪਾਰਖੂ ਹੀ ਨਹੀਂ ਹੈ, ਮੈਂ ਬੈਠਾ, ਲੋਕੀ ਕੋਲੇ ਖਰੀਦਦੇ ਪਏ ਨੇ, ਇੱਟਾਂ ਖਰੀਦਦੇ ਪਏ ਨੇ, ਪੱਥਰ ਖਰੀਦ ਰਹੇ ਨੇ, ਲੋਹਾ ਖਰੀਦ ਰਹੇ ਨੇ, ਲੱਕੜਾਂ ਖਰੀਦ ਰਹੇ ਨੇ, ਤੇ ਮੈਂ ਪੋਟਲੀ ਖੋਲ ਕੇ ਬੈਠਾ, ਮੇਰੀ ਤਰਫ ਕੋਈ ਆਉਂਦਾ ਹੀ ਨਹੀਂ, ਕੋਈ ਖਰੀਦਦਾਰ ਹੀ ਨਹੀਂ, ਕੋਈ ਪਾਰਖੂ ਨਹੀਂ। ਨਹੀਂ ਪਟਣ ਨਹੀਂ ਪਾਰਖੂ ਨਹੀਂ ਗਾਹਕ, ਫਿਰ ਕੋਈ ਖਰੀਦਦਾਰ ਹੀ ਨਹੀਂ, ਗਾਹਕ ਹੀ ਨਹੀਂ। ਜੋ ਚੀਜ਼ ਮੇਰੇ ਕੋਲ ਹੈ ਇਸਦਾ ਕੋਈ ਖਰੀਦਦਾਰ ਹੀ ਨਹੀਂ ਹੈ। ਦੇਖਣ ਦੇ ਚਾਇਆ ਹੈ, ਇੱਕ ਰਾਜਨੀਤਿਕ ਦੇ ਪਿੱਛੇ ਜਿਤਨੀ ਭੀੜ ਚੱਲ ਪੈਂਦੀ ਹੈ, ਇੱਕ ਧਨਵਾਨ ਦੇ ਆਲੇ ਜਿਤਨੀ ਦੁਨੀਆ ਮੰਡਲਾਉਂਦੀ ਹੈ, ਅਧਿਆਤਮ ਦਰਸ਼ੀ ਦੀ ਜੀਵਦਿਆਂ ਜੀ ਕਰੀਬਨ ਕਰੀਬਨ ਸੰਸਾਰ ਨੇ ਵਿਰੋਧਤਾ ਹੀ ਕੀਤੀ ਹੈ। ਉਹਦੇ ਬੋਲਾਂ ਨਾਲ, ਉਹਦੀ ਜ਼ਿੰਦਗੀ ਨਾਲ ਜਗਤ ਸਹਿਮਤ ਨਹੀਂ ਹੋਇਆ। ਤੋ ਸ਼੍ਰੀ ਕਬੀਰ ਕਹਿੰਦੇ ਨੇ ਕੋਈ ਗ੍ਰਾਹਕ ਹੀ ਨਹੀਂ ਹੈ, ਤੇ ਜੇ ਮਬਾ ਦਾ ਇਸ ਬਹੁਤੀ ਭੀੜ ਦੇ ਵਿੱਚ ਜੋ ਕੋਲਿਆਂ ਦੇ ਗ੍ਰਾਹਕ ਨੇ, ਲੋਹੇ ਦੇ ਗ੍ਰਾਹਕ ਨੇ, ਕਿਧਰੇ ਇੱਕ ਅੱਧ ਇਸ ਹੀਰੇ ਦਾ ਗ੍ਰਾਸ ਆ ਵੀ ਜਾਏ, ਪਾਰਖੂ ਆ ਵੀ ਜਾਏ, ਤਾਂ ਨਹੀਂ ਮੋਲ ਉਹ ਮੁੱਲ ਦੇਣ ਨੂੰ ਤਿਆਰ ਨਹੀਂ, ਉਹ ਮੁੱਲ ਨਹੀਂ ਉਤਾਰਦਾ। ਸਮਝ ਤੇ ਹੈ ਇਹ ਹੀਰਾ ਹੈ, ਪਰਖ ਤੇ ਹੈ ਉਸਨੂੰ, ਔਰ ਉਹ ਖਰੀਦਾਰ ਵੀ ਹੈ, ਲੇਕਿਨ ਮੁੱਲ ਨਹੀਂ ਦੇਣਾ ਚਾਹੁੰਦਾ। ਇੱਥੇ ਸਵਾਲ ਪੈਦਾ ਹੁੰਦਾ ਹੈ, ਮੁੱਲ ਕੀ ਹੈ? ਕੰਚਨ ਸਿਉਂ ਪਾਈਏ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਮਨ ਹੀ ਉਸਦਾ ਮੁੱਲ ਹੈ, ਆਪਣਾ ਮਨ ਭੇਟ ਕਰੀਏ ਤੇ ਰਾਮ ਨਾਮ ਦਾ ਹੀਰਾ ਪ੍ਰਾਪਤ ਕਰੀਏ, ਪਰ ਇਹ ਮੁੱਲ ਦੇਣ ਨੂੰ ਕੋਈ ਤਿਆਰ ਹੀ ਨਹੀਂ। ਇਸ ਵਾਸਤੇ ਖਰੀਦਾਰ ਹੁੰਦਿਆਂ ਹੋਇਆਂ ਵੀ, ਪਾਰਖੂ ਹੁੰਦਿਆਂ ਹੋਇਆਂ ਵੀ, ਸੂਝ ਸਮਝ ਰੱਖਦਿਆਂ ਹੋਇਆਂ ਵੀ, ਕਈ ਮਨੁੱਖ ਇਸ ਮਹਾਨ ਹੀਰਿਆਂ ਤੋਂ ਵਾਂਝੇ ਰਹਿ ਜਾਂਦੇ ਨੇ, ਕਿਉਂਕਿ ਮੁੱਲ ਨਹੀਂ ਉਤਾਰਦੇ, ਮੁੱਲ ਜੋ ਹੈ ਨਹੀਂ ਦੇਣਾ ਚਾਹੁੰਦੇ। ਤੋ ਆਮ ਇਹਨਾਂ ਬ੍ਰਹਮ ਗਿਆਨੀਆਂ ਨੂੰ, ਭਗਤ ਲੋਕਾਂ ਨੂੰ ਇਹ ਆਪਣੇ ਬੋਲ ਐਨ ਸੰਸਾਰੀ ਮਨੁੱਖਾਂ ਦੇ ਸਾਹਮਣੇ ਰੱਖਣੇ ਪਏ। ਸ਼੍ਰੀ ਰਵਿਦਾਸ ਜੀ ਮਹਾਰਾਜ ਕਹਿੰਦੇ, ਨਾ ਤਸ਼ਵੀਸ਼ ਖਿਰਾਜ ਨਾ ਮਾਲ, ਮਾਲ ਮੇਰਾ ਵੱਧਦਾ ਜਾ ਰਿਹਾ, ਧਨ ਪਦਾਰਥ ਮੇਰਾ ਵੱਧਦਾ ਜਾ ਰਿਹਾ, ਪਰ ਇਸ ਤੇ ਮੈਨੂੰ ਕੋਈ ਖਿਰਾਜ ਨਹੀਂ ਦੇਣਾ ਪੈਂਦਾ, ਇਸ ਤੇ ਮੈਨੂੰ ਕੋਈ ਟੈਕਸ ਨਹੀਂ ਦੇਣਾ ਪੈਂਦਾ। ਖੌਫ ਨਾ ਖਤਾ ਨਾ ਤਰਸ ਜ਼ਵਾਲ। ਫਿਰ ਜਿਸ ਸ਼ਹਿਰ ਵਿੱਚ ਮੈਂ ਰਹਿਣਾ, ਉੱਥੇ ਕਿਸੇ ਪ੍ਰਕਾਰ ਦਾ ਕੋਈ ਖੌਫ ਨਹੀਂ, ਡਰ ਨਹੀਂ। ਅੱਜ ਤੇ ਅਸੀਂ ਦੇਖਦੇ ਹਾਂ ਕਿ ਜੰਗਲਾਂ ਵਿੱਚ ਖੌਫ ਖਤਮ ਹੁੰਦਾ ਜਾ ਰਿਹਾ ਹੈ, ਸ਼ਹਿਰਾਂ ਵਿੱਚ ਖੌਫ ਵੱਧਦਾ ਜਾ ਰਿਹਾ ਹੈ। ਜੰਗਲਾਂ ਵਿੱਚ ਜੰਗਲੀ ਜਾਨਵਰ ਘਟਦੇ ਜਾ ਰਹੇ ਨੇ, ਸ਼ਹਿਰਾਂ ਵਿੱਚ ਜੰਗਲੀ ਜਾਨਵਰ ਵੱਧਦੇ ਜਾ ਰਹੇ ਨੇ। ਚਾਰ ਪੈਰਾਂ ਵਾਲੇ ਚੌਪਾਏ ਜਾਨਵਰ ਜੰਗਲਾਂ ਵਿੱਚ ਘਟਦੇ ਜਾ ਰਹੇ ਨੇ, ਦੋ ਪੈਰਾਂ ਵਾਲੇ ਜਾਨਵਰ ਵੱਧਦੇ ਜਾ ਰਹੇ ਨੇ। ਤੇ ਅਜੋਕੇ ਯੁੱਗ ਵਿੱਚ ਚਾਰ ਪੈਰਾਂ ਵਾਲੇ ਜਾਨਵਰਾਂ ਦਾ ਇਤਨਾ ਖਤਰਾ ਨਹੀਂ ਰਿਹਾ, ਦੋ ਪੈਰਾਂ ਵਾਲੇ ਜਾਨਵਰ ਦਾ ਖਤਰਾ ਵੱਧ ਗਿਆ। ਪ੍ਰਾਚੀਨ ਸਮੇਂ ਵਿੱਚ ਚੌਪਾਇਆਂ ਦਾ ਖਤਰਾ ਸੀ, ਔਰ ਉਹਨਾਂ ਤੋਂ ਬਚਾਓ ਦੇ ਹੀ ਸਾਰੇ ਉਪਰਾਲੇ ਕਰਨੇ ਪੈਂਦੇ ਸਨ, ਸਾਧਨ ਜੁਟਾਉਣੇ ਪੈਂਦੇ ਸਨ, ਸਾਰੀ ਸਾਰੀ ਰਾਤ ਅੱਗ ਬਾਲ ਕੇ ਰੱਖਣੀ ਪੈਂਦੀ ਸੀ, ਕੋਈ ਸ਼ੇਰ ਨਾ ਆ ਜਾਏ, ਕੋਈ ਚੀਤਾ ਹਮਲਾ ਆਵਰ ਨਾ ਹੋ ਜਾਏ, ਜਾਂ ਫਿਰ ਸੱਪਾਂ ਤੋਂ ਬਚਣ ਦੇ ਉਪਰਾਲੇ ਕਰਨੇ ਪੈਂਦੇ ਸਨ, ਹਾਥੀਆਂ ਤੋਂ ਬਚਣ ਦੇ ਉਪਰਾਲੇ ਕਰਨੇ ਪੈਂਦੇ ਸਨ। ਅੱਜ ਤੇ ਸਾਰੇ ਉਪਰਾਲੇ ਵਸੀਲੇ ਨੇ ਇਸ ਦੋ ਪੈਰਾਂ ਵਾਲੇ ਜਾਨਵਰ ਤੋਂ ਕਿਸ ਢੰਗ ਨਾਲ ਆਪਣੇ ਆਪ ਨੂੰ ਬਚਾਈਏ ਤੇ ਆਪਣੇ ਆਪ ਨੂੰ ਸੁਰੱਖਿਅਤ ਕਰੀਏ। ਸ਼੍ਰੀ ਰਵਿਦਾਸ ਜੀ ਮਹਾਰਾਜ ਕਹਿੰਦੇ ਨੇ, ਜਿਸ ਸ਼ਹਿਰ ਦਾ ਮੈਂ ਵਾਸੀ, ਉਸ ਸ਼ਹਿਰ ਵਿੱਚ ਖੌਫ ਨਹੀਂ ਹੈ, ਡਰ ਨਹੀਂ ਹੈ, ਨਾ ਕੋਈ ਡਰਾਂਦਾ ਹੈ, ਨਾ ਕੋਈ ਡਰਦਾ ਹੈ। ਦਰਅਸਲ ਇਹੀ ਬ੍ਰਹਮ ਗਿਆਨੀ ਦੇ ਲੱਛਣ ਨੇ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਪ੍ਰਮਾਣ ਕਰਦੇ ਨੇ, ਭੈ ਕਾਹੋਂ ਕੋ ਦੇਤ ਨੈ, ਨੈ ਭੈ ਮਾਨਤ ਆਨ, ਕਹੋ ਨਾਨਕ ਸੁਣ ਰੇ ਮਨਾ, ਗਿਆਨੀ ਤਾਹੇ ਬਖਾਨ। ਡਰਾਉਣਾ ਦੁਸ਼ਟਪਣਾ ਹੈ, ਡਰਨਾ ਕਾਇਰਤਾ ਹੈ, ਬੁਜ਼ਦਿਲੀ ਹੈ। ਬੁਜ਼ਦਿਲ ਵੀ ਪਰਮਾਤਮਾ ਤੋਂ ਦੂਰ ਹੈ, ਪਰ ਜ਼ਾਲਮ ਵੀ ਪਰਮਾਤਮਾ ਤੋਂ ਦੂਰ ਹੈ। ਬਹੁਤ ਵੱਡਾ ਭਿਆਨਕ ਮਾਨਸਿਕ ਰੋਗ ਹੈ ਡਰਨਾ ਤੇ ਡਰਾਉਣਾ, ਇਸ ਤੋਂ ਭਗਤ ਉੱਚਾ ਜੀਵਦਾ ਹੈ। ਤੋਂ ਭਗਤ ਰਵਿਦਾਸ ਜੀ ਮਹਾਰਾਜ ਕਹਿੰਦੇ ਨੇ, ਜਿਸ ਸ਼ਹਿਰ ਦਾ ਮੈਂ ਵਾਸੀ, ਉੱਥੇ ਖੌਫ ਨਹੀਂ ਹੈ, ਖਤਾ ਉੱਥੇ ਧੋਖੇ ਵੀ ਨਹੀਂ ਹੈ, ਉੱਥੇ ਛਲ ਨਹੀਂ ਹੈ, ਉੱਥੇ ਕਪਟ ਨਹੀਂ ਹੈ। ਜਿਸ ਦੁਨੀਆਂ ਦਾ ਮੈਂ ਵਾਸੀ ਹਾਂ, ਜਿਸ ਸ਼ਹਿਰ ਦਾ ਮੈਂ ਵਾਸੀ ਹਾਂ, ਉੱਥੇ ਧੋਖਾ ਨਹੀਂ ਹੈ, ਧੋਖਾ ਦੇਣਾ ਧੋਖਾ ਖਾਣਾ ਇਹਨਾਂ ਦੋਹਾਂ ਤੋਂ ਉੱਚੀ ਜ਼ਿੰਦਗੀ ਹੈ, ਇਹਨਾਂ ਦੋਹਾਂ ਤੋਂ ਉੱਚਾ ਜੀਵਣ ਹੈ। ਤੇ ਜ਼ਵਾਲ ਕਹਿੰਦੇ ਨੇ ਦੇਂਦੀ ਕਲਾ ਨੂੰ, ਪਸਤੀ ਨੂੰ। ਉਨ ਤੇ ਆਲਮਾਂ ਦਾ ਕਹਿਣਾ ਹੈ, ਹਰ ਕਮਾਲੇ ਰਾ ਜ਼ਵਾਲ, ਕੋਈ ਐਸਾ ਕਮਾਲ ਨਹੀਂ ਜੋ ਜ਼ਵਾਲ ਦੀ ਤਰਫ ਨਹੀਂ ਜਾਂਦਾ, ਕੋਈ ਐਸਾ ਚੜ੍ਹਨਾ ਨਹੀਂ ਜੋ ਟਹਿੰਦੀ ਕਲਾ ਦੀ ਤਰਫ ਨਹੀਂ ਜਾਂਦਾ। ਊਚੰਗ ਤਨੀ ਚੰਗ ਨਾਨਾ ਸੁਮ ਊਚੰਗ ਸਾਹਿਬ, ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਕਹਿਣਾ, ਊਚਾ ਚੜੇ ਸੋ ਜਾਏ ਭਿਆਲਾ, ਜੋ ਉੱਪਰ ਜਾ ਰਿਹਾ ਹੈ ਆਖਿਰ ਥੱਲੇ ਆਏਗਾ, ਜੋ ਉੱਚਾ ਉੱਠ ਰਿਹਾ ਹੈ ਆਖਿਰ ਥੱਲੇ ਆਏਗਾ। ਬੱਚਾ ਵਧ ਰਿਹਾ ਹੈ, ਵਧ ਰਿਹਾ ਹੈ, ਤਾਕਤ ਵਧ ਰਹੀ ਹੈ, ਸੁੰਦਰਤਾ ਵਧ ਰਹੀ ਹੈ, ਸ਼ਕਤੀ ਵਧ ਰਹੀ ਹੈ। ਅੱਜ ਬੁੱਢਾ ਹੋ ਗਿਆ, ਹੁਣ ਘਟਣਾ ਘਟਣਾ ਘਟ ਜਾਏਗਾ, ਹੁਣ ਢਹਿੰਦੀ ਕਲਾ, ਹੁਣ ਜ਼ਵਾਲ, ਸਰੀਰ ਜ਼ਵਾਲ ਦੀ ਤਰਫ ਜਾਂਦੇ ਨੇ, ਪਹਾੜ ਜ਼ਵਾਲ ਦੀ ਤਰਫ ਜਾਂਦੇ ਨੇ, ਸੂਰਜ ਚੰਦ ਤਾਰੇ ਜ਼ਵਾਲ ਦੀ ਤਰਫ ਜਾਂਦੇ ਨੇ। ਸਵੈਮ ਗੁਰੂ ਅਰਜਨ ਦੇਵ ਜੀ ਮਹਾਰਾਜ ਪ੍ਰਮਾਨ ਕਰਦੇ ਨੇ, ਘਟੰਤ ਦੀਪੰ ਘਟੰਤ ਰੂਪੰ ਘਟੰਤ ਰਵਸਸ ਨਿਖਤ੍ਰ ਗਗਨੰ ਘਟੰਤ ਗਿਰ ਤਰਸ ਖੰਡਨ ਘਟੰਤ ਲਲਨਾ ਭਰਾਤ ਮੋਹਿਤੰ। ਆਖਿਰ ਇਸਤਰੀ ਦਾ ਮੋਹ, ਭਰਾਵਾਂ ਦਾ ਮੋਹ ਵੀ ਇੱਕ ਸ਼ਿਖਰ ਤੇ ਪਹੁੰਚ ਕੇ ਘਟਣਾ ਸ਼ੁਰੂ ਹੋ ਜਾਂਦਾ ਹੈ, ਪੁੱਤਰਾਂ ਦਾ ਮੋਹ ਵੀ ਇੱਕ ਸ਼ਿਖਰ ਤੇ ਪਹੁੰਚ ਕੇ ਘਟਣਾ ਸ਼ੁਰੂ ਹੋ ਜਾਂਦਾ ਹੈ। ਇਸ ਤਰੀਕੇ ਨਾਲ ਸੂਰਜ ਵੀ ਘਟਦਾ ਹੈ, ਚੰਦਰਮਾ ਵੀ ਘਟਦਾ ਹੈ, ਪਹਾੜ ਵੀ ਘਟਦੇ ਨੇ, ਜ਼ਮੀਨ ਵੀ ਘਟਦੇ ਨੇ, ਤੇ ਜੋ ਘਟਦਾ ਹੈ ਆਖਿਰ ਮਿਟਦਾ ਹੈ, ਜੋ ਵਧਦਾ ਹੈ ਉਹ ਘਟਦਾ ਹੈ, ਜੋ ਘਟਦਾ ਹੈ ਉਹ ਮਿਟਦਾ ਹੈ। ਇਹ ਨਿਯਮ ਸਭ ਤੇ ਲਾਗੂ ਹੈ, ਇੱਕ ਤੇ ਨਹੀਂ ਲਾਗੂ, ਉਹ ਪਰਮਾਤਮਾ ਜਾਂ ਜੋ ਪਰਮਾਤਮਾ ਨਾਲ ਜੁੜ ਗਏ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਫਰਮਾਨ, ਨਾ ਘਾਟ ਹੈ ਨਾ ਬਾਦ ਹੈ, ਨਾ ਘਾਟ ਬਾਦ ਹੋਤ ਹੈ। ਈਸ਼ਵਰ ਦੇ ਵਿੱਚ, ਅਕਾਲ ਪੁਰਖ ਦੇ ਵਿੱਚ ਨਾ ਘਟਣਾ ਹੈ ਨਾ ਵਧਣਾ ਹੈ, ਬਾਕੀ ਹਰ ਚੀਜ਼ ਵਾਧੇ ਦੀ ਤਰਫ ਜਾਂਦੀ ਹੈ, ਤੇ ਵਾਧੇ ਤੋਂ ਬਾਅਦ ਫਿਰ ਘਾਟੇ ਦੀ ਤਰਫ ਜਾਂਦੀ ਹੈ, ਤੇ ਘਾਟੇ ਤੋਂ ਬਾਅਦ ਫਿਰ ਮਿਟ ਜਾਂਦੀ ਹੈ। ਵਧਣਾ ਘਟਣਾ ਮਿਟਣਾ ਇਹ ਨਿਯਮ ਹਰ ਇੱਕ ਤੇ ਲਾਗੂ ਹੈ, ਹਰ ਵਸਤੂ ਤੇ, ਹਰ ਜੀਵ ਤੇ, ਹਰ ਆਕਾਰ ਤੇ। ਪਰ ਸ੍ਰੀ ਰਵਿਦਾਸ ਜੀ ਮਹਾਰਾਜ ਕਹਿੰਦੇ, ਜਿਸ ਸ਼ਹਿਰ ਦਾ ਮੈਂ ਵਾਸੀ ਹਾਂ ਉੱਥੇ ਜ਼ਵਾਲ ਹੈ ਹੀ ਨਹੀਂ, ਉੱਥੇ ਘਟਣਾ ਹੈ ਹੀ ਨਹੀਂ, ਤੇ ਜਦ ਘਟਣਾ ਹੀ ਨਹੀਂ ਤਾਂ ਫਿਰ ਮਿਟਣਾ ਵੀ ਨਹੀਂ ਹੈ। ਅਮਿਟ ਦੁਨੀਆਂ ਦੀ ਪ੍ਰਾਪਤੀ ਹੋ ਜਾਂਦੀ ਹੈ, ਅਮਿਟ ਸੰਸਾਰ, ਅਮਿਟ ਆਨੰਦ, ਅਮਿਟ ਸੁੱਖ, ਜੋ ਨਿਸ ਤੋਂ ਨਾਬੂਦ ਹੋ ਹੀ ਨਹੀਂ ਸਕਦਾ। ਨਾ ਤਸਵੀਸ ਖਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜ਼ਵਾਲ, ਅਬ ਮੈਂ ਖੂਬ ਵਤਨ ਗਹਿ ਪਾਈ, ਊਆ ਖੈਰ ਸਦਾ ਮੇਰੇ ਭਾਈ। ਉਸ ਸ਼ਹਿਰ ਵਿੱਚ ਸਦੀਵੀ ਖੈਰ ਬਣਿਆ ਹੋਇਆ ਹੈ, ਸਦਾ ਹੀ ਖੈਰ, ਸਦਾ ਹੀ ਚੜ੍ਹਦੀਆਂ ਕਲਾਂ, ਕਦੀ ਮਾੜੀ ਖਬਰ ਨਹੀਂ ਆਉਂਦੀ। ਜ਼ਮੀਨ ਦੇ ਉੱਤੇ ਕੋਈ ਐਸਾ ਮੁਲਕ ਨਹੀਂ ਜਿੱਥੇ ਰੋਜ਼ ਕੋਈ ਨਾ ਕੋਈ ਮਾੜੀ ਖਬਰ ਨਾ ਆਵੇ, ਕੋਈ ਐਸਾ ਸ਼ਹਿਰ ਨਹੀਂ, ਕੋਈ ਐਸਾ ਪ੍ਰਾਂਤ ਨਹੀਂ ਜਿੱਥੇ ਮਾੜੀਆਂ ਖਬਰਾਂ ਅਖਬਾਰਾਂ ਵਿੱਚ ਪੜ੍ਹਨ ਨੂੰ ਮਿਲ ਜੋ ਹੈ ਨਾ ਮਿਲਣ। ਪਰ ਸ੍ਰੀ ਰਵਿਦਾਸ ਜੀ ਮਹਾਰਾਜ ਕਹਿੰਦੇ, ਜਿਸ ਸ਼ਹਿਰ ਦਾ ਮੈਂ ਵਾਸੀ ਹਾਂ ਉੱਥੇ ਸਦੀਵੀ ਖੈਰ ਹੈ, ਕਦੀ ਕੋਈ ਮਾੜੀ ਖਬਰ ਉਸ ਸ਼ਹਿਰ ਦੀ ਹੈ ਹੀ ਨਹੀਂ। ਨਾ ਤਸਵੀਸ ਖਿਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜ਼ਵਾਲ, ਅਬ ਮੈਂ ਹੂਬ ਵਤਨ ਗਹਿ ਪਾਈ, ਊਆ ਖੈਰ ਸਦਾ ਮੇਰੇ ਭਾਈ। ਹੇ ਮੇਰੇ ਗ੍ਰਾਹ, ਉੱਥੇ ਸਦੀਵੀ ਖੈਰ, ਉੱਥੇ ਸਦੀਵੀ ਆਨੰਦ ਹੈ। ਮੈਂ ਉਸ ਸ਼ਹਿਰ ਦਾ ਵਾਸੀ, ਮੈਂ ਉਸ ਨਗਰੀ ਦਾ ਵਾਸੀ, ਔਰ ਉਸ ਨਗਰੀ ਦੇ ਵਾਸੀ ਹੀ ਸਾਰੇ ਲੋਕ ਤੁਸੀਂ ਬਣੋ। ਹਕੀਕਤ ਹੈ, ਬੈਰੂਨੀ ਦੁਨੀਆਂ ਵਿੱਚ ਜਿਸ ਮੁਲਕ ਵਿੱਚ ਸੁੱਖ ਜ਼ਿਆਦਾ ਹੋਵੇ, ਉਹ ਮੁਲਕ ਬਾਕੀ ਲੋਕਾਂ ਲਈ ਆਪਣੇ ਮੁਲਕ ਦੇ ਦਰਵਾਜ਼ੇ ਬੰਦ ਕਰ ਦਿੰਦੇ ਨੇ, ਦੁਖੀ ਲਈ, ਕਮਜ਼ੋਰ ਲਈ, ਗਰੀਬਾਂ ਲਈ ਆਪਣੇ ਮੁਲਕ ਦੇ ਦੁਆਰ ਬੰਦ ਕਰ ਦਿੰਦੇ ਨੇ। ਐਸਾ ਅਸੀਂ ਧਰਤੀ ਤੇ ਦੇਖਦੇ ਹਾਂ। ਇੱਕ ਪ੍ਰਾਂਤ ਦੇ ਵਿੱਚ ਬਹੁਤ ਕੁਝ ਹੋਵੇ ਤੇ ਬਹੁਤ ਕੁਝ ਪ੍ਰਾਕਿਰਤਿਕ ਸੰਪਦਾ ਹੋਵੇ, ਉਹ ਪ੍ਰਾਂਤ ਵੀ ਦੂਸਰੇ ਪ੍ਰਾਂਤ ਲਈ ਦੁਆਰ ਬੰਦ ਕਰਦਾ ਹੈ। ਇੱਕ ਵਿਅਕਤੀ ਕੋਲ ਬਹੁਤ ਕੁਝ ਹੋ ਜਾਏ ਤਾਂ ਬਹੁਤ ਕੁਝ ਦੇ ਹੁੰਦਿਆਂ ਉਹ ਦੂਸਰਿਆਂ ਵਿਅਕਤੀਆਂ ਲਈ ਦਰਵਾਜ਼ੇ ਬੰਦ ਕਰ ਦਿੰਦਾ ਹੈ। ਪਰ ਰਵਿਦਾਸ ਕਹਿੰਦੇ, ਜਿਸ ਸ਼ਹਿਰ ਦਾ ਮੈਂ ਵਾਸੀ ਹਾਂ ਬੇਗਮਪੁਰੇ ਦਾ, ਇਸ ਸ਼ਹਿਰ ਦੇ ਬੂਹੇ ਹਰ ਇੱਕ ਲਈ ਖੁੱਲ੍ਹੇ ਨੇ। ਕੋਈ ਵੀ ਆਵੇ ਇਸ ਬੇਗਮਪੁਰੇ ਦੇ ਵਿੱਚ ਵਸੇ ਤੇ ਆਨੰਦ ਲਵੇ, ਸੁੱਖ ਚੈਨ ਲਵੇ। ਮੈਂ ਸਭ ਨੂੰ ਆਵਾਜ਼ ਮਾਰਿਆ, ਸਭ ਨੂੰ ਢਡੋਰਾ ਪਿੱਟ ਕੇ ਬੁਲਾ ਰਿਹਾ।
1: You're listening to KRPI 1550 Radio, Ferndale, Washington.

0: ਜਿਹਦੇ ਵਿੱਚ ਸੰਗੀਤ ਕਲਾ ਸੁਮਿਲਤ ਹੋ ਕਰਕੇ ਸ਼ਬਦਾਂ ਨੂੰ ਗੁਰਬਾਣੀ ਦੇ ਅੰਮ੍ਰਿਤ ਨੂੰ ਸੋਨੇ ਦੀ ਕਟੋਰੀ ਵਿੱਚ ਪਾ ਕੇ ਪੀਣ ਦਾ ਭਾਵ ਰਾਗ ਸੋਨੇ ਦਾ ਭਾਂਡਾ ਹੈ। ਜੇ ਕੋਈ ਸੋਨੇ ਦੇ ਭਾਂਡੇ ਵਿੱਚ ਜ਼ਹਿਰ ਪਾ ਕੇ ਪੀ ਲਵੇ ਤਾਂ ਮਰ ਜਾਏਗਾ, ਮੌਤ ਹੋ ਜਾਏਗੀ ਉਸਦੀ। ਜੇ ਸੋਨੇ ਦੇ ਭਾਂਡੇ 'ਚ ਅੰਮ੍ਰਿਤ ਪੀ ਲਵੇ ਤਾਂ ਅੰਮ੍ਰਿਤ ਅਮਰ ਹੋ ਜਾਂਦਾ। ਉਹੀ ਸੰਗੀਤ ਹੈ ਜੋ ਵਿਸ਼ੇ ਰਸ ਦੇ ਗਾਣੇ ਉਹਨਾਂ ਸੰਗੀਤ ਕਲਾ ਦੇ ਨਾਲ ਗਾਏ ਜਾਣ ਤਾਂ ਉਹ ਜ਼ਹਿਰ ਪੀਣ ਦੇ ਸਮਾਨ ਹਨ। ਉਹਦੇ ਵਿੱਚ ਇਹ ਸਾਰਾ ਸੰਗੀਤ ਸਤਿਗੁਰੂ ਦੀ ਉਸਤਤ ਹੋਵੇ, ਵਾਹਿਗੁਰੂ ਦੀ ਸਿਫਤ ਸਲਾਹ ਹੋਵੇ, ਇਹ ਸਾਰਾ ਸੰਗੀਤ ਅੰਮ੍ਰਿਤ ਹੈ। ਅਤੇ ਤੀਸਰਾ ਤਰੀਕਾ ਹੈ ਸਾਡੇ ਕੋਲ ਸਿੱਖ ਜਗਤ ਵਿੱਚ ਗੁਰਬਾਣੀ ਦੀ ਕਥਾ, ਗੁਰਬਾਣੀ ਤੋਂ ਕਥਾ ਰੂਪ ਵਿੱਚ ਲਾਹ ਲੈਣਾ। ਪਾਠ ਔਰ ਕੀਰਤਨ ਦੋਨਾਂ ਦੇ ਵਿੱਚ ਅਰਥ ਦੀ ਸਮਝ ਨਹੀਂ ਆ ਸਕਦੀ, ਕਥਾ ਵਿੱਚ ਅਰਥ ਦੀ ਸਮਝ ਆਉਂਦੀ ਹੈ। ਇਸ ਲਈ ਕਥਾ ਦਾ ਮਹਾਤਮ ਪਾਠ ਨਾਲੋਂ ਕੀਰਤਨ ਦਾ ਮਹਾਤਮ ਜ਼ਿਆਦਾ ਹੈ। ਕਲਯੁਗ ਮੈਂ ਕੀਰਤਨ ਪ੍ਰਧਾਨਾ, ਪਾਠ ਨੂੰ ਨਹੀਂ ਕਿਹਾ ਵੀ ਕਲਯੁਗ ਮੈਂ ਪਾਠ ਪ੍ਰਧਾਨਾ, ਕਲਯੁਗ ਮੈਂ ਕੀਰਤਨ ਪ੍ਰਧਾਨਾ ਪ੍ਰਧਾਨ ਹੈ। ਅਤੇ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਮਿਲਾਪ ਕਰਾਉਣ ਲਈ ਸਭ ਤੋਂ ਉੱਤਮ ਹਰ ਕੀ ਕਥਾ, ਇਹ ਤੀਸਰਾ ਤਰੀਕਾ ਹੈ ਸਿੱਖ ਜਗਤ ਦਾ, ਜਿਹਦੇ ਨਾਲ ਅਰਥ ਦਾ ਬੋਧ, ਜਿਹਨੂੰ ਅਰਥ ਦਾ ਬੋਧ ਨਹੀਂ ਹੋਏਗਾ ਉਹ ਕਥਾ ਕਰਨ ਦਾ ਅਧਿਕਾਰੀ ਨਹੀਂ, ਜਿਹਨੂੰ ਪਾਠ ਦਾ ਬੋਧ ਨਹੀਂ ਉਹਨੂੰ ਪਾਠ ਕਰਨ ਦਾ ਕੋਈ ਅਧਿਕਾਰ ਨਹੀਂ, ਜਿਹਨੂੰ ਰਾਗ ਦਾ ਬੋਧ ਨਹੀਂ ਕੀਰਤਨ ਦਾ ਬੋਧ ਨਹੀਂ ਸੰਗੀਤ ਦਾ ਉਹਨੂੰ ਕੀਰਤਨ ਦਾ ਅਧਿਕਾਰ ਨਹੀਂ। ਅਤੇ ਜਿਵੇਂ ਪਾਠ ਦੇ ਬੋਧ ਵਾਲੇ ਨੂੰ ਹੀ ਪਾਠਕ ਕਿਹਾ ਜਾਂਦਾ ਹੈ, ਸੰਗੀਤ ਕਲਾ ਦੇ ਮਹਾਰ ਰਾਗ ਵੇਤਿਆਂ ਨੂੰ ਹੀ ਰਾਗੀ ਕਿਹਾ ਜਾਂਦਾ ਹੈ। ਅਤੇ ਅਰਥਾਂ ਦੇ ਜਾਣੂ ਹੋਣਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਕਿਤਨੀ ਬਖਸ਼ਿਸ਼ ਕੀਤੀ ਹੈ। ਉਹਨਾਂ ਦੇ ਅੰਮ੍ਰਿਤ ਵਚਨਾਂ ਵਿੱਚ ਜਿਹੜਾ ਇਹ ਵਚਨ ਆਇਆ ਪ੍ਰਗਟ, ਇਹ ਹੈ ਹਮਾਰੀ ਕਾਂਸੀ, ਜਿਹੜਾ ਵਚਨ ਇਹ ਕਹਿ ਪੜਾ ਪੜਾ ਇਹਾਂ ਢੋਰ ਮਤ ਰਾਸੀ, ਬੈਲ ਬੁੱਧੀ ਵਾਲੇ ਪੜਨਗੇ। ਸਤਿਗੁਰੂ ਦਾ ਸਾਹ ਸਮਝੀ ਇਹ ਵਚਨ ਪ੍ਰਤੱਖ ਹੈ, ਬਿਲਕੁਲ ਲਿਖਣ ਸਾਰ ਜਿੱਥੇ ਕਲਮਾਂ ਕਰਕੇ ਸਿੱਟੀਆਂ। ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਰਚਨਾ ਹੋਈ, ਹਰ ਰੋਜ਼ ਸਤਿਗੁਰੂ ਕਥਾ ਕਰਦੇ, ਬਾਣੀ ਦਾ ਉਚਾਰਨ ਕਰਦੇ, ਫਿਰ ਉਹਦੀ ਕਥਾ ਕਰਦੇ ਸਤਿਗੁਰੂ ਆਪ। 48 ਸਿੰਘਾਂ ਨੂੰ ਸਤਿਗੁਰੂ ਮਹਾਰਾਜ ਨੇ ਅਰਥਬੋਧ ਕਰਾਇਆ। ਭਾਈ ਮਨੀ ਸਿੰਘ ਲਿਖਾਰੀ ਸਨ, ਬਾਬਾ ਦੀਪ ਸਿੰਘ ਜੀ ਉਸ ਵੇਲੇ ਉਹਨਾਂ ਸਰੋਤਿਆਂ ਦੇ ਵਿੱਚ ਮੁੱਖ ਸਰੋਤਿਆਂ ਦੇ ਵਿੱਚ ਸਨ। ਅਤੇ ਉਸ ਥਾਂ 'ਤੇ ਜਿੱਥੇ ਕਲਮਾਂ ਘਿੜਕੇ ਘਰ ਕੇ ਛੁੱਟੀਆਂ, ਲਿਖਣ ਸਾਰ ਸਰ ਸਰੋਵਰੋ ਬਣਿਆ, ਬਚਦੀ ਸਿਆਹੀ ਉੱਥੇ ਡੋਲੀ, ਸਤਿਗੁਰੂ ਨੇ ਵਰ ਦਿੱਤਾ ਜਿਹਦੇ ਅੱਖਰ ਨਹੀਂ ਚੱਲਦੇ ਉਹ ਇੱਥੇ 35 ਅੱਖਰ ਧਰਤੀ ਦੇ ਉੱਤੇ ਉਹ ਆਪਣੀ ਉਂਗਲ ਨੂੰ ਕਲਮ ਬਣਾ ਕੇ ਸਾਹ ਸੁਜੀ 35 ਲਿਖੇ। ਜਿਹਨੂੰ ਵਿੱਦਿਆ ਨਾ ਆਉਂਦੀ ਹੋਵੇ ਉਹ ਵਿੱਦਿਆ ਪ੍ਰਚਲਿਤ ਹੋ ਜਾਂਦੀ ਹੈ। ਇਹ ਸਤਿਗੁਰੂ ਦੀ ਪ੍ਰਤੱਖ ਕਲਾ ਸਾਹਿਬ ਸੁਣਜੀ, ਜਿਹੜੀ ਸੈਂਕੜਿਆਂ ਦੀ ਅਜਮਾਈ ਹੈ ਉਹਨਾਂ ਵਿੱਚੋਂ ਇੱਕ ਮੈਂ ਤੁਹਾਡੇ ਸਾਹਮਣੇ ਬੈਠਾ, ਮੇਰਾ ਦਿਲ ਟੁੱਟ ਗਿਆ ਸੀ ਵੀ ਮੇਰੇ ਤੋਂ ਅੱਖਰ ਚੱਲਣੇ ਨਹੀਂ ਹੈ। ਮੈਨੂੰ ਇੱਕ ਸਾਹ ਸਿੰਘ ਦਮਦਮੇ ਸਾਹਿਬ ਹੀ ਪੜ੍ਹਿਆ ਹੋਇਆ ਰਾਗੀ ਸਿੰਘ, ਉਹਦੀਆਂ 3 ਸੰਥਿਆ ਹੋਈਆਂ ਸੀ ਉੱਥੇ। ਮੈਨੂੰ ਕਹਿਣ ਲੱਗਾ ਭਾਈ ਸਾਹਿਬ ਉਦਾਸ ਨਾ ਹੋ, ਜੇ ਅੱਖਰ ਨਹੀਂ ਚੱਲਦੇ ਨਾ 35 ਲਿਖਦੇ ਇੱਥੇ। ਮੈਨੂੰ ਕੋਲ ਬੈਠ ਕੇ ਉਹਨੇ 35 ਸਾਹ ਸਿੰਘ ਲਿਖਾਈ ਲਿਖਣ ਸਾਰ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਹ ਸਿੰਘ ਮੇਰੇ ਵਰਗੇ ਪਸ਼ੂ ਵਿਰਤੀ ਵਾਲੇ ਬੰਦੇ 'ਤੇ ਵੀ ਇਹ ਕਿਰਪਾ ਕਰ ਦਿੱਤੀ ਕਿ ਅੱਜ ਤੁਹਾਡੇ ਵਿਚਕਾਰ ਬਹਿ ਕੇ ਸਤਿਗੁਰੂ ਦੀ ਬਾਣੀ ਦੇ ਸਾਹ ਸੰਜੀ ਅੱਖਰ ਜਿਹੜੇ ਕੁਝ ਮਹਾਂਪੁਰਸ਼ਾਂ ਵੱਲੋਂ ਉਪਦੇਸ਼ ਮਿਲੇ ਆ ਉਹ ਅੱਖਰਾਂ ਨੂੰ ਸਾਹ ਸੰਜੀ ਲੈ ਕੇ ਟਕਸਾਲੀ ਅੱਖਰਾਂ ਨੂੰ ਮੈਂ ਤੁਹਾਡੇ ਦਰਸ਼ਨ ਕਰ ਰਿਹਾ। ਇਹ ਕਲਗੀਧਰ ਪਾਤਸ਼ਾਹ ਦੀ ਜੇ ਉੱਥੇ ਲਿਖਣ ਸਰ ਬਖਸ਼ਿਆਂ ਨਾ ਕੀਤੀਆਂ ਹੁੰਦੀਆਂ ਤਾਂ ਦਾਸ ਤੁਹਾਡੇ ਸਾਹਮਣੇ ਅਤੇ ਸਾਹ ਸੰਜੀ ਕਥਾ ਨੂੰ ਕਰਦਾ ਹੁੰਦਾ। ਗੁਰੂ ਦੀ ਕਿਰਪਾ ਜਾਣਨੀ ਚਾਹੀਏ। ਮੈਂ ਹਮੇਸ਼ਾ ਗੁਰੂ ਦੀ ਬਖਸ਼ਿਸ਼ 'ਤੇ ਵਿਸ਼ਵਾਸ ਰੱਖਦਾ, ਆਪਣੇ ਪੜ੍ਹੇ ਅੱਖਰਾਂ 'ਤੇ ਨਹੀਂ। ਮਹਾਂਪੁਰਖਾਂ ਦੀ ਆਸ਼ੀਰਵਾਦ ਜਿਹੜੀ ਹੋਈ ਉਹਨਾਂ 'ਤੇ ਸਾਧ ਸੰਗਤ ਜੀ ਮੈਂ ਉਹਨਾਂ ਦੇ ਬ੍ਰਹਮ ਗਿਆਨੀਆਂ ਦੇ ਬਚਨਾਂ ਨੂੰ ਲੈ ਕੇ ਕਿ ਜਿਹੜਾ ਬਚਨ ਜੋ ਕੀਤਾ ਸੀ ਉਹ ਸਾਧ ਸੰਗਤ ਜੀ ਪੂਰਾ ਹੋਇਆ। ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਨ, ਆਓ ਕਥਾ ਕੋਈ ਸਿਆਣੇ ਬਣਨ ਦੀ ਪ੍ਰਦਰਸ਼ਨੀ ਨਹੀਂ ਕਿ ਲੋਕ ਕਹਿਣ ਜੀ ਬੜਾ ਵਿਦਵਾਨ ਹੈ। ਵਿਦਵਾਨ ਕਾਹਦਾ ਸਾਧ ਸੰਗਤ ਜੀ, ਜੇ ਹੰਕਾਰ ਉਹਨੂੰ ਭਾਵੇਂ ਕਥਾ ਦੇ ਹੋ ਗਿਆ, ਬਿਮਾਰੀ ਤਾਂ ਬਿਮਾਰੀ ਹੋਈ ਹੈ, ਕਿਸੇ ਢੰਗ ਨਾਲ ਲੱਗ। ਜੇ ਕਥਾ ਕਰਨ ਦਾ ਹੀ ਹੰਕਾਰ ਹੋ ਗਿਆ, ਬਿਮਾਰੀ ਤਾਂ ਫਿਰ ਵੀ ਲੱਗੇ। ਜੇ ਜਾਣੇ ਹੋ ਕਥਨੀ ਕਰਤਾ, ਵਿਆਪਾਰੀ ਵਸਦਾ ਜੋ ਫਿਰਤਾ। ਮਹਾਰਾਜ ਕਹਿੰਦੇ ਸਾਧ ਸੰਗ ਜੇ ਹੋਮੇ ਮਾਰੀ, ਨਾਨਕ ਤਾਕੂ ਮਿਲੇ ਬੁਰਾਈ। ਵਾਹਿਗੁਰੂ ਤਾਂ ਭਾਈ ਗਰੀਬ ਹਿਰਦੇ, ਗਰੀਬ ਤੋਂ ਭਾਵ ਨਿਮਰਤਾ, ਨਿਮਰਤਾ ਵਾਲੀ ਹਿਰਦਿਆਂ ਵਾਲੇ ਸਾਧ ਸੰਗਤ ਜੀ ਮਿਲਦਾ। ਸਤਿਗੁਰੂ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ, ਆਓ ਮਨ ਵਿਰਤੀਆਂ ਇਕਾਗਰ ਕਰੋ। ਚੱਲਦੀ ਹੋਈ ਲੜੀ ਵਾਰ ਸਤਿਗੁਰੂ ਸੱਚੇ ਪਾਤਸ਼ਾਹ ਦੀ ਅੰਮ੍ਰਿਤ ਕਥਾ, ਇਹ ਪੰਜਵੀਂ ਕਥਾ ਸਾਧ ਸੰਗਤ ਜੀ ਜਥੇ ਵਿੱਚ ਚੱਲ ਰਹੀ ਹੈ। ਜਦੋਂ ਉੱਥੇ ਅਸਥਾਨ 'ਤੇ ਹੋਈਦਾ, ਉਦੋਂ ਸਾਧ ਸੰਗਤ ਜੀ ਫਿਰ ਇੱਕ ਥਾਂ 'ਤੇ ਹੋ ਜਾਂਦੀ ਹੈ। ਜਦੋਂ ਸਾਡਾ ਜਥਾ ਦੋ ਥਾਂ 'ਤੇ ਵੰਡਿਆ ਜਾਏ, ਉਹ ਕਥਾ ਦੀਆਂ ਦੋ ਸ਼ਾਖਾ ਹੋ ਜਾਂਦੀਆਂ ਨੇ। ਫਿਰ ਅਸਥਾਨ 'ਤੇ ਨਿਰੰਤਰ ਚੱਲ ਰਹੀ ਹੈ ਲੜੀਵਾਰ ਕਥਾ। ਜਦੋਂ ਮੈਂ ਬਾਹਰ ਆ ਜਾਂਦਾ, ਮੈਂ ਵੀ ਉਸੇ ਲੜੀਵਾਰ ਨੂੰ ਹੀ ਕਰਦਾ। ਫਿਰ ਅਸੀਂ ਫੋਨ 'ਤੇ ਆਪਸ ਵਿੱਚ ਹੀ ਮੇਲ ਕਰ ਲੈਂਦੇ ਹਾਂ ਵੀ ਭਾਈ ਤੂੰ ਅੱਗੇ ਹੈ ਕਿ ਮੈਂ ਅੱਗੇ ਹਾਂ। ਜਿਹੜਾ ਅੱਗੇ ਹੁੰਦਾ ਉਹ ਪਿਛਲੇ ਨੂੰ ਥੋੜ੍ਹਾ ਜਿਹਾ ਨਾਲ ਰਲਾ ਲੈਂਦਾ, ਪਿਛਲਾ ਹਿੰਮਤ ਨਾਲ ਅੱਗੇ ਆ ਜਾਂਦਾ। ਜਿਹੜੇ ਸਾਡੇ ਜਥੇ ਦੇ ਗਿਆਨੀ ਸਿੰਘ ਉੱਥੇ ਪਿੱਛੇ ਨੇ ਨਾ ਦੋ, ਉਹ ਸਾਧ ਸੰਗਤ ਜੀ ਕਥਾ ਉੱਥੇ ਕਰਦੇ ਆ ਲੜੀਵਾਰ। ਸੰਗਤਾਂ ਸੁਣਦੀਆਂ, ਵਿਦਿਆਰਥੀ ਪੜ੍ਹਦੇ। ਅਸੀਂ ਬਾਹਰ ਜਿਹੜੇ ਆਏ ਹੋਏ ਹਾਂ ਜਥੇ ਦਾ ਹਿੱਸਾ, ਅਸੀਂ ਵੀ ਆਪਣਾ ਵੀ ਉਹਦਾ, ਤਾਂ ਕਿ ਕਥਾ ਦਾ ਨਾਂ ਦਾ ਕਿਸੇ ਦਾ ਵੀ ਨਾ ਪਵੇ, ਨਾ ਸਾਡਾ ਨਾ ਉਹਨਾਂ ਦਾ। ਇਹ ਜੁਗਤੀ ਰੱਖੀ ਵੀ ਹੈ ਆਪਣੇ ਹੀ ਨਿਤਨੇਮ ਜਥੇ ਦਾ। ਪਰ ਇਹਦੇ 'ਚ ਸਾਧ ਸੰਗਤ ਜੀ ਜਿੰਨੇ ਤੁਸੀਂ ਪ੍ਰੇਮੀ ਸ਼ਾਮਿਲ ਹੁੰਦੇ ਹੋ, ਮੇਰੇ ਵੀ ਧੰਨ ਭਾਗ ਨੇ ਤੁਹਾਡੇ ਦਰਸ਼ਨ ਕਰਕੇ। ਸਤਿਗੁਰੂ ਦੀ ਆਪਣੀ ਅੰਮ੍ਰਿਤਮਈ ਬਾਣੀ ਦੀ ਇਹ ਖੇਡ ਸਤਿਗੁਰੂ ਨੇ ਜੋ ਰਚਾਈ ਹੈ, ਜਿਵੇਂ ਅੰਨੇ ਨੂੰ ਸਾਧ ਸੰਗਤ ਜੀ ਤਰਸ ਕਰਕੇ ਨਾ ਉਹਨੂੰ ਕੋਈ ਸੋਟੀ ਦੇ ਦੇਵੇ ਵੀ ਅੰਨੇ ਆ ਤੂੰ ਕਿਵੇਂ ਤੁਰੇਗਾ, ਤੇਰੇ ਤਾਂ ਅੱਖਾਂ ਨਹੀਂ ਹਨ, ਉਹ ਫਿਰ ਸਾਧ ਸੰਗਤ ਜੀ ਸੋਟੀ ਦੇ ਸਹਾਰੇ ਹੌਲੀ ਹੌਲੀ ਟੋਟ ਹੋ ਕੇ ਤੁਰਦਾ। ਇਸੇ ਤਰ੍ਹਾਂ ਸਾਧ ਸੰਗਤ ਜੀ ਮੈਂ ਤਾਂ ਇਹੀ ਸਮਝਿਆ ਵੀ ਜਿਉਂ ਅੰਧਲੇ ਹੱਥ ਟੋਹਣੀ ਹਰ ਨਾਮ ਹਮਾਰਾ, ਵੀ ਮੈਨੂੰ ਅੰਨੇ ਨੂੰ ਮਹਾਂਪੁਰਸ਼ਾਂ ਨੇ ਟੋਹਣੀ ਫੜਾ ਦਿੱਤੀ ਵੀ ਲੈ ਭਾਈ ਟੋਹ ਟੋਹ ਕੇ ਤੁਰੀ ਚੱਲੀ। ਇਹ ਮੈਂ ਕਥਾ ਦਾ ਸਹਾਰਾ ਰੱਖਿਆ ਜੀਵਨ ਵਿੱਚ ਸਾਧ ਸੰਗਤ ਜੀ, ਕੋਈ ਲੋਕਾਂ ਨੂੰ ਸੁਣਾਉਣ ਵਾਸਤੇ ਨਹੀਂ, ਮੈਂ ਤਾਂ ਆਪਣੀ ਮੂਰਖ ਨੂੰ ਸਮਝਾਉਣ ਵਾਸਤੇ ਸਾਧ ਸੰਗਤ ਜੀ। ਪਰ ਅਜੇ ਵੀ ਮਨ ਮੂਰਖ ਅਜੋ ਨਹੀਂ ਸਮਝਤ, ਸਿੱਖ ਦੇ ਹਾਰਿਓ ਨੀਤ, ਸਮਝਿਆ ਅਜੇ ਵੀ ਨਹੀਂ ਹੈ ਮੂਰਖ। ਕਾਲੀ ਤੋਂ ਧੌੜੇ ਆ ਗਏ ਲੱਗੇ ਹੋਏ ਆ, ਕਦੇ ਤਾਂ ਗੁਰੂ ਕਿਰਪਾ ਕਰੂਗਾ ਹੀ ਭਾਈ। ਆਓ ਮਨ ਬਿਰਤੀਆਂ ਇਕਾਗਰ ਕਰੋ। ਬਿਲਾਵਲ ਰਾਗ ਹੈ, ਉਚਾਰਨ ਕਰਨ ਵਾਲੇ ਤੀਸਰੇ ਗੁਰੂ ਨਾਨਕ ਗੁਰੂ ਅਮਰਦਾਸ ਮਹਾਰਾਜ। 72 ਸਾਲ ਦੀ ਉਮਰ ਸਾਧ ਸੰਗਤ ਜੀ ਗਾਗਰ ਚੱਕੀ ਪਾਣੀ ਦੀ, ਜਿਹੜੀ ਉਮਰ ਵਿੱਚ ਲੋਕਾਂ ਦੇ ਬਜ਼ੁਰਗ ਮੰਜੀ 'ਤੇ ਬਹਿ ਕੇ ਆਰਾਮ ਕਰਦੇ ਹਨ, ਉਹ ਉਮਰ ਦੇ ਸਾਡੇ ਗੁਰੂ ਨੇ ਸੇਵਾ ਆਰੰਭ ਕੀਤੀ ਸਾਧ ਸੰਗਤ। ਕੋਈ ਬਹਾਨਾ ਨਾ ਬਣਾਵੇ, ਕੋਈ ਇਹ ਨਾ ਕਹੇ ਵੀ ਮੈਂ ਜੀ ਸਰੀਰ ਵੱਡਾ ਹੋ ਗਿਆ ਮੈਂ ਗੁਰਦੁਆਰੇ ਨਹੀਂ ਜਾ ਸਕਦਾ। ਮਹਾਰਾਜ ਨੇ ਕਿਹਾ ਵੀ ਬਿਰਧ ਅਵਸਥਾ ਦੇ ਵਿੱਚ ਵੀ ਸੇਵਾ ਕਰਕੇ ਗੁਰਤਾ ਗੱਦੀ ਦੇ ਮਾਲਕ ਬਣ ਕੇ ਵਿਖਾਇਆ, ਆਪਣੀ ਹੋਮੀ ਨੂੰ ਮੇਟ ਦਿੱਤਾ। 12 ਸਾਲ ਮੁਰਦਾ ਹੋਏ ਮਰੀਦ ਨਾ ਗੱਲੀ ਹੋਵਣਾ, ਇਹ ਸਾਧ ਸੰਗਤ ਜੀ ਆਪਣੇ ਸਰੀਰ 'ਤੇ ਕਰਚ ਕੇ ਵਿਖਾਇਆ। 12 ਸਾਲ ਪਾਣੀ ਦੀਆਂ ਗਾਗਰਾਂ ਢੋਈਆਂ, ਨਾ ਦਿਨ ਦੇਖਿਆ ਨਾ ਰਾਤ ਦੇਖੀ, ਕੁੰਭਲ 'ਚ ਡਿੱਗ ਪਏ ਸਾਧ ਸੰਗਤ ਜੀ। ਬਿਰਧ ਸਰੀਰ ਹੈ, ਜਿੱਥੇ ਕੁੰਭਲ ਦੇ ਵਿੱਚ ਡਿੱਗੇ ਮਹਾਰਾਜ, ਉਹ ਖੜਕਾ ਹੋਇਆ, ਮੀਂਹ ਪੈਂਦਾ ਸੀ, ਝੱਖੜ ਝੁਲਦਾ, ਪੋਹ ਦੇ ਮਹੀਨੇ, ਲੋਕ ਰਜਾਈਆਂ 'ਚ ਮੂੰਹ ਲਗੋਈ ਪਏ ਹੈ, ਖੜਕਾ ਹੋਇਆ, ਜਲਾਹਾ ਕਹਿੰਦਾ ਚੋਰ ਆ ਗਿਆ ਕੋਈ। ਉਹ ਤਾਕੀ ਖੋਲ੍ਹ ਕੇ ਜਲਾਹੀ ਕਹਿੰਦੀ ਚੋਰ ਕਾਹਨੂੰ ਹੈ, ਇਹ ਤਾਂ ਅਮਰੂ ਨਥਾਵਾਂ ਤੁਰਿਆ ਫਿਰਦਾ, ਨਾ ਦਿਨੇ ਟੇਕ ਹੈ ਨਾ ਰਾਤ ਨੂੰ ਟੇਕ ਹੈ। ਨਥਾਵਾਂ ਸ਼ਬਦ ਕਹਿ ਦਿੱਤਾ ਸਾਧ ਸੰਗਤ। ਮਹਾਰਾਜ ਨੇ ਗਾਗਰ ਸੰਭਾਲੀ, ਇਹ ਲੋਕ ਨਹੀਂ ਕਿਸੇ ਦੇ ਕਸਰ ਛੱਡਦੇ ਸਾਧ ਸੰਗਤ ਜੀ। ਉੱਠ ਕੇ ਕਹਿੰਦੇ ਕਮਲੀਏ ਹੁਣ ਤਾਂ ਮੈਂ ਥਾਂ ਵਾਲਾ, ਬਸ ਐਂ ਕਮਲੀ ਸ਼ਬਦ ਨਿਕਲ ਗਿਆ। ਕਹਿੰਦੇ ਕਮਲੀਏ ਹੁਣ ਤਾਂ ਨਾ ਮੈਨੂੰ ਨਥਾਵਾਂ ਹੈ, ਨਥਾਵਾਂ ਤਾਂ ਮੈਂ ਉਦੋਂ ਸੀ ਜਦੋਂ ਮੈਨੂੰ ਗੁਰੂ ਅੰਗਦ ਸਾਹਿਬ ਨਹੀਂ ਸੀ ਮਿਲੇ, ਹੁਣ ਤਾਂ ਮੈਂ ਥਾਂ ਵਾਲਾ, ਆਪਣੇ ਥਾਂ 'ਤੇ ਮਾਣ ਕੀਤਾ ਵੀ ਮੈਂ ਗੁਰੂ ਵਾਲਿਆਂ ਹੁਣ। ਇੰਨਾ ਵਚਨ ਕਹਿਣ ਦੀ ਦੇਰ ਸੀ, ਜਲਾਹੀ ਦਾ ਜਦੇ ਦਿਮਾਗ ਹਿੱਲ ਗਿਆ। ਸਤਿਪੁਰਸ਼ਾਂ ਦੇ ਸਾਧ ਸੰਗਤ ਜੀ ਜਿਹੜੇ ਬਚਨ ਹੁੰਦੇ ਆ, ਭਾਈ ਰੁਮਾਲਾ ਪਾ ਦੇਖੋ, ਸਤਿਪੁਰਸ਼ਾਂ ਦੇ ਜਿਹੜੇ ਬਚਨ ਹੁੰਦੇ ਨੇ ਸਾਧ ਸੰਗਤ ਜੀ, ਇਹ ਵਿਅਰਥ ਨਹੀਂ ਜਾਇਆ ਕਰਦੇ। ਢੁੱਡੀ ਕੇ ਪਿੰਡ ਵਾਹਿਗੁਰੂ ਠੁੱਲੀ ਵਾਲ ਪਿੰਡ ਦੇ ਵਿੱਚ ਜਥਾ ਗਿਆ ਵਾ, ਉੱਥੇ ਮਹਾਂਪੁਰਸ਼ ਕਥਾ ਕਰਕੇ ਨਾ ਸੰਤਾਂ ਦਾ ਸੁਭਾਅ ਸੀ, ਤਾਬਿਆ ਹੀ ਬੈਠੇ ਰਹਿਣਾ। ਕਈ ਵਾਰ ਤਾਂ ਐਸਾ ਹੋਇਆ ਵੀ ਸਵੇਰ ਦੀ ਕਥਾ ਕਰਕੇ ਮਹਾਂਪੁਰਸ਼ ਵਿਦਿਆਰਥੀ ਪੋਥੀਆਂ ਲੈ ਕੇ ਤੁਰ ਜਾਂਦੇ, ਮਹਾਂਪੁਰਸ਼ ਉੱਥੇ ਬਾਣੀ ਪੜ੍ਹਨ ਲੱਗ ਜਾਂਦੇ, 2 ਘੰਟੇ 3 ਘੰਟੇ 4 ਘੰਟੇ ਰਸ ਲੈ ਲੈ ਕੇ ਬਾਣੀ ਪੜ੍ਹਦੇ, ਇੱਕ ਇੱਕ ਤੁੱਕ ਨੂੰ ਕਈ ਕਈ ਵਾਰ ਪੜ੍ਹਦੇ, ਜਿਹੜੀ ਤੁੱਕ ਬਹੁਤ ਹੀ ਪਿਆਰੀ ਉੱਥੇ ਮਨ ਟਿਕ ਜਾਣਾ, ਫਿਰ ਕਈ ਵਾਰ ਪੜ੍ਹੀ ਜਾਂਦੀ ਉਹੀ ਤੁੱਕ, ਫਿਰ ਉਹਨੂੰ ਤੁੱਕ ਨੂੰ ਦੇਖਣਾ ਵੀ ਇਹ ਕਿਹੜੇ ਪ੍ਰਕਾਰ ਨਾਲ ਮਿਲਦੀ ਹੈ, ਕੰਠ ਕਰਕੇ ਫਿਰ ਉਹ ਖਜ਼ਾਨੇ ਪਾਈ ਜਾਣੇ। ਤੁਸੀਂ ਦੁਨੀਆ ਭਰ ਦੇ ਗਿਆਨੀਆਂ ਦੀਆਂ ਕਥਾ ਸੁਣ ਲਓ, ਮਹਾਂਪੁਰਸ਼ਾਂ ਦੀਆਂ ਟੇਪਾਂ ਸੁਣ ਲਓ, ਕਥਾ ਵਿੱਚ ਬਹੁਤੇ ਪ੍ਰਮਾਣ ਗੁਰਬਾਣੀ ਦੇ ਦੇਣ, ਇੰਨੇ ਪ੍ਰਮਾਣ ਕੋਈ ਨਹੀਂ ਗੁਰਬਾਣੀ ਦੇ ਗਿਆਨੀ ਦਿੰਦਾ ਜਿੰਨੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਨੇ ਦਿੱਤੇ ਹੋਏ। ਉਹ ਸਾਧ ਸੰਗਤ ਜੀ ਬਾਣੀ ਪੜ੍ਹਦੇ ਰਹੇ, ਕਈ ਵਾਰ ਤਾਂ ਇਹ ਹੁੰਦਾ ਵੀ ਸਵੇਰ ਦੀ ਕਥਾ ਕਰਕੇ ਨਾ ਜਲ ਨਾ ਪਾਣੀ ਕੁਛ ਨਹੀਂ ਛਕਿਆ, ਅਤੇ ਨਿਤਨੇਮ ਕਰਦਿਆਂ ਨੂੰ ਬਾਣੀ ਪੜ੍ਹਦਿਆਂ ਨੂੰ ਇੰਨਾ ਆਨੰਦ ਬਣਨਾ, ਤੀਸਰਾ ਪੈਰ ਹੋ ਜਾਣਾ ਸੰਤਾਂ ਨੂੰ, ਗੁਰਪ੍ਰਤਾਪ ਸੂਰਜ ਗ੍ਰੰਥ ਦੀ ਕਥਾ ਦਾ ਸਮਾਂ ਹੋ ਜਾਣਾ, ਫਿਰ ਕਹਿਣਾ ਚਲੋ ਭਾਈ ਹੁਣ ਸ਼ਾਮ ਦੀ ਕਥਾ ਕਰਕੇ ਚੱਲਾਂ। ਦੁਨੀਆ ਨੇ ਕਥਾ ਸੁਣ ਕੇ ਸਵੇਰ ਦੀ ਕੰਮ ਕਾਰ ਕਰਕੇ ਮੁੜ ਕੇ ਆ ਕੇ ਦੂਸਰੀ ਕਥਾ ਸੁਣਨ ਵੀ ਆ ਜਾਣਾ, ਵਿਦਿਆਰਥੀ ਨੂੰ ਪੋਥੀਆਂ ਲੈ ਕੇ ਮਹਾਂਪੁਰਸ਼ਾਂ ਦੇ ਧਾਗੇ ਬੈਠੇ ਹੁੰਦੇ ਸੀ, ਗੱਲਾਂ ਕਰਨੀਆਂ ਸੌਖੀਆਂ, ਸਾਧ ਸੰਗਤ ਜੀ ਘਾਲਣਾ ਤਾਂ ਬਹੁਤੀ ਔਖੀ ਹੁੰਦੀ ਹੈ, ਇਸ ਲਈ ਕੋਈ ਘਾਲ ਨਹੀਂ ਘਾਲਦਾ। ਅਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ, ਉੱਥੇ ਇੱਕ ਸਾਧ ਸੰਗਤ ਜੀ ਇੱਕ ਦਿਨ ਮਹਾਂਪੁਰਸ਼ਾਂ ਬੈਠੇ ਜਥੇ ਆਏ ਤਾਂ ਚਲੇ ਗਏ, ਇੱਕ ਬੀਬੀ ਬੈਠੀ ਬਾਹਲੀ ਭਾਵਨਾ ਧਾਰੀ, ਉਹ ਵਿਚਾਰੀ ਨੂੰ ਗੁਰਮਤਿ ਦੇ ਅਸੂਲਾਂ ਦਾ ਤਾਂ ਪਤਾ ਨਹੀਂ ਸੀ, ਸਾਰੇ ਲੋਕਾਂ ਨੂੰ ਕਿਹੜਾ ਸਾਧ ਸੰਗਤ ਜੀ ਪਤਾ ਹੁੰਦਾ, ਹੌਲੀ ਹੌਲੀ ਪਤਾ ਲੱਗਦਾ, ਪਹਿਲਾਂ ਕਿਹੜਾ ਸਿੱਖਿਆ ਹੁੰਦਾ, ਸਕੂਲ 'ਚ ਜਾ ਕੇ ਵਿਦਿਆਰਥੀ ਸਿੱਖਦਾ। ਉਹ ਬੈਠੀ ਰਹੀ, ਉਹਦੇ ਮਨ 'ਚ ਸ਼ਰਧਾ ਸੀ ਵੀ ਇੰਨੀ ਸੋਹਣੀ ਕਥਾ ਕਰਦੇ ਆ ਸੰਤ, ਮੈਂ ਇਹਨਾਂ ਦੇ ਪੈਰਾਂ ਨੂੰ ਹੱਥ ਲਾਦਾ, ਇਹ ਭਾਵਨਾ ਉਹਦੇ ਮਨ ਵਿੱਚ, ਕਿਉਂਕਿ ਪੈਰੀ ਪਵਣਾ ਜਗ ਵਰਤਾਇਆ, ਇਹ ਜਿਹੜੀ ਸਾਧ ਸੰਗਤ ਜੀ ਮਰਿਆਦਾ ਪੈਰੀ ਪੈਣੇ ਦੀ, ਇਹ ਗੁਰੂ ਸਾਹਿਬ ਦੇ ਵੇਲੇ ਹੀ ਚੱਲੀ, ਗੁਰਮਤਿ ਦੇ ਵਿੱਚ ਹੀ ਹੈ, ਗੁਰਮਤਿ ਤੋਂ ਬਾਹਰ ਨਹੀਂ। ਪਰ ਇੱਕ ਗੱਲ ਹੈ ਵੀ ਗੁਰੂ ਨਾਨਕ ਦੀ ਗੱਦੀ ਦੇ ਸਾਹਮਣੇ ਕਿਸੇ ਸਿੱਖ ਦੇ ਪੈਰਾਂ ਨੂੰ ਪੂਜਿਆ ਨਹੀਂ ਜਾਂਦਾ, ਕਿਸੇ ਮਹਾਤਮਾ ਦੇ ਪੈਰਾਂ ਹੱਥ ਨਹੀਂ ਲਾ ਸਕਦੇ, ਕਿਉਂਕਿ ਗੁਰੂ ਨਾਨਕ ਦੀ ਗੱਦੀ ਦਾ ਮਾਣ ਘਟਦਾ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਨਹੀਂ ਐਸਾ ਹੋ ਸਕਦਾ, ਊਂ ਆਪਣੇ ਪਿਤਾ ਦੀ ਲਾ ਦਿੰਦੇ ਹਾਂ, ਪੈਰੀ ਹੱਥ ਮਾਤਾ ਦੇ ਲਾ ਦਿੰਦੇ ਹਾਂ, ਇਹ ਕੋਈ ਪਾਪ ਥੋੜ੍ਹੀ ਹੈ ਸਾਧ ਸੰਗਤ ਜੀ। ਭਾਈ ਗੁਰਦਾਸ ਤਾਂ ਕਹਿੰਦੇ ਦੇਖੀ ਕਿਤੇ ਇਹ ਗਲਤੀ ਨਾ ਕਰ ਬੈਠੀ, ਪੈਰੀ ਪਵਣ ਨਾ ਛੋਡੀ, ਕਹਿੰਦੇ ਇਹ ਨਾ ਛੋਡੀ ਜੋ ਲੋਕ ਮਰਜ਼ੀ ਕਹੀ ਜਾਣ, ਭਾਈ ਗੁਰਦਾਸ ਇਹ ਕਹਿੰਦੇ ਠੋਕ ਕੇ। ਭਾਈ ਕਾਹਨ ਸਿੰਘ ਨਾਭਾ ਦੀ ਲਿਖਤ ਨੂੰ ਸਾਰੇ ਮੰਨਦੇ ਹੈ, ਭਾਈ ਸਾਹਿਬ ਕਹਿੰਦੇ ਨੇ ਕੁਝ ਹੋਮੇ ਦੇ ਮਾਰੇ, ਇਹ ਸ਼ਬਦ ਹੈ ਭਾਈ ਕਾਹਨ ਸਿੰਘ ਨਾਭਾ ਦਾ, ਕਹਿੰਦੇ ਕੋਈ ਹੋਮੇ ਦੇ ਮਾਰੇ ਹੋਏ ਸਿੱਖਾਂ ਨੇ ਪੈਰੀ ਹੱਥ ਲਾਉਣ ਨੂੰ ਮਨਮਤ ਸਮਝ ਰੱਖਿਆ, ਇਹ ਭਾਈ ਕਾਹਨ ਸਿੰਘ ਨਾਭਾ ਸ਼ਬਦ ਲਿਖਦੇ ਹੈ, ਮੇਰੇ ਵੀ ਆਪਣੇ ਲਿਖੇ ਹੋਏ, ਪੜ੍ਹ ਕੇ ਵੇਖ ਲਏ। ਜਿੱਥੇ ਗੁਰਮਤਿ ਮਾਰਕੰਡ 'ਚ ਪੈਰੀ ਪਾਵਣੇ ਦਾ ਸਾਹ ਸੀ ਪ੍ਰਕਰਨ, ਉਹਦੇ ਪੜ੍ਹ ਕੇ ਦੇਖ। ਸੋ ਇਹ ਸਾਧ ਸੰਗਤ ਜਦੋਂ ਸਿੰਘ ਸਭਾ ਲਹਿਰ ਚੱਲੀ ਉਦੋਂ ਵਿਰੋਧ ਹੋਇਆ ਜ਼ਿਆਦੇ, ਉਦੋਂ ਪਹਿਲਾਂ ਸਾਰੇ ਆਪਣੇ ਬਜ਼ੁਰਗਾਂ ਮਹਾਂਪੁਰਸ਼ਾਂ ਦੇ ਜਿਹਨਾਂ ਤੋਂ ਵਿਦਿਆ ਪੜ੍ਹਨੀ ਉਹਨਾਂ ਦੇ, ਆਪਣੇ ਮਾਤਾ ਪਿਤਾ ਦੇ, ਸੱਸ ਸਹੁਰੇ ਦੇ, ਸਾਰੇ ਭਾਈ ਲਾਉਂਦੇ ਸੀ ਪੈਰੀਆਂ 'ਤੇ। ਫਿਰ ਇਸ ਕਰਕੇ ਹੋ ਗਿਆ ਵੀ ਲੋਕ ਮਨਮਤ ਇੰਨੀ ਕਰਨ ਲੱਗ ਗਏ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਵੀ ਪੈਰੀਆਂ ਹੱਥ ਲਾਉਣ ਲੱਗ ਗਏ। ਫਿਰ ਭਾਈ ਟਕਸਾਲ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਵੀ ਪੈਰੀਆਂ ਹੱਥ ਲਾਉਣ ਦਾ ਗੱਲ ਹੀ ਮੁਕਾ ਦਿਓ, ਕਹਿੰਦੇ ਭਾਈ ਫਤਿਹ ਬੁਲਾਇਆ, ਫਿਰ ਬਹੁਤਾ ਜ਼ੋਰ ਇਹਦੇ 'ਤੇ ਦਿੱਤਾ, ਕਿਉਂਕਿ ਬਿਮਾਰੀ ਬਹੁਤੀ ਭਿਆਨਕ ਫੈਲ ਗਈ ਸੀ ਇਹ। ਫਿਰ ਇਹਦਾ ਇਲਾਜ ਇਹੀ ਰੱਖਿਆ, ਨਹੀਂ ਪੈਰੀ ਹੱਥ ਵੀ ਲਾਉਣੇ, ਫਤਿਹ ਵੀ ਬੁਲਾਉਣੀ। ਫਿਰ ਕਹਿਤਾ ਵੀ ਭਾਈ ਪੈਰੀ ਹੱਥ ਨਾ ਲਾਓ, ਫਤਿਹ ਹੀ ਬੁਲਾਓ, ਉਹ ਕੱਲ ਫਿਰ ਵਿੱਚੋਂ ਕੱਢੇ ਦਿੱਤੀ ਹੈ। ਸੋ ਮਹਾਂਪੁਰਸ਼ ਸਾਧ ਸੰਗਤ ਜੀ ਜਦੋਂ ਬੈਠੇ ਤਾਬਿਆਂ ਤੋਂ ਉੱਠ ਕੇ ਜਾਣ ਲੱਗੇ, ਬੀਬੀ ਬੈਠੀ ਹੋਈ, ਉਹਨੂੰ ਵਿਚਾਰੀ ਨੂੰ ਇਹ ਨਹੀਂ ਸੀ ਪਤਾ ਵੀ ਇੱਥੇ ਮਹਾਰਾਜ ਦੀ ਹਜ਼ੂਰੀ 'ਚ ਨਹੀਂ ਲਾਉਣੀ। ਅਤੇ ਜਿਸ ਵੇਲੇ ਮਹਾਂਪੁਰਸ਼ ਸਾਧ ਸੰਗਤ ਜੀ ਅਰਦਾਸ ਕੀਤੀ, ਅਰਦਾਸ ਕਰਕੇ ਜਦੋਂ ਸੰਤ ਤੁਰਨ ਲੱਗੇ ਨਾ, ਇਹਦੇ ਮਾਈ ਨੇ ਨੱਠ ਕੇ ਆ ਕੇ ਪੈਰ ਫੜਲੇ ਸੰਤਾਂ ਦੇ ਮਹਾਰਾਜ ਦੀ ਹਜ਼ੂਰੀ 'ਚ। ਮਹਾਂਪੁਰਸ਼ ਸਾਧ ਸੰਗਤ ਜੀ ਸੁਭਾਵਕ ਹੀ ਬਚੇ ਨਿਕਲ ਗਿਆ ਗੁਰੂ ਅਮਰਦਾਸ ਜੀ ਦੀ ਤਰ੍ਹਾਂ, ਕਹਿੰਦੇ ਕਮਲੀਏ, ਐਂ ਸ਼ਬਦ ਨਿਕਲ ਗਿਆ, ਕਹਿੰਦੇ ਕਮਲੀਏ ਨਾਲੇ ਮੈਨੂੰ ਕਹਿੰਦੇ ਗੁਨਾਹੀ ਬਣਾ ਦਿੱਤਾ, ਨਾਲੇ ਤੂੰ ਕਹਿੰਦੇ ਏਡਾ ਵੱਡਾ ਪਾਪ ਖੱਟ ਲਿਆ, ਮਹਾਰਾਜ ਦੀ ਹਜ਼ੂਰੀ 'ਚ ਨਹੀਂ ਪੈਰੀ ਹਿੱਤ ਲਾਈ ਦੇ। ਉਹ ਕਮਲੀ ਸ਼ਬਦ ਕਹਿਣ ਦੀ ਦੇਰ ਸੀ ਜਦੇ ਦਿਮਾਗ ਹਿੱਲ ਗਿਆ ਸਾਧ ਸੰਗਤ ਜੀ, ਦਿਮਾਗ ਹਿੱਲੇ ਤੋਂ ਘਰ ਸਾਧ ਸੰਗਤ ਜੀ ਕੱਪੜੇ ਲਪਾੜ ਬੁਰੇ ਹਾਲ, ਨਿਆਣਿਆਂ ਨੂੰ ਕੌਣ ਸਾਂਭੇ, ਉਹ ਵਿਚਾਰਾ ਗਰੀਬ ਜੱਟ, ਸੰਗਲ ਸੁੰਗਲ ਲਾ ਕੇ ਰੱਖੀ ਇਲਾਜ ਬੁਝ, ਉਹਨੂੰ ਸਾਧ ਸੰਗਤ ਜੀ ਸਾਲ ਕੱਢੇ ਆਉਂਦੇ, ਇਸ ਸਾਲ ਬਾਅਦ ਜਥਾ ਫੇਰ ਗਿਆ ਉੱਥੇ। ਉਹਨੇ ਸਿੰਘਾਂ ਨੂੰ ਕਿਹਾ ਵੀ ਮੈਂ ਤਾਂ ਪਟਿਆ ਗਿਆ, ਕਾਹਦੀ ਬੀਬੀ ਕਥਾ ਮੇਰੀ ਘਰ ਵਾਲੀ ਗਈ ਸੁਣਨ, ਵੀ ਇਹਨੇ ਦਿਮਾਗ ਹਿੱਲ ਗਿਆ, ਸੰਤਾਂ ਨੇ ਬਚਨ ਕਰ ਦਿੱਤਾ, ਵੀ ਹੁਣ ਦੱਸੋ ਮੈਂ ਕੀ ਕਰਾਂ, ਮੈਂ ਤਾਂ ਜਵਾਕ ਪਾਲਣੇ ਵੀ ਔਖੇ ਹੋ ਗਏ। ਕਹਿੰਦੇ ਇਉਂ ਕਰ, ਇਹ ਜਿਹੜੇ ਤਰੀਕੇ ਨਾਲ ਬਿਮਾਰੀ ਲੱਗੀ ਆ ਹਟੂਗੀ ਉਸੇ ਤਰੀਕੇ ਨਾਲ, ਵੀ ਸਾਡਾ ਨਾਂ ਤਾਂ ਲਈ ਨਾ,
1: ਵੀ ਤੂੰ ਇਹਨੂੰ ਕਮਲੀ ਨੂੰ ਸਿਖਾ ਕੇ ਲਿਆ ਵੀ ਮਾੜਾ ਮੋਟਾ ਅੱਖ ਹੀ ਲੱਗਦੀ ਹੈ, ਕਹਿੰਦਾ ਹਾਂ ਇਹ ਤਾਂ ਕਈ ਵਾਰੀ ਅੱਖ ਵੀ ਲੱਗਦੀ ਹੈ, ਇਹਨਾਂ ਨੂੰ ਸਿਖਾ ਕੇ ਲਿਆ ਵੀ ਜਦੋਂ ਸੰਤ ਬਾਹਰ ਆ ਜਾਣ ਨਾ ਗੁਰਦੁਆਰੇ ਤੋਂ ਇਹਨੂੰ ਕਹਿ ਦੇ ਵੀ ਇੱਕ ਵਾਰੀ ਪੈਰ ਫੜ ਲੈ ਰਹੇ ਵੀ ਛੱਡਣੇ ਨਹੀਂ ਉਹਨਾਂ ਚਲ ਜਾਂਦੇ ਜੇ ਮੈਂ ਨਾ ਕਹਾਂ, ਅਤੇ ਅਸੀਂ ਫਿਰ ਸਾਰੇ ਨਾਲ ਹੋ ਕੇ ਮਦਦ ਕਰਾਂਗੇ। ਉਹ ਸਾਧ ਸਿੰਘ ਜੀ ਮਾਂ ਉਹਦੀ ਫੜੀ ਹੋਈ ਸੀ, ਐਂ ਸੰਤਾਂ ਨੇ ਵੀ ਦੇਖ ਲਿਆ ਵੀ ਇਹ ਬੀਬੀ ਵਿਚਾਰੀ ਪਤਾ ਨਹੀਂ ਬਿਮਾਰ ਹੈ, ਉਹ ਕਮਲੀ ਨੱਠ ਕੇ ਜਾ ਕੇ ਜਾਂ ਪੈਰਾਂ ਦੀ ਚਿੰਬੜੀ, ਸੰਤ ਕਹਿਣ ਪੈਰ ਛਡਾਓ, ਕਹਿੰਦੇ ਮਾਰੇ ਕਮਲੀ ਹੈ ਇਸ ਕਰਕੇ ਛੱਡਣੇ ਨਹੀਂ ਹੈ ਇਹਨੇ, ਹੁਣ ਇਹ ਆਪਣੀ ਮਰਜ਼ੀ ਨਾਲ ਛੱਡੂਗੇ ਤਾਂ ਦਿਮਾਗ ਹਿੱਲੇ ਹੈ। ਅਤੇ ਮਹਾਂਪੁਰਸ਼ ਕਹਿੰਦੇ ਭਾਈ ਫਿਰ ਇਹਨੂੰ ਕਹਿੰਦੇ ਮਹਾਰਾਜ ਜੀ ਵੀ ਤੁਹਾਡੇ ਰਸਨਾ ਤੋਂ ਹੀ ਇਹਦਾ ਦਿਮਾਗ ਹਿੱਲਿਆ। ਮਹਾਂਪੁਰਸ਼ ਕਹਿੰਦੇ ਭਾਈ ਮੈਂ ਕਿਤੇ ਕੋਈ ਸਿੱਧਾਂ? ਆਹ ਤੁਸੀਂ ਚੰਗੀ ਉਸਤਤ ਕਰਦੇ ਹੋ, ਮੇਰੇ ਤੋਂ ਕਥਾ ਸੁਣੋ, ਆਹ ਕਿਹੜੀ ਗੱਲ ਕਰਦੇ ਹੋ? ਕਹਿੰਦੇ ਮਹਾਰਾਜ ਤੁਹਾਡੇ ਰਸਨਾ ਤੋਂ ਨਿਕਲਿਆ ਸੀ ਬਚਨ, ਵੀ ਇਹਨੇ ਪੈਰੀਆਂ ਤਲਾਤਾ ਸੀ ਮਹਾਰਾਜ ਦੀ ਹਜ਼ੂਰੀ 'ਚ, ਕਮਲਾ ਕਹਿਤਾ ਸੀ ਤੁਸੀਂ, ਅਤੇ ਹੁਣ ਮਹਾਰਾਜ ਕਿਰਪਾ ਕਰੋ। ਕਹਿੰਦੇ ਮੇਰੇ ਪੈਰ ਛਡਾਓ ਪਹਿਲਾਂ, ਫਿਰ ਮੈਂ ਦੱਸਦਾ ਵੀ ਕਿਵੇਂ ਠੀਕ ਹੋ। ਪੈਰ ਪੂਰ ਛਡਾਏ, ਕਹਿੰਦੇ ਭਾਈ ਐਂ ਕਰੋ ਵੀ ਇੱਕ ਅਖੰਡ ਪਾਠ ਕਰਾ ਦਿਓ, ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਅਰਦਾਸ ਕਰੋ, ਫਿਰ ਸਿੰਘ ਜਥੇ ਵਾਲੇ ਰਹਿਤ ਬੰਦ ਸਿੰਘ ਕਰਨਗੇ ਪਾਠ। ਅਰਦਾਸ ਕਹਿੰਦੇ ਭਾਈ ਕਰਾਂਗੇ, ਮੈਂ ਕਰ ਦਿੰਦਾ ਅਰਦਾਸ ਵੀ ਮਹਾਰਾਜ ਮੇਰੇ ਕੋਲੋਂ ਗਲਤੀ ਨਾਲ ਕਿਹਾ ਗਿਆ, ਬੀਬੀ ਦਾ ਦਿਮਾਗ ਠੀਕ ਕਰ ਦਿਆ। ਸੰਤਾਂ ਨੇ ਅਰਦਾਸ ਕੀਤੀ, ਸਾਥੀ ਸਾਲ ਬਾਅਦ ਉਹਦਾ ਦਿਮਾਗ ਫਿਰ ਠੀਕ ਹੋ ਗਿਆ। ਮਹਾਂਪੁਰਸ਼ ਦਿਆਲੂ ਹੁੰਦੇ ਨੇ, ਐਂ ਉਹ ਜਲਾਹੀ ਦਾ ਦਿਮਾਗ ਹਿੱਲਿਆ, ਗੁਰੂ ਅੰਗਦ ਸਾਹਿਬ ਕੋਲ ਲੈ ਕੇ ਆਉਂਦੇ, ਅਤੇ ਫਿਰ ਮਹਾਰਾਜ ਨੇ ਸੱਚੇ ਪਾਤਸ਼ਾਹ ਨੇ ਕਿਹਾ ਭਾਈ ਵੀ ਹੁਣ ਇੱਕੋ ਹੀ ਰਾਹ ਹੈ ਵੀ ਤੂੰ ਆਹ ਜਗ੍ਹਾ ਜਿਹੜੀ ਹੈ ਨਾ ਮੁੱਲ ਵੇਚ ਦੇ ਸਾਨੂੰ, ਜਿੱਥੇ ਮੇਰਾ ਸੇਵਕ ਡਿੱਗਿਆ ਨਾ ਇਹਨੂੰ ਜਗ੍ਹਾ ਨੂੰ ਮੁੱਲ ਵੇਚ ਦੇ, ਪੈਸੇ ਭਾਵੇਂ ਦੁੱਗਣੇ ਲੈ ਲੈ। ਕਹਿੰਦੇ ਮਹਾਰਾਜ ਸਤਿਵਚਨ, ਸਤਿਗੁਰੂ ਮਹਾਰਾਜ ਜਦੋਂ ਅੰਤ ਸਮਾਂ ਸਰੀਰ ਦਾ ਆਇਆ ਅਤੇ ਆਪਣੇ ਸੇਵਕ ਗੁਰੂ ਅਮਰਦਾਸ ਜੀ ਨੂੰ ਕਹਿਣ ਲੱਗੇ, ਕਹਿੰਦੇ ਪੁਰਖਾ, ਕਹਿੰਦੇ ਤੇਰਾ ਜਿਹੜਾ ਰਹਿਣਾ ਜੇ ਲਿਹਾ ਨਹੀਂ ਹੈ, ਤੈਨੂੰ ਗੁਰਤਾ ਗੱਡੀ ਵੀ ਦੇ ਦਿੱਤੀ, ਤੇਰਾ ਰਿਣ ਨਹੀਂ ਹੈ ਜਿਹਦੇ ਤੋਂ ਲਿਆ, ਤੂੰ ਬਹੁਤ ਸੇਵਾ ਕੀਤੀ। ਨਹੀਂ ਮਹਾਰਾਜ, ਰਿਣ ਕਾਹਦਾ ਹੈ, ਇਹਦਾ ਸਰੀਰ ਤੁਹਾਡਾ। ਕਹਿੰਦੇ ਇਉਂ ਕਰੀ, ਮੇਰੀ ਇਹ ਭਾਵਨਾ ਹੈ ਜਦੋਂ ਮੇਰੇ ਸਰੀਰ ਦਾ ਅੰਤ ਸਮਾਂ ਆ ਜਾਵੇ, ਸਰੀਰ ਤਿਆਗ ਦੇਵਾਂ, ਕਹਿੰਦੇ ਜਿੱਥੇ ਕੁੰਭਲ 'ਚ ਡਿੱਗਿਆ ਸੀ ਨਾ ਜਿੱਥੇ ਤੇਰੀਆਂ ਪੈੜਾਂ ਨੇ, ਮੇਰਾ ਸੰਸਕਾਰ ਤੇਰੀ ਪੈਰ ਦੇ ਵਿੱਚ ਹੋ ਜਾਏ, ਤੇਰਾ ਚਰਨ ਪਿਆ ਹੋਇਆ। ਗੁਰੂ ਅੰਗਦ ਸਾਹਿਬ ਦਾ ਸੰਸਕਾਰ ਉੱਥੇ ਹੋਇਆ, ਅੰਗੀਠਾ ਬਣਿਆ ਹੋਇਆ ਸਾਧ ਸਿੱਧ। ਦੇਖੋ ਗੁਰੂ ਸਿੱਖ ਨਾਲ ਕਿੰਨਾ ਪ੍ਰੇਮ ਕਰਦਾ, ਸਿੱਖ ਗੁਰੂ ਨਾਲ, ਗੁਰੂ ਅਮਰਦਾਸ ਜੀ ਖੜੀ ਰੋਣ ਅੱਖਾਂ ਨਹੀਂ ਵਹਿ ਕਰਿਆ। ਇਹ ਮਹਾਰਾਜ ਐਡਾ ਵੱਡਾ ਮਹਾਂ ਸੱਚੇ ਪਾਤਸ਼ਾਹ, ਮੈਂ ਤਾਂ ਸੇਵਕਾਂ ਤੁਹਾਡਾ, ਕਹਿੰਦੇ ਨਹੀਂ ਬਈ ਸਿੱਖਾ ਤੇਰੀ ਘਾਲਣਾ ਬਹੁਤ ਵੱਡੀ ਹੈ। ਉਸ ਗੁਰੂ ਅਮਰਦਾਸ ਮਹਾਰਾਜ ਦਾ ਇਹ ਸ਼ਬਦ ਹੈ, ਪਰਮੇਸ਼ੁਰ ਦੀਆਂ ਸਿਫਤਾਂ ਕਰਦੇ ਨੇ ਕਿ ਹੇ ਮੇਰੇ ਵਾਹਿਗੁਰੂ ਤੂੰ ਐਸਾ ਬੇਅੰਤ ਹੈ, ਕੌਣ ਤੇਰੀ ਉਪਮਾ ਨੂੰ ਜਾਣ ਸਕਦਾ ਹੈ।
2: ਮਹੱਲਾ ਤੀਜਾ, ਤੁਲ ਕਿਉਂ ਤੋਲਿਆ ਜਾਏ।
1: ਸਾਧ ਸਿੰਘ ਜੀ ਦੋ ਚੀਜ਼ਾਂ ਜਿਹੜੀਆਂ ਨੇ, ਇੱਕ ਤਾਂ ਤੋਲਣਾ, ਇੱਕ ਮਾਪਣਾ, ਅਤੇ ਤੀਸਰਾ ਕਿਸੇ ਚੀਜ਼ ਦਾ ਮੁੱਲ ਪਾਉਣਾ। ਇਹਨਾਂ ਚੀਜ਼ਾਂ ਤਿੰਨਾਂ ਚੀਜ਼ਾਂ ਦੇ ਨਾਲ ਸਮਝੋ ਉਹ ਚੀਜ਼ ਦਾ ਅੰਤ ਹੋ ਜਾਂਦਾ। ਜਦੋਂ ਨਾਪ ਦਿੱਤੀ ਅੰਤ ਆ ਗਿਆ ਵੀ ਇੰਨੀ ਉਮਰ ਹੈ, ਜਦੋਂ ਤੋਲ ਦਿੱਤੀ ਤਾਂ ਉਹਦਾ ਅਹਿਸਾਸ ਵੀ ਆ ਗਿਆ ਵੀ ਇੰਨਾ ਹੀ ਵਜ਼ਨ ਹੈ ਇਹਦਾ, ਅੰਤ ਆ ਗਿਆ। ਜਦੋਂ ਮੁੱਲ ਪਾ ਦਿੱਤਾ ਤਾਂ ਵੀ ਉਹਦਾ ਅੰਤ ਆ ਗਿਆ ਵੀ ਇੰਨੇ ਮੁੱਲ ਦੀ ਹੋਈ ਹੈ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਹੇ ਮੇਰੇ ਵਾਹਿਗੁਰੂ ਤੂੰ ਐਸਾ ਹੈ, ਅੱਜ ਤੱਕ ਦੁਨੀਆਂ ਦੀ ਕੋਈ ਐਸੀ ਤੱਕੜੀ ਨਹੀਂ ਬਣੀ ਜਿਹਦੇ ਵਿੱਚ ਤੈਨੂੰ ਕੋਈ ਤੋਲ ਸਕੇ ਵੀ ਤੂੰ ਕਿੰਨਾ ਕਹਿਣ, ਕੋਈ ਐਸਾ ਮਾਪ ਤੋਲ ਨਹੀਂ ਬਣਿਆ ਜਿਹਦੇ ਨਾਲ ਤੈਨੂੰ ਨਾਪ ਵੀ ਤੂੰ ਐਡਾ ਕੀ ਹੈ, ਤੈਨੂੰ ਕੋਈ ਤੋਲ ਨਹੀਂ ਸਕਦਾ, ਤੈਨੂੰ ਕੋਈ ਮਾਪ ਨਹੀਂ ਸਕਦਾ, ਤੇਰਾ ਕੋਈ ਮੁੱਲ ਨਹੀਂ ਪਾ ਸਕਦਾ, ਅਮੁੱਲ ਹੀ ਹੈ। ਸਾਈਂ ਨਾਮ ਅਮੋਲ ਕੀ ਨਾ ਕੋਈ ਜਾਣਦਾ ਤੂੰ ਅਮੁੱਲ। ਸੋ ਇਸ ਕਰਕੇ ਹੀ ਮੇਰੇ ਵਾਹਿਗੁਰੂ ਕਿਉਂ ਤੋਲਿਆ ਜਾਏ, ਤੈਨੂੰ ਕੋਈ ਕਿਵੇਂ ਤੋਲ ਸਕਦਾ। ਤੋਲਣ ਤੋਂ ਭਾਵ ਕਿ ਵਿਚਾਰ ਰੂਪ ਤੱਕੜੀ ਦੇ ਨਾਲ, ਬੁੱਧ ਰੂਪ ਤੱਕੜੀ ਦੇ ਅੰਦਰ ਵਿਚਾਰੇ ਬੱਟੇ ਪਾ ਕੇ ਕਿਹੜਾ ਕਿਹੜਾ ਤੈਨੂੰ ਜਿਹੜਾ ਤੋਲ ਲਵੇ ਵੀ ਤੂੰ ਇਹੋ ਜਿਹਾ ਹੈ, ਭਾਵ ਕਈ ਤਾਂ ਤੈਨੂੰ ਕੋਈ ਜਾਣ ਲੱਗਦਾ, ਇਸ ਲਈ ਤੋਲਿਆ ਕਿਉਂ ਜਾਏ, ਕਿਉਂ ਅਤੁੱਲ, ਤੂੰ ਅਤੁੱਲ ਹੈ, ਤੋਲਿਆ ਹੀ ਨਹੀਂ ਜਾ ਸਕਦਾ ਹੈ।
2: ਦੂਜਾ ਹੋਇਆ ਤਾਂ ਸੋਜੀ ਪਾਏ,
1: ਇਹ ਮੇਰੇ ਵਾਹਿਗੁਰੂ ਕੋਈ ਤੇਰੇ ਮੁਕਾਬਲੇ ਵਿੱਚ ਤੇਰੇ ਵਰਗਾ, ਤੇਰਾ ਸ਼ਰੀਕ ਹੋਰ ਸ਼ਰੀਕ ਹੋਵੇ ਕੋਈ ਤੇਰਾ, ਤਿਸ ਆਗੇ ਤੁਰ ਆਖਾਂ ਤੇਰੇ ਜੇੜ ਤੂੰ ਹੈ ਸਾਈਆਂ, ਮੈਂ ਅੰਧਲੇ ਨੌ ਸਿੰਘਾ, ਤੇਰੇ ਵਰਗਾ ਮਾਰਾ ਤੂੰ ਹੀ, ਦੂਸਰਾ ਹੈ ਨਹੀਂ, ਹੋਰ ਸ਼ਰੀਕ ਹੋਵੇ ਕੋਈ ਤੇਰਾ, ਹੋਵੇ ਤੂੰ ਸ਼ਰੀਕ, ਕਹਿ ਦੀ ਵੀ ਆ ਤੇਰੇ ਵਰਗਾ ਰੱਬ ਵਰਗਾ ਇੱਕ ਹੋਰ ਰੱਬ ਵੀ ਹੈਗਾ, ਇਹ ਦੁਨੀਆਂ ਵਿੱਚ ਬਥੇਰੇ ਕਰਮ ਵਰਗੇ ਸੈਂਕੜੇ ਲੱਭਣ। ਸੋ ਕਿਉਂ ਸਾਹ ਸੁਣੀ ਇਹ ਨਕਲੀ ਹਨ, ਅਤੁਲ ਕਿਉਂ ਤੋਲਿਆ ਜਾਏ, ਦੂਜਾ ਹੋਏ ਤਾਂ ਸੋਝੀ ਪਾਏ। ਜੇ ਮਹਾਰਾਜ ਕੋਈ ਦੂਸਰਾ ਤੇਰਾ ਸਰੀਰ ਹੋਵੇ ਤਾਂ ਤੇਰੀ ਕੋਈ ਸੋਝੀ ਪਾਵੇ, ਵੀ ਰੱਬ ਵਰਗਾ ਹੈਗਾ ਵੀ ਤੂੰ ਹੋਵੇ ਤਾਂ ਸੋਝੀ ਹੋਵੇਗੀ, ਵੀ ਤੇਰੇ ਵਰਗਾ ਉਹ ਹੈ। ਤੇਰੇ ਅਤੁਲ ਨੂੰ ਸਮਝਣ ਵਾਲਾ ਕਿਸੇ ਦੇ ਕੋਲ ਭਾਈ ਦੂਸਰਾ ਗੁਰੂ ਹੋਵੇ ਨਾ ਕੋਈ, ਇੱਕ ਜਗਿਆਸੂ ਦੂਜਾ ਗੁਰੂ, ਦੂਜਾ ਹੋਏ ਦੂਸਰਾ ਹੋਏ ਤਾਂ ਸੋਝੀ ਪਾਏ, ਫਿਰ ਉਹ ਗਿਆਨ ਦੀ ਸੋਝੀ ਤਾਂ ਹੋ ਸਕਦੀ ਹੈ। ਦੋ ਮਿਲ ਕਾਰਜ ਵੀ ਪੁੱਜੇ, ਰਾਮ ਨਾਮ ਸਮਝੋ, ਇਕੱਲੇ ਨੂੰ ਨਹੀਂ ਹੋ ਸਕਦਾ। ਸੋ ਇਸ ਕਰਕੇ ਵੀ ਦੂਸਰਾ ਅਰਥ ਜਾਣਨਾ ਮੁੱਖ ਰੂਪ ਵਿੱਚ ਉਹੀ ਰੱਖਣਾ ਜਿਹੜਾ ਪਹਿਲਾ ਹੈ। ਦੂਜਾ ਹੋਏ ਤਾਂ ਸੋਝੀ ਪਾਏ, ਤਾਂ ਕੋਈ ਸੋਝੀ ਪਾ ਸਕਦਾ ਹੈ, ਕੋਈ ਤੁਰਾ ਤੇਰਾ ਸਰੀਰ ਹੋਵੇ ਦੂਸਰਾ
2: ਜਿੱਤੇ ਦੂਜਾ ਨਹੀਂ ਕੋਏ।
1: ਪ੍ਰਕਰਨ ਦੇ ਅਨੁਸਾਰ ਪਹਿਲਾ ਅਰਥ ਹੀ ਸਾਹ ਸਿੰਘ ਢੁਕੇਗਾ, ਹੇ ਮੇਰੇ ਵਾਹਿਗੁਰੂ ਜੀਓ, ਤੇ ਤੋਂ ਬਿਨਾਂ ਦੂਸਰਾ ਕੋਈ ਹੋਰ ਹੈ ਹੀ ਨਹੀਂ। ਇਸ ਕਰਕੇ ਤੇਰੀ ਮਹਿਮਾ ਤੂੰ ਜਾਣਦਾ, ਤੇਰੀ ਮਹਿਮਾ ਨੂੰ ਦੂਸਰਾ ਕੋਈ ਜਾਣ ਨਹੀਂ ਸਕਦਾ। ਤੇਰੀ ਮਹਿਮਾ ਅਪਰ ਅਪਾਰ ਹੈ, ਤੇਰੀ ਮਹਿਮਾ ਨੂੰ ਵੇਦ ਨਹੀਂ ਜਾਣ ਸਕਦਾ। ਮਹਿਮਾ ਨਹੀਂ ਜਾਣਦਾ ਵੇਦ, ਬ੍ਰਹਮਾ ਨਹੀਂ ਜਾਣਦਾ ਭੇਦ, ਤੇਰੇ ਭੇਦ ਨੂੰ ਬ੍ਰਹਮਾ ਨਹੀਂ ਜਾਣ ਸਕਦਾ, ਅਵਤਾਰ ਨਾ ਜਾਣੇ ਅੰਤ, ਤੇਰੇ 24 ਅਵਤਾਰ ਤੇਰਾ ਅੰਤ ਨਹੀਂ ਜਾਣ ਸਕਦਾ। ਪਰਮੇਸ਼ਰ ਪਾਰ ਬ੍ਰਹਮ ਬੇਅੰਤ, ਤੂੰ ਬੇਅੰਤ ਹੀ ਹੈ, ਤੇਰੀ ਉਪਮਾ ਅਪਰ ਅਪਾਰ ਹੈ। ਜਿਵੇਂ ਭੱਟਾ ਨੇ ਗੁਰੂ ਅਮਰਦਾਸ ਮਹਾਰਾਜ ਨੂੰ ਕਿਹਾ ਨਾ ਕਿ ਹੇ ਗੁਰੂ ਅਮਰਦਾਸ ਮਹਾਰਾਜ, ਘਨ ਹਰ ਬੂੰਦ ਵਸੋ ਰੋਮਾਵਲ ਕੁਸੁਮ ਬਸੰਤ ਗਣੰਤ ਨਾ ਆਵੈ, ਰਵ ਸਤਿਕਿਰਨ ਉਦਰ ਸਾਗਰ ਕੋ, ਗੰਗ ਤਰੰਗ ਅੰਤ ਕੋ ਪਾਵੈ, ਰੁਦਰ ਧਿਆਨ ਗਿਆਨ ਸਤਿਗੁਰ ਕੇ, ਕਲ ਜਲ ਭੱਲ ਉਨਹੇ ਜੋ ਗਾਵੈ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਵਲ ਆਵੈ। ਤੇਰੀ ਉਪਮਾ ਕੋਈ ਕਰੇ ਹੀ ਨਹੀਂ ਸਕਦਾ, ਤੇਰੀ ਉਪਮਾ ਤੈਨੂੰ ਹੀ ਬਣਾਉਂਦੀ ਹੈ। ਹੇ ਮੇਰੇ ਪਰਮੇਸ਼ਰ ਵਾਹਿਗੁਰੂ, ਇਸੇ ਦੂਜਾ ਨਹੀਂ ਹੋਏ, ਤੇ ਤੋਂ ਬਿਨਾਂ ਤੇਰਾ ਕੋਈ ਹੈ ਹੀ ਨਹੀਂ ਹੋਰ ਜਿਹੜਾ ਸਮਝ ਸਕੇ।
2: ਤੇਰੀ ਕੀਮਤ ਕਿੱਥੋਂ ਹੋਏ,
1: ਤੇਰੀ ਕੀਮਤ ਪ੍ਰਾਪਤੀ ਰੂਪੀ ਕਿਵੇਂ ਕੋਈ ਪਾ ਕੇ ਕਹਿ ਸਕਦਾ ਹੈ। ਵਿਦਾਨ ਦੇ ਅੰਦਰ ਇੱਕ ਦ੍ਰਿਸ਼ਟਾਂਤ ਆਉਂਦਾ, ਸਾਹ ਸੰਜੀਵਾ ਪੁਰਸ਼ਾਂ ਨੇ ਪੜ੍ਹਾਇਆ ਸੀ, ਕਹਿੰਦੇ ਚਲੀ ਪੂਤਰੀ ਸਿੰਧ ਕੀ ਥਾ, ਚਲੀ ਪੂਤਰੀ ਲਵਣ ਕੀ ਥਾ, ਸਿੰਧ ਕੀ ਲੈਣ। ਅਨਾਦਪੁਰੀ ਜੀ ਲਿਖਦੇ ਨੇ ਵਿਚਾਰ ਮਾਲਾ ਦੇ ਅੰਦਰ, ਅਤੇ ਉਹ ਸਾਹਸੀ ਕਹਿੰਦੇ ਨੇ ਵੀ ਨੂਣ ਦੀਆਂ ਗਲੀਆਂ, ਇਹ ਕਈ ਇਹਨਾਂ ਜਿਹੜੀਆਂ ਗੱਲਾਂ ਹੁੰਦੀਆਂ ਨਾ ਸਾਹਸ ਜੀ, ਇਹ ਕਲਪਤ ਹੁੰਦੀਆਂ, ਉਪਦੇਸ਼ ਦੇਣ ਵਾਸਤੇ ਕਲਪਨਾ ਕਰਨੀ ਤਾਂ ਕਿ ਮਨੁੱਖ ਨੂੰ ਗਿਆਨ ਮਿਲੇ ਉਹਦੇ ਵਿੱਚੋਂ। ਇੱਥੇ ਕਲਪਨਾ ਕੀਤੀ ਹੈ ਨੂਣ ਦੀਆਂ ਗਲੀਆਂ ਦੀ, ਹੋਰ ਕਿ ਨੂਣ ਦੀਆਂ ਗਲੀਆਂ ਕਿਤੇ ਗੱਲਾਂ ਤਾਂ ਨਹੀਂ ਕਰਦੀਆਂ। ਕਹਿੰਦੇ ਨੂਣ ਦੀਆਂ ਗਲੀਆਂ ਆਪਸ ਵਿੱਚ ਹੀ ਗੱਲਾਂ ਕਰਨ ਲੱਗੀਆਂ, ਕਹਿੰਦੀ ਭੈਣੇ ਆਹ ਜਿਹੜਾ ਸਮੁੰਦਰ ਹੈ ਵੀ ਕਿੰਨਾ ਕੁ ਡੂੰਘਾ ਹੋਊਗਾ ਇਹ। ਉਹ ਕਹਿੰਦੇ ਵੀ ਜਦੋਂ ਦੇਖਿਆ ਹੀ ਨਹੀਂ ਆਪਾਂ ਕੀ ਕਹਿ ਸਕਦੇ ਵੀ ਕਿੰਨਾ ਕੁ ਡੂੰਘਾ। ਫਿਰ ਵਿਚਾਰ ਹੋਈ ਕਿ ਦੇਖਣਾ ਚਾਹੀਦਾ। ਕਹਿੰਦੇ ਇੱਕ ਨੂਣ ਦੀ ਗਲੀ, ਕਹਿੰਦੀ ਵੀ ਇਉਂ ਕਰਦੇ ਫਿਰ ਮੈਂ ਜਾਂਦੀ ਹਾਂ ਦੇਖਣ, ਫਿਰ ਤੁਹਾਨੂੰ ਮੁੜ ਕੇ ਆ ਕੇ ਦੱਸੂਗਾ ਵੀ ਕਿੰਨਾ ਕੁ ਡੂੰਘਾ। ਕਮਲੀ ਨਾ ਹੋਵੇ ਕਿਸੇ ਸਾਂ ਦੀ, ਨੂਣ ਦੀ ਗਲੀ ਪਾਣੀ ਨੂੰ ਨਾ ਭਰਚਲੇ। ਅਨਾਦਪੁਰੀ ਜੀ ਕਹਿੰਦੇ ਕਹਿੰਦੇ ਨੂਣ ਦੀ ਗਲੀ ਪਾਣੀ ਦੇ ਵਿੱਚ ਸਮੁੰਦਰ 'ਚ ਜਾ ਵੜੀ, ਉਹ ਜਾਂਦੀ ਜਾਂਦੀ ਦਸਾਂ ਮਿੰਟਾਂ 'ਚ ਖੁਰ ਗਈ। ਉਹ ਜਿਹੜੀਆਂ ਬਾਹਰ ਬੈਠੀਆਂ ਨੇ ਉਹ ਉਡੀਕਦੀਆਂ ਨੇ ਵੀ ਭੈਣ ਆਊਗੀ ਦੱਸਣ ਵਾਸਤੇ ਵੀ ਕਿੰਨਾ ਕੁ ਡੂੰਘਾ, ਉਹ ਮੁੜੀ ਹੋਈ ਨਾ। ਕਹਿੰਦੇ ਫਿਰ ਵਿਚਾਰਵਾਨ ਮਹਾਤਮਾ ਨੇ ਕਿਹਾ ਭਾਈ ਕੀ ਗੱਲ ਹੈ, ਤੁਸੀਂ ਬੜੀ ਉਤਾਵਲੀ ਹੋ, ਕੀ ਕਰਦੇ ਹੋ? ਕਹਿੰਦੇ ਜੀ ਸਾਡੇ ਨਾਲ ਦੀ ਇੱਕ ਸਮੁੰਦਰ ਦੀ ਗਹਿਰਾਈ ਨਾਪਣ ਵਾਸਤੇ ਗਈ ਸੀ, ਮੁੜੀ ਨਹੀਂ ਹੈ। ਕਹਿੰਦੇ ਉਹਨੂੰ ਨਾ ਡੀਕੋ, ਉਹਨੇ ਮੁੜਨਾ ਨਹੀਂ ਹੈ। ਕਹਿੰਦੇ ਕਿਉਂ? ਕਹਿੰਦੇ ਉਹ ਤਾਂ ਪਾਣੀ ਦਾ ਰੂਪ ਹੀ ਹੋ ਗਈ, ਤੁਹਾਨੂੰ ਕਿੱਥੇ ਦੱਸੂਗੀ ਆ ਕੇ। ਇਹ ਕਲਪਨਾ ਹੈ ਸਾਹ ਸਿੰਘ ਜੀ, ਲੂਣ ਦੀਆਂ ਗਲੀਆਂ ਕਿਹੜੀਆਂ ਹਨ? ਜਿੰਨੇ ਜੀਵ ਨੇ ਸਭ ਲੂਣ ਦੀਆਂ ਗਲੀਆਂ ਹਨ, ਜਿਵੇਂ ਲੂਣ ਖੜਦਾ ਐਂ ਕਾਲ ਖਾੜ ਦਿੰਦੇ ਹਨ, ਇਹ ਲੂਣ ਦੀਆਂ ਗਲੀਆਂ ਹੀ ਸਾਰੀਆਂ। ਉਹ ਲੂਣ ਦੀ ਗਲੀ ਕੌਣ? ਜੀਵ। ਅਤੇ ਜਿਸ ਵੇਲੇ ਗਿਆਨ ਪ੍ਰਾਪਤ ਹੋਇਆ, ਵਿਚਾਰ ਚੱਲੀ ਵੀ ਰੱਬ ਕਿਹਾ ਗਿਆ, ਪਰਮੇਸ਼ਰ ਕਿਹਾ ਗਿਆ, ਉਹ ਕਹਿੰਦੇ ਵੀ ਮੈਂ ਪੂਰੇ ਦਰਸ਼ਨ ਕਰਕੇ ਨਾ ਬ੍ਰਹਮ ਦੇ, ਫਿਰ ਮੈਂ ਮੁੜ ਕੇ ਆ ਕੇ ਤੁਹਾਨੂੰ ਦੱਸਦਾ ਵੀ ਕਿਹਾ ਜਾਏ। ਕਹਿੰਦੇ ਜਦੋਂ ਬ੍ਰਹਮ ਦੇ ਦਰਸ਼ਨ ਕਰਨ ਵਾਸਤੇ ਦਰਸ਼ਕ ਚੱਲਿਆ, ਜਾਂਦਾ ਜਾਂਦਾ ਉਹਦੇ ਵਿੱਚ ਲੀਨ ਹੋ ਗਿਆ। ਮੁੜ ਕੇ ਕਿਹਨੂੰ ਦੱਸਿਆ ਆ ਕੇ ਵੀ ਰੱਬ ਕਿਹਾ ਜਾਏ? ज्यो जल मैं जल आए कटाना त्यों ज्योति संग ज्योत समाना ऐम की ज्योत बच्च पानी की बूंद पानी मिल गई। अनाथपुरी जी कहते हैं इतने

0: ਉੱਥੇ ਕਿਹਨੂੰ ਦੱਸੇ? ਆ ਕੇ ਵੀ ਰੱਬ ਕਿਹਾ ਗਿਆ ਭਾਈ, ਉਹਦਾ ਰੂਪ ਹੀ ਹੋ ਜਾਂਦਾ। ਤੇ ਕਬੀਰ ਸਾਹਿਬ ਨੂੰ ਪੁੱਛਿਆ ਜਦੋਂ ਪ੍ਰਾਪਤੀ ਹੋ ਗਈ, ਤੇ ਕਬੀਰ ਤੂੰ ਦੱਸ, ਤੈਨੂੰ ਤਾਂ ਪਰਮਾਤਮਾ ਮਿਲ ਗਿਆ ਵੀ ਕਿਹਾ ਜਾ? ਕਬੀਰ ਸਾਹਿਬ ਕਹਿੰਦੇ ਹਾਂ ਦੱਸਦੇ, ਸੁਣ ਲਓ ਕਿਹਾ ਗਿਆ। ਕਹੋ ਕਬੀਰ ਗੂੰਗੇ ਗੁਰ ਖਾਇਆ, ਪੁੱਛੇ ਤੇ ਕਿਆ ਕਹੀਐ। ਉਹਦੇ ਆਨੰਦ ਨੂੰ ਤਾਂ ਮਹਿਸੂਸ ਹੀ ਕੀਤਾ ਜਾ ਸਕਦਾ, ਉਹਦੇ ਆਨੰਦ ਦੀ ਵਿਆਖਿਆ ਨਹੀਂ ਬਣਦੀ। ਇਸ ਲਈ ਭਗਵਾਨ ਰਾਮ ਜੀ ਨੇ ਜਦੋਂ ਆਪਣੇ ਗੁਰਦੇਵ 'ਤੇ ਪ੍ਰਸ਼ਨ ਕੀਤਾ ਕਿ ਹੇ ਗੁਰਦੇਵ ਵਸਿਸ਼ਠ ਜੀ, ਬ੍ਰਹਮ ਦਾ ਆਨੰਦ ਕੈਸਾ ਹੈ, ਬ੍ਰਹਮ ਦਾ ਸਰੂਪ ਕੈਸਾ ਹੈ, ਇਹ ਪ੍ਰਸ਼ਨ ਕੀਤਾ। ਵਸਿਸ਼ਠ ਜੀ ਚੁੱਪ ਕਰੇ। ਦੂਸਰੀ ਵਾਰ ਰਾਮ ਜੀ ਫਿਰ ਬੋਲੇ, ਮਹਾਰਾਜ ਮੈਂ ਪ੍ਰਸ਼ਨ ਕੀਤਾ ਸੀ, ਉੱਤਰ ਨਹੀਂ ਆਇਆ। ਫਿਰ ਚੁੱਪ ਰਹੇ। ਤੀਸਰੀ ਵਾਰ ਦਾ ਤੁਹਾਡੇ ਕੋਲ ਉੱਤਰ ਨਹੀਂ ਹੈ, ਅਤੇ ਜਾਂ ਫਿਰ ਤੁਸੀਂ ਉੱਤਰ ਦੇਣਾ ਨਹੀਂ ਚਾਹੁੰਦੇ। ਦੋਨਾਂ 'ਚੋਂ ਜਿਹੜੀ ਗੱਲ ਹੈ ਮੈਨੂੰ ਦੱਸ ਦਿਓ ਵੀ ਆਹ ਗੱਲ ਹੈ। ਕਹਿਣ ਲੱਗੇ, ਹੇ ਰਾਮ, ਐਸਾ ਕੋਈ ਪ੍ਰਸ਼ਨ ਨਹੀਂ ਤੇਰੇ ਕੋਲ ਹੋ ਸਕਦਾ ਜਿਹਦਾ ਮੇਰੇ ਕੋਲ ਉੱਤਰ ਨਾ ਹੋਵੇ। ਸਿੱਖ ਦੇ ਕੋਲ ਐਸਾ ਪ੍ਰਸ਼ਨ ਹੋ ਹੀ ਨਹੀਂ ਸਕਦਾ ਜਿਹਦਾ ਉੱਤਰ ਗੁਰੂ ਦੇ ਕੋਲ ਨਾ ਹੋਵੇ। ਉਹ ਗੁਰੂ ਨੇ ਕਹਿੰਦਾ ਜਿਹਦੇ ਕੋਲ ਉੱਤਰ ਨਹੀਂ ਹੈ। ਕਹਿੰਦੇ ਫਿਰ ਤੁਸੀਂ ਉੱਤਰ ਨਹੀਂ ਦਿੱਤਾ? ਕਹਿੰਦੇ ਮੈਂ ਤਾਂ ਤੇਰੀ ਅਕਲ ਤੋਂ ਹੈਰਾਨ ਹਾਂ ਵੀ ਤੂੰ ਸਮਝਿਆ ਕਿ ਉਹਨੂੰ ਮੈਂ ਤਾਂ ਉੱਤਰ ਪਹਿਲੀ ਵਾਰ ਹੀ ਦਿੱਤਾ ਸੀ। ਕਹਿੰਦੇ ਜੀ ਤੁਸੀਂ ਤਾਂ ਉੱਤਰ ਦਿੱਤਾ ਨਹੀਂ, ਤੁਸੀਂ ਤਾਂ ਚੁੱਪ ਕਰ ਗਏ। ਕਹਿੰਦੇ ਰਾਮ, ਉਹਦਾ ਉੱਤਰ ਹੀ ਚੁੱਪ ਹੈ, ਉੱਥੇ ਵਿਆਖਿਆ ਹੀ ਨਹੀਂ ਹੈ, ਉਹਦਾ ਉੱਤਰ ਆਹੀ ਕਾਹਤ ਕਰਨਾ। ਵਿਦਾਂਤ ਕਹਿੰਦਾ, ਆਪ ਹੀ ਕੋ ਪਾਏ ਕਹਿ ਚੁੱਪ ਚਾਪ ਕੀਜੀਏ। ਆਪਣੇ ਆਪ ਨੂੰ ਪਾ ਕੇ ਬਸ ਸ਼ਾਂਤ ਹੋ ਜਾਣਾ, ਬ੍ਰਹਮ ਨੂੰ ਪਾ ਕੇ ਸ਼ਾਂਤ ਹੋ ਜਾਣਾ, ਸਾਰੇ ਫੁਰਨੇ ਖਤਮ ਹੋ ਜਾਣੇ। ਆਪਣੇ ਆਪ ਨੂੰ ਪਾ ਕੇ, ਆਪਣੇ ਆਪ ਤੋਂ ਹੀ ਭੁੱਲੇ ਹੋਏ ਹਾਂ, ਆਪਣੇ ਆਪ ਤੋਂ ਹੀ ਗੁਆਚੇ ਹੋਏ, ਅਤੇ ਆਪਣੇ ਆਪ ਨੂੰ ਲੱਭ ਲੈਣਾ ਗਿਆਨ ਕਿਸ ਨੂੰ ਕਹਿੰਦੇ ਨੇ? ਇਹਦਾ ਵਿਦਾਂਤ ਜੋ ਉੱਤਰ ਹੈ, ਭੁੱਲ ਗਏ ਹੋ ਅਗਿਆਨ ਤੇ ਆਪਣੋ ਆਤਮ ਰੂਪ। ਜਿਹੜਾ ਤੂੰ ਆਪਣੇ ਆਤਮਿਕ ਰੂਪ ਨੂੰ ਭੁੱਲ ਗਿਆ, ਇਹਦਾ ਨਾਮ ਅਗਿਆਨ ਹੈ। ਸਿੱਖ ਇਹਨੂੰ ਅਗਿਆਨ ਕਹਿੰਦੇ ਨੇ। ਭੁੱਲ ਗਏ ਅਗਿਆਨ ਤੇ ਆਪਣੋ ਆਤਮ ਰੂਪ, ਤਾਂ ਹੀ ਕਿ ਫਿਰ ਜਾਣਵੇ ਗਿਆਨ ਕਹਿਤ ਕਵ ਭੂਪ। ਉਹਨੂੰ ਜਾਣ ਲੈਣਾ ਹੀ ਆਤਮਾ ਨੂੰ ਗਿਆਨ ਹੈ। ਆਤਮਾ ਦੀ ਜਾਣਕਾਰੀ ਹੈ ਸਾਰੀ ਗੁਰਬਾਣੀ ਦੇ ਅੰਦਰ, ਇਸ ਲਈ ਗਿਆਨ ਸਰੂਪ ਹੈ ਸਤਿਗੁਰੂ ਮਹਾਰਾਜ ਜਿਹਨੂੰ ਮੱਥਾ ਟੇਕਿਆ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਕਹਿੰਦੇ ਤਿਸ ਦੀ ਕੀਮਤ ਕਿਕੋਂ ਹੋਵੇ, ਉਹਦੀ ਕੀਮਤ ਕੌਣ ਕੋਈ ਪਾ ਸਕਦਾ ਹੈ? ਉਹਦੀ ਕੀਮਤ ਨਹੀਂ ਪਾਈ ਜਾ ਸਕਦੀ ਹੈ, ਉਹ ਬੇਅੰਤ ਹੈ ਐਸਾ ਪਰਮੇਸ਼ਰ। ਉਹਦੀ ਕੀਮਤ ਸਾਧ ਜੀ ਬਹੁਤ ਸਾਰੇ ਪ੍ਰਸੰਗ ਆਉਂਦੇ ਨੇ, ਬਹੁਤ ਸਾਰੀਆਂ ਕਥਾਵਾਂ ਆਉਂਦੀਆਂ ਨੇ। ਇੱਕ ਕੋਈ ਸਾਧਕ ਬਾਣੀਆਂ ਸੀ, ਬਾਣੀਆਂ ਨਾਸਤਕ, ਪੈਸੇ ਇਕੱਠੇ ਕਰਨ ਵਾਲਾ, ਪਾਈ ਪਾਈ ਜੋੜਨ ਵਾਲਾ, ਕੌਡੀ ਕੌਡੀ ਜੋੜ ਕੇ ਜੋੜੇ ਲੱਖ ਕਰੋੜ, ਚਲਤੀ ਵਾਰ ਨੂੰ ਕੁਛ ਮਿਲੇ, ਜਾਂਦੀ ਵਾਰ ਤਾਂ ਸਾਲ ਸੀ ਤਲਾਗੀ ਵੀ ਤੋੜ ਲੈਂਦੇ ਆ, ਲਈ ਲੰਗੋਟੀ ਤੋਰ। ਅਤੇ ਜਿਸ ਵੇਲੇ ਉਹ ਬਾਣੀ ਕੁਦਰਤੀ ਇੱਕ ਮਹਾਤਮਾ ਆ ਗਏ, ਇਹ ਦੋ ਭਰਾ ਸਨ, ਮਹਾਤਮਾ ਨੇ ਕਥਾ ਸ਼ੁਰੂ ਕਰਤੀ ਜਿਵੇਂ ਬਾਬਾ ਹਰਦੀਪ ਸਿੰਘ ਜੀ ਕਾਫੀ ਦੇਰ ਦੇ ਤੁਹਾਨੂੰ ਇੱਥੇ ਕਥਾ ਸੁਣਾਉਂਦੇ ਆ। ਮਹਾਤਮਾ ਨੇ ਹੋਰ ਕੀ ਕਰਨਾ, ਕਥਾ ਸੁਣਾਉਣੀ ਉਹਨਾਂ ਨੇ। ਜਿਹੜੇ ਤੁਸੀਂ ਪੈਸੇ ਦਿਓਗੇ ਉਹ ਸ਼ੁਭ ਕਾਰਜਾਂ 'ਤੇ ਲਾ ਦੇਣਗੇ, ਦੋ ਕੰਮ ਕਰੀ ਜਾਣੇ ਇਹਨੇ ਇਕੱਠੀ, ਦੋਨਾਂ 'ਚ ਤੁਹਾਡਾ ਭਲਾ, ਕਥਾ ਸੁਣਨ 'ਚ ਵੀ ਮਾਇਆ ਦੇਣ 'ਚ ਵੀ, ਦੋਨੇ ਭਲੇ ਕਰਨੇ ਸਾਧੂ ਨੇ। ਮਾਇਆ ਦੀ ਤ੍ਰਿਸ਼ਨਾ ਕਰਨੀ ਨਹੀਂ, ਹੱਥ ਅੱਡਣਾ ਨਹੀਂ, ਇਹ ਵੀ ਸਾਧੂ ਦਾ ਕਰਮ ਨਹੀਂ ਹੈ ਵੀ ਬਗਲੀ ਪਾ ਕੇ ਝੋਲੀ ਫੇਰ ਕੇ ਮੰਗਣ ਲੱਗ ਜਾਵੇ, ਇਹ ਵੀ ਕਰਮ ਨਹੀਂ ਹੈ। ਉਹ ਸੰਤ ਕਲਿਆਣ ਦਾਸ ਜੀ, ਇੱਥੇ ਇੱਕ ਸਾਧ ਸਿੰਘ ਜੀ ਆਉਂਦੇ ਸਾਡੇ ਉੱਥੇ ਅਸਥਾਨ 'ਤੇ ਆਏ, ਬੜੇ ਵਿਦਵਾਨ, ਭਾਰੀ ਵਿਦਵਾਨ ਸਾਧ ਸਿੰਘ ਜੀ, ਅਤੇ ਉਹਨਾਂ ਦਾ ਲੇਖ ਸ਼ਬਦ ਹੁੰਦਾ ਹੈ ਆਤਮ ਮਾਰਗ ਦੇ, ਜਿਹੜਾ ਸੰਤ ਬ੍ਰਿਆਮ ਸੀ ਉਹਨਾਂ ਦਰਸ਼ਨ। ਉਹ ਚੰਗੇ ਵਿਦਵਾਨ, ਮੇਰੇ ਗੁਆਂਢੀ, ਮੇਰੇ ਨਾਲ ਬਹੁਤ ਪਿਆਰ ਹੈ ਉਹਨਾਂ ਮਹਾਂਪੁਰਸ਼ਾਂ ਦਾ। ਉਹ ਜਦੋਂ ਪਹਿਲੀ ਵਾਰ ਉੱਥੇ ਅਸਥਾਨ 'ਤੇ ਆਏ, ਦੇਖ ਕੇ ਨਾ ਹੈਰਾਨ ਹੀ ਹੋ ਗਏ। ਉਹ ਸਿੰਘਾਂ ਨੂੰ ਕਹਿੰਦੇ ਵੀ ਸਿੰਘੋ, ਤੁਹਾਡੇ ਜਥੇ ਦੀ ਇੰਨੀ ਮਸ਼ਹੂਰੀ ਵੀ ਇੱਥੇ ਦੇਖ ਕੇ ਮੈਂ ਹੈਰਾਨ ਹੀ ਹੋ ਗਿਆ ਵੀ ਗੱਲ ਕੀ ਹੈ, ਇੰਨੀ ਹਾਲ ਡੇਰੇ ਦਾ ਕਿਸ ਤਰ੍ਹਾਂ ਦਾ ਹੈ। ਉਹ ਕਹਿੰਦੇ ਬਾਬਾ ਜੀ ਕੀ ਦੱਸੀਏ ਵੀ ਸਾਡੇ ਸੰਤਾਂ ਨੂੰ ਇੱਕ ਸੁਭਾਅ ਇਹੋ ਜਿਹਾ ਪਿਆ ਹੋਇਆ। ਸਿੰਘ ਕਹਿੰਦੇ ਵੀ ਜਿਹੜੀ ਮਾਇਆ ਕੋਈ ਸਿਰੋ ਪੋ ਦੇ ਨਾਲ ਦਿੰਦਾ ਉਹ ਵੀ ਛੱਡੇ ਆਉਂਦੇ ਨੇ ਉੱਥੇ, ਲੈਣੀ ਤਾਂ ਕਿਸੇ ਤੋਂ ਕੀ। ਕਹਿੰਦਾ ਕੋਈ ਨਹੀਂ, ਤੁਹਾਡਾ ਸੰਤ ਹਾਲ ਵੀ ਮੈਂ ਕਰਦਾ ਗੱਲ। ਕਲਿਆਣ ਦਾਸ ਜੀ ਕਹਿੰਦੇ ਉਹ ਪੰਗਤ ਬਹਿ ਕੇ ਰੋਟੀ ਖਾਂਦੇ, ਇਹਨਾਂ ਨੂੰ ਮੈਂ ਆ ਗਿਆ। ਕਹਿੰਦੇ ਸੰਤ ਜੀ ਆ ਜਾਓ ਮੇਰੇ ਕੋਲ ਬੈਠੋ। ਕਹਿੰਦੇ ਸਾਨੂੰ, ਕਹਿੰਦੇ ਇੱਕ ਸਿੱਖਿਆ ਦੇਣੀ ਅੱਜ ਮੈਂ,
1: ਮੈਂ ਕਿਹਾ ਜੀ ਸਤਿਵਚਨ
0: ਸਾਧੂ ਸਿੱਖਿਆ ਹੀ ਦਿੰਦੇ ਮਹਾਰਾਜ ਤੁਹਾਡਾ ਬੱਚਾ ਮੈਂ ਤੁਸੀਂ ਵੀ ਦਿਓਗੇ ਸਿੱਖਿਆ ਕੌਣ ਦੇਊਗਾ ਕਹਿੰਦੇ ਦੇਖ ਸਾਰੀ ਉਮਰ ਲੰਘ ਗਈ 6 ਸਾਲ ਦੀ ਉਮਰ 'ਚ ਫਕੀਰ ਬਣਿਆ ਸੀ ਮੈਂ ਸਾਰੀ ਜ਼ਿੰਦਗੀ ਹਕੀਮੀ ਵੀ ਕੀਤੀ ਵਿਦਵਾਨੀ ਵੀ ਕੀਤੀ ਸਾਧੂਆਂ 'ਚ ਰਿਹਾ ਮੇਰੇ ਜ਼ਿੰਦਗੀ ਦੇ ਤਜ਼ਰਬੇ ਹੈ ਕਹਿੰਦੇ ਵੀ ਇੱਕ ਤੈਨੂੰ ਵਚਨ ਕਰਦੇ ਹਾਂ ਵੀ ਤੂੰ ਪਹਿਲਾਂ ਵਚਨ ਦੇ ਵੀ ਮੰਨੇਗਾ ਮੈਂ ਕਿਹਾ ਜੀ ਸਤਿਵਚਨ ਮੈਂ ਮੰਨੂੰਗਾ ਕਿਉਂ ਸਾਧੂ 'ਤੇ ਸ਼ੰਕਾ ਕੀ ਹੈ ਵੀ ਇਹਨਾਂ ਕਿਹੜਾ ਕੋਈ ਗਲਤ ਕਹਿਣਾ ਜੇ ਤਾਂ ਇਹ ਹੋਵੇ ਵੀ ਗਲਤ ਕਹੂੰਗਾ ਉੱਥੇ ਹੁੰਦਾ ਵੀ ਪਹਿਲਾਂ ਵਚਨ ਦੱਸ ਕੀ ਹੈ ਅਤੇ ਮੈਂ ਕਿਹਾ ਜੀ ਸਤਿਵਚਨ ਕਹਿੰਦੇ ਲੈ ਫਿਰ ਇੱਕ ਸਲੋਕ ਕੰਠ ਕਰ ਲਿਆ ਲਿਖਣ ਤੋਂ ਬਿਨਾਂ ਕੰਠ ਕਰਾਤਾ ਉਹਨੇ ਮੈਂ ਕਿਹਾ ਜੀ ਦੱਸੋ ਕਹਿੰਦੇ ਫੱਕਰ ਬਣ ਜਾ ਫੱਕਰ ਮੈਂ ਕਿਹਾ ਜੀ ਉਹ ਕਿਵੇਂ ਬਣਦਾ ਕਹਿੰਦੇ ਫੱਕਰ ਸੋ ਜੋ ਤਮਾ ਨਾ ਕਰ ਫੱਕਰ ਉਹ ਹੁੰਦਾ ਜਿਹੜਾ ਮਾਇਆ ਦੀ ਤਮਾ ਨਾ ਕਰੇ ਵੀ ਮੈਨੂੰ ਮਾਇਆ ਮਿਲੇ ਮੈਂ ਕਿਹਾ ਜੀ ਇਹ ਤਾਂ ਕਿਰਪਾ ਹੀ ਆ ਫਿਰ ਤੁਹਾਡੀ ਕਹਿੰਦੇ ਨਹੀਂ ਨਹੀਂ ਅਜੇ ਕਸਰ ਹੈ ਕਿਰਪਾ ਹੁਣ 'ਚ ਕਸਰ ਹੈ ਜੀ ਕਹਿੰਦੇ ਉਹ ਕਸਰ ਕੱਢਣੀ ਹੈ ਮੈਂ ਕਿਹਾ ਜੀ ਦੱਸੋ ਕਹਿੰਦੇ ਫੱਕਰ ਸੋ ਜੋ ਤਮਾ ਨਾ ਕਰੇ ਆਉਂਦੀ ਹੋਈ ਮਾਇਆ ਨੂੰ ਮਨਾ ਨਾ ਕਰੇ ਕਹਿੰਦੇ ਇੱਥੇ ਫਰਕ ਹੈ ਤੂੰ ਮਨਾ ਕਰਦਾ ਮੈਂ ਕਿਹਾ ਜੀ ਇੱਥੇ ਤਾਂ ਹੈਗਾ ਫਰਕ ਜ਼ਰੂਰ ਕਹਿੰਦੇ ਤਾਂ ਹੀ ਤੇਰੇ ਡੇਰੇ ਦੀ ਆਹ ਹਾਲਤ ਹੈ ਐਡੀ ਮਜ਼ੂਰੀ ਜਦੇ ਦੀ ਇੱਥੇ ਸਿੰਘਾਂ ਨੂੰ ਇੰਨਾ ਤੰਗ ਕਰ ਰਿਹਾ ਕਿ ਇੱਥੇ ਪਦਾਰਥ ਇਹ ਤੇਰੇ ਗਰੀਬੀ ਨਾਲ ਘੁਲਦੇ ਹੈ ਬਹੁਤ ਬੜਿਆਂ ਦੀ ਗੱਲ ਹੈ ਸਾਹਿਬ ਸਿੰਘ ਉਦੋਂ ਇਹੀ ਮੈਂ ਰੱਖਿਆ ਹੋਇਆ ਸੀ ਵੀ ਤੇਲ ਵੀ ਕੋਲੋਂ ਹੀ ਪਾਉਣਾ ਸਿੰਘਾਂ ਦਾ ਗੱਫਾ ਵੀ ਘਰ ਤੋਂ ਵੀ ਚਲੋ ਪਰਿਵਾਰ ਨੂੰ ਸੇਵਾ ਮਿਲੀ ਹੈ ਰਸਾਉਣ ਦੇ ਵਿੱਚ ਇਸ ਤਰੀਕੇ ਸਰਾਈ ਜਾਵੇ ਐਂ ਸੀ ਉਹਦੇ 'ਚ ਫਿਰ ਸਾਹ ਸਿੰਘ ਜੀ ਫਿਰ ਥੋੜ੍ਹਾ ਜਿਹਾ ਘਰ ਦੇ ਪਦਾਰਥੋਂ ਦਾ ਵੀ ਨੁਕਸਾਨ ਹੋਣਾ ਹੀ ਸੀ ਨੁਕਸਾਨ ਹੋ ਕੇ ਕੋਈ ਫਾਇਦਾ ਹੁੰਦਾ ਅਤੇ ਉਹ ਜਿਸ ਵੇਲੇ ਕਹਿੰਦੇ ਫੱਕਰ ਸੋ ਜੋ ਤਮਾ ਨਾ ਕਰੇ ਆਉਂਦੀ ਹੋਈ ਮਾਇਆ ਨੂੰ ਮਨਾ ਨਾ ਕਰੇ ਮੈਂ ਕਿਹਾ ਜੀ ਇਹ ਤੋਂ ਅੱਗੇ ਹੋਰ ਵੀ ਹੈ ਕੁਛ ਕਹਿੰਦੇ ਇੱਕ ਪੰਕਤੀ ਹੋਰ ਹੈ ਬਤਾਓ ਕੀ ਕਹਿੰਦੇ ਆਈ ਹੋਈ ਨੂੰ ਜਮ੍ਹਾਂ ਨਾ ਕਰੇ ਕਹਿੰਦੇ ਚੰਗੇ ਥੋਂ ਲੈਣ ਜਾਵੇ ਨਾ ਤਮਾ ਕਰੇ ਨਾ ਮਨਾ ਕਰੇ ਨਾ ਜਮ੍ਹਾਂ ਕਰੇ ਇਹ 3 ਕੰਮ ਕਰੇ ਉਹ ਭਾਈ ਮਹਾਂਪੁਰਸ਼ਾਂ ਨੂੰ ਵਚਨ ਦੇਣ ਤੋਂ ਬਾਅਦ ਫਿਰ ਮੈਂ ਨਾ ਤਾਂ ਕਦੇ ਮਨਾ ਕੀਤੀ ਹੈ ਨਾ ਕਦੇ ਤਮਾ ਕੀਤੀ ਹੈ ਅਤੇ ਸਤਿਗੁਰੂ ਮਹਾਰਾਜ ਵਾਸਤੇ ਕਰਨ ਅਤੇ ਜੇ ਜਮ੍ਹਾਂ ਥੋੜ੍ਹੀ ਬਹੁਤ ਹੁੰਦੀ ਆ ਤਾਂ ਇਕੱਠੀ ਕਰ ਲਈ ਫਿਰ ਲਾ ਦਿੱਤੀ ਕਿਉਂ ਇੱਕ ਰਾਇ ਤਾਂ ਹੈ ਨਹੀਂ ਵੀ ਇੱਕ ਪੈਸਾ ਮਿਲ ਗਿਆ ਉਹੀ ਲਾ ਦਿੱਤਾ ਥੋੜ੍ਹਾ ਜਿਹਾ ਜਮ੍ਹਾਂ ਕਰਕੇ ਲਾਉਣੇ ਪੈਂਦੇ ਆ ਸੋ ਇਹੋ ਸਾਧ ਸੰਗਤ ਗੁਰੂ ਕਿਰਪਾ ਕਰੇ ਉਹ ਮਹਾਂਪੁਰਸ਼ਾਂ ਦੇ ਐਸੇ ਸਾਧ ਸੰਗਤ ਸਿਧਾਂਤ ਗੱਲਾਂ ਕੀ ਦੋਹਰੇ ਇਹੋ ਜਿਹੇ ਪੜ੍ਹਦੇ ਇਹੋ ਜਿਹੇ ਸਾਧੂ ਕੋਈ ਹਾਜ਼ਰੀ ਕਰਨ ਵਾਲੇ ਆ ਗਏ ਸਾਰੇ ਨਗਰ ਦੇ ਲੋਕ ਇਹ ਕਥਾ ਸੁਣਨ ਪਰ ਉਹ ਬਾਣੀਆਂ ਨਹੀਂ ਗਿਆ ਉਹਦਾ ਭਰਾ ਗਿਆ ਕਥਾ ਸੁਣ ਕੇ ਉਹਨੂੰ ਬੜੀ ਅਸਰ ਕਰ ਉੱਠਿਆ ਅਤੇ ਉਹਨੇ ਕਿਹਾ ਕਹਿੰਦੇ ਭਾਈ ਐਂ ਦੱਸੋ ਵੀ ਤੁਹਾਡੇ ਨਗਰ ਦੇ 'ਚੋਂ ਕੋਈ ਪ੍ਰੇਮੀ ਰਹਿੰਦਾ ਤਾਂ ਨਹੀਂ ਜਿਹੜਾ ਕਥਾ 'ਚੋਂ ਨਾ ਆਉਂਦਾ ਹੋਵੇ ਜੇ ਨਹੀਂ ਕੋਈ ਆਉਂਦਾ ਉਹਨੂੰ ਲਿਆਇਆ ਕਰੋ ਪ੍ਰੇਮ 'ਚ ਭਲਾ ਹੋ ਜੂਗਾ ਉਹਦਾ ਕਹਿੰਦੇ ਜੀ ਹੋਰ ਤਾਂ ਸਾਰਾ ਪਿੰਡ ਆਉਂਦਾ ਉਹ ਕਹਿੰਦਾ ਮੇਰਾ ਭਰਾ ਨਹੀਂ ਆਉਂਦਾ ਕਹਿੰਦੇ ਲਿਆ ਆਪਣੇ ਭਰਾ ਨੂੰ ਕਹਿੰਦੇ ਜੀ ਉਹ ਨਹੀਂ ਆਉਂਦਾ ਉਹ ਤਾਂ ਮੈਨੂੰ ਵੀ ਹਟਾਉਂਦਾ ਸਮਾਂ ਵੀ ਤੂੰ ਐਵੇਂ ਸਾਧਾਂ ਦੇ ਕੋਲ ਕਾਹਤੇ ਲੈ ਜਾਂਦਾ ਕਹਿੰਦੇ ਫਿਰ ਤੂੰ ਭਾਈ ਫਿਰ ਬੜੀ ਮਾੜੀ ਗੱਲ ਆ ਵੀ ਸਾਰਾ ਪਿੰਡ ਤਰੂਗਾ ਉਹ ਵਿਚਾਰਾ ਡੁੱਬੂਗਾ ਇਕੱਲਾ ਕਹਿੰਦੇ ਜੀ ਹੁਣ ਕੀ ਕਰੀਏ ਡੁੱਬਣ ਦਿਓ ਫਿਰ ਹੁਣ ਇਹ ਜਿਹਨੂੰ ਕਹਿੰਦੇ ਨਹੀਂ ਤਰਸ ਕਰੀਦਾ ਜੇ ਕੋਈ ਡੁੱਬਦਾ ਹੋਵੇ ਜੇ ਕੋਈ ਡੁੱਬਾ ਫਿਰ ਹੋਵੇ ਸਾਰ ਥੋੜ੍ਹੀ ਜਿਹੀ ਕਰਨੀ ਚਾਹੀਦੀ ਹੈ ਖਬਰ ਅੱਤ ਪਿਆਰਾ ਪਵੇ ਤੂੰ ਕਿਉਂ ਸੰਜਮ ਕਰਨਾ ਆਪਾਂ ਨੇ ਉਹਨੂੰ ਨਿਉਂਦਾ ਵਰਜਿਆ ਮਹਾਤਮਾ ਨੂੰ ਕਹਿੰਦੇ ਲੈ ਕਰ ਵੀ ਤੇਰੇ ਘਰ ਰੋਟੀ ਦਿਖਾਉਣ ਆਉਣਾ ਵੀ ਉਦਣ ਤੇਰੇ ਭਰਾ ਨੂੰ ਆਪਾਂ ਆਪ ਹੀ ਮਿਲਾਂਗੇ ਜੇ ਆਪ ਨਹੀਂ ਆਉਂਦਾ ਹੁਣ ਜਦੋਂ ਸੰਤ ਆਪ ਕਿਸੇ ਕੋਲ ਚ ਰਿਹਾ ਵੀ ਇਹ ਲੋਕ ਭਾਰੀ ਪੈ ਜਾਂਦੇ ਕਿਸੇ ਜ਼ਿਆਦੇ ਉਹ ਨਿਉਂਦਾ ਜਿਸ ਵੇਲੇ ਵਰਜ ਦਿੱਤਾ ਉਹਨੂੰ ਉਹਦੇ ਨਾਲ ਲੜੇ ਆਪਣੇ ਭਰਾ ਨਾਲ ਕਹਿੰਦਾ ਤੈਨੂੰ ਕਿਹਨੇ ਕਿਹਾ ਸੀ ਸਾਧ ਨੂੰ ਘਰ ਬੁਲਾਉਣ ਨੂੰ ਰੋਟੀ ਖਵਾਉਣੀ ਸੀ ਉੱਥੀ ਖਵਾਇਆ ਜਾਂਦਾ ਕਿੱਥੇ ਤੂੰ ਇੱਥੇ ਪਿੱਪਲ ਲਿਆ ਕੇ ਲਾਇਆ ਇਹੋ ਜਿਹੇ ਸ਼ਬਦ ਕਹੇ ਪਿੱਪਲ ਬੰਦ ਦਰਦ ਲਿਆ ਕੇ ਇੱਥੇ ਤੂੰ ਕਾਹਨੂੰ ਬੁਲਾਉਣਾ ਸੀ ਸੰਤ ਨੂੰ ਇੱਥੇ ਉਹ ਕਹਿੰਦਾ ਭਾਈ ਤੂੰ ਐਂ ਕਰ ਵੀ ਮੂੰਹ ਬੰਦ ਰੱਖੀ ਹੋਰ ਲੋਕਾਂ ਨੇ ਵੀ ਆਉਣਾ ਪ੍ਰਸ਼ਾਦਾ ਤੂੰ ਸਮਾਂ ਅਤੇ ਇੱਥੇ ਤਾਂ ਦਰਸ਼ਨ ਕਰ ਕਹਿੰਦਾ ਮੈਂ ਨਹੀਂ ਦਰਸ਼ਨ ਕਰਨਾ ਮੇਰਾ ਨੇਮ ਕਰਿਆ ਵਾ ਵੀ ਕਿਸੇ ਸਾਧ ਦਾ ਦਰਸ਼ਨ ਨਹੀਂ ਕਰਾਂ ਕਹਿੰਦਾ ਵੇਖ ਕੀ ਕਰੇਗਾ ਹੁਣ ਆਪਣੇ ਘਰ ਆਊ ਕਹਿੰਦਾ ਕਰਨਾ ਕੀ ਕੁੰਡਾ ਲਾ ਕੇ ਬੈਠੂ ਅੰਦਰਲਾ ਕੁੰਡਾ ਲਾ ਕੇ ਬੈਠੂ ਸੰਤ ਦੇ ਦਰਸ਼ਨ ਕਰਦਾ ਕਿ ਅਭੀ ਬੜੀ ਗੜਬੜ ਹੋ ਗਈ ਸੰਤ ਤਾਂ ਆਏ ਇਸ ਕਰਕੇ ਸੀ ਮਹਾਤਮਾ ਜੀ ਆ ਗਏ ਰੋਟੀ ਖਾਧੀ ਹੱਥ ਧੋਏ ਕਹਿੰਦੇ ਭਰਾ ਕਹਿੰਦੇ ਜੀ ਅੰਦਰ ਬੈਠਾ ਕੁੰਡਾ ਲਾਈ ਸੰਤ ਕਹਿੰਦੇ ਬਈ ਚਾਹੇ ਹੁਣ ਤਾਂ ਦਰਵਾਜ਼ਾ ਭੰਨੋ ਵੀ ਮੈਂ ਤਾਂ ਮਿਲਣਾ ਉਹਨੂੰ ਉਹ ਭਰਾ ਨੇ ਦਰਵਾਜ਼ਾ ਖੜਕਾਇਆ ਕਹਿੰਦਾ ਇਹ ਤਾਂ ਕੁੰਡਾ ਖੋਲ ਦੇ ਨਹੀਂ ਫਿਰ ਦੇਖ ਲਾ ਵੀ ਚੂਲਾ ਪੱਟ ਕੇ ਅੰਦਰਾਉਣਾ ਪਊਗਾ ਹੁਣ ਸਾਨੂੰ ਚੂਚੀ ਪੱਟ ਦੇਣੀ ਉਹ ਕਹਿੰਦਾ ਕਾਹਨੂੰ ਦਰਵਾਜ਼ਾ ਸੂਮ ਸੀ ਨਾ ਕਹਿੰਦਾ ਦਰਵਾਜ਼ੇ ਦਾ ਨੁਕਸਾਨ ਨਾ ਕਰੀ ਮੈਂ ਬਾਹਰ ਖੋਲ ਦੇਣਾ ਕੀ ਲੈਣਾ ਮੇਰੇ ਕੋਲੋਂ ਜਦ ਕਿ ਦਰਵਾਜ਼ਾ ਤਾਂ ਉਹਨੂੰ ਕੁੰਡਾ ਖੋਲਤਾ ਪਿੱਠ ਕਰਕੇ ਖੜ ਗਿਆ ਦਰਵਾਜ਼ਾ ਖੋਲ ਕੇ ਨਾ ਪਿੱਠ ਕਰਕੇ ਖੜ ਗਿਆ ਸੰਤ ਮੂੰਹ ਕਰੀ ਖੜੇ ਆ ਉਹ ਪ੍ਰੇਮੀ ਪਿੱਠ ਕਰੀ ਖੜਾ ਸੰਤ ਕਹਿੰਦੇ ਭਾਈ ਕੀ ਗੱਲ ਤੂੰ ਰੁੱਸਿਆ ਕਹਿੰਦਾ ਰੁੱਸਣ ਦਾ ਮਤਲਬ ਨਹੀਂ ਸੰਤ ਜੀ ਚਲੇ ਜਾ ਤੁਸੀਂ ਮੈਂ ਤੁਹਾਡਾ ਦਰਸ਼ਨ ਨਹੀਂ ਕਰਦਾ ਕਹਿੰਦੇ ਚੱਲ ਮੇਰਾ ਦਰਸ਼ਨ ਨਾ ਕਰ ਮੈਂ ਤਾਂ ਦਰਸ਼ਨ ਮੈਨੂੰ ਵੀ ਕੋਈ ਐਡੀ ਖਾਸ ਨਹੀਂ ਸੀ ਮੇਰੇ ਮੈਂ ਤੈਨੂੰ ਦਰਸ਼ਨ ਨਹੀਂ ਦੇਣਾ ਆ ਮੈਂ ਤਾਂ ਤੇਰਾ ਦਰਸ਼ਨ ਕਰਨ ਆਇਆ ਵੀ ਤੂੰ ਦਰਸ਼ਨ ਤਾਂ ਦੇ ਦੇ ਕਹਿੰਦਾ ਜੇ ਮੈਂ ਦਰਸ਼ਨ ਦੇ ਤਾਂ ਤੇਰਾ ਵੀ ਲਿਆ ਜਾਊ ਨਾਲ ਕਹਿੰਦਾ ਮੈਂ ਦੇਣਾ ਹੀ ਨਹੀਂ ਦਰਸ਼ਨ ਤੈਨੂੰ ਨਾ ਤੇਰਾ ਦਰਸ਼ਨ ਲੈਣਾ संत कहते चंगा फिर एक गल सुन लिया, कहते राम का नाम लिया कर, तलाक देकर कटी गाल जो राम ने ऐसी गाल कटी ना, गाल कट के कहना मैं नहीं लेना वह राम, राम का नाम। संत कहते वह तो लिया गया, यह लिया गया। हूं तेरे को हम एक गल का ख्याल रखी, अज से अठ मैनू तेरी मौत हो जानी है। फिर हो गया दिमाग दुरुस्त, कहना है, कहते हाँ यही है, अठ मैनू मौत है तेरी। घबरा गया, फिर मूँह कर लिया, पहला नहीं करे फिर मूँह कर लिया उधर। कहना जी पक्की गल है संत, कहते पक्की गल है, तैयारी कर ला बस तू। कहना जी फिर की होगा, कहते अगे परलोक के तेन धर्मराज में ले आएंगे, तेरा सारा कम हिसाब किताब तेरी गड़बड़ हो गई है बहुत बड़ी, नरकी बनता सुरग तो बनता नहीं। कहते तैं जिहड़ा गाल कट के राम का नाम लिया ना, इतने आके तेन धर्मराज ने पूछना भी आ थोड़ा जा पुन एक नाम जपेद है, गाल कटी जीता परमात्मा। कहते फिर उत्थे वो कहेंगे भी तेनों स्वर्ग दईए चार घड़ियाँ, तू कह मैं नहीं स्वर्ग लैना, तू कहें भी मैं तो यदा मुल लैना है, जिन्हें पैसे बनते हैं ना वो पैसे दो जी गाल कटी थी वो। कहना जी ठीक है, अठ मैनू मर गया, धर्मराज दे गया। कहते भाई दस पाप ही करे ने नरकों च सटना है, आ एक बारी राम कहा सी इहदा महात्मा, कहना महात्मा कोई नहीं मैं तो मुल लैना है। धर्मराज पै गया चक्कर जी, भी यदा मुल हूँ मैं की पावे मुल, बथेरा उन्होंने लालच दिता, कहना नहीं मुल लैना, लैना भी पहला बाद के ना कि। धर्मराज नठिया गया वर्मा को, कहते जी आ गड़बड़ हो गई, दसो हम की करिए, कहे जे भांडे लाल से तुम आ खड़ा है उसे मुल मंगद, गाल कट के रब का रा ना लिया वह भी मुल मंगता मेरे को, मेरे वास्ते तो ये टंटा छड़ गया, मैं दसो की करा, मैनू भी तो डर है परमात्मा का, मैं कोई मुल किए पा दूँ। वर्मा कहता मैंने भी नहीं पता, शिव जी को पूछ रहे हो, बड़ी तपस्या करता है, शिव से तपस्या और ब्रह्मा सेना वेद जारी दस मित महाराज कहते, शिव जी ने पूछया तू दस, तो कहना मैंने भी नहीं पता इस गल का। ब्रह्मा विष्णु वर्मा शिव जी तो धर्मराज कहते आया करो कट्ठे हो क्या, भगवान विष्णु को चलते हैं, अपने सारे तो वड्डा होगा। भगवान जी को गए, कहते महाराज भी आ एक समस्या आ गई, ये मुल मंगता है कभी गाल है तो राम कहा, पर महात्म जरूर, क्योंकि तुम ये निजम बनाया भी जेड़े तरीके कोई मर्जी करे महाराज फिर यदा हूँ दसो भी मुल मंगता जी की करिए। भगवान विष्णु कहते ऐ करो मेरे को लिया लैन, कहते बिठा दो बिठाता। भगवान जी ने वो माया पा दी, कहते जाओ माया पाती आनंद च बैठा भुलिया। तो जिस वेले रस्ते मिल गया नारद ना, तिना कहना कितों आए हो तुम, अपने बाप को भी पुछद, तो शिव जी को पुछद, धर्मराज को कट्ठे होकर कितने गए थे, कहते भगवान दे की गल आ समस्या आ गई थी। कहते गल सुनो फिर मिलना की होया, कल कोई होर आके तंग करूगा तेनों, ये तो उत्ती रहेगी गल, जाके पुछ के आओ भगवान भी नाम का मुल की है, ये तो गड़बड़ कर दी भगवान ने भी जाओ। मुड़ के फिर आ गए बाबा, भगवान जी कहते की गल, फिर आ गए, कहते जी कहानी तो उत्थे दी उत्थे रहेगी, भी यदा मुल की है। कहते भोले हो यदा मुल की होना सी, नाम का भी कितने मुल है। कहते माया पा के भुला दिता है, कहते यदा तो मुल यही है भी नाम जपन वाला नामी दे अभेद हो जाता, बस ये अभेद हो गया, हम मुल हो सकती है ना, यदा तो आही मुल है जिन्हें गाल कढ़ी परमात्मा ने उसका भी उधार कर दिता। इस करके साहब सिंह जी जिहड़े वाहिगुरु का जाप करते हैं, मूल मंत्र पढ़ते हैं, परमात्मा का नाम लेंदे है, उन्होंने आधार पाई क्यों नहीं करनगे महाराज, ऐसा गाला कढ़िया वाले का आधार कर दिता। सो इस करके साहब सिंह जी कहते हैं तिसकी कीमत, तिस की कीमत किकों होए, वो कीमत किमें हो सकती है, साई नाम अमोल कीम ना कोई जानते, तो जानते ही नहीं कोई उन्होंने कीमत। सो इस प्रकार कहते हैं जी
1: गुरु प्रसाद बस मन आए,
0: हाँ मन दे विच साध सिंह जी कदों वसद, हर थां ते जिथे किसी की वसों है तो उस थां ते कोई होर वसों करनी चाहे भला वसों ऐ हो जूगी, कौन वसों कर देता जिहदा पहला कब्जा वो छड़दा हुंदा कि पहला जिहड़े बसदे है उन्हां नूं उत्थों चाहे पैसे दे के विदा करो चाहे डंडे मार के विदा करो, उन्हों जिवें भी मर्जी है उन्हों जगह तों कब्जा छड़ाओ तां उत्थे अपनी वसों करो, जे गलत बंदियां दा कब्जा हो गया तुहाडी जमीन ते फिर डंडे भी चुकने पैंदे, शस्त्र भी चुकने पैंदे। इसे तरह साध सिंह जी अपना जिहड़ा हिरदा रूपी घर है ना, इहदे ते काम करो लोभो हंकार दा कब्जा होया होया है, ਇਹ ਬੜੇ ਨਜਾਇਜ਼ ਬੰਦਿਆਂ ਨੇ ਕਬਜ਼ਾ ਕੀਤਾ, ਇਹ ਲੱਗਦਾ ਕੁਛ ਨਹੀਂ ਇਸ ਘਰ, ਵੱਧਵੀਂ ਜਗ੍ਹਾ ਮੰਨੀ ਬੈਠੇ, ਬੁੱਧ ਰੂਪ ਧਰਤੀ ਨੂੰ ਨਾ ਇਹਨਾਂ ਨੇ ਦੱਬਿਆ ਹੋਇਆ। ਹੁਣ ਜਿੰਨੀ ਦੇਰ ਤੱਕ ਇਹਨਾਂ ਨੂੰ ਸਾਧ ਸੰਗਤ ਡੰਡੇ ਮਾਰ ਕੇ ਗੁਰੂ ਦਾ ਸ਼ਬਦ ਜਿਹੜਾ ਡੰਡਾ ਹੈ, ਤੇ ਇਹਨਾਂ ਡੰਡਿਆਂ ਦੇ ਨਾਲ ਕਿਵੇਂ ਕੱਢਣਾ ਹੈ, ਇਹ ਘਰ ਵਸੇਗਾ ਉੱਜੜ ਥੇ ਹੋ ਵਸਾਇਓ, ਇਹ ਉੱਜੜਾ ਉੱਜੜਿਆ ਹੋਇਆ ਥੇ ਨਾਮ ਨਾਮ ਕਨੀ ਤੇ ਸ਼ੁਭ ਗੁਣਾ ਕਰਕੇ ਉੱਜੜਿਆ ਹੀ ਪਿਆ ਸਾਧ ਸੰਗਤ ਜੀ, ਉੱਜੜੇ ਹੋਏ ਘਰ 'ਚ ਤੇ ਵਸਾਉਣੇ ਸੌਖੇ ਹੈ, ਕਈ ਕਈ ਬੜੇ ਲੱਗ ਜਾਂਦੇ ਸਮਾਨ ਜੋੜਦਿਆਂ ਨੂੰ ਮੈਂ, ਤੇ ਮਹਾਰਾਜ ਕਿੰਨਾ ਪਿਆਰਾ ਵਚਨ ਕਰਦੇ ਨੇ, ਜਿਤ ਪਾਰ ਬ੍ਰਹਮ ਚਿਤ ਆਇਆ ਸੋ ਕਰ ਦੇਈਏ ਵਸਾਇਆ, ਉਹ ਘਰ ਵਸ ਗਿਆ ਹਿਰਦਾ ਰੂਪੀ ਘਰ ਜਿੱਥੇ ਵਾਹਿਗੁਰੂ ਚੇਤਿਆ, ਤੇ ਜਦੋਂ ਘਰ ਸੁੱਖ ਵਸਿਆ ਹਿਰਦੇ ਰੂਪੀ ਘਰ ਦੇ ਵਿੱਚ ਸੁੱਖ ਮਿਲ ਗਿਆ, ਬਾਹਰ ਸੁੱਖ ਪਾ ਫਿਰ ਤਾਂ ਸੁੱਖ ਹੀ ਸੁੱਖ ਹੈ, ਜੈ ਵਸਾ ਲੇ ਤਾਂ ਵੈਸਾ ਸਵਾਮੀ ਜੈ ਭੇਜੀਏ ਤਾਂ ਜਾਵਾ, ਸਭ ਨਗਰੀ ਮੈਂ ਇੱਕੋ ਰਾਜਾ ਸਭ ਇੱਕ ਵਿੱਚ ਹੈ ਸਭ। ਸੋ ਇਸ ਕਰਕੇ ਸਾਧ ਸੰਗਤ ਜੀ ਉਹਨਾਂ ਤੋਂ ਕਬਜ਼ਾ ਛਡਾਉਣ ਵਾਸਤੇ ਹੁਣ ਉਹ ਛੱਡਦੇ ਨਹੀਂ ਕਬਜ਼ਾ, ਇਹ ਕਬੜਾ ਇਹਨਾਂ ਦਾ, ਇੱਕ ਤੁਸੀਂ ਅਜਮਾਇਸ਼ ਕਰਕੇ ਦੇਖ ਲਓ, ਜਿਹਨਾਂ ਗਲਤ ਬੰਦਿਆਂ ਦਾ ਇੱਕ ਆਊਗਾ ਇੰਨੇ ਚੰਗੇ ਬੰਦਿਆਂ ਦਾ ਕਦੇ ਇੱਕਾ ਨਹੀਂ ਹੋ ਸਕਦਾ। ਸਿੱਖਾਂ ਵਿੱਚ ਇੰਨੇ ਚੰਗਿਆਈਆਂ ਨੇ ਇੰਨੇ ਗੁਣ ਨੇ, ਮਾੜਾ ਜਿਹਾ ਰੁੱਸ ਜਾਵੇ ਕਮੇਟੀ ਦੇ ਵਿੱਚ ਚਾਰ ਬੰਦੇ ਰੁੱਸ ਜਾਣ ਕਹਿਣਗੇ ਅੱਡ ਗੁਰਦੁਆਰਾ ਖੋਲੂੰਗਾ, ਉਹਨਾਂ ਨਾਲ ਹੀ ਰਹਿਣਾ, ਏਕਾ ਨਹੀਂ ਹੈ। ਗਲਤ ਬੰਦਿਆਂ ਦਾ ਇੰਨਾ ਇੱਕ ਹੈ, ਜਿਹੜੇ ਠੇਕੇ ਦੇ ਸ਼ਰਾਬ ਲੈਂਦੇ ਨੇ ਉਸੇ 'ਤੇ ਮੁੜ ਮੁੜ ਕੇ ਜਾਈ ਜਾਂਦੇ ਨੇ, ਇਹ ਨਹੀਂ ਕਹਿੰਦੇ ਹੈਗੇ ਜੇ ਲੜਦੀ ਪੈਣ ਵੀ ਉਹ ਠੇਕਾ ਹੋਰ ਖੋਲ੍ਹਣਾ, ਕਹਿਣਗੇ ਇੱਕ ਨਾਲ ਹੀ ਸਰ ਜੂਗਾ ਆਪਣਾ। ਗਲਤ ਬੰਦਿਆਂ ਦਾ ਇੱਕ ਹੈ, ਸਾਡੇ ਨਾਲ ਜ਼ਿਆਦਾ ਹੈ, ਕਾਮ ਕਰੋ ਲੋਭ ਅਹੰਕਾਰ ਦਾ ਇੱਕ ਹੈ ਜਿਹੜਾ ਸਾਧ ਸੰਗਤ ਜੀ, ਹੈ ਇਹ ਗਲਤ ਪਰ ਏਕਾ ਬਹੁਤ ਹੈ ਇਹਨਾਂ ਦਾ, ਐਸਾ ਇੱਕ ਹੈ ਵੀ ਜਿਵੇਂ ਹੜਵਾਰਾਂ ਦੇ ਕੁੱਤੇ ਹੁੰਦੇ ਇਹਨਾਂ ਦੇਖਿਆ, ਉਹਨਾਂ ਦਾ ਸਾਧ ਸੰਗਤ ਜੀ ਬੜਾ ਏਕਾ ਹੁੰਦਾ ਉਹਨਾਂ ਦਾ, ਜੇ ਕਿਤੇ ਇੱਕ ਕੁੱਤਾ ਕਿਸੇ ਦੇ ਮਗਰ ਪੈ ਜਾਣਾ ਇੱਕ ਕਿਤੇ ਅਚਨਚੇਤ, ਉਹ ਕੁੱਤੇ ਦੀ ਮਦਦ ਤੇ ਚਾਰ ਪੰਜ ਊਈ ਰੌਲਾ ਪਾਉਂਦੇ ਪਾਉਂਦੇ ਭੌਂਕਦੇ ਉਹ ਵੀ ਮਗਰੇ ਆਉਣ ਲੱਗ ਜਾਂਦੇ ਨੇ। ਇਹ ਇਸੇ ਤਰ੍ਹਾਂ ਦੇ ਕੁੱਤੇ ਨੂੰ ਹੜਵਾਰਿਆਂ ਦੇ ਕੁੱਤੇ ਨੇ ਸਾਧ ਸੰਗਤ ਜੀ, ਜੇ ਕਿਤੇ ਕਾਮ ਭੌਂਕੇ ਨਾ ਇਹ ਕੁੱਤਾ ਲੱਤ ਨੂੰ ਪੈ ਜਾਏ ਬੁੱਧ ਰੂਪ ਲੱਤ ਨੂੰ, ਫਿਰ ਜਿਹੜੇ ਬਾਕੀ ਨੇ ਉਹ ਵੀ ਭੌਂਕਦੇ ਆ ਨਾਲ ਹੀ, ਉਹ ਵੀ ਸਾਥ ਹੀ ਭੌਂਕਦੇ ਹੋਏ ਲਾਰੇ ਹੀ ਗੱਲ ਹੁੰਦੇ, ਉਹਦੀ ਮਦਦ ਕਰਾਉਂਦੇ ਆਊਗੀ, ਸਾਰੇ ਆ ਜਾਂਦੇ ਨੇ, ਜਿੱਥੇ ਇੱਕ ਆਉਂਦਾ ਉੱਥੇ ਚਾਰੇ ਵੀ ਹੋਈ ਆ ਜਾਂਦੇ ਨੇ। ਸੋ ਇਸ ਕਰਕੇ ਮਨ ਲੋਚਿਆ ਬੁਰਿਆਈਆਂ ਗੁਰੂ ਸਾਹਿਬ ਦੀ ਇਹ ਮਨ ਹੋ ਰਹੀ ਹੈ, ਇਹ ਤਾਂ ਡੰਡਾ ਕੁੱਤੇ ਵਾਲ ਕੁੱਤੇ ਦਾ ਇੱਕੋ ਇਲਾਜ, ਮਰ ਜਾ ਡੰਡਾ ਦਿਖਾ ਦਿਓ ਕੁੱਤਾ ਤਾਂ ਦਸ ਕਰਮਾਂ ਜਾ ਕੇ ਖੜ ਗਿਆ, ਭੌਂਕੀ ਦਾ ਜਾਊ ਪਰ ਲੱਤ ਨਹੀਂ ਵੱਢ ਸਕਦਾ, ਫਿਰ ਬਾਸ਼ਨਾ ਉੱਠੂ ਤਾਂ ਸੀ ਪਰ ਉਹ ਵਿਗਾੜ ਨਹੀਂ ਸਕਦੀ, ਫਜਰ ਕਰਹਿਤ ਨਹੀਂ ਕਰਾ ਸਕਦੀ ਫਿਰ, ਕਿਉਂਕਿ ਡੰਡਾ ਗੁਰੂ ਦੇ ਸ਼ਬਦ ਆ ਗਿਆ, ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਵਿਖਾਣਾ। ਸੋ ਇਸ ਕਰਕੇ ਸਾਧ ਸੰਗਤ ਜੀ ਤੇ ਉਜੜੇ ਥਿਆਂ ਨੂੰ ਵਸਾਉਣਾ ਬੜਾ ਔਖਾ ਹੈ ਭਾਈ, ਤੇ ਹੁਣ ਮਨ ਦੇ ਵਿੱਚ ਲਿਵ ਕਿਵੇਂ ਲੱਗੇ, ਲਿਵ ਕਿਤੇ ਐਵੇਂ ਲੱਗ ਜੂਗੀ ਸਾਧ ਸੰਗਤ ਜੀ, ਅੰਦਰ ਕਾਮ ਕਰੋ ਕਿ ਲੱਭਣ ਦਿੰਦੇ ਆ ਲਿਵ ਨੂੰ, ਉਹ ਕਿਤੇ ਜੁੜਨ ਦਿੰਦੇ ਆ, ਜਿਹਦੀ ਦੇਰ ਤੱਕ ਗੁਰ ਪ੍ਰਸਾਦ ਗੁਰੂ ਦੀ ਪ੍ਰਸਾਦ ਦੀ ਇਹ ਕਿਰਪਾ ਨਾ ਹੋਵੇ ਤੇ ਗੁਰੂ ਦੀ ਕਿਰਪਾ ਦੇ ਨਾਲ ਮਨ ਬਸ ਆਵੇ ਨਾਨਕਾ, ਜੇ ਪੂਰਨ ਕਿਰਪਾ ਕਿਰਪਾ ਵੀ ਪੂਰੀ ਹੋ ਜਾਵੇ 100%, ਮਾੜੀ ਮੋਟੀ ਕਿਰਪਾ ਨਾਲ ਹੀ ਕੰਮ ਚੱਲਣਾ, ਤੇ ਥੋੜ੍ਹੀ ਥੋੜ੍ਹੀ ਕਿਰਪਾ ਜਿਹੜੀ ਹੈ ਥੋੜ੍ਹੇ ਥੋੜ੍ਹੇ ਕਰਮ ਕਰਦੇ ਰਹੋ, ਉੱਨੀ ਉੱਨੀ ਹੋਈ ਜਾਓ, ਜਿੰਨਾ ਕਰਦੇ ਕਰਦੇ ਹੀ ਪੂਰਨ ਕਿਰਪਾ ਦਾ ਕਰਮ ਕਦੋਂ ਕਰਿਆ ਸੀ, ਜਦੋਂ ਪੂਰਨ ਕਰਮ ਕਰਾਂਗੇ ਪੂਰਨ ਕਿਰਪਾ ਹੋ ਜਾਊਗੀ, ਅਜੇ ਤਾਂ ਭਾਂਡਾ ਹੀ ਨਹੀਂ ਪੂਰਾ ਬਣਿਆ ਸਾਧ ਸੰਗਤ ਜੀ, ਪੂਰਾ ਉਹਦੇ 'ਚ ਦੁੱਧ ਕਿਵੇਂ ਪੈ ਜਾਵੇ, ਭਾਂਡਾ ਧੋਏ ਬੈਸ ਧੂਪ ਦੇਵ ਤਾਉ ਦੂਤੇ ਕੋ ਜਾਹੋ, ਦੁੱਧ ਕਰਮ ਪੁਨ ਸੁਰਤ ਸੁਮੈਣ ਹੋਏ ਨਿਰਾਸ਼ ਜਮਾਦੋ, ਜਪੋ ਤਾਂ ਇੱਕੋ ਨਾਮਾ ਅਵ ਨਿਰਾਫਲ ਕੰਮ। ਇਸ ਕਰਕੇ ਗੁਰ ਪ੍ਰਸਾਦ ਵਸੈ ਮਨ ਆਏ, ਗੁਰੂ ਦੀ ਕਿਰਪਾ ਦੇ ਨਾਲ ਹਿਰਦੇ 'ਚ ਆ ਕੇ ਵਾਹਿਗੁਰੂ ਵਸ ਜਾਂਦਾ, ਜਦੋਂ ਹਿਰਦੇ 'ਚ ਵਸ ਜਾਵੇ ਤਾਂ ਫਿਰ ਸਾਧ ਸੰਗਤ ਜੀ ਹਿਰਦੇ ਦੇ ਅੰਦਰ ਕੋਈ ਵਾਸ਼ਨਾ ਨਹੀਂ ਰਹਿੰਦੀ, ਵਾਸ਼ਨਾ ਸਾਰੀਆਂ ਦੇ ਸਰਜਣ ਹੋ ਜਾਂਦੀ, ਸਾਰੀਆਂ ਵਾਸ਼ਨਾਵਾਂ ਮਿਟ ਜਾਂਦੀਆਂ ਹਨ, ਕੋਈ ਵਾਸ਼ਨਾ ਨਹੀਂ ਰਹਿੰਦੀ ਹੈ, ਕੋਈ ਕੋਈ ਸੱਜਣ ਸਾਥੀ ਕੋਈ ਕੋਈ ਸੱਜਣ ਆਏਕ ਹੈ, ਮੇਰੇ ਮੇਰੇ ਵੀਠਲਾ ਵਾਹੜੀ ਬਲਾਏ, ਕੋਈ ਸੱਜਣ ਹੈ ਕੋਈ ਐਸਾ ਸੱਜਣ ਕੋਈ ਮਿਲ ਜਾਏ ਨਾ, ਹਾਂ ਤਾਂ ਕਿ ਧੋਵਾ ਪਾਏ ਉਹਦੇ ਚਰਨ ਧੋਦਾ ਮੈਂ। ਇੱਕ ਦਿਨ ਸਾਧ ਸੰਗਤ ਜੀ ਮਹਾਂਪੁਰਸ਼ਾਂ ਨੂੰ ਸਿੰਘ ਪੁੱਛਣ ਲੱਗੇ, ਸੰਤ ਗਿਆਨੀ ਗੁਰਬਚਨ ਸਿੰਘ ਜੀ ਕਹਿੰਦੇ ਮਹਾਰਾਜ ਜੀ ਵੀ ਤੁਸੀਂ ਨਾਮ ਦੀ ਪ੍ਰੇਰਨਾ ਦੇਖੋ ਬਾਣੀ ਦੁਆਰਾ ਕਰਦੇ ਹੋ, ਵੀ ਅਸੀਂ ਵੈਸੇ ਹੱਕ ਤਾਂ ਨਹੀਂ ਰੱਖਦੇ ਪਰ ਉਹ ਪ੍ਰਸ਼ਨ ਆ ਗਿਆ ਮਨ 'ਚ, ਹੁਣ ਤੁਸੀਂ ਕਿਰਪਾ ਕਰੋ ਵੀ ਓਹਲਾ ਨਾ ਰੱਖਿਓ ਵੀ ਤੁਹਾਡੀ ਨਾਮ ਦੀ ਅਵਸਥਾ ਕਹੀ ਜੀ ਬਣੀ ਹੋਈ ਹੈ ਸੰਤਾਂ ਨੂੰ, ਐਂ ਪ੍ਰਸ਼ਨ ਕਰ। ਮਹਾਂਪੁਰਸ਼ ਕਹਿੰਦੇ ਸਿੰਘੋ ਇਹ ਨਹੀਂ ਸੀ ਸਵਾਲ ਕਰ, ਤੇ ਕਿਉਂ ਮਹਾਰਾਜ? ਕਹਿੰਦੇ ਮੈਂ ਕਦੇ ਸਿੰਘਾਂ ਦੇ ਸਾਹਮਣੇ ਝੂਠ ਵੀ ਨਹੀਂ ਬੋਲ ਸਕਦਾ, ਪਰ ਇਹ ਕਹਿੰਦੇ ਗੁਪਤ ਗੱਲਾਂ ਜਿਹੜੀਆਂ ਹੁੰਦੀਆਂ ਨੇ ਕਹਿੰਦੇ ਉਜਾਗਰ ਨਹੀਂ ਕਰੀਦੀਆਂ, ਪਰ ਮੈਨੂੰ ਮੇਰੇ ਵਾਸਤੇ ਧਰਮ ਸੰਕਟ ਖੜਾ ਕਰ ਦਿੱਤਾ, ਨਾ ਮੈਂ ਝੂਠ ਬੋਲ ਸਕਦਾ। ਜੇ ਮੈਂ ਦੱਸਦਾ ਤਾਂ ਫਿਰ ਸੁਖਮ ਦਾ ਹੰਕਾਰ ਕਹਿੰਦੇ ਮਹਾਰਾਜ ਤੁਹਾਨੂੰ ਕਿੱਥੇ ਹੰਕਾਰ ਚਿੰਬੜ ਜੂ, ਸਾਡਾ ਭਲਾ ਇਹਦੇ 'ਚ। ਮਹਾਂਪੁਰਸ਼ ਵਿਰਾਗ 'ਚ ਆ ਕੇ ਨਾ ਸਾਸ ਦੀਆਂ ਅੱਖਾਂ ਜੋ ਭਰ ਕੇ ਕਹਿੰਦੇ ਸਿੰਘੋ, ਕਹਿੰਦੇ ਜਿੱਦਣ ਅੰਮ੍ਰਿਤ ਛਕਿਆ ਸੀ ਨਾ ਕਲਗੀਧਰ ਪਾਤਸ਼ਾਹ ਦੇ ਖੰਡੇ ਬਾਟੇ ਦਾ, ਜਦ ਕਹਿੰਦੇ ਪੰਜਾਂ ਪਿਆਰਿਆਂ ਨੇ ਮੈਨੂੰ ਗੁਰਮੰਤਰ ਵਾਹਿਗੁਰੂ ਦਿੱਤਾ, ਉਸ ਦਿਨ ਤੋਂ ਲਾ ਕੇ ਕਹਿੰਦੇ ਅੱਜ ਤੱਕ ਕਹਿੰਦੇ ਕਦੇ ਸੁੱਤਿਆਂ ਨੂੰ ਵੀ ਨਹੀਂ ਭੁੱਲਿਆ, ਜਾਗਦਿਆਂ ਨੂੰ ਤਾਂ ਵਿਸਰਨੇ ਕੀ ਆ, ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਦੇ ਸੁੱਤੇ ਨੂੰ ਵੀ ਨਹੀਂ ਭੁੱਲਿਆ ਮਹਾਂਪੁਰਖ ਕਹਿੰਦੇ, ਸੁੱਤਿਆਂ ਵੀ ਨਾਮ ਚੱਲਿਆ। ਇਹ ਫਿਰ ਕਿਉਂ ਹੋਇਆ? ਗੁਰਪ੍ਰਸਾਦ ਬਸੈ ਮਨ ਆਏ, ਗੁਰੂ ਦੀ ਕਿਰਪਾ ਦੇ ਨਾਲ ਹਿਰਦੇ ਵਿੱਚ ਵੱਸਦੇ, ਜਿੱਥੇ ਕਾਮ ਕ੍ਰੋਧ ਵੱਸਦੇ ਨੇ ਉਹ ਸਾਸ ਜੀ ਉਜੜ ਜਾਂਦੇ ਨੇ, ਅਤੇ ਫਿਰ ਗੁਰੂ ਦਾ ਉਪਦੇਸ਼, ਗੁਰੂ ਦੀ ਕਿਰਪਾ ਦੁਆਰਾ ਨਾਮ ਹਿਰਦੇ ਦੇ ਅੰਦਰ ਵੱਸਦਾ ਹੈ। ਸੋ ਇਸ ਪ੍ਰਕਾਰ ਸਾਸ ਜੀ ਸਮਾਂ ਸਮਾਪਤੀ 'ਤੇ ਪਹੁੰਚਿਆ। ਗੁਰਮੁਖਾਂ ਦਾ ਹੁਕਮ ਹੈ ਕਹਿੰਦੇ ਵੀ ਥੋੜ੍ਹਾ ਜਿਹਾ ਸਮਾਂ ਉੱਤੇ ਲਾਇਆ ਕਰੋ, ਇਹ ਜਿਹੜੇ ਪ੍ਰੇਮੀ ਮੂਵੀ ਬਣਾਉਂਦੇ ਹੈ ਇਹਨਾਂ ਦੀ ਭਾਵਨਾ ਹੈ ਸਾਸ ਜੀ, ਇਸ ਕਰਕੇ ਥੋੜ੍ਹੇ ਜਿਹੇ ਮਿੰਟ ਆਪਾਂ ਉੱਤੇ, ਕੋਈ ਇਹ ਖਿਆਲ ਨਾ ਕਰਿਓ ਵੀ ਟਾਈਮ ਖਾਲੀ, ਵੀ ਇਸ ਕਰਕੇ ਕਈ ਨਾ ਇਹਦੇ ਅਰਥ ਹੋਰ ਹੀ ਕੱਢ ਲੈਂਦੇ ਆ, ਹੋਰ ਕਿਹੜਾ ਕੱਢ ਲੈਂਦੇ ਆ, ਅਗਲੇ ਜੇ ਟਾਈਮ ਥੋੜ੍ਹਾ ਜਿਹਾ ਲਓ ਜੀ ਖਾਲੀ ਇਹ ਬਾਬੇ ਖਾਲੀ ਭੌਂਡ ਹੀ ਡੀਕਦੇ ਆ, ਹੋਰ ਵੀ ਅਜੇ ਘੱਟ ਆਇਆ ਹੈ, ਆਹ ਇਹ ਹੋਰ ਕਿਹੜੀ ਗੱਲ ਹੈ ਮੇਰੇ ਕੋਮਨ ਕਰਨ। ਮੈਨੂੰ ਅੱਜ ਆਉਂਦੇ ਆਉਂਦੇ ਮਨ ਦੇ ਵਿੱਚ ਇੱਕ ਖਿਆਲ ਮੇਰੇ ਤੁਰਿਆ, ਮੈਂ ਕਹਿ ਹੀ ਦਿੰਦਾ, ਮੈਂ ਸੋਚਿਆ ਵੀ ਕੁਛ ਤਾਂ ਇਹੋ ਜਿਹੇ ਸੂਮ ਲੋਕ ਨੇ, ਉਹ ਦੇਖਦੇ ਰਹਿੰਦੇ ਹੈ ਵੀ ਹੁਣ ਜਦ ਬਾਬੇ ਹਰਦੀਪ ਸਿੰਘ ਨੂੰ ਮੱਥਾ ਟੇਕਦਾ, ਹੁਣ ਰੰਧਾਵੇ ਵਾਲੇ ਨੂੰ ਟੇਕਣਾ, ਵੀ ਐਂ ਕਰੋ ਬਾਰੀ ਬੰਨ ਲਓ, ਇਹਨਾਂ ਘਰ ਜਾਣੇ ਵੀ ਕਈ ਕਈ ਜਣੇ ਇਕੱਠੇ ਹੋ ਕੇ ਆ ਜਾਂਦੇ ਆ, ਵੀ ਇੱਕ ਦਿਨ ਹਰਦੀਪ ਸਿੰਘ ਬਾਬੇ ਨੂੰ ਦੇ ਦਿਓ ਪੌਂਡ, ਦੂਜੇ ਦਿਨ ਹਰੀ ਸਿੰਘ ਬਾਬੇ ਨੂੰ ਦੇ ਦਿਓ, ਜਿਹਨੂੰ ਮਰਜ਼ੀ ਦੇ ਦਿਓ, ਪਾਈ ਹੈ ਤਾਂ ਉਸੇ ਗੁਰੂ ਦੇ ਹੀ, ਜਿਹੜਾ ਇਹਨਾਂ ਨੇ ਕੰਮ ਕਰਨਾ ਉਹੀ ਮੈਂ ਕਰਨਾ। ਫਿਰ ਮੈਂ ਸੋਚਿਆ ਮੈਂ ਹਾਂ ਸੱਚੇ ਪਾਤਸ਼ਾਹ ਜਿੱਥੇ ਇਹੋ ਜਿਹੇ ਸੂਮਨ, ਤਾਂ ਭਾਈ ਭਾਗ ਸਿੰਘ ਐਂ ਦਾ ਪਰਿਵਾਰ ਹੈ ਵੀ ਨਾਲੇ ਤਾਂ ਸਾਨੂੰ ਨਹੀਂ ਕਰਦੇ ਆ, ਦੋ ਦੋ ਤਿੰਨ ਤਿੰਨ ਗੁਰਦੁਆਰਿਆਂ 'ਚ ਪ੍ਰੋਗਰਾਮ ਹੁੰਦਾ, ਨਾਲੇ ਜਦੋਂ ਮੈਂ ਕਥਾ ਕਰਦਾ ਮੈਨੂੰ ਵੀ ਇਹਨੇ ਲਿਆ ਕੇ ਕਥਾ ਦਾ ਸਤਿਕਾਰ ਕਰਨਾ, ਜੇ ਬਾਬਾ ਹਰਦੀਪ ਸਿੰਘ ਉਹਨੂੰ ਵੀ, ਰਾਗੀ ਸਿੰਘ ਹੈ ਉਹਨੂੰ ਵੀ ਸੱਚੇ ਪਾਤਸ਼ਾਹ ਕਿਤੇ ਗੁਰਸਿੱਖ ਹੈ ਨਾ, ਸੋਚਣ ਲੱਗ ਜਾਵੇ ਵੀ ਇਹ ਬੜਾ ਕੰਮ ਹੈ, ਅਤੇ ਕਥਾ ਵਾਲੇ ਚਾਰ ਚਾਰ ਇਕੱਠੇ ਹੁੰਦੇ ਆ ਰੋਜ਼, ਇਹ ਪੰਜ ਪੰਜ ਦਸ ਦਸ ਦੋ ਦੋ ਤਿੰਨ ਤਿੰਨ ਗੁਰਦੁਆਰਿਆਂ 'ਚ ਘੁੰਮਣਾ ਹੁੰਦਾ। ਫਿਰ ਮੈਂ ਕਿਹਾ ਵੀ ਨਹੀਂ, ਇਹਦਾ ਹਿਰਦਾ ਬੜਾ ਵਿਸ਼ਾਲ ਹੈ ਭਗਤ ਸਿੰਘ ਦਾ, ਸਮਾਂ ਇਸ ਪਰਿਵਾਰ ਦੇ ਭਾਗ ਜਾਗਿਆ ਇਸ ਬਹਾਨੇ, ਉੱਥੇ ਕੈਲੀਫੋਰਨੀਆ 'ਚ ਗ੍ਰੰਥੀ ਸਿੰਘ ਸਾਹਿਬ ਸਿੰਘ ਘਰ ਲੈ ਗਿਆ ਜਥੇ ਨੂੰ, ਉਹ ਜਥੇ ਦੇ ਸਿੰਘ ਸੀ, ਪੁਰਾਣਾ ਕਿਤੇ ਪੜ੍ਹਿਆ ਸੀ, ਕਥਾ ਤੋਂ ਪ੍ਰੇਮ ਕਰਕੇ ਲੈ ਗਿਆ। ਜਦੋਂ ਲਿਆ ਕੇ ਉਹਨੇ ਨਾ ਮਾਇਆ ਵਾਸਤੇ, ਮੈਂ ਕਿਹਾ ਗ੍ਰੰਥੀ ਸਿਆਂ ਵੀ ਤੇਰੇ ਕੋਲੋਂ ਨਹੀਂ ਲੈ, ਕਹਿੰਦਾ ਜੀ ਕਿਉਂ, ਮੈਂ ਕਿਹਾ ਤੇਰਾ ਤਾਂ ਪੂਜਨ ਅਸੀਂ ਕਰਨਾ ਗ੍ਰੰਥੀ ਸਿੰਘ ਹੈ ਤੂੰ, ਕਹਿੰਦਾ ਬਾਬਾ ਜੀ ਕਿਹੜੀ ਗੱਲ ਕਰ ਦਿੱਤੀ, ਕਹਿੰਦਾ ਪਨਾਲਾ ਤਾਂ ਹਰ ਘਰ ਨੂੰ ਚਾਹੀਦਾ, ਜਿਹੜੇ ਘਰ ਨੂੰ ਪਨਾਲਾ ਹੋਵੇ ਕਹਿੰਦੇ ਉਹਦਾ ਛੱਤਾਂ ਚੋਣ ਲੱਗ ਜਾਂਦੀਆਂ ਨੇ, ਇਹ ਜਿਹੜਾ ਦਾਨ ਕਰਨੇ ਪਨਾਲਾ ਹੈ ਇਹ ਤਾਂ ਚੱਲਦਾ ਹੀ ਠੀਕ ਹੈ ਸਾਸ ਜੀ, ਖੜ੍ਹੇ ਖੂਹਾਂ ਦਾ ਪਾਣੀ ਖਰਾਬ ਹੋ ਜਾਂਦਾ, ਇਸੇ ਕਰਕੇ ਰਜਲ ਕੱਢ ਕੂਪ ਜਲ ਕਰ ਦੇਣਾ ਨਿਰਮਲ ਨੀਰ, ਬਿਨ ਕੱਢੇ ਪਾਣੀ ਸੜੇ ਪੀ ਲੈਣਾ ਉਹ ਤੋਂ ਵੀਰ, ਪਾਣੀ ਪੀਣ ਜੋਗਾ ਹੀ ਨਹੀਂ ਰਹਿੰਦਾ। ਗੁਰੂ ਕਿਰਪਾ ਕਰੇ, ਕਿਉਂ ਗੁਰਪ੍ਰਸਾਦ ਬਸੈ ਮਨ ਆਏ, ਇਹਨਾਂ ਦੇ ਕਹਿਣ ਤੋਂ ਭਾਈ ਕੁਝ ਮਿੰਟ ਉੱਤੇ ਲਾਉਣ ਲੱਗੇ ਹੈ, ਹੋਰ ਕੋਈ ਆਪਣਾ ਸਵਾਰਥ ਨਾ ਸਮਝਣਾ ਜੀ। ਚਲੋ ਜੀ ਅੱਗੇ ਬੋਲੋ।
1: ਕਾਕੋ ਜਾਣੇ ਦੁੱਧ ਜਾਏ,
0: ਕਹਿੰਦੇ ਉਸ ਪਰਮੇਸ਼ਰ ਨੂੰ ਤਾਂ ਕੋਈ ਜਾਣ ਸਕਦਾ, ਕਿਵੇਂ ਜਾਣ ਸਕਦਾ, ਦੁਵਿਧਾ ਜਾਏ, ਦੁਵਿਧਾ ਦੋ ਵਿਧਾ, ਇੱਕ ਮਨ ਦੀ ਬਿਰਤੀ ਦੋ ਥਾਵਾਂ 'ਤੇ ਹੋ ਜਾਵੇ, ਰੱਬ ਹੈ ਰੱਬ ਨਹੀਂ ਹੈ, ਦੁਵਿਧਾ ਹੋਵੇ, ਇਹ ਕੰਮ ਠੀਕ ਇਸ ਤਰ੍ਹਾਂ ਹੈ ਜਾਂ ਇਹ ਬੇਠੀਕ ਹੈ, ਨਿਰਣਾ ਨਾ ਕਰ ਪਾਏ ਗੁਰੂ ਜੀ, ਉਹਨੂੰ ਦੁਵਿਧਾ ਕਹਿੰਦੇ, ਗੁਰਦੁਆਰੇ ਜਾਵਾਂ ਜਾਂ ਨਾ ਜਾਵਾਂ ਇਹਨੂੰ ਕਹਿੰਦੇ ਦੁਵਿਧਾ। ਦੁਵਿਧਾ ਬੌਰੀ ਮਨ ਬੌਰਾਇਆ, ਝੂਠੇ ਲਾਲਚ ਜਨਮ ਗਵਾਇਆ, ਦੁਵਿਧਾ ਦੇ ਵਿੱਚ ਇਹ ਸਾਰਾ ਜਾ, ਜਿਸ ਨਰਕੀ ਦੁਵਿਧਾ ਨਾ ਜਾਏ, ਜਿਹਦੀ ਦੁਵਿਧਾ ਨਾ ਜਾਵੇ ਨਾ ਧਰਮ ਰਾਏ ਇਸ ਦੇਸ਼ ਸਜਾਏ, ਧਰਮ ਰਾਜ ਨੂੰ ਸਜ਼ਾ ਦਿੰਦਾ। ਅਤੇ ਇਉਂ ਸਾਸਤ ਮਹਾਂਪੁਰਸ਼ ਫਤਿਹਗੜ੍ਹ ਸਾਹਿਬ ਨੂੰ ਆ ਰਹੇ, ਮੈਂ ਗੱਡੀ ਚਲਾ ਰਿਹਾ, ਕੋਲ ਬੈਠੇ ਨਾ, ਅਤੇ ਮੈਂ ਇਸ ਕਰਕੇ ਵੀ ਉਹ ਮਹਾਂਪੁਰਸ਼ਾਂ ਦੀ ਚਲੋ ਜਿੰਨੀ ਕੁ ਸੇਵਾ ਹੋਵੇ, ਜਾਂਦਿਆਂ ਜਾਂਦਿਆਂ ਰਸਤੇ ਦੇ ਵਿੱਚ ਪਤਾ ਨਹੀਂ ਕਿੱਥੋਂ ਵਿਚਾਰ ਚੱਲੀ, ਉਹ ਤਾਂ ਮੈਂ ਭੁੱਲ ਗਿਆ, ਜਿਹੜੀ ਉਨੀ ਕੁ ਗੱਲ ਮੇਰੇ ਯਾਦ ਰਹਿ ਗਈ, ਮੇਰੇ ਤੋਂ ਆਪ ਪੰਕਤੀ ਬੋਲ ਹੋ ਗਈ। ਵੈਸੇ ਮੈਂ ਸੰਤਾਂ ਦੇ ਸਾਹਮਣੇ ਮਹਾਂਪੁਰਸ਼ਾਂ ਦੇ ਆਪਣੇ ਦੇ ਘੱਟ ਹੀ ਬੋਲਦਾ ਜਾਂ, ਪਰ ਉਹ ਬੁਲਾ ਲੈਂਦੇ, ਉਹਨਾਂ ਨੂੰ ਤਰੀਕਾ ਸੀ ਇਹ ਵਿਚਾਰ ਨੂੰ ਵਧਾਉਣ ਵਾਸਤੇ। ਮੈਂ ਕਿਹਾ ਜਿਸ ਨਾਲ ਕੀ ਦੁਬਧਾ ਨਾ ਜਾਏ ਧਰਮ ਰਾਜ ਤੇ ਦੇ ਸਜਾਏ, ਮਹਾਂਪੁਰਸ਼ ਕਹਿੰਦੇ ਐਸੀ ਕੀਤਾ ਸੀ ਧਰਮ ਰਾਜ ਦੀ। ਮੈਂ ਕਿਹਾ ਜੀ ਇਹ ਕੀ ਗੱਲ, ਕਹਿੰਦੇ ਧਰਮ ਰਾਜ ਤਾਂ ਖੁਦ ਦੁਬਧਾ ਦੇ ਵਿੱਚ ਹੈ, ਕਹਿੰਦੇ ਸਾਨੂੰ ਸਜ਼ਾ ਕਿੱਥੋਂ ਦੇਊਗਾ ਉਹ। ਮੈਂ ਸੋਚਿਆ ਵੀ ਗੱਲ ਮਹਾਂਪੁਰਸ਼ਾਂ ਨੇ ਕਿੱਧਰੋਂ ਕਰ ਦਿੱਤੀ ਇਹ, ਵੀ ਹੁਣ ਗਿਆਨ ਦੇ ਵਿੱਚ ਕੋਈ ਮੁਕਾਬਲਾ ਘਣੇ ਬੱਟੇ ਦਾ ਕਾਹਦਾ ਭਾਈ ਬੈਰ ਹੈ, ਜੇ ਘੜੇ ਦੇ ਉੱਤੇ ਵੱਟਾ ਮਾਰੋ ਤਾਂ ਵੀ ਫੁੱਟ ਗਿਆ, ਜੇ ਵੱਟੇ ਦੇ ਉੱਤੇ ਘੜਾ ਮਾਰ ਦਿਓ ਘੜਾ ਤਾਂ ਤਾਂ ਵੀ ਗਿਆ। ਵੀ ਮੇਰੀ ਤਾਂ ਹਾਰ ਹੀ ਹਾਰ ਹੈ, ਮੈਂ ਤਾਂ ਵਿਦਿਆਰਥੀ ਹਾਂ ਇਹਨਾਂ ਦਾ, ਉਹ ਕੁਦਰਤੀ ਗੱਡੀ ਇਸ ਤਾਂ ਮੇਰਾ ਧਿਆਨ ਗੱਡੀ ਚਲਾਉਣ 'ਚ, ਮੈਨੂੰ ਇੱਕ ਗੱਲ ਫੁੱਟ ਗਈ। ਮੈਂ ਕਿਹਾ ਜੀ ਗੱਲ ਸੁਣੋ, ਵੀ ਮੇਰੀ ਗੱਲ 'ਚ ਬੋਲਿਓ ਨਾ, ਜਦੋਂ ਐਂਡ 'ਤੇ ਜਾਊਗੀ ਗੱਲ ਫਿਰ ਉਦੋਂ ਗੱਲ ਕਰਿਓ। ਕਹਿੰਦੇ ਹਾਂ। ਮੈਂ ਕਿਹਾ ਜੀ ਸਾਡੇ ਪਿੰਡ ਬਹੁਤ ਦੇਰ ਦੀ ਗੱਲ ਹੈ, ਮੈਂ ਛੋਟਾ ਜਿਹਾ ਹੁੰਦਾ ਸੀ, ਇੱਕ ਵਾਰੀ ਪੁਲਿਸ ਦਾ ਛਾਪਾ ਪੈ ਗਿਆ। ਸੰਤ ਹਾਂ ਹਾਂ ਕਰੀ ਗਏ ਵੀ ਖਬਰ ਹੈ ਕੀ ਗੱਲ, ਕਿੱਧਰ ਨੂੰ ਘੁਮਾਤੀ ਗੱਲ ਇਹਨੇ। ਮੈਂ ਕਿਹਾ ਜੀ ਪੁਲਿਸ ਦਾ ਛਾਪਾ ਪੈ ਗਿਆ, ਇੱਕ ਪੁਲਿਸ ਦਾ ਟਾਊਟ ਸੀ, ਉਹਨੇ ਵੀ ਇਹਦੇ ਕਮਾਦ ਦੇ ਸ਼ਰਾਬ ਦਾ ਤੌੜਾ ਪਾਇਆ ਹੋਇਆ, ਵੀ ਫਲਾਣੇ ਕੀਲੇ ਦੇ ਖਾਲ ਦੇ ਇੰਨੇ ਕਰਮਾਂ 'ਤੇ ਐਸ ਥਾਂ 'ਤੇ ਗਏ। ਪੁਲਿਸ ਵਾਲੇ ਉਸੇ ਤਰ੍ਹਾਂ ਆ ਕੇ ਛਾਪਾ ਮਾਰਿਆ, ਉੱਥੋਂ ਲੱਭ ਗਈ ਸ਼ਰਾਬ, ਸ਼ਰਾਬ ਲੱਭੀ ਤੋਂ ਪਿੰਡ ਦੇ ਸਾਹਮਣੇ ਢਾਹ ਕੇ ਉਹਨੂੰ ਐਨ ਚੰਗੀ ਤਰ੍ਹਾਂ ਵੱਢਿਆ, ਕੁੱਟਿਆ, ਕੁੱਟਣ ਤੋਂ ਬਾਅਦ ਉਹਦੇ ਸਿਰ 'ਤੇ ਤੌੜਾ ਧਰ ਕੇ ਥਾਣੇ ਨੂੰ ਲੈ ਗਏ। ਮੈਂ ਕਿਹਾ ਥਾਣੇ ਜਾ ਕੇ ਫਿਰ ਕਟਾਈ ਕੀਤੀ। ਸੰਤ ਕਹਿੰਦੇ ਆਓ ਫਿਰ ਜਿਹੜਾ ਇਹੋ ਜਿਹਾ ਕੰਮ ਕਰੂਗਾ ਕਟਾਈ ਹੋਊਗੀ ਉਹਨਾਂ ਦੀ। ਮੈਂ ਕਿਹਾ ਜੀ ਤੁਸੀਂ ਵਿਚਾਰੇ ਨਾ ਹੁਣ ਬੋਲੋ, ਬਈ ਕੰਮ ਸਿਰੇ 'ਤੇ ਜਾਣ ਵਾਲਾ। ਮੈਂ ਕਿਹਾ ਕਟਾਈ ਪਤਾ ਕਿਹਨਾਂ ਨੇ ਕੀਤੀ? ਕਹਿੰਦੇ ਪੁਲਿਸ ਵਾਲਿਆਂ ਨੇ। ਮੈਂ ਕਿਹਾ ਜੀ ਉਹਨਾਂ ਪੁਲਿਸ ਵਾਲਿਆਂ ਨੇ ਜਿਹਨਾਂ ਦਾ ਥਾਣੇਦਾਰ ਵੀ ਸ਼ਰਾਬ ਪੀ ਕੇ ਕੁੱਟਦਾ ਸੀ, ਨਾਲ ਸਿਪਾਹੀ ਸਾਰਿਆਂ ਨੇ ਸ਼ਰਾਬ ਪੀਤੀ ਹੋਈ ਸੀ, ਸ਼ਰਾਬ 'ਤੇ ਸ਼ਰਾਬ ਪੀਤੀ ਹੋਈ ਅਤੇ ਕੁੱਟਦੇ ਨੂੰ ਉਹਨੂੰ ਵੀ ਤੂੰ ਸ਼ਰਾਬ ਕਿਉਂ ਪਾਈ ਹੋਈ ਹੈ, ਮਾੜਾ ਕੰਮ ਹੈ। ਮੈਂ ਕਿਹਾ ਧਰਮਰਾਜ ਆਪ ਦੁਬਦਾ ਚ ਪਰ ਸਾਡੀ ਧੋਣੀ ਜ਼ਰੂਰ ਲਾਊਗਾ। ਤੁਸੀਂ ਕਹਿੰਦੇ ਹੋ ਕਿ ਉਹ ਦੁਬਦਾ ਚ ਸਾਨੂੰ ਕੋਈ ਸੰਤ ਹੱਥ ਪਏ, ਮੈਨੂੰ ਕਹਿੰਦੇ ਹਰੀ ਸਿੰਘ ਵੀ ਆਹ ਗੱਲ ਬੜੀ ਤੂੰ ਘੁਮਾ ਕੇ ਲੈਂਦੀ। ਕਹਿੰਦੇ ਵੀ ਇੱਕ ਗੱਲ ਹੈ, ਕਹਿੰਦੇ ਹੁਣ ਮੈਂ ਜਿੱਦ ਨਹੀਂ ਕਰਦਾ ਇਸ ਗੱਲ ਦੀ, ਤੇਰਾ ਪੁੱਤਰ ਇੰਨਾ ਸਹੀ ਹੈ ਵੀ ਮੈਂ ਇਹਨੂੰ ਮੰਨਦਾ ਵੀ ਠੀਕ ਹੈ ਗੱਲ, ਪੁੱਤਰ ਸਹੀ ਹੈ। ਕਹਿੰਦੇ ਜਦੋਂ ਇਹੋ ਜਿਹੇ ਉੱਤਰ ਉੱਤਰਨ ਲੱਗ ਜਾਣ ਕਹਿੰਦੇ ਅਨੁਭਵ ਵਿੱਚ, ਕਹਿੰਦੇ ਭਾਈ ਕਥਾ ਕਿਤੇ ਇਕੱਲੇ ਪੜ੍ਹਾਉਣ ਵਾਲਿਆਂ ਦੇ ਸਿਰ 'ਤੇ ਨਹੀਂ ਹੁੰਦੀ, ਕਹਿੰਦੇ ਕੁਛ ਆਪਣਾ ਦਿਮਾਗ ਵੀ ਕਰਨਾ ਚਾਹੀਦਾ ਕੰਮ। ਜੇ ਨਿਗਾਹ ਆਪਣੀ ਥੋੜ੍ਹੀ ਬਹੁਤ ਹੋਵੇ ਤਾਂ ਐਨਕ ਹੋਰ ਨਿਗਾਹ ਤਿੱਖੀ ਕਰ ਦੇਊਗੀ, ਜੇ ਹੋਊਗੀ ਅੰਨਾ ਉੱਤੇ ਐਨਕ ਲਾ ਕੇ ਕੀ ਕਰੋਗੇ, ਫਿਰ ਦਿਖ ਜੂਗਾ ਉਹਨੂੰ ਕਿਤੇ। ਮਹਾਂਪੁਰਸ਼ਾਂ ਨੇ ਐਂ ਫਿਰ ਸਾਹਸ ਨਹੀਂ ਬਚਨ ਕੀਤਾ। ਸੋ ਦੁਬਧਾ ਜਿਹੜੀ ਆ, ਦੋ ਵਿਧਾਂ, ਦੋ ਵਿਧਾਂ ਦੇ ਵਿੱਚ ਹੀ ਸੰਸਾਰ ਹੁਣ ਕੀ ਹੈ, ਦੁਬਧਾ ਦੇ ਵਿੱਚ ਜਾ ਰਿਹਾ ਸਾਡਾ ਜਨਮ। ਨਾਮ ਜਪ ਲਾਂਗੇ, ਕੋਈ ਨਹੀਂ ਅਜੇ ਕੰਮ ਕਰਨੇ ਹੈ, ਅਜੇ ਜਵਾਨ ਉਮਰ ਹੈ, ਬੁਢਾਪੇ ਜਪ ਲਾਂਗੇ, ਹੌਲੀ ਹੌਲੀ ਬੁਢਾਪਾ ਆ ਜਾਣਾ। ਹੁਣ ਬਜ਼ੁਰਗਾਂ ਨੂੰ ਦੇਖ ਲਓ ਵੀ ਕਿੰਨਾ ਕੁ ਜਪਦੇ ਆ, ਅਤੇ ਜਿਸ ਵੇਲੇ ਬੁਢਾਪਾ ਆ ਗਿਆ ਉਦੋਂ ਹੱਡ ਸਿੱਧੇ ਨਹੀਂ ਹੁੰਦੇ। ਬਚਪਨ ਦੇ ਵਿੱਚ ਕਹਿੰਦੇ ਜੀ ਅਜੇ ਨਿਆਣਾ, ਇਹਨੂੰ ਕੀ ਜੀ ਵੱਡਾ ਹੋ ਕੇ ਨਾਮ ਜਪ ਲੂਗਾ। ਉਹ ਧਰੂਮ ਪ੍ਰਹਲਾਦ ਦੀ ਮਾਂ ਨੇ ਨਾ ਕਹਿਤਾ ਵੀ ਵੱਡਾ ਹੋ ਕੇ ਜਪ ਲੂ, ਨਾਮ ਜਪੋ ਜੀ ਐਸੇ ਐਸੇ ਧਰੂਮ ਪ੍ਰਹਲਾਦ ਜਪਿਓ ਹਰ ਜੈਸੇ। ਨਾਮ ਜਪਣ ਦਾ, ਨਾਮ ਜਪਣ ਕੀ ਸਗਲੀ ਵੇਲਾ, ਚਾਹੇ ਜਵਾਨੀ ਹੈ ਚਾਹੇ ਬਚਪਨ ਹੈ ਚਾਹੇ ਬੁਢਾਪਾ ਹੈ, ਸਾਹ ਸਾਹ ਸਿਮਰੋ ਗੋਬਿੰਦ, ਕੋਈ ਸਵਾਸ ਵਿਅਰਥ ਨਾ ਜਾਵੇ। ਦੁਬਧਾ ਦੇ ਵਿੱਚ ਸਾਹ ਸੁਣੀ ਸਭ ਕੁਛ ਜਾ ਰਿਹਾ ਹੈ, ਇਸ ਕਰਕੇ ਮਹਾਰਾਜ ਕਹਿੰਦੇ ਨੇ ਤਾਂ ਕੋ ਜਾਣੇ ਦੁਬਧਾ ਜਾਏ, ਜਦੋਂ ਦੁਬਧਾ ਜਾਏਗੀ ਤਾਂ ਕੋ ਜਾਣੇ, ਉਹ ਕੋਈ ਪਰਮੇਸ਼ਵਰ ਨੂੰ ਜਾਣ ਸਕੂਗਾ ਜੀ ਜੇ ਦੁਬਧਾ ਮਿਟ ਜਾਏ, ਅਥਵਾ ਤਾਂ ਕੋ ਜਾਣੇ ਤਾਂ ਕੋਈ ਉਹਨੂੰ ਜਾਣ ਸਕੂਗਾ ਦੁਬਧਾ ਜਾਏ ਜੇ ਦੁਬਧਾ ਮਿਟ ਜਾਊ। ਸੋ ਇਸ ਕਰਕੇ ਕਹਿੰਦੇ ਹਨ ਜੀ ਦੇ ਕਹਿੰਦੇ ਨੇ
1: ਆਪ ਸਰਾਫ ਕਸਵੱਟੀ ਲਾਏ,
0: ਕਿ ਪਰਮੇਸ਼ਰ ਆਪ ਹੀ ਕੈਸਾ ਸਰੂਪ ਧਾਰਨ ਕਰਦਾ ਹੈ, ਸਰਾਫ ਰੂਪ ਵੀ ਆਪ ਹੀ ਹੈ, ਗੁਰੂ ਸਰੂਪ, ਗੁਰੂ ਸਾਹਿਬ ਜਿਹੜਾ ਸਰਾਫ ਦੀ ਨਿਆਈ ਹੈ, ਸਰਾਫ ਸੋਨੇ ਦਾ ਕੰਮ ਕਰਦੇ ਹੁੰਦੇ ਹੈ ਉਹਨੂੰ ਸਰਾਫ ਕਹਿੰਦੇ ਹੈ। ਕਹਿੰਦੇ ਗੁਰੂ ਆਪ ਹੀ ਸਰਾਫ ਰੂਪ ਹੋ ਕੇ ਸੋਨਾ ਰੂਪ ਜਗਿਆਸੂ ਨੂੰ ਉਹਦੇ 'ਚ ਜਿਹੜੀ ਮੈਲ ਹੈ ਨਾ ਖੋਟ ਪਈ ਹੋਈ ਉਹਨੂੰ ਕਸੌਟੀ ਲਾਉਂਦਾ, ਕਸੌਟੀ ਇੱਕ ਕਾਲਾ ਜਿਹਾ ਪੱਥਰ ਹੁੰਦਾ, ਉਹਦੇ 'ਤੇ ਘਸਾ ਕੇ ਦੇਖਦੇ ਆ ਵੀ ਇਹਦੇ 'ਚ ਕਿੰਨੀ ਖੋਟ ਹੈ। ਕੂਟਣ ਕੂਟਣ ਅਤੇ ਕੱਟਣ ਤਾਪਣ ਘਸਣ, ਇਹ ਚਾਰ ਕਸੌਟੀਆਂ ਬਣੀਆਂ ਸੋਨੇ, ਸਰਵਨ ਪ੍ਰੀਖਿਆ, ਚਾਰ ਸੋਨੇ ਦੀਆਂ ਚਾਰ ਪ੍ਰੀਖਿਆ ਹਨ, ਘਸਾ ਕੇ ਦੇਖਣਾ, ਕੱਟ ਕੇ ਦੇਖਣਾ, ਤਪਾ ਕੇ ਦੇਖਣਾ, ਅਤੇ ਇਹਨੂੰ ਸਾਸੀ ਕੁੱਟ ਕੇ ਦੇਖਣਾ। ਕੂਟਣ ਕੱਟਣ ਘਸਣ ਤਪਣ, ਇਹ ਚਾਰ ਕਸੌਟੀਆਂ ਹਨ, ਉਹਨੂੰ ਕਸੌਟੀ ਕਹਿੰਦੇ ਕਬੀਰ, ਕਸੌਟੀ ਰਾਮ ਕੀ ਝੂਠਾ ਟਿਕੇ ਨਾ ਕੋਈ, ਜਗਿਆਸੂ ਜਿਹੜਾ ਝੂਠਾ ਕਾਹਨੂੰ ਟਿਕਦਾ, ਫਿਰ ਸਤਿਗੁਰਾਂ ਦੀ ਕਸੌਟੀ 'ਤੇ ਭਾਈ। ਆਪ ਹੀ ਸ਼ਰਾਬ ਰੂਪ ਕੇ ਜਗਿਆਸੂ ਰੂਪ ਸੋਨੇ ਨੂੰ ਉਹਨੂੰ ਸਾਧ ਜੀ ਤਾਰਨਾ ਰੂਪ ਕਸੌਟੀ 'ਤੇ ਲਾ ਦਿੰਦੇ ਆ, ਅਤੇ ਜਿਸ ਵੇਲੇ ਕਸੌਟੀ 'ਤੇ ਲਾਉਂਦੇ ਹਨ ਆਪੇ ਪਰਖੇ,
1: ਆਪੇ ਪਰਖੇ ਆਪ ਚਲਾਏ,
0: ਫਿਰ ਆਪ ਹੀ ਪਰਖਦੇ ਆ ਵੀ ਹੁਣ ਮਲ ਵੇ ਮਲ ਦੋਸ਼ ਦੀ ਨਿਵਰਤੀ ਹੋ ਗਈ, ਹੁਣ ਵਿਖੇਪ ਦੋਸ਼ ਦੀ ਨਿਵਰਤੀ ਹੋ ਗਈ, ਹੁਣ ਅਵਰਣ ਦੋਸ਼ ਦੀ ਨਿਵਰਤੀ ਹੋ ਗਈ।
2: You're listening to KRPI 1550 Radio, Ferndale, Washington.
3: ਇਹ ਗੱਲ ਹੋਣੀ ਕੋਈ 1976 ਦੀ ਜਾਂ 77 ਦੀ ਗੱਲ ਹੈ, 76 ਦੀ ਗੱਲ ਹੈ।

ਸੰਗਰਾਂਦ ਨੂੰ ਹਰ ਸੰਗਰਾਂਦ ਨੂੰ ਭੋਗ ਪਾਉਂਦੇ ਸੀ। ਕਹਿੰਦੇ ਚਾਰ ਦਿਨ ਬਾਕੀ ਰਹਿ ਗਏ ਆ ਅਤੇ ਪਾਠ ਦਾ ਭੋਗ ਪਾਉਣਾ ਅਤੇ ਸੰਗਰਾਂਦ 'ਚ ਚਾਰ ਦਿਨ ਨੇ ਅਤੇ ਸਾਰਾ ਪਾਠ ਬਾਕੀ ਹੈ। ਮੈਂ ਕਿਹਾ ਫਿਰ ਕੀ ਕਰਨਾ? ਕਹਿੰਦੇ ਮੈਂ ਇਸ਼ਨਾਨ ਕਰਕੇ ਆਇਆ, ਤੂੰ ਸੈਂਚੀ ਪ੍ਰਕਾਸ਼ ਕਰ ਅਤੇ ਮੈਂ ਪ੍ਰਸ਼ਾਦਾ ਨਹੀਂ ਛਕਣਾ ਚਾਰ ਦਿਨ, ਮੈਨੂੰ ਸਿਰਫ ਦੇਸੀ ਘਿਓ ਲਿਆ ਕੇ ਦੇ ਦੇ ਬਸ। ਦੇਸੀ ਘਿਓ ਛਕ ਕੇ ਹੱਥ ਪੈਰ ਧੋ ਕੇ ਬਹਿ ਗਏ ਪਾਠ ਕਰਨ। ਪਾਠ ਵਿੱਚ ਬਹੁਤ ਮਹਾਰਤਾ ਸੀ, ਹਜ਼ਾਰ ਕੁ ਸਹਿਜ ਪਾਠ ਸਾਹਿਬ ਕੀਤਾ ਜ਼ਿੰਦਗੀ 'ਚ ਉਹਨਾਂ ਨੇ, ਗੁਰੂ ਗ੍ਰੰਥ ਸਾਹਿਬ ਸਾਰਾ ਕੰਠ ਹੀ ਸੀ ਉਹਨਾਂ ਨੂੰ। ਜਾਂ ਬਾਬਾ ਨੌਦ ਸਿੰਘ ਨੇ ਹਜ਼ਾਰ ਪਾਠ ਕੀਤਾ ਸਹਿਜ, ਜਾਂ ਬਾਬਾ ਜਰਨੈਲ ਸਿੰਘ ਨੇ ਕੀਤਾ, ਉਹਨਾਂ ਨੂੰ ਕੰਠ ਸੀ। ਬਾਬਾ ਨੌਦ ਸਿੰਘ ਦੀ ਸਮਾਧ ਉਹ ਤਰਨ ਤਾਰਨ ਰੋਡ 'ਤੇ ਆ। ਬਾਬਾ ਜੀ ਇਹ ਸਾਰੇ ਹੁੰਦੇ ਆ, ਹੁਣ ਵੀ ਹੈਗੇ ਆ, ਥੋੜ੍ਹੀਆਂ ਅੱਖਾਂ ਨਹੀਂ ਦੇਖਣ ਵਾਲੀਆਂ। ਜੇ ਕਹਿੰਦੇ ਜ਼ਿਆਦਾ ਮਿਹਨਤ ਕਰੋਗੇ ਤਾਂ ਮਿਲ ਵੀ ਜਾਣਗੇ ਉੱਥੇ। ਬਾਬਾ ਜੀ ਨੇ ਆਪ ਕੇ ਸਿੰਘ ਦੱਸਿਆ ਕਿ ਮੈਂ ਕਹਿੰਦੇ 93 ਕੁ ਸਾਲ ਦੀ ਉਮਰ ਸੀ ਜਦ ਮੈਂ ਸ਼ਹੀਦੀ ਪਾਈ ਹੈ। ਬੜੇ ਯੋਧੇ ਸੀ ਬਾਬਾ ਜੀ। 8 ਵਜੇ ਲਾਈਟ ਚਲੀ ਗਈ, ਸੰਤ ਬੈਠੇ ਪਾਠ ਕਰਦੇ ਸੀ। ਮੈਂ ਕਿਹਾ ਮੈਂ ਪ੍ਰਸ਼ਾਦਾ ਸੀ ਛਕ ਲਿਆ ਸੀ। ਮੈਂ ਕਿਹਾ ਅਸੀਂ ਬਾਹਰ ਗੈਲਰੀ 'ਚ ਘੁੰਮਦੇ ਹਾਂ ਵੀ ਉੱਥੇ ਚਲੋ ਮਾੜੀ ਮੋਟੀ ਹਵਾ ਲੱਗੂ, ਲਾਈਟ ਗਈ ਆ, ਕੋਈ ਜਨਰੇਟਰ ਨਹੀਂ ਸੀ ਹੁੰਦਾ ਮੈਂ ਇੱਥੇ ਉਦੋਂ। 8 ਤੋਂ 10 ਕੱਟ ਲੱਗਿਆ, 10 ਵਜੇ ਆਪਣਾ ਉੱਥੇ ਸਾਨੂੰ ਤਾਂ ਮਾਓ ਜੀ, ਸਾਡੇ ਇੱਕ ਸਿੰਘ ਹੁੰਦਾ ਸੀ ਉਹ ਇੱਕ ਗੱਲ ਕਹਿੰਦਾ ਹੁੰਦਾ ਸੀ, ਕਹਿੰਦਾ ਸਾਧ ਅਤੇ ਉੱਲੂ ਦੋ ਜਾਣੇ ਉਜਾੜ ਹੀ ਭਾਲਦੇ ਹੁੰਦੇ ਆ, ਅਸੀਂ ਵੀ ਇਹੀ ਭਾਲਦੇ ਰਹਿੰਦੇ ਹਾਂ ਵੀ ਕਿਤੇ ਇਕਾਂਤ ਮਿਲ ਜੇ ਨਾ ਬਹਿ ਕੇ ਪਾਠ ਕਰੀਏ। ਤੁਸੀਂ ਕਹਿੰਦੇ ਕਿਤੇ ਟਾਈਮ ਮਿਲ ਜੇ ਇਕਾਂਤ ਟੀ ਵੀ ਦੇਖੀਏ ਜਾਂ ਮੋਬਾਈਲ ਨੂੰ ਹੱਥ ਮਾਰੀਏ ਜਾਂ ਕੁਛ ਆਹ ਦੇਖੀਏ ਜਾਂ ਕੁਛ ਸੌਂ ਜਾਈਏ। ਅਸੀਂ ਕਹਿੰਦੇ ਜੇ ਰਾਤ ਨੂੰ ਨੀਂਦ ਨਹੀਂ ਆਈ ਲਾ ਲਓ ਫਿਰ ਚੌਪੀ ਸਾਹਿਬ, ਜਿੰਨੀਆਂ ਸੁਣ ਹੁੰਦੀਆਂ ਸੁਣੋ, ਦੱਸਣਾ ਨਹੀਂ ਚਾਹੀਦਾ। ਰਾਤ ਨੀਂਦ ਟਲ ਗਈ, ਮੈਂ ਕਿਹਾ ਵੀ ਅਸੀਂ ਲੋਕਾਂ ਨੂੰ ਕਹਿੰਦੇ 5 ਸੋਹਲੇ ਦੇ ਪਾਠ ਕਰੋ, ਮੈਂ ਰਿਪੀਟ 'ਤੇ ਲਾ ਕੇ ਮੋਬਾਈਲ ਵਿੱਚ 10-15 ਵਾਰੀ ਸੋਹਲਾ ਸਾਹਿਬ ਹੀ ਸੁਣ ਲਿਆ, ਆਨੰਦ ਆਇਆ। 25-30 ਚੌਪੀ ਸਾਹਿਬ ਦੇ ਪਾਠ ਕਰ ਲਏ, ਸਾਡੇ ਤਾਂ ਹੋਲਸੇਲ ਕੰਮ ਹੈ ਸਾਰੇ। ਬਾਬਾ ਜੀ ਬੈਠੇ, ਅਸੀਂ ਬਾਹਰੋਂ ਪਾਠ ਕਰ, ਲਾਈਟ ਆ ਗਈ, ਭੱਜ ਕੇ ਸਾਰੇ ਆਪੋ ਆਪਣੇ ਆਸਣਾਂ 'ਤੇ ਆਏ, ਪੱਖਿਆਂ ਥੱਲੇ ਸੰਤ ਜਰਨੈਲ ਸੋਹਣੀ ਆਪਣੀ ਪੋਥੀ 'ਤੇ ਪਾਠ ਕਰ ਰਹੇ ਹਾਂ। ਮੈਂ ਆਇਆ, ਮੈਂ ਇੱਕ ਗੋਡਾ ਥੱਲੇ ਲਾ ਕੇ ਮੋਢੇ 'ਤੇ ਹੱਥ ਰੱਖ ਕੇ ਬਹਿ ਕੇ ਹੱਸੀ ਗਿਆ। ਮੈਂ ਕਿਹਾ ਲਾਈਟ 'ਤੇ ਗਈ ਹੋਈ ਸੀ, ਉਹਨਾਂ ਵੀ ਮੇਰੇ ਮੋਢੇ 'ਤੇ ਹੱਥ ਰੱਖੇ ਨਾਲ ਹੱਸੀ ਜਾਣ। ਮੈਨੂੰ ਕਹਿੰਦੇ ਇਹ ਲਾਈਟ ਜਾਣ ਨਾਲ ਮੈਨੂੰ ਕੋਈ ਫਰਕ ਨਹੀਂ ਪੈਂਦਾ, ਕਹਿੰਦੇ ਸਾਰੇ ਅੱਖਰ ਸੋਨੇ ਵਾਂਗੂ ਜਗਦੇ, ਆਖੋ ਸਤਨਾਮ। ਪ੍ਰਤੱਖ ਗੁਰੂ ਨਿਸਤਾਰੇ ਉਹਨਾਂ ਨੇ ਦੇਖਿਆ, ਪ੍ਰਤੱਖ ਕੌਤਕ ਸਾਰੇ ਸੰਤ ਕਰਤਾਰ ਸਿੰਘ ਜੀ ਵੇਲੇ ਮੈਂ ਦੇਖੇ ਨੇ, ਮੈਂ ਅੱਗੇ ਵੀ ਸੁਣਾਇਆ, ਪਰ ਲੋਕਾਂ ਨੇ ਨੈੱਟ 'ਤੇ ਮਖੌਲ ਹੀ ਕੀਤੇ ਮੈਨੂੰ, ਪੁੱਠੇ ਸਿੱਧੇ ਬੋਲਦੇ ਇਹ ਹੋ ਹੀ ਨਹੀਂ ਸਕਦਾ। ਤਾਂ ਮੈਂ ਸੋਚਿਆ ਮੈਂ ਕਿਹੜੇ ਬਾਗ ਦੀ ਮੋਣੀ, ਇਹ ਤਾਂ ਕਹਿੰਦੇ ਰੀਠੇ ਨਹੀਂ ਮਿੱਠੇ ਕੀਤੇ, ਪੰਜਾ ਨਹੀਂ ਲਾਇਆ, ਇਹਨਾਂ ਆਹ ਨਹੀਂ ਕੀਤਾ। ਚਲੋ ਖੈਰ ਕੋਈ ਗੱਲ, ਹੈਂਡੀਕੈਪ ਵੀ ਹੁੰਦੇ ਬੰਦੇ, ਦਿਮਾਗ ਦਮੂਗ ਥੋੜ੍ਹਾ ਘੱਟ ਹੈ, ਹੁਣ ਕੀ ਕਰ ਸਕਦੇ ਹਾਂ। ਤਰਸ ਵੀ ਆਉਂਦਾ ਵਿਚਾਰਿਆਂ 'ਤੇ ਵੀ ਕਿਉਂ, ਇੱਕ ਬਾਹਰਲੇ ਦੇਸ਼ 'ਚ ਬੱਚਾ ਸੀ, ਮੈਂ ਉਹ ਆਈ ਕਰੇ, ਮੈਂ ਕਿਹਾ ਉਮਰ ਏਡੀ ਵੱਡੀ ਹੈ, ਕਹਿੰਦੇ ਹੈ ਤਾਂ 20 ਸਾਲ ਦਾ ਡਾਕਟਰ, ਕਹਿੰਦੇ ਮੱਤ 1-2 ਸਾਲ ਦੇ ਨਿਆਣੇ ਵਾਲੀ ਹੋਈ ਹੈ, ਇਹ ਵੀ ਇੱਦਾਂ ਦੇ ਹੀ ਹੈ, ਉਮਰੋਂ ਵੱਡੀਆਂ ਵੱਡੀਆਂ ਲੌਂਠੇ ਹੋ ਗਏ ਆ ਅਤੇ ਮੱਤ ਕਿੰਨੀ ਕੁ ਹੈ, 2 ਸਾਲ ਦੇ ਨਿਆਣੇ ਤੋਂ ਵੀ ਘੱਟ ਮੱਤ। ਸੰਤ ਕਰਤਾਰ ਸਿੰਘ ਜੀ ਖਾਲਸਾ ਜੋੜ ਮੇਲਾ ਚੱਲ ਰਿਹਾ, ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਦਾ 28 ਜੂਨ ਦਾ ਦਿਨ ਹੈ, 27 ਦਾ, 26-27-28 ਦਾ ਜੋੜ ਮੇਲਾ ਹੁੰਦਾ ਸੀ ਮੇਤੇ, ਪ੍ਰਕਾਸ਼ ਹੋਇਆ ਪਹਿਲੇ ਦਿਨ ਢਾਡੀ ਜਥਾ, ਫਿਰ ਦੂਜੇ ਜਥੇ ਇਹ ਰੈਣ ਸਭਾਈ ਕੀਰਤਨ ਹੁੰਦਾ ਸੀ 27 ਨੂੰ, 28 ਨੂੰ ਫਿਰ ਭੋਗ ਪੈਣਾ। ਸਾਰੇ ਸਿੰਘ ਸ੍ਰੀ ਅੰਮ੍ਰਿਤਸਰ ਤੋਂ ਅਸੀਂ ਜਾ ਕੇ ਮੈਂ ਲੈ ਕੇ ਆਉਂਦਾ ਮਿੰਨੀ ਬੱਸ ਦੇ ਵਿੱਚ, ਕਾਫੀ ਵੱਡਾ ਰੈਣ ਸਭਾਈ ਸਮਾਗਮ, ਰਹਿਣ ਸਭਾਈ ਸਮਾਗਮ ਹੋਇਆ ਅਤੇ 12 ਵਜੇ ਰਾਤ ਦੇ ਸੰਤ ਕਹਿੰਦੇ ਯਾਰ ਥੱਕ ਗਏ ਹਾਂ, ਕੱਲ੍ਹ ਦੇ ਤੁਰੇ ਫਿਰਦੇ ਹਾਂ, ਚੱਲ ਥੋੜ੍ਹਾ ਜਿਹਾ ਆਰਾਮ ਕਰ ਲਈਏ। ਲੰਗਰ ਸੀ ਪਰੇ, ਲੰਗਰ ਦੇ ਉੱਤੇ ਜਾ ਕੇ ਇੱਕ ਮੰਜੇ ਦੇ ਉੱਤੇ ਲੇਟ ਗਏ, ਐਂ ਅਸੀਂ ਫੜੇ ਖੜੇ ਪਰੇ ਗੱਲਾਂ ਕਰਦੇ ਹਾਂ, ਸੰਤ ਜਰਨੈਲ ਸਿੰਘ ਜੀ ਉਹ ਪਰੇ ਲਾਗੇ ਖੜੇ ਆ, ਸਾਰੇ 25-30 ਸਿੰਘ ਐਂ ਖੜੇ ਹਾਂ ਅਸੀਂ ਵੀ ਥੋੜ੍ਹੀ ਦੇਰ ਲੇਟ ਰਹਿਣ ਦਿਉ, ਆਰਾਮ ਕਰ ਲੈਣ ਦਿਉ। ਅਸੀਂ ਹਲੇ ਬੇਧਿਆਨੇ ਜੇ ਸੀ, ਇੱਕਦਮ ਹੀ ਮੰਜਾ ਉਲਟ ਗਿਆ ਸੰਤਾਂ ਦਾ, ਸੰਤ ਥੋੜ੍ਹੇ ਐਕਟਿਵ ਜ਼ਿਆਦਾ ਸੀ, ਸੰਤਾਂ ਨੇ ਇੱਕਦਮ ਛਾਲ ਮਾਰਤੀ,

0: ਖੜੇ ਹੋ ਕੇ ਭੱਜੋ ਓਏ ਭੱਜੋ, ਚਲੋ ਜਲਦੀ ਕਰੋ। ਮੈਂ ਕਿਹਾ ਸਾਨੂੰ ਇਹ ਨਾ ਸਮਝ ਲੱਗੀ ਵੀ ਹੋ ਕੀ ਗਿਆ। ਮੈਨੂੰ ਕਹਿੰਦੇ ਗੜਬਾ, ਮੈਂ ਕਿਹਾ ਲਿਆ ਜੀ ਪਿੱਛੇ ਹੀ। ਮੈਂ ਗੜਬਾ ਲੈ ਕੇ ਚਲੇ ਗਿਆ, ਪੈਰ ਧੁਆ ਹੱਥ ਧੁਆ ਕੁਰਲੀ ਕੀਤੀ, ਜਾ ਕੇ ਸਿੰਘਾਂ ਨੂੰ ਕਹਿੰਦੇ ਤੁਸੀਂ ਆਪਣਾ ਕੀਰਤਨ ਕਰੀ ਜਾਓ, ਮੈਂ ਸੁੱਖ ਆਸਨ ਕਰ ਲਵਾਂ। 12-1 ਵੱਜ ਗਿਆ ਰਾਤ ਦਾ, ਸੁੱਖ ਆਸਨ ਕਰਤਾ। ਕਹਿੰਦੇ ਸਿੰਘੋ ਮਾਫ ਕਰ ਦਿਓ, ਅਸੀਂ ਦੂਜਾ ਸਰੂਪ ਲਿਆ ਕੇ ਪ੍ਰਕਾਸ਼ ਕਰਦੇ ਹਾਂ। ਕੋਈ ਗੱਲ ਹੋ ਗਈ ਕਹਿੰਦੇ, ਜਦ ਦੂਜਾ ਸਰੂਪ ਲਿਆ ਕੇ ਪ੍ਰਕਾਸ਼ ਕੀਤਾ, ਕੀਰਤਨ ਹੁੰਦਾ ਰਿਹਾ, ਲਿਆ ਕੇ ਪ੍ਰਕਾਸ਼ ਕਰਤਾ, ਕੁਝ ਦੇਰ ਲਈ ਤਾਂ ਬਹਿਣਾ ਖੜਨਾ ਹੀ ਸੀ। ਫਿਰ ਜੋ ਉੱਧਰ ਫਿਰ ਜਾ ਕੇ ਆਰਾਮ ਕਰਨ ਲੱਗੇ ਸਨ ਜਰਨੈਲ ਸਿੰਘ ਜੀ, ਕਹਿੰਦੇ ਮਹਾਰਾਜ ਨਾਲੇ ਕਹਿੰਦੇ 20ਵੀਂ ਸਦੀ ਦਾ ਜਰਨੈਲ ਆ, ਨਾਲੇ ਹੁਣ ਉਹਦੀ ਗੱਲ ਨਹੀਂ ਸੱਚੀ ਮੰਨਦੇ ਆ। ਇਹ ਤਾਂ ਉਹਨਾਂ ਨੇ ਹੀ ਪੁੱਛੀ, ਕਹਿੰਦੇ ਵੀ ਗੱਲ ਦੱਸੋ ਕੀ ਹੋਈ ਹੈ, ਇਹ ਤੁਸੀਂ ਇੱਕਦਮ ਮੰਜਾ ਉਲਟਿਆ ਤੁਹਾਡਾ, ਉੱਠ ਕੇ ਤੁਸੀਂ ਭੱਜੇ ਹੋ। ਕਹਿੰਦੇ ਜਰਨੈਲ ਸਾਹਿਬ ਬਾਪੂ ਆ ਗਿਆ, 10ਵੇਂ ਪਾਤਸ਼ਾਹ ਦੀ ਗੱਲ ਕਰਦੇ। ਕਹਿੰਦੇ ਬਾਪੂ ਆਏ, ਆ ਕੇ ਮੇਰਾ ਕੰਨ ਨੂੰ ਐਂ ਮਰੋੜਾ ਦੇ ਕੇ ਕਹਿੰਦੇ ਬੱਚੂ ਸਾਡੀ ਕੋਈ ਕਮਾਈ ਨਹੀਂ, ਆ ਤੂੰ ਜਿਹੜਾ ਇੱਥੇ ਆ ਕੇ ਪੈ ਗਿਆ, ਸਾਡਾ ਸੁਖਾਸਨ ਕਿਹਨੇ ਕਰਨਾ ਹੈ? ਰਾ ਕੱਲ ਦਾ ਤੁਸੀਂ ਪ੍ਰਕਾਸ਼ ਕੀਤਾ ਸਾਨੂੰ, ਤੁਹਾਨੂੰ ਭੁੱਲ ਗਿਆ? ਸਾਡੀ ਕੋਈ ਕਮਾਈ ਨਹੀਂ, ਪ੍ਰਤੱਖ ਗੁਰੂ ਨਿਸਤਾਰੇ ਨਹੀਂ ਕਹਿੰਦੇ ਤੁਸੀਂ? ਕਹਿੰਦੇ ਨਾਲ ਮੇਰਾ ਮੰਜਾ ਉਲਟਾ ਤਾ, ਹਲੇ ਤਾਂ ਤੁਸੀਂ ਕਦੇ ਦੇਖਿਆ ਨਹੀਂ। ਕਹਿੰਦਾ ਤੁਹਾਨੂੰ ਊਂ ਨਹੀਂ ਕਹਿੰਦੇ ਵੀ ਇਹ ਬਿਨਾਂ ਹੱਡੀ ਦੇ ਕੀੜੇ ਆ, ਊਂ ਮਸਲੇ ਜਾਣੇ ਆ, ਤੁਹਾਨੂੰ ਨਹੀਂ ਕੁਛ ਕਹਿੰਦੇ ਆ। ਇਹ ਤਾਂ ਜਿਹੜੇ ਦੂਜੇ ਹੁੰਦੇ ਆ ਉਹਨਾਂ ਨੂੰ ਖੜਕਾਉਂਦੇ ਆ, ਹਲੇ ਸਾਨੂੰ ਨਹੀਂ ਕੁਛ ਕਹਿੰਦੇ। ਕਹਿੰਦੇ ਕੋਈ ਨਹੀਂ, ਐਵੇਂ ਰੋਣ ਲੱਗ ਜੂਗਾ, ਕੋਈ ਫਾਇਦਾ? ਜਿਹੜੇ ਤਕੜੇ ਸਿੰਘ ਨੇ ਉਹਨਾਂ ਨੂੰ ਖੜਕਾਟਾ ਚੜ੍ਹਦਾ ਚੰਗਾ। ਬਹੁਤ ਸਖ਼ਤ ਕੰਮ ਆ ਬਾਈ, ਬਹੁਤ ਸਖ਼ਤ, ਬੜਾ ਡਰ ਲੱਗਦਾ। ਮਹਾਰਾਜ ਜੀ ਤਾਂ ਇਹਨਾਂ ਨੂੰ ਤਾਂ ਅਣਜਾਣ ਜਾਣ ਕੇ ਕਿਸੇ ਨੂੰ ਕੁਛ ਕਹਿੰਦੇ ਹੀ ਨਹੀਂ ਗੇ। ਕਹਿੰਦੇ ਕੋਈ ਨਹੀਂ, ਕਲਜੁਗੀ ਜੀਵ ਨੇ। ਕਹਿੰਦੇ ਜੇ ਕੰਨ ਪੱਟਿਆ ਨਾ ਮੈਨੂੰ, ਕਹਿੰਦੇ ਸਾਡੀ ਕੋਈ ਕਮਾਈ ਨਹੀਂ, ਕਹਿੰਦੇ ਫਿਰ ਤਾਂ ਮੇਰਾ ਮੰਜਾ ਉਲਟਾਇਆ, ਫਿਰ ਭੱਜ ਕੇ ਜਾ ਕੇ। ਕਹਿੰਦੇ ਹੁਣ ਜੇ ਮੈਨੂੰ ਨਹੀਂ ਇੰਨੀ ਸਜ਼ਾ ਦੇਣਗੇ, ਫਿਰ ਤੁਹਾਨੂੰ ਸਮਝ ਕਿਵੇਂ ਲੱਗੂਗੀ? ਪ੍ਰਤੱਖ ਗੁਰੂ ਨਿਸਤਾਰੇ ਕਿਵੇਂ ਪਤਾ ਲੱਗੇਗਾ? ਪਹਿਲਾਂ ਇੱਕ ਪ੍ਰਮਾਣ ਦੇਤਾ ਤੁਹਾਨੂੰ ਵੀ, ਸਾਰੇ ਅੱਖਰ ਸੋਨੇ ਵਾਂਗੂ ਲਿਸ਼ਕਦੇ ਆ। ਮੇਰੇ ਦੇਖਣ ਦੀ ਗੱਲ, ਮੇਰੇ ਹੁੰਦਿਆਂ ਦੀ ਐਂ ਕੋਲ ਬੈਠ ਕੇ ਦੇਖਿਆ। ਹੁਣ ਤੁਸੀਂ ਕਹਿੰਦੇ ਹੋ ਹੀ ਨਹੀਂ ਸਕਦਾ, ਇਹ ਝੂਠ ਹੈ। ਨਹੀਂ ਨਹੀਂ, ਪ੍ਰਤੱਖ, ਔਰ ਸੰਤ ਕਰਤਾਰ ਸਿੰਘ ਦਾ ਕੌਤਕ ਵੀ ਪ੍ਰਤੱਖ ਹੀ ਮੇਰੇ ਸਾਹਮਣੇ ਹੋਇਆ। ਸੰਤ ਜਰਨੈਲ ਸਿੰਘ ਹੀ ਹੱਸਦੇ ਸੀ, ਕਹਿੰਦੇ ਮਹਾਰਾਜ ਜੀ ਬਾਕੀ ਤਾਂ ਚਲੋ ਗੱਲਾਂ ਛੱਡੋ, ਜਦ ਇਹ ਹੱਥ ਲਾ ਕੇ ਕੰਨ ਨੂੰ ਮੁਰੜ ਤਾਂ ਕਰੰਟ ਜਿਹਾ ਤਾਂ ਵੱਜਿਆ ਹੋਣਾ। ਕਹਿੰਦੇ ਉਹ ਤਾਂ ਜਰਨੈਲ ਸਿੰਘ ਝਰਨਾਟਾਂ ਛੇੜਦੀਆਂ, ਬਸ ਕੁਛ ਨਾ ਕੁਛ। ਕਹਿੰਦੇ ਰੋਮ ਰੋਮ ਜਾਪ ਹੋਰ ਵੱਧ ਗਿਆ ਮੇਰਾ ਤਾਂ, ਬਖਸ਼ਿਸ਼ ਹੋ ਗਈ ਬੜੀ। ਕਹਿੰਦੇ ਪਰ ਕਹਿੰਦੇ ਇਹ ਚੀਜ਼ ਹੈ ਵੀ ਇਹ ਸਾਨੂੰ ਸਾਰੇ ਜਥੇ ਨੂੰ ਸਿੱਖਿਆ ਦਿੱਤੀ ਹੈ ਵੀ ਅਣਗਹਿਲੀ ਨਹੀਂ ਕਰਨੀ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਦੇ ਵਿੱਚ। ਬਹੁਤ ਚੀਜ਼ਾਂ ਸਾਡੇ ਕੋਲ, ਨਨਕਾਣਾ ਸਾਹਿਬ ਹੈੱਡ ਗ੍ਰੰਥੀ ਹੁੰਦੇ, ਬਹੁਤ ਪੁਰਾਣੀ ਗੱਲ ਦੱਸਦਾ, ਜਦੋਂ ਵਾਲੇ 47 ਦੀ ਵੰਡ ਤੋਂ ਪਹਿਲਾਂ ਹੈੱਡ ਗ੍ਰੰਥੀ ਸਾਹਿਬ ਨੇ ਇਹ ਗੱਲ ਸੰਤਾਂ ਨੂੰ ਦੱਸੀ ਸੀ, ਫਿਰ ਲਿਖੀ ਵੀ ਹੋਈ ਹੈ। ਕਹਿੰਦੇ ਮੈਂ ਰਾਤ ਨੂੰ ਸੁਖਾਸਨ ਕਰਕੇ ਆ ਕੇ ਪੈ ਗਿਆ, 16 ਪੜ੍ਹਿਆ, ਇੱਕਦਮ ਤਰਵਕ ਕੇ ਉੱਠ ਖੜਿਆ ਕਰਾਂ, ਫਿਰ ਬੈਠਾ ਹੋ ਜਾਂ, ਫਿਰ ਪੈ ਜਾਂ, ਫਿਰ ਬੈਠਾ ਹੋ ਜਾਂ। ਕਹਿੰਦੇ ਮੈਨੂੰ ਇੱਕਦਮ ਕੋਈ ਠਾਲ ਦਿਆ ਕਰੇ। ਗ੍ਰੰਥੀ ਦੇ ਭਾਵਨਾ ਜ਼ਿਆਦਾ ਸੀ, ਅਨੁਭਵ ਹੋ ਗਿਆ ਅੰਦਰ ਵੀ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਵਿੱਚ ਕੋਈ ਕਮੀ ਰਹਿ ਗਈ ਹੈ। ਵਾਪਸ ਗਿਆ, ਅਰਦਾਸ ਕੀਤੀ, ਸੁਖਾਸਨ ਦੇ ਰੁਮਾਲੇ ਖੋਲ੍ਹ ਕੇ ਜਦੋਂ ਗੁਰੂ ਗ੍ਰੰਥ ਸਾਹਿਬ।
1: You're listening to KRPI 1550 Radio, Ferndale, Washington.
2: ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ, ਇਹ ਤੁਰ ਕੀ ਬਾਣੀ, ਦੁੱਖਾਂ ਦਾ ਕਲੇਸ਼ਾਂ ਦਾ ਨਾਸ਼ ਕਰਨ ਵਾਲੀ ਬਾਣੀ, ਇੱਕ ਓਂਕਾਰ ਤੋਂ ਲੈ ਕੇ 18-10-20 ਤੱਕ ਸਾਰੀ ਬਾਣੀ ਸਰਬ ਕਲਿਆਣ ਕਰਨ ਵਾਲੀ ਕਲਿਆਣ ਰੂਪ ਬਾਣੀ ਹੈ। ਮਹਾਰਾਜ ਬਖਸ਼ਿਸ਼ ਕਰਦੇ ਹਨ ਸਰਬ ਰੋਗ ਕਾ ਅਵਖਦ ਨਾਮ। ਅੱਜ ਸੰਸਾਰ ਵੱਲ ਜਾਤੀ ਪਾਈਏ, ਹਰ ਮਨੁੱਖ ਨੂੰ ਕੋਈ ਨਾ ਕੋਈ ਦੁੱਖ ਲੱਗਿਆ ਹੋਇਆ। ਮਹਾਰਾਜ ਬਾਣੀ ਵਿੱਚ ਵੀ ਇਸ ਸੰਸਾਰ ਦੀ ਹਾਲਤ ਨੂੰ ਦੱਸਦੇ ਹਨ ਕਿ ਜਿਸ ਮਨੁੱਖ ਪੈ ਕਰੋ ਬੇਨਤੀ, ਸੋ ਆਪਣੇ ਦੁੱਖ ਭਰਿਆ। ਹਰ ਮਨੁੱਖ ਨੂੰ ਕੋਈ ਨਾ ਕੋਈ ਦੁੱਖ ਲੱਗਿਆ ਹੋਇਆ, ਕਿਸੇ ਦਾ ਕਾਰ ਵਿਹਾਰ ਨਹੀਂ ਚੱਲਦਾ, ਕਿਸੇ ਦੇ ਘਰ ਤੋਂ ਦੁੱਖ ਨਹੀਂ ਨਿਕਲਦਾ, ਕਿਸੇ ਨੂੰ ਮੁਕੱਦਮਾ ਪੈ ਗਿਆ, ਕਿਸੇ ਦੇ ਘਰ ਔਲਾਦ ਨਹੀਂ ਹੋਈ ਤਾਂ ਦੁਖੀ ਹੈ। ਜੇ ਔਲਾਦ ਹੈ ਤਾਂ ਹੁਕਮ ਵਿੱਚ ਨਹੀਂ ਹੈ ਉਹ ਤਾਂ ਦੁਖੀ ਹੈ। ਅਨੇਕ ਤਰ੍ਹਾਂ ਦੇ ਹੋਰ ਦੁੱਖ ਹਨ, ਇਹਨਾਂ ਸਾਰਿਆਂ ਹੀ ਦੁੱਖਾਂ ਦਾ ਜੋ ਦਵਾ ਹੈ, ਔਸ਼ਧੀ ਹੈ, ਮਹਾਰਾਜ ਬਖਸ਼ਿਸ਼ ਕਰਦੇ ਹਨ, ਸਰਬ ਰੋਗ ਕਾ ਅਵਖਦ ਨਾਮ। ਮੇਰਾ ਬੈਦ ਗੁਰੂ ਗੋਬਿੰਦਾ, ਹਰ ਹਰ ਨਾਮ ਅਵਖਦ ਮੁਖ ਦੇਵੈ, ਕਾਟੈ ਜਮ ਕੀ ਫੰਦਾ। ਮੇਰਾ ਸਤਿਗੁਰੂ ਐਸਾ ਬੈਦ ਹੈ ਕਿ ਮੇਰੇ ਤਨ ਦੇ ਰੋਗ ਵੀ ਮਿਟਾ ਦਿੰਦਾ ਹੈ, ਮੇਰੇ ਮਨ ਦੇ ਰੋਗ ਵੀ ਮਿਟ ਜਾਂਦੇ ਹਨ। ਕਿਹੜੀ ਦਵਾਈ ਦਿੰਦਾ ਹੈ? ਆਖਿਆ ਹਰ ਹਰ ਨਾਮ ਅਵਖਦ ਮੁਖ ਦੇਵੈ। ਜਦੋਂ ਨਾਮ ਦੀ ਸਿਮਰਨ ਦੀ ਦਵਾਈ ਗੁਰੂ ਨੇ ਮੈਨੂੰ ਬਖਸ਼ੀ, ਨਾ ਤਾਂ ਮੈਨੂੰ ਇਸ ਸੰਸਾਰ ਦੇ ਦੁੱਖਾਂ ਦੀ ਤੱਤੀ ਵਾਹ ਲੱਗੀ, ਨਾ ਜਮਾਂ ਦੀ ਤੱਤੀ ਵਾਹ ਲੱਗੀ। ਇੱਥੇ ਉੱਥੇ ਆਪ ਪਰਮੇਸ਼ਰ ਰਖਵਾਲਾ ਹੋਇਆ। ਤੋ ਉਸ ਪਵਿੱਤਰ ਬਾਣੀ ਵਿੱਚੋਂ ਕੁਝ ਸ਼ਬਦ ਰੱਖਿਆ ਦੇ ਆਪ ਦੀ ਭੇਟਾ ਕਰ ਰਿਹਾ। ਇਹ ਸਰਬ ਰੋਗ ਦਾ ਨਾਸ਼ ਕਰਨ ਵਾਲੀ ਬਾਣੀ, ਪਰ ਇੱਕ ਸ਼ਰਤ ਹੈ, ਸ਼ਰਧਾ ਪਿਆਰ ਸਿਦਕ ਦੇ ਨਾਲ ਅੰਮ੍ਰਿਤ ਵੇਲੇ ਜਾਗ ਕੇ ਇਸ਼ਨਾਨ ਕਰਕੇ ਇਹ ਬਾਣੀ ਪੜ੍ਹੀਏ ਤਾਂ ਫਿਰ ਦੁੱਖ ਨੇੜੇ ਨਹੀਂ ਆ ਸਕਦੇ। ਆਓ ਸਾਰੇ ਗੁਰੂ ਕੀ ਬਾਣੀ ਦਾ ਇਹ ਅਭਿਆਸ ਕਰੀਏ, ਕਿਉਂਕਿ ਗੁਰੂ ਕੀ ਬਾਣੀ ਤਾਂ ਹੈ ਹੀ ਐਸੀ।

0: ਏ ਨਮਹੇ, ਸਤਿਗੁਰ ਏ ਨਮਹੇ, ਸ਼੍ਰੀ ਗੁਰਦੇਵ ਏ ਨਮਹੇ। ਅਸ਼ਟਪਦੀ ਸਿਮਰਮ ਸਿਮਰ ਸਿਮਰ ਸੁਖ ਪਾਵੋ,
1: ਕਲ ਕਲੇਸ਼ ਤਨ ਮਾਹੀ ਮਿਟਾਵੋ,
0: ਸਿਮਰਮ ਜਾਸ ਵਿਸੰਬਰ ਏਕੈ,
1: ਨਾਮ ਜਪਤੇ ਗਣਤੇ ਅਨੇਕੈ,
0: ਵੇਦ ਪੁਰਾਣ ਸਿਮਰਤ ਸੁਧਾਖਿਰ,
1: ਇਨੇ ਰਾਮ ਨਾਮ ਏਕ ਆਖਿਰ,
0: ਇਨਕਾ ਏਕ ਜਿਸ ਜੀ ਬਸਾਵੈ,
1: ਕਾਕੀ ਮਹਿਮਾ ਗਨੀ ਨ ਆਵੈ,
0: ਕਾਂਕੀ ਏਕੈ ਦਰਸ ਤੁਹਾਰੋ,
1: ਨਾਨਕ ਉਨ ਸੰਗ ਮੋਹੇ ਉਧਾਰੋ,
0: ਸੁਖ ਮਨੀ ਸੁਖ ਅਮ੍ਰਿਤ ਪ੍ਰਭ ਨਾਮ,
1: ਭਗਤ ਜਨਾ ਕੈ ਮਨ ਵਿਸਰਾਮ ਰਹਾਉ,
0: ਪ੍ਰਭ ਕੈ ਸਿਮਰਨ ਗਰਭ ਨ ਬਸੈ,
1: ਪ੍ਰਭ ਕੈ ਸਿਮਰਨ ਦੁਖ ਜਮ ਨਸੈ,
0: ਪ੍ਰਭ ਕੈ ਸਿਮਰਨ ਕਾਲ ਪਰ ਹਰੈ,
1: ਪ੍ਰਭ ਕੈ ਸਿਮਰਨ ਦੁਸ਼ਮਣ ਟਰੈ,
0: ਪ੍ਰਭ ਸਿਮਰਤ ਕਛ ਬਿਗਨ ਨ ਲਾਗੈ,
1: ਪ੍ਰਭ ਕੈ ਸਿਮਰਨ ਅਨ ਦਿਨ ਜਾਗੈ,
0: ਪ੍ਰਭ ਕੈ ਸਿਮਰਨ ਭਉ ਨ ਵਿਆਪੈ,
1: ਪ੍ਰਭ ਕੈ ਸਿਮਰਨ ਦੁਖ ਨ ਸੰਤਾਪੈ,
0: ਪ੍ਰਭ ਕਾ ਸਿਮਰਨ ਸਾਧ ਕੈ ਸੰਗ,
1: ਸਰਬ ਨਿਧਾਨ ਨਾਨਕ ਹਰ ਰੰਗ,
0: ਪ੍ਰਭ ਕੈ ਸਿਮਰਨ ਰਿਤ ਸਿਧ ਨੌ ਨਿਦ,
1: ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ,
0: ਪ੍ਰਭ ਕੈ ਸਿਮਰਨ ਜਪ ਤਪ ਪੂਜਾ,
1: ਪ੍ਰਭ ਕੈ ਸਿਮਰਨ ਬਿਨਸੈ ਦੂਜਾ,
0: ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ,
1: ਪ੍ਰਭ ਕੈ ਸਿਮਰਨ ਦਰਗਹਿ ਮਾਨੀ,
0: ਪ੍ਰਭ ਕੈ ਸਿਮਰਨ ਹੋਏ ਸੋ ਭਲਾ,
1: ਪ੍ਰਭ ਕੈ ਸਿਮਰਨ ਸਫਲ ਫਲਾ,
0: ਸੇ ਸਿਮਰਹ ਜਿਨ ਆਪ ਸਿਮਰਾਏ,
1: ਨਾਨਕ ਤਾਕੇ ਲਾਗੋ ਪਾਏ,
0: ਪ੍ਰਭ ਕਾ ਸਿਮਰਨ ਸਭ ਤੇ ਊਚਾ,
1: ਪ੍ਰਭ ਕੈ ਸਿਮਰਨ ਉਦਰੇ ਮੂਚਾ,
0: ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ,
1: ਪ੍ਰਭ ਕੈ ਸਿਮਰਨ ਸਭ ਕਿਛ ਸੁਝੈ,
0: ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ,
1: ਪ੍ਰਭ ਕੈ ਸਿਮਰਨ ਪੂਰਨ ਆਸਾ,
0: ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ,
1: ਅੰਮ੍ਰਿਤ ਨਾਮ੍ਰਿਤ ਮਾਹੇ ਸਮਾਏ,
0: ਪ੍ਰਭ ਜੀ ਬਸੈ ਸਾਧ ਕੀ ਰਸਨਾ,
1: ਨਾਨਕ ਜਨ ਕਾ ਦਾਸਨ ਦਸਨਾ,
0: ਪ੍ਰਭ ਕੋ ਸਿਮਰਹਿ ਸੇ ਧਨਵੰਤੇ,
1: ਪ੍ਰਭ ਕੋ ਸਿਮਰਹਿ ਸੇ ਪਤਵੰਤੇ,
0: ਪ੍ਰਭ ਕੋ ਸਿਮਰਹਿ ਸੇ ਜਨ ਪ੍ਰਵਾਨ,
1: ਪ੍ਰਭ ਕੋ ਸਿਮਰਹਿ ਸੇ ਪੁਰਖ ਪ੍ਰਧਾਨ,
0: ਪ੍ਰਭ ਕੋ ਸਿਮਰਹਿ ਸੇ ਬੇਮੋਹਤਾਜੇ,
1: ਪ੍ਰਭ ਕੋ ਸਿਮਰਹਿ ਸੇ ਸਰਬ ਕੇ ਰਾਜੇ,
0: ਪ੍ਰਭ ਕੋ ਸਿਮਰਹਿ ਸੇ ਸੁਖਵਾਸੀ,
1: ਪ੍ਰਭ ਕੋ ਸਿਮਰਹਿ ਸਦਾ ਅਵਨਾਸੀ,
0: ਸਿਮਰਨ ਤੇਲਾ ਗੇ ਜਨ ਆਪ ਦਇਆਲਾ,
1: ਨਾਨਕ ਜਨ ਕੀ ਮੰਗੈ ਰਵਾਲਾ,
0: ਪ੍ਰਭ ਕੋ ਸਿਮਰਹਿ ਸੇ ਪਰ ਉਪਕਾਰੀ,
1: ਪ੍ਰਭ ਕੋ ਸਿਮਰਹਿ ਤਿਨ ਸਦਬਲਹਾਰੀ,
0: ਪ੍ਰਭ ਕੋ ਸਿਮਰਹਿ ਸੇ ਮੁਖ ਸੁਹਾਵੇ,
1: ਪ੍ਰਭ ਕੋ ਸਿਮਰਹਿ ਤਿਨ ਸੁਖ ਬਹਾਵੇ,
0: ਪ੍ਰਭ ਕੋ ਸਿਮਰਹਿ ਤਿਨ ਆਤਮ ਜੀਤਾ,
1: ਪ੍ਰਭ ਕੋ ਸਿਮਰਹਿ ਤਿਨ ਨਿਰਮਲ ਰੀਤਾ,
0: ਪ੍ਰਭ ਕੋ ਸਿਮਰਹਿ ਤਿਨ ਅੰਧ ਘਨੇਰੇ,
1: ਪ੍ਰਭ ਕੋ ਸਿਮਰਹਿ ਬਸੇ ਹਰ ਨੇਰੇ,
0: ਸੰਤ ਕਿਰਪਾ ਤੇ ਅਨ ਦਿਨ ਜਾਗ,
1: ਨਾਨਕ ਸਿਮਰਨ ਪੂਰੇ ਭਾਗ,
0: ਪ੍ਰਭ ਕੈ ਸਿਮਰਨ ਕਾਰਜ ਪੂਰੇ,
1: ਪ੍ਰਭ ਕੈ ਸਿਮਰਨ ਕਬ ਹੁਣ ਝੂਰੇ,
0: ਪ੍ਰਭ ਕੈ ਸਿਮਰਨ ਹਰ ਗੁਣ ਬਾਣੀ,
1: ਪ੍ਰਭ ਕੈ ਸਿਮਰਨ ਸਹਿਜ ਸਮਾਨੀ,
0: ਪ੍ਰਭ ਕੈ ਸਿਮਰਨ ਨਿਰਚਲ ਆਸਨ,
1: ਪ੍ਰਭ ਕੈ ਸਿਮਰਨ ਕਮਲ ਵਿਗਾਸਨ,
0: ਪ੍ਰਭ ਕੈ ਸਿਮਰਨ ਅਨਹਦ ਝੁਨਕਾਰ,
1: ਪ੍ਰਭ ਸਿਮਰਨ ਕਾ ਅੰਤ ਨ ਪਾਰ,
0: ਸਿਮਰਨ ਸੇਜਨ ਜਿਨ ਕੋ ਬ੍ਰਹਮਿਆ,
1: ਨਾਨਕ ਤਿਨ ਜਨ ਸਰਨੀ ਪਿਆ,
0: ਹਰ ਸਿਮਰਨ ਕਰ ਭਗਤ ਪ੍ਰਗਟਾਏ,
1: ਹਰ ਸਿਮਰਨ ਲਗ ਵੇਦ ਉਪਾਏ,
0: ਹਰ ਸਿਮਰਨ ਭਏ ਸਿੱਧ ਜਤੀ ਦਾਤੇ,
1: ਹਰ ਸਿਮਰਨ ਨੀਚ ਚੌਕੁੰਡ ਜਾਤੇ,
0: ਹਰ ਸਿਮਰਨ ਧਾਰੀ ਸਭ ਧਰਨਾ,
1: ਸਿਮਰ ਸਿਮਰ ਹਰ ਕਾਰਨ ਕਰਨਾ,
0: ਹਰ ਸਿਮਰਨ ਕੀਓ ਸਗਲ ਅਕਾਰਾ,
1: ਹਰ ਸਿਮਰਨ ਮੈਂ ਆਪ ਨਿਰੰਕਾਰਾ,
0: ਹਰ ਕਿਰਪਾ ਜਿਸ ਆਪ ਬੁਝਾਇਆ,
1: ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ। ਸਲੋਕ
0: ਦੀਨ ਦਰਦ ਦੁੱਖ ਪੰਜਨਾ, ਘਟ ਘਟ ਨਾਥ ਅਨਾਥ,
1: ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ। ਅਸ਼ਟਪਦੀ
0: ਜੈ ਮਾਤ ਪਿਤਾ ਸੁਖਮੀਤ ਨ ਭਾਈ,
1: ਮਨ ਊਹਾ ਨਾਮ ਤੇਰਾ ਸੰਗ ਸਹਾਈ,
0: ਜੈ ਮਹਾ ਭਿਆਨ ਦੂਤ ਜਮ ਦਲੈ,
1: ਜੈ ਕੇਵਲ ਨਾਮ ਸੰਗ ਤੇਰਾ ਚੱਲੈ,
0: ਜੈ ਮੁਸ਼ਕਲ ਹੋਵੇ ਅਤ ਭਾਰੀ,
1: ਹਰ ਕੋ ਨਾਮ ਖਿਨ ਮਾਹੇ ਉਧਾਰੀ,
0: ਅਨਕ ਪੁਨਹ ਚਰਨ ਕਰਤ ਨਹੀਂ ਤਰੈ,
1: ਹਰ ਕੋ ਨਾਮ ਕੋਟ ਪਾਪ ਪਰ ਹਰੈ,
0: ਗੁਰਮੁਖ ਨਾਮ ਜਪੋ ਮਨ ਮੇਰੇ,
1: ਨਾਨਕ ਪਾਵੋ ਸੂਖ ਘਨੇਰੇ,
0: ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ,
1: ਹਰ ਕਾ ਨਾਮ ਜਪਤ ਹੋਏ ਸੁਖੀਆ,
0: ਲਾਗ ਕਰੋੜੀ ਬੰਧਨ ਪਰੈ,
1: ਹਰ ਕਾ ਨਾਮ ਜਪਤ ਨਿਸਤਰੈ,
0: ਅਨਕ ਮਾਇਆ ਰੰਗ ਤਿਖ ਨਾ ਬੁਝਾਵੈ,
1: ਹਰ ਕਾ ਨਾਮ ਜਪਤੇ ਅਕਾਵੈ,
0: ਜੇ ਮਾਰਗ ਇਹੋ ਜਾਤ ਅਕੇਲਾ,
1: ਤੈ ਹਰ ਨਾਮ ਸੰਗ ਹੋਤ ਸੁਹੇਲਾ,
0: ਐਸਾ ਨਾਮ ਮਨ ਸਦਾ ਧਿਆਈਐ,
1: ਨਾਨਕ ਗੁਰਮੁਖ ਪਰਮਗਤ ਪਾਈਐ,
0: ਛੂਟਤ ਨਹੀਂ ਕੋਟ ਲਖ ਬਾਹੀ,
1: ਨਾਮ ਜਪਤ ਤੈ ਪਾਰ ਪਰਾਹੀ,
0: ਅਨਕ ਬਿਗਨ ਜਹ ਆਏ ਸੰਘਾਰੈ,
1: ਹਰ ਕਾ ਨਾਮ ਤਤਕਾਲ ਉਧਾਰੈ,
0: ਅਨਕ ਜੋਨ ਜਨਮੈ ਮਰ ਜਾਮ,
1: ਨਾਮ ਜਪਤ ਪਾਵੈ ਵਿਸਰਾਮ,
0: ਹਉ ਮੈਲਾ ਮਲ ਕਬਹੂ ਨ ਧੋਵੈ,
1: ਹਰ ਕਾ ਨਾਮ ਕੋਟ ਪਾਪ ਖੋਵੈ,
0: ਐਸਾ ਨਾਮ ਜਪੋ ਮਨ ਰੰਗ,
1: ਨਾਨਕ ਪਾਈਐ ਸਾਧਕ ਸੰਗ,
0: ਜੇ ਮਾਰਗ ਕੇ ਗਨ ਜਾਹੇ ਨ ਪੋਸਾ,
1: ਹਰ ਕਾ ਨਾਮ ਊਹਾ ਸੰਗ ਤੋਸਾ,
0: ਜੇ ਪੈਂਡੈ ਮਾ ਅੰਤ ਗੁਬਾਰਾ,
1: ਹਰ ਕਾ ਨਾਮ ਸੰਗ ਉਜਿਆਰਾ,
0: ਜਹਾਂ ਬੰਤ ਤੇਰਾ ਕੋ ਨਾ ਸਿੰਝਾਨੂ,
1: ਹਰ ਕਾ ਨਾਮ ਤਹ ਨਾਲ ਪਛਾਨੂ,
0: ਜਹ ਮਹਾ ਭਿਆਨ ਤਪਤ ਬਹੁ ਕਾਮ,
1: ਹਰ ਕੇ ਨਾਮ ਕੀ ਤੁਮ ਉਪਰ ਸ਼ਾਮ,
0: ਜਹਾਂ ਤ੍ਰਿਖਾ ਮਨ ਤੁਜਾ ਕਰਖੈ,
1: ਜੈ ਨਾਨਕ ਹਰ ਹਰ ਅੰਮ੍ਰਿਤ ਵਰਖੈ,
0: ਭਗਤ ਜਨਾ ਕੀ ਬਰਤਨ ਨਾਮ,
1: ਸੰਤ ਜਨਾ ਕੈ ਮਨ ਵਿਸਰਾਮ,
0: ਹਰ ਕਾ ਨਾਮ ਦਾਸ ਕੀ ਓਟ,
1: ਹਰ ਕੈ ਨਾਮ ਉਦਰੇ ਜਨ ਕੋਟ,
0: ਹਰ ਜਸ ਕਰਤ ਸੰਤ ਦਿਨ ਰਾਤ,
1: ਹਰ ਹਰ ਔਖਤ ਸਾਧ ਕਮਾਤ,
0: ਹਰ ਜਨ ਕੈ ਹਰ ਨਾਮ ਨਿਧਾਨ,
1: ਔਰ ਬ੍ਰਹਮ ਜਨ ਕੀਨੋ ਦਾਨ,
0: ਮਨ ਤਨ ਰੰਗ ਰਤੇ ਰੰਗ ਏਕੈ,
1: ਨਾਨਕ ਜਨ ਕੈ ਬ੍ਰਿਤ ਪਵਿੱਕੈ,
0: ਹਰ ਕਾ ਨਾਮ ਜਨ ਕੋ ਮੁਕਤ ਜੁਗਤ,
1: ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ,
0: ਹਰ ਕਾ ਨਾਮ ਜਨ ਕਾ ਰੂਪ ਰੰਗ,
1: ਹਰ ਨਾਮ ਜਪਤ ਕਬ ਪਰੇ ਨ ਭੰਗ,
0: ਹਰ ਕਾ ਨਾਮ ਜਨ ਕੀ ਵਡਿਆਈ,
1: ਹਰ ਕੈ ਨਾਮ ਜਨ ਸੋਭਾ ਪਾਈ,
0: ਹਰ ਕਾ ਨਾਮ ਜਨ ਕੋ ਭੋਗ ਜੋਗ,
1: ਹਰ ਨਾਮ ਜਪਤ ਕਛ ਨਾਹੀ ਬਿਯੋਗ,
0: ਜਨ ਰਾਸਾ ਹਰ ਨਾਮ ਕੀ ਸੇਵਾ,
1: ਨਾਨਕ ਪੂਜੈ ਹਰ ਹਰ ਦੇਵਾ,
0: ਹਰ ਹਰ ਜਨ ਕੈ ਮਾਲਕ ਦੀਨਾ,
1: ਹਰ ਤਨ ਜਨ ਕੋ ਆ ਪ੍ਰਭ ਦੀਨਾ,
0: ਹਰ ਹਰ ਜਨ ਕੈ ਓਟ ਸਤਾਣੀ,
1: ਹਰ ਪ੍ਰਤਾਪ ਜਨ ਔਰ ਨ ਜਾਣੀ,
0: ਬੋਧ ਬੋਧ ਜਨ ਹਰ ਰਸ ਰਾਤੇ,
1: ਸੁਨ ਸਮਾਧ ਨਾਮ ਰਸ ਮਾਤੇ,
0: ਆਠ ਪਹਿਰ ਜਨ ਹਰ ਹਰ ਜਪੈ
1: ਹਰ ਕਾ ਭਗਤ ਪ੍ਰਗਟ ਨਹੀਂ ਛਪੈ
0: ਹਰ ਕੀ ਭਗਤ ਮੁਕਤ ਬਹੁ ਕਰੇ
1: ਨਾਨਕ ਜਨ ਸੰਗ ਕੇ ਤੇ ਤਰੇ
0: ਬਾਹਰ ਜਾਤ ਦੇਹ ਹਰ ਕੋ ਨਾਮ
1: ਨਾਮ ਤੇਨ ਹਰ ਹਰ ਗੁਣ ਗਾਮ
0: ਸਭ ਤੇ ਉਤਮ ਹਰ ਕੀ ਕਥਾ
1: ਨਾਮ ਸੁਨਤ ਦਰਦ ਦੁਖ ਲਥਾ
0: ਨਾਮ ਕੀ ਮਹਿਮਾ ਸੰਤ ਰਿਤ ਵਸੈ
1: ਸੰਤ ਪ੍ਰਤਾਪ ਦੁਰਤ ਸਭ ਨਸੈ
0: ਸੰਤ ਦਾ ਸੰਗ ਵਡ ਭਾਗੀ ਪਾਈ ਹੈ
1: ਸੰਤ ਕੀ ਸੇਵਾ ਨਾਮ ਤੇ ਆਈ ਹੈ
0: ਨਾਮ ਤੋਲ ਕਛ ਅਵਰ ਨਾ ਹੋਏ
1: ਨਾਨਕ ਗੁਰਮੁਖ ਨਾਮ ਪਾਵੇ ਜਨ ਕੋ ਇਸ ਲੋਕ
0: ਬਹੁ ਸ਼ਾਸਤਰ ਬਹੁ ਸਿਮਰਤੀ ਵੇਖੇ ਸਰਬ ਟੰਡੋਲ
1: ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ
0: ਜਾਪ ਤਾਪ ਗਿਆਨ ਸਭ ਧਿਆਨ
1: ਸ਼ਸਤਰ ਸਿਮਰਤ ਵਿਖਿਆਨ
0: ਯੋਗ ਅਭਿਆਸ ਕਰਮ ਧਰਮ ਕਿਰਿਆ
1: ਸਗਲ ਤਿਆਗ ਬਨ ਮੱਦੇ ਫਿਰਿਆ
0: ਅਨਕ ਪ੍ਰਕਾਰ ਕੀ ਬਹੁ ਜਤਨਾ
1: ਪੁੰਨ ਦਾਨ ਹੋਮੈ ਬਹੁ ਰਤਨਾ
0: ਸਰੀਰ ਕਟਾਏ ਹੋਮੈ ਕਰ ਰਾਤੀ
1: ਵਰਤ ਨੇਮ ਕਰੇ ਬਹੁ ਭਾਤੀ
0: ਨਹੀਂ ਤੁਲ ਰਾਮ ਨਾਮ ਵਿਚਾਰ
1: ਨਾਨਕ ਗੁਰਮੁਖ ਨਾਮ ਜਪੀਏ ਇਕ ਵਾਰ
0: ਨੌ ਖੰਡ ਪ੍ਰਿਥਵੀ ਫਿਰਿਆ ਚਿਰ ਜੀਵੈ
1: ਮਹਾ ਉਦਾਸ ਤਪੀ ਸਰ ਥੀਵੈ
0: ਅਗਨ ਮਾਹੀ ਹੋਮਤ ਪੁਰਾਣ
1: ਕਨਕ ਹਸਵ ਹੈ ਭਰਪੂਰ ਦਾਨ
0: ਨਿਵਲੀ ਕਰਮ ਕਰੇ ਬਹੁ ਆਸਨ
1: ਜੈਨ ਮਾਰਗ ਸੰਜਮੈ ਸਾਧਨ
0: ਨਿਮਕ ਨਿਮਕ ਕਰ ਸਰੀਰ ਕਟਾਵੈ
1: ਤੋਵੀ ਹਮੈ ਮੈਲ ਨ ਜਾਵੈ
0: ਹਰ ਕੇ ਨਾਮ ਸਮ ਸਰਕਸ਼ ਨਾਹੀ
1: ਨਾਨਕ ਗੁਰਮੁਖ ਨਾਮ ਜਪਤ ਗਤ ਪਾਹੀ
0: ਮਨ ਕਾਮਨਾ ਤੀਰਥ ਦੇ ਛੁਟੈ
1: ਗਰਭ ਘੁਮਾਨ ਨ ਮਨ ਤੇ ਹੁਟੈ
0: ਸੋਚ ਕਰੈ ਦਿਨ ਸਰ ਰਾਤ
1: ਮਨ ਕੀ ਮੈਲ ਨ ਤਨ ਤੇ ਜਾਤ
0: ਇਸ ਦੇਹੀ ਕੋ ਬਹੁ ਸਾਧ ਨ ਕਰੈ
1: ਮਨ ਤੇ ਕਭੁ ਨ ਦੁਖਿਆ ਟਰੈ
0: ਜਲ ਧੋਵੈ ਬਹੁ ਦੇਹ ਅਨੀਤ
1: ਸਤ ਕਹਾ ਹੋਏ ਕਾਚੀ ਭੀਤ
0: ਮਨ ਹਰ ਕੇ ਨਾਮ ਕੀ ਮਹਿਮਾ ਊਚ
1: ਨਾਨਕ ਨਾਮ ਉਦਰੇ ਪਤਤ ਬਹੁ ਮੂਚ
0: ਬਹੁਤ ਸਿਆਣਪ ਜਮਕਾ ਭਉ ਵਿਆਪੈ
1: ਨਾਨਕ ਜਤਨ ਕਰ ਤ੍ਰਿਸ਼ਨ ਨਾ ਧਰਾਪੈ
0: ਏਕ ਅਨੇਕ ਅਗਨ ਨਹੀਂ ਬੁਝੈ
1: ਓਟੋ ਪਾਵਦਰ ਗੈਨੇ ਸਿਜੈ
0: ਸੁਤ ਸੁਨਾਹੀ ਊਪ ਪਿਆਲ
1: ਮੋਹੇ ਵਿਆਪੈ ਮਾਇਆ ਜਾਲ
0: ਅਵਰ ਕਰਤੂਤ ਸਗਲੀ ਜਮ ਡਾਨੈ
1: ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ
0: ਹਰ ਕਾ ਨਾਮ ਜਪਤ ਦੁਖ ਜਾਏ
1: ਨਾਨਕ ਬੋਲੇ ਸਹਿਜ ਸੁਭਾਏ
0: ਚਾਰ ਪਦਾਰਥ ਜੇ ਕੋ ਮੰਗੈ
1: ਸਾਧ ਜਨਾ ਕੀ ਸੇਵਾ ਲਾਗੈ
0: ਜੇ ਕੋ ਆਪਣਾ ਦੁਖ ਮਿਟਾਵੈ
1: ਹਰ ਹਰ ਨਾਮ ਦਾ ਸਦਕਾਵੈ
0: ਜੇ ਕੋ ਆਪਣੀ ਸੋਭਾ ਲੋਰੈ
1: ਸਾਧ ਸੰਗੇ ਹਉਮੈ ਸ਼ੋਰੈ
0: ਜੇ ਕੋ ਜਨਮ ਮਰਨ ਤੇ ਡਰੈ
1: ਸਾਧ ਜਨਾ ਕੀ ਸ਼ਰਨੀ ਪਰੈ
0: ਜਿਸ ਜਨ ਕੋ ਪ੍ਰਭ ਦਰਸ ਪਿਆਸਾ
1: ਨਾਨਕ ਤਾਕੈ ਬਲ ਬਲ ਜਾਸਾ
0: ਸਗਲ ਪੁਰਖ ਮੈਂ ਪੁਰਖ ਪ੍ਰਧਾਨ
1: ਸਾਧ ਸੰਗ ਜਾਕਾ ਮਿਟੇ ਅਭਿਮਾਨ
0: ਆਪਸ ਕੋ ਜੋ ਜਾਣੈ ਨੀਚਾ
1: ਸਹੁ ਗਨੀਐ ਸਭ ਤੇ ਉੱਚਾ
0: ਜਾਕਾ ਮਨ ਹੋਏ ਸਗਲ ਕੀਰੀਨਾ
1: ਹਰ ਹਰ ਨਾਮ ਤਿਨ ਘਟ ਘਟ ਚੀਨਾ
0: ਮਾਰੇ ਆਪਣੇ ਤੇ ਬੁਰਾ ਮਿਟਾਨਾ
1: ਇੱਕੈ ਸਗਲ ਸ੍ਰਿਸ਼ਟ ਸਾਜਨਾ
0: ਸੁਖ ਦੁਖ ਜਨ ਸਮ ਦ੍ਰਿਸ਼ਟੇਤਾ
1: ਨਾਨਕ ਪਾਪ ਪੁੰਨ ਨਹੀਂ ਲੇਪਾ
0: ਨਿਰਧਨ ਕੋ ਧਨ ਤੇ ਰੋ ਨਾਉ
1: ਨਿਥਾਵੈ ਕੋ ਨਾਉ ਤੇਰਾ ਥਾਉ
0: ਨਮਾਨੇ ਕੋ ਪ੍ਰਭ ਤੇਰੋ ਮਾਨ
1: ਸਗਲ ਘਟਾਕੋ ਦੇਵੋ ਦਾਨ
0: ਕਰਨ ਕਰਾਵਣ ਹਾਰ ਸੁਆਮੀ
1: ਸਗਲ ਘਟਾਕੇ ਅੰਤਰ ਜਾਮੀ
0: ਆਪਣੀ ਗਤਮਿਤ ਜਾਨੋ ਆਪੇ
1: ਆਪਣ ਸੰਗ ਆਪ ਪ੍ਰਭ ਰਾਤੇ
0: ਉਮਰੀ ਉਸਤਤ ਪੰਤੇ ਹੋਏ
1: ਨਾਨਕ ਅਵਰ ਨ ਜਾਣ ਸਕੋਏ
0: ਸਰਬ ਧਰਮ ਮੈਂ ਸ੍ਰੇਸ਼ਟ ਧਰਮ
1: ਹਰ ਕੋ ਨਾਮ ਜਪ ਨਿਰਮਲ ਕਰਮ
0: ਸਗਲ ਕਿਰਿਆ ਮੈਂ ਉੱਤਮ ਕਿਰਿਆ
1: ਸਾਧ ਸੰਗ ਦੁਰਮਤ ਮਲ ਹਰਿਆ
0: ਸਗਲ ਉਦਮ ਮੈਂ ਉੱਤਮ ਭਲਾ
1: ਹਰ ਕਾ ਨਾਮ ਜਪੋ ਜੀ ਸਦਾ
0: ਸਗਲ ਬਾਣੀ ਮੈਂ ਅੰਮ੍ਰਿਤ ਬਾਣੀ
1: ਹਰ ਕੋ ਜਸਨ ਵਸਨ ਬਖਾਨੀ
0: ਸਗਲ ਥਾਨ ਤੇ ਉਹ ਉੱਤਮ ਥਾਨ
1: ਨਾਨਕ ਜੇ ਕਟ ਵਸੈ ਹਰ ਨਾਮ ਸਲੋਕ
0: ਨਿਰਗੁਣ ਯਾਰ ਇਹ ਅਨਿਆ ਸੋ ਪ੍ਰਭ ਸਦਾ ਸੰਭਾਲ
1: ਜਿਨ ਕੀ ਆ ਤਿਸ ਜੀਤ ਰੱਖ ਨਾਨਕ ਨਿਭਹੀ ਨਾਲ ਅਸ਼ਟਪਦੀ
0: ਰਮਈਆ ਕੇ ਗੁਣ ਚੇਤ ਪੁਰਾਨੀ
1: ਕਵਨ ਮੋਲ ਤੇ ਕਵਨ ਦੁਸ਼ਟਾਨੀ
0: ਜਿਨ ਤੂੰ ਸਾਲ ਸਵਾਰ ਸਿੰਗਾਰਿਆ
1: ਗਰਭ ਅਗਨ ਮੈਂ ਜਿਨੇ ਉਬਾਰਿਆ
0: ਬਾਰ ਵਿਵਸਥਾ ਤੁਝੇ ਪਿਆਰਾ ਦੂਧ
1: ਪਰ ਜੋਬਨ ਭੋਜਨ ਸੁਖ ਸੂਦ
0: ਬਿਰਧ ਪਿਆ ਉਪਰ ਸਾਖ ਸੈਨ
1: ਮੁਖ ਪਿਆ ਉਹ ਬੈਠ ਕੋ ਦੈਨ
0: ਇਹੋ ਨਿਰਗੁਣ ਗੁਣ ਕੁਛੂ ਨਾ ਬੂਝੈ
1: ਬਖਸ਼ ਲੇ ਹੋ ਤੋ ਨਾਨਕ ਸੀਜੈ
0: ਜੈ ਪ੍ਰਸਾਦ ਧਾਰ ਉਪਰ ਸੁਖ ਬਸ ਹੈ
1: ਸੁਤ ਭਰਾਤ ਮੀਤ ਬੰਤਾ ਸੰਗ ਹੱਸੈ
0: ਜੈ ਪ੍ਰਸਾਦ ਪੀਵੈ ਸੀਤਲ ਜਲਾ
1: ਸੁਖਦਾਈ ਪਵਨ ਪਾਵ ਕੇ ਅਮੁੱਲਾ
0: ਜੈ ਪ੍ਰਸਾਦ ਭੋਗੈ ਸਭ ਰਸਾ
1: ਸਗਲ ਸਮਗਰੀ ਸੰਗ ਸਾਥ ਬਸਾ
0: ਦੀਨੇ ਹਸ ਪਾਮ ਕਰਨ ਨੇਤਰ ਰਸਨਾ
1: ਇਸੇ ਤਿਆਗ ਅਵਰ ਸੰਗ ਰਚਨਾ
0: ਐਸੇ ਦੋਖ ਮੂੜ ਅੰਧ ਵਿਆਪੇ
1: ਨਾਨਕ ਕਾਢ ਲਿਓ ਪ੍ਰਭ ਆਪੇ
0: ਆਦਿ ਅੰਤ ਜੋ ਰੱਖਣ ਹਾਰ
1: ਜਿਸਿਓ ਪ੍ਰੀਤਨ ਕਰੇ ਗਵਾਰ
0: ਜਾਪੀ ਸੇਵਾ ਨਵ ਨਿਤ ਪਾਵੈ
1: ਤਾਸਿਓ ਮੂੜਾ ਮਨ ਨਹੀਂ ਲਾਵੈ
0: ਜੋ ਠਾਕੁਰ ਸਰ ਸਦਾ ਹਜੂਰੇ
1: ਤਾਕੋ ਅੰਧਾ ਜਾਣਤ ਦੂਰੇ
0: ਜਾਪੀ ਟਹਿਲ ਪਾਵੈ ਦਰਗਾਹ ਮਾਨ
1: ਸਹਿ ਬਸਾਰੈ ਮੁਗਦਾ ਜਾਨ
0: ਸਦਾ ਸਦਾ ਇਹ ਭੂਲਣ ਹਾਰ
1: ਨਾਨਕ ਰੱਖਣ ਹਾਰ ਅਪਾਰ
0: ਰਤਨ ਤਿਆਗ ਕੌਡੀ ਸੰਗ ਰਚੈ
1: ਸਾਚ ਛੋੜ ਝੂਠ ਸੰਗ ਮਚੈ
0: ਜੋ ਛੱਡਣਾ ਸੋ ਅਸਥਿਰ ਕਰ ਮਾਨੈ
1: ਜੋ ਹੋਵਨ ਸੋ ਦੂਰ ਪਰਾਨੈ
0: ਛੋਟ ਜਾਏ ਤਿਸ ਕਾ ਸ਼ਰਮ ਕਰੈ
1: ਸੰਗ ਸਹਾਈ ਤਿਸ ਪਰ ਹਰੈ
0: ਚੰਦਨ ਲੇਪ ਉਤਾਰੈ ਧੋਏ
1: ਕਰ ਤਪ ਪ੍ਰੀਤ ਭਸਮ ਸੰਗ ਹੋਏ
0: ਅੰਧ ਕੂਪ ਮੈਂ ਪਤਿਤ ਬਿਕਰਾਲ
1: ਨਾਨਕ ਕਾਢ ਲਿਓ ਪ੍ਰਭ ਦਿਆਲ
0: ਕਰਤੂਤ ਪਸ਼ੂ ਕੀ ਮਾਨਸ ਜਾਤ
1: ਲੋਕ ਵਿਚਾਰਾ ਕਰੇ ਦਿਨ ਰਾਤ
0: ਬਾਹਰ ਭੇਖ ਅੰਤਰ ਮਲ ਮਾਇਆ
1: ਸ਼ਬਸ਼ਨਾਹੇ ਕਸ਼ ਕਰੇ ਛਪਾਇਆ
0: ਬਾਹਰ ਗਿਆਨ ਧਿਆਨ ਇਸ਼ਨਾਨ
1: ਅੰਤਰ ਵਿਆਪੈ ਲੋਪ ਸਮਾਨ
0: ਅੰਤਰ ਅਗਨ ਬਾਹਰ ਤਨ ਸਵਾਹ
1: ਗਲ ਪਾਥਰ ਕੈਸੇ ਤਰੇ ਅਥਾਹ
0: ਜਾਂ ਕੈ ਅੰਤਰ ਬਸੈ ਪ੍ਰਭ ਆਪ
1: ਨਾਨਕ ਤੇਜਨ ਸਹਿਜ ਸਮਾਧ
0: ਸੁਣ ਅੰਧਾ ਕੈਸੇ ਮਾਰਗ ਪਾਵੈ
1: ਕਰ ਗਏ ਜਿਹੋ ਓੜ ਨਿਭਾਵੇ
0: ਕਹਾਂ ਬੁਝਾਰਤ ਬੂਝੈ ਡੋਰਾ
1: ਜਿਸ ਕਹੀਐ ਤੋ ਸਮਝੈ ਪੂਰਾ
0: ਕਹਾਂ ਬਿਸਨ ਪਦ ਗਾਵੈ ਗੁੰਗ
1: ਯਤਨ ਕਰੈ ਤੋ ਵੀ ਸੁਰ ਭੰਗ
0: ਕਹਿ ਪਿੰਗਲ ਪਰਬਤ ਪਰ ਭਵਨ
1: ਨਹੀਂ ਹੋਤ ਊਹਾ ਉਸ ਗਮਨ
0: ਕਰਤਾਰ ਕਰਣਾ ਮੈਂ ਦੀਨ ਬੇਨਤੀ ਕਰੈ
1: ਨਾਨਕ ਤੁਮਰੀ ਕਿਰਪਾ ਤਰੈ
0: ਸੰਗ ਸਹਾਈ ਸੋ ਆਵੈ ਨਾ ਜੀਤ
1: ਜੋ ਬਰਾਈ ਤਾਂ ਸਿਉ ਪ੍ਰੀਤ
0: ਬਲੂਆ ਕੇ ਗ੍ਰਹਿ ਭੀਤਰ ਬਸੈ
1: ਅੰਤ ਕੇਲ ਮਾਇਆ ਰੰਗ ਰਸੈ
0: ਗ੍ਰਹਿ ਕਰਮਾ ਨੇ ਮਨੇ ਪ੍ਰਤੀਤ
1: ਕਾਲ ਨ ਆਵੈ ਮੂੜੇ ਚੀਤ
0: ਬੈਰ ਵਿਰੋਧ ਕਾਮ ਕ੍ਰੋਧ ਮੋਹ
1: ਝੂਠ ਪਕਾਰ ਮਹਾ ਲੋਭ ਤ੍ਰੋਹ
0: ਕਿਆਹੂ ਜੁਗਤ ਬਿਹਾਨੇ ਕਈ ਜਨਮ
1: ਨਾਨਕ ਰਾਖ ਲਿਹੋ ਆਪਣ ਕਰ ਕਰਮ
0: ਤੂੰ ਠਾਕੁਰ ਤੂੰ ਪੈ ਅਰਦਾਸ
1: ਜੀਵ ਪਿੰਡ ਸਭ ਤੇਰੀ ਰਾਸ
0: ਤੂੰ ਮਾਤ ਪਿਤਾ ਹਾਂ ਬਾਰਕ ਤੇਰੇ
1: ਤੁਮਰੀ ਕਿਰਪਾ ਮੈਂ ਸੁਖ ਹਨੇਰੇ
0: ਕੋਈ ਨਾ ਜਾਣੈ ਤੁਮਰਾ ਅੰਤ
1: ਉੱਚੇ ਤੇ ਉੱਚਾ ਭਗਵੰਤ
0: ਸਗਲ ਸਮਗਰੀ ਤੁਮਰੈ ਸੂਤਰ ਧਾਰੀ
1: ਤੁਮਤੇ ਹੋਏ ਸੋ ਆਗਿਆਕਾਰੀ
0: ਤੁਮਰੀ ਗਤ ਮਿਤ ਤੁਮ ਹੀ ਜਾਨੀ
1: ਨਾਨਕ ਦਾਸ ਸਦਾ ਕੁਰਬਾਨੀ ਸਲੋਕ
0: ਦੇਨ ਹਰ ਪ੍ਰਭ ਛੋੜ ਕੈ ਲਾਗੈ ਆਨ ਸਵਾਰੀ
1: ਨਾਨਕ ਕਹੂੰ ਨਸੀ ਜਈ ਬਿਨ ਨਾਮੈ ਪਤ ਜਾਇ ਅਸ਼ਟਪਦੀ
0: ਦਸ ਵਸੂਲੇ ਪਾਛੈ ਪਾਵੈ
1: ਏਕ ਬਸਤ ਕਾਰਨ ਬਿਖੋ ਟਕਵਾਵੈ
0: ਏਕ ਭੀਨਾ ਦੇ ਦਸ ਪੀ ਹਿਰਲੇ
1: ਦੋ ਮੂੜਾ ਕੋ ਕਹਾਂ ਕਰੇ
0: ਜਿਸ ਠਾਕੁਰ ਸਿਉ ਨਾਹੀ ਚਾਰਾ
1: ਤਾਕੋ ਕੀਜੈ ਸਦ ਨਮਸਕਾਰਾ
0: ਜਾਪੈ ਮਨ ਲਾਗਾ ਪ੍ਰਭ ਮੀਠਾ
1: ਸਰਵ ਸੁਖਤਾ ਹੂ ਮਨ ਬੁੱਠਾ
0: ਜਿਸ ਜਨ ਆਪਣਾ ਹੁਕਮ ਮਨਾਇਆ
1: ਸਰਵ ਸੋਕ ਨਾਨਕ ਤਿਨ ਪਾਇਆ
0: ਅਗੰਤ ਸ਼ਾਹ ਆਪਣੀ ਦੇ ਰਾਸ
1: ਮਾਤ ਪੀਤ ਵਰਤੈ ਅਨੰਤ ਉਲਾਸ
0: ਆਪਣੀ ਇਮਾਨ ਕਛ ਬਹੁ ਸ਼ਾਹ ਹੋਲੇ
1: ਅਗਿਆਨੀ ਮਨ ਰੋਸ ਕਰੇ
0: ਆਪਣੀ ਪ੍ਰਤੀਤ ਆਪ ਹੀ ਗੋਵੈ
1: ਮੋਰਸ ਕਾ ਵਿਸ਼ਵਾਸ ਨ ਹੋਵੇ
0: ਜਿਸ ਕੀ ਬਸਤ ਸਾਗੈ ਰਾਖੈ
1: ਕੀ ਆਗਿਆ ਮਨੈ ਮਥੈ
0: ਉਸ ਤੇ ਚੌਗਣ ਕਰੈ ਨਿਹਾਲ
1: ਨਾਨਕ ਸਾਹਿਬ ਸਦਾ ਦਿਆਲ
0: ਨਾਨਕ ਭਾਂਤ ਮਾਇਆ ਕੇ ਹੇਤ
1: ਸਰਬਰ ਹੋਵਤ ਜਾਨ ਅਨੇਤ
0: ਬਿਰਖ ਕੀ ਛਾਇਆ ਸਿਉ ਰੰਗ ਲਾਵੈ
1: ਉਹ ਬਿਨ ਸਹਿ ਉਹ ਮਨ ਪਛਤਾਵੈ
0: ਜੋ ਦੀ ਸਹਿ ਸੋ ਚਾਲਣ ਹਾਰ
1: ਲਪਟ ਰਿਓ ਤੈ ਅੰਦੈ ਧਾਰ
0: ਰਟਾਉ ਸਿਉ ਜੋ ਲਾਵੈ ਨੇ
1: ਤਾਕੋ ਹਾਥ ਨ ਆਵੈ ਕੇ
0: ਮਨ ਹਰ ਕੇ ਨਾਮ ਕੀ ਪ੍ਰੀ ਸੁਖਦਾਈ
1: ਕਰ ਕਿਰਪਾ ਨਾਨਕ ਆਪ ਲੈ ਲਾਈ
0: ਮਿਥਿਆ ਤਨ ਧਨ ਕੁਟੰਬ ਸੁਪਾਇਆ
1: ਮਿਥਿਆ ਹੋਮੈ ਮਮਤਾ ਮਾਇਆ
0: ਮਿਥਿਆ ਰਾਜ ਜੋਗਨ ਧਨ ਮਾਲ
1: ਮਿਥਿਆ ਕਾਮ ਕ੍ਰੋਧ ਵਿਕਰਾਲ
0: ਮਿਥਿਆ ਰਥ ਹਸਤੀ ਅਸੁ ਵਸਤਰਾ
1: ਮਿਥਿਆ ਰੰਗ ਸੰਗ ਮਾਇਆ ਪੇਕ ਹਸਤਾ
0: ਮਿਥਿਆ ਧਰੋ ਮੋਹ ਅਭਿਮਾਨ
1: ਮਿਥਿਆ ਆਪਸ ਉਪਰ ਕਰਤ ਗੁਮਾਨ
0: ਸਿਰ ਭਗਤ ਸਾਧ ਕੀ ਸਰਨ
1: ਨਾਨਕ ਜਪ ਜਪ ਜੀਵੈ ਹਰ ਕੇ ਚਰਨ
0: ਮਿਥਿਆ ਸਰਵਣ ਪਰ ਨਿੰਦਾ ਸੁਣਹਿ
1: ਮਿਥਿਆ ਹਸਤ ਪਰ ਦਰਬ ਕੋ ਹਿਰੈ
0: ਮਿਥਿਆ ਨੇਤਰ ਪੇਖਤ ਪਾਤਰਿਆ ਰੂਪਾਦ
1: ਮਿਥਿਆ ਰਸਨਾ ਭੋਜਨ ਅਨਸਵਾਦ
0: ਮਿਥਿਆ ਜਨਮ ਪਰ ਵਿਕਾਰ ਕੁਰਤਾ ਵਹੇ
1: ਮਿਥਿਆ ਮਨ ਪਰ ਲੋਭ ਲਬਾਵ ਹੈ
0: ਮਿਥਿਆ ਤਨ ਨਹੀਂ ਪਰ ਉਪਕਾਰਾ
1: ਮਿਥਿਆ ਬਾਸ ਲੇਤ ਬਿਕਾਰਾ
0: ਬਿਨ ਬੂਝੇ ਮਿਥਿਆ ਸਭ ਭਏ
1: ਸਫਲ ਦੇ ਨਾਨਕ ਹਰ ਹਰ ਨਾਮ ਲਏ
0: ਬਿਰਥੀ ਸਾਖਤ ਕੀ ਆਰਜਾ
1: ਸਾਚ ਬਿਨਾ ਕਹਿ ਹੋਵਤ ਸੁਚਾ
0: ਬਿਰਥਾ ਨਾਮ ਬਿਨਾ ਤਰ ਅੰਦ
1: ਮੁਖਿਆ ਉਤਤਾ ਕਹਿ ਦੁਰਗੰਧ
0: ਬਿਰ ਸਿਮਰਨ ਦਿਨ ਰਹਿਣ ਬਿਰਥਾ ਵਿਹਾਏ
1: ਏਕ ਬਿਨਾ ਜਿਉ ਖੇਤੀ ਜਾਏ
0: ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ
1: ਕਿਰਪਨ ਕੇ ਨਿਰਾਰਥ ਦਾਮ
0: ਧਨ ਧਨ ਤੇਜ ਅੰਦ ਦੇ ਘਟ ਬਸਿਓ ਹਰ ਨਾਉ
1: ਨਾਨਕ ਤਾ ਕਹਿ ਬਲ ਬਲ ਜਾਉ
0: ਰਹਿਤੇ ਅਵਰ ਕਛ ਅਵਰ ਕਮਾਵਤ
1: ਮਨ ਨਹੀਂ ਪ੍ਰੀਤ ਮਖੋਂ ਗੰਡ ਲਾਵਤ
0: ਜਾਨਨ ਹਾਰ ਪ੍ਰਭੂ ਪ੍ਰਵੀਨ
1: ਬਾਹਰ ਭੀਖ ਨ ਕਾਹੂ ਹੀਨ
0: ਅਵਰ ਉਪਦੇਸੈ ਆਪ ਨ ਕਰੈ
1: ਆਵਤ ਜਾਵਤ ਜਨ ਮੈਂ ਮਰੈ
0: ਜਿਸ ਕੈ ਅੰਤਰ ਬਸੈ ਪ੍ਰਭ ਆਪ
1: ਜਿਸ ਕੀ ਸੀਖ ਤਰੈ ਸੰਸਾਰ
0: ਜੋ ਤੁਮ ਭਾਨੇ ਤਿਨ ਪ੍ਰਭ ਜਾਤਾ
1: ਨਾਨਕ ਉਨ ਜਨ ਚਰਨ ਪਰਾਤਾ
0: ਕਰੂੰ ਬੇਨਤੀ ਪਾਰ ਬ੍ਰਹਮ ਸਭ ਜਾਣੈ
1: ਆਪਣਾ ਕੀਆ ਆਪੈ ਮੰਨੈ
0: ਆਪੇ ਆਪ ਆਪ ਕਰਤ ਨਵੇਰਾ
1: ਕਿਸੈ ਦੂਰ ਜਨਾਵਤ ਕਿਸੈ ਬੁਝਾਵਤ ਨੇਰਾ
0: ਪਾਪ ਸਿਆਨਪ ਸਕਲ ਤੇ ਰਹਿਤ
1: ਸਭ ਕੁਛ ਜਾਣੈ ਆਤਮ ਕੀ ਰਾਹਤ
0: ਜਿਸ ਭਾਵੈ ਤਿਸ ਲਏ ਲੜ ਲਾਏ
1: ਸ਼ਾਂਤ ਅਨੰਤਰ ਰਹਿ ਸਮਾਏ
0: ਸੋ ਸੇਵਕ ਜਿਸ ਕਿਰਪਾ ਕਰੀ
1: ਨਿਮਕ ਨਿਮਕ ਜਪ

0: ਅਸ਼ਟਪਦੀ
1: ਟੂਟੀ ਗਾਂਢ ਨਹਾਰ ਗੋਪਾਲ
0: ਸਰਬ ਜੀਆਂ ਆਪੇ ਪਤਪਾਲ
1: ਸਗਲ ਕੀ ਚਿੰਤਾ ਜਿਸ ਮਨ ਮਾਹੀ
0: ਇਸਦੇ ਵਿਰਥਾ ਕੋਈ ਨਾਹੀ
1: ਰੇ ਮਨ ਮੇਰੇ ਸਦਾ ਹਰ ਜਾਪ
0: ਪਰਮਾਸੀ ਪ੍ਰਭ ਆਪੇ ਆਪ
1: ਆਪਨ ਕੀ ਆ ਕਛੂ ਨਾ ਹੋਏ
0: ਜਿਸੋ ਪ੍ਰਾਣੀ ਲੋਚੈ ਕੋਈ
1: ਜਿਸ ਬਿਨ ਨਾਹੀ ਤੇਰੇ ਕਿਛ ਕਾਮ
0: ਗਤ ਨਾਨਕ ਜਾਪੇ ਹਰ ਨਾਮ
1: ਰੂਪਵੰਤ ਹੋਏ ਨਾਹੀ ਮੋਹੈ
0: ਰੱਬ ਕੀ ਜੋਤ ਸਗਲ ਘਟ ਸੋ ਹੈ
1: ਧਨਵੰਤਾ ਹੋਏ ਕਿਆ ਕੋ ਵਰ ਪੈ
0: ਜਾਂ ਸਭ ਕੁਛ ਤਿਸਕਾ ਦੀ ਆਦਰ ਪੈ
1: ਹੱਥ ਸੂਰਾ ਜੇ ਕੋ ਕਹਾਵੈ
0: ਰੱਬ ਕੀ ਕਲਾ ਬਿਨਾ ਕਹਿਤਾਵੈ
1: ਜੇ ਕੋ ਹੋਏ ਵਹਿ ਦਾ ਤਾਰ
0: ਇਸ ਦੇਨ ਹਾਰ ਜਾਂ ਨੈਗਾ ਵਾਰ
1: ਜਿਸ ਗੁਰ ਪ੍ਰਸਾਦ ਟੂਟੈ ਹਉ ਰੋਗ
0: ਨਾਨਕ ਸੋਜਨ ਸਦਾਇਆ ਰੋਗ
1: ਜਿਉ ਮੰਦਿਰ ਕੋ ਥੰਮੈ ਥੰਮਨ
0: ਜਿਉ ਗੁਰ ਕਾ ਸ਼ਬਦ ਮਨੈ ਅਸ ਥੰਮਨ
1: ਜਿਉ ਪਾਖਾਨ ਨਾਮ ਚੜਤਰੈ
0: ਪ੍ਰਾਣੀ ਗੁਰ ਚਰਨ ਰਖਤ ਨਿਸਤਰੈ
1: ਜਿਉ ਅੰਧਕਾਰ ਦੀਪਕ ਪ੍ਰਗਾਸ
0: ਦਰਸ਼ਨ ਦੇਖ ਮਨ ਹੋਏ ਵਿਗਾਸ
1: ਜਿਉ ਮਹਾ ਉਦਿਆਨ ਮਹਿ ਮਾਰਗ ਪਾਵੈ
0: ਜਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ
1: ਜਿਨ ਸੰਤਨ ਕੀ ਬਾਂਛੋ ਧੂਰ
0: ਨਾਨਕ ਕੀ ਹਰ ਲੋਚਾ ਪੂਰ
1: ਮਨ ਮੂਰਖ ਕਾਹੇ ਬਿਲ ਲਾਈਐ
0: ਗੁਰ ਬਿਲਖੇ ਕਾ ਲਿਖਿਆ ਪਾਈਐ
1: ਦੁਖ ਸੁਖ ਪ੍ਰਭ ਦੇਵ ਨਹਾਰ
0: ਅਵਰ ਤਿਆਗ ਤੂ ਤਿਸੈ ਚਿਤਾਰ
1: ਜੋ ਕਛ ਕਰੈ ਸੋਈ ਸੁਖ ਮਾਨ
0: ਲਾ ਕਾਹੇ ਪਿਰੇ ਅਜਾਨ
1: ਕੌਣ ਬਸ ਤਿਆਈ ਤੇਰੇ ਸੰਗ
0: ਡਾਕਟਰ ਰਹੋ ਰਸ ਲੋਭੀ ਪਤੰਗ
1: ਰਾਮ ਨਾਮ ਜਬ ਹਿਰਦੇ ਮਾਹੀ
0: ਨਾਨਕ ਪਤਸੇ ਤੀ ਕਰ ਜਾਹੇ
1: ਜਿਸ ਵਕਰ ਕੋ ਲੈਣ ਤੂੰ ਆਇਆ
0: ਰਾਮ ਨਾਮ ਸੰਤਨ ਕਰ ਪਾਇਆ
1: ਅਜਿ ਭਮਾਨ ਲਿਓ ਮਨ ਮੋਲ
0: ਰਾਮ ਨਾਮ ਹਿਰਦੇ ਮੈਂ ਤੋਲ
1: ਲਾਦ ਖੇਪ ਸੰਤਾਂ ਸੰਗ ਚਾਲ
0: ਅਵਰ ਤਿਆਗ ਬਿਖਿਆ ਜੰਜਾਲ
1: ਧਨ ਧਨ ਕਹੈ ਸਭ ਕੋਈ
0: ਮੁਖੋ ਜਲਹਰ ਦਰਗਹਿ ਸੋਏ
1: ਇਹੋ ਵਾਪਾਰ ਬਿਰਲਾ ਵਾਪਾਰ ਹੈ
0: ਨਾਨਕ ਤਾਕੈ ਸਤਿਵਰ ਹਾਰ
1: ਚਰਨ ਸਾਧ ਕੇ ਧੋਏ ਧੋਏ ਪੀਓ
0: ਹਰ ਪ੍ਰਸਾਦ ਕੋ ਆਪਣਾ ਜੀਓ
1: ਸਾਧ ਕੀ ਧੂਰ ਕਰੋ ਇਸ਼ਨਾਨ
0: ਸਾਧ ਉਪਰ ਜਾਈਐ ਕੁਰਬਾਨ
1: ਸਾਧ ਸੇਵਾ ਵਡਭਾਗੀ ਪਾਈਐ
0: ਸਾਧ ਸੰਗ ਹਰ ਕੀਰਤਨ ਗਾਈਐ
1: ਅਨਕ ਬਿਗਨ ਤੇ ਸਾਧੂ ਰੱਖੈ
0: ਹਰ ਗੁਣ ਗਾਈਐ ਮਨ ਤਰਸ ਚੱਖੈ
1: ਓਟ ਗਈ ਸੰਤਾਂ ਦਰ ਆਇਆ
0: ਸਰਬ ਸੁਖ ਨਾਨਕ ਤੇ ਪਾਇਆ
1: ਮ੍ਰਿਤਕ ਕੋ ਜੀ ਵਾਲ ਨਹਾਰ
0: ਭੁਖੇ ਕੋ ਦੇ ਬਤੇ ਆਧਾਰ
1: ਸਰਬ ਨਿਧਾਨ ਜਾਂ ਕੀ ਦ੍ਰਿਸ਼ਟੀ ਮਾਹੀ
0: ਗੁਰ ਬਿਲਖੇ ਕਾ ਲਹਿਣਾ ਪਾਏ
1: ਸਭ ਕਿਛ ਤਿਸ ਕਾ ਉਹ ਕਰਨਾ ਜੋਗ
0: ਜਿਸ ਬਿਨ ਦੂਸਰ ਹਵਾ ਨਾ ਹੋਗ
1: ਜਪ ਜਾਂ ਸਦਾ ਸਦਾ ਦਿਨ ਰਹਿਣੀ
0: ਸਭ ਤੇ ਉਚ ਨਿਰਮਲ ਇਹ ਕਰਨੀ
1: ਹਰ ਕਿਰਪਾ ਜਿਸ ਕੋ ਨਾਮ ਦੀਆ
0: ਨਾਨਕ ਸੋਜਨ ਨਿਰਮਲ ਥੀਆ
1: ਜਾਂ ਕਹਿ ਮਨ ਗੁਰ ਕੀ ਪ੍ਰਤੀਤ
0: ਜਿਸ ਦਿਨ ਆਵੇ ਹਰ ਪ੍ਰਭ ਚੀਤ
1: ਭਗਤ ਭਗਤ ਸੁਣੀਆਂ ਤਿਹ ਲੋਏ
0: ਜਾਂ ਕਹਿ ਹਿਰਦੈ ਇੱਕੋ ਹੋਏ
1: ਸੱਚ ਕਰਨੀ ਸਖਤਾਂ ਕੀ ਰਹਿਤ
0: ਸੱਚ ਹਿਰਦੈ ਸਤਮੁਖ ਕਹਿਤ
1: ਸਾਚੀ ਦ੍ਰਿਸ਼ ਸਾਚਾ ਆਕਾਰ
0: ਸੱਚ ਵਰ ਤੈਸਾ ਚਾਪਾ ਸਾਰ
1: ਪਾਰ ਬ੍ਰਹਮ ਜਿਨ ਸੱਚ ਕਰ ਜਾਤਾ
0: ਨਾਨਕ ਸੋਜਨ ਸੱਚ ਸਮਾਤਾ ਸਲੋਕ
1: ਰੂਪ ਨਰੇਖ ਨਰੰਗ ਕਿਛ ਤ੍ਰਿਹ ਗੁਣ ਤੇ ਪ੍ਰਭ ਭਿੰਨ
0: ਸਹਿ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ ਅਸ਼ਟਪਦੀ
1: ਅਵਨਾਸੀ ਪ੍ਰਭ ਮਨ ਮਹਿ ਰਾਖ
0: ਮਾਨੁ ਕੀ ਤੂੰ ਪ੍ਰੀਤ ਤਿਆਗ
1: ਇਸੇ ਪਰੈ ਨਾਹੀ ਕਿਛ ਹੋਏ
0: ਸਭ ਨਿਰੰਤਰ ਏਕੋ ਸੋਏ
1: ਆਪੇ ਬੀਨਾ ਆਪੇ ਦਾਨਾ
0: ਗੈਰ ਗੰਭੀਰ ਗਹੀਰ ਸੁਜਾਨਾ
1: ਪਾਰ ਬ੍ਰਹਮ ਪਰਮੇਸ਼ਰ ਗੋਬਿੰਦ
0: ਕਿਰਪਾ ਧਿਆਨ ਦਿਆਲ ਬਖਸ਼ੰਦ
1: ਸਾਧ ਤੇਰੇ ਕੀ ਚਰਨੀ ਪਾਓ
0: ਨਾਨਕ ਕੈ ਮਨ ਇਹ ਨਰਾਉ
1: ਮਨਸਾ ਪੂਰਨ ਸਰਨਾ ਜੋਗ
0: ਕਰ ਪਾਇਆ ਸੋਈ ਹੋ
1: ਹਰਨ ਭਰਨ ਜਾਂ ਕਾ ਨੇਤਰ ਫੋਰ
0: ਇਸਕਾ ਮੰਤਰ ਨਾ ਜਾਣੈ ਹੋਰ
1: ਖੰਡ ਰੂਪ ਮੰਗਲ ਸਦ ਜਾਂ ਕੈ
0: ਸਰਵ ਥੋਕ ਸੁਣੀਐ ਕਰਤਾ ਕੈ
1: ਰਾਜ ਮਹਿ ਰਾਜ ਜੋਗ ਮਹਿ ਜੋਗੀ
0: ਤਪ ਮੈਂ ਤਪੀਸਰ ਕ੍ਰਿਸਤ ਮੈਂ ਭੋਗੀ
1: ਧਿਆਈ ਧਿਆਈ ਭਗਤਾਂ ਸੁਖ ਪਾਇਆ
0: ਨਾਨਕ ਦਸ ਪੁਰਖ ਕਾ ਕਿਨੇ ਅੰਤ ਨਾ ਪਾਇਆ
1: ਜਾਂ ਕੀ ਲੀਲਾ ਕੀਮਤ ਨਾਹੀ
0: ਸਗਲ ਦੇਵ ਹਾਰ ਅਵਗਾਹੇ
1: ਪਿਤਾ ਕਾ ਜਨਮ ਕੇ ਜਾਣੈ ਪੂਤ
0: ਸਗਲ ਪਰੋਹੀ ਆਪਣੇ ਸੂਤ
1: ਸੁਮਤ ਗਿਆਨ ਧਿਆਨ ਜਿਨ ਦੇ
0: ਜਨਦਾਸ ਨਾਮ ਤੇ ਆਵੈ ਸੇ
1: ਦੇਹ ਗੁਣ ਮੈਂ ਜਾਂ ਕੋ ਪਰਮਾਈ
0: ਜਨਮ ਰੈਫਰ ਆਵੈ ਜਾਏ
1: ਊਚ ਨੀਚ ਤਿਸਕੇ ਅਸਥਾਨ
0: ਜੈਸਾ ਜਨਾਵੈ ਤੈਸਾ ਨਾਨਕ ਜਾਨ
1: ਨਾਨਾ ਰੂਪ ਨਾਨਾ ਜਾਂ ਕੇ ਰੰਗ
0: ਨਾਨਾ ਪੇਖ ਕਰੇ ਇੱਕ ਰੰਗ
1: ਨਾਨਾ ਬਿਦ ਕਿਨੋ ਵਿਸਾਰ
0: ਬਾਬੇ ਬਨਾਸੀ ਇੱਕ ਅੰਕਾਰ
1: ਨਾਨਾ ਚਲਿਤ ਕਰੇ ਕਿਨ ਮਾਹੀ
0: ਪੂਰ ਰਹਿਓ ਪੂਰਨ ਸਭ ਠਾਏ
1: ਨਾਨਾ ਬਿਦ ਕਰਬੰਤ ਬਨਾਈ
0: ਆਪਣੀ ਕੀਮਤ ਆਪੇ ਪਾਈ
1: ਸਭ ਘਰ ਤਿਸਕੇ ਸਭ ਤਿਸਕੇ ਠਾਉ
0: ਜਬ ਜਬ ਜੀਵੈ ਨਾਨਕ ਹਰ ਨਾਮ
1: ਨਾਮ ਕੇ ਧਾਰੇ ਸਗਲੇ ਜੰਤ
0: ਨਾਮ ਕੇ ਧਾਰੇ ਖੰਡ ਬ੍ਰਹਮੰਡ
1: ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ
0: ਨਾਮ ਕੇ ਧਾਰੇ ਸੁਣ ਗਿਆਨ ਧਿਆਨ
1: ਨਾਮ ਕੇ ਧਾਰੇ ਆਗਾਸ ਪਤਾਲ
0: ਨਾਮ ਕੇ ਧਾਰੇ ਸਗਲੇ ਆਕਾਰ
1: ਨਾਮ ਕੇ ਧਾਰੇ ਪੁਰੀਆਂ ਸਭ ਭਵਨ
0: ਨਾਮ ਕੇ ਸੰਗੁਧਰੇ ਸੁਣ ਸਰਵਣ
1: ਹਰ ਕਿਰਪਾ ਜਿਸ ਆਪਣੇ ਨਾਮ ਲਾਏ
0: ਨਾਨਕ ਚੌਥੇ ਪਦ ਮੈਂ ਸੋ ਜਨਗਤ ਪਾਏ
1: ਰੂਪ ਸਤ ਜਾਂ ਕਾ ਸਤ ਅਸਥਾਨ
0: ਸਤ ਕੇ ਵਰ ਪ੍ਰਧਾਨ
1: ਕਰਤੂਤ ਸਤ ਸਤ ਜਾਂ ਕੀ ਬਾਣੀ
0: ਸਤ ਪੁਰਖ ਸਭ ਮਹਿ ਸਮਾਣੀ
1: ਸਤ ਕਰਮ ਜਾਂ ਕੀ ਰਚਨਾ ਸਤ
0: ਮੂਲ ਸਤ ਸਤ ਉਤਪਤ
1: ਸਤ ਕਰਣੀ ਨਿਰਮਲ ਨਿਰਮਲੀ
0: ਜਿਸੇ ਬੁਝਾਏ ਤਿਸੈ ਸਭ ਭਲੀ
1: ਸਤ ਨਾਮ ਪ੍ਰਭ ਕਾ ਸੁਖਦਾਈ
0: ਵਿਸਵਾਸ ਸਤ ਨਾਨਕ ਗੁਰ ਤੇ ਪਾਈ
1: ਸਤ ਭਜਨ ਸਾਧੂ ਉਪਦੇਸ਼
0: ਸਤ ਤੇ ਜਨ ਜਾ ਕੇ ਹਿਰਦੈ ਪ੍ਰਵੇਸ਼
1: ਸਤ ਨਿਤ ਬੂਝੈ ਜੇ ਕੋਈ
0: ਨਾਮ ਜਬਰਤਾ ਕੀ ਗਤ ਹੋਏ
1: ਆਪ ਸਤ ਕੀ ਆ ਸਭ ਸਤ
0: ਆਪੇ ਜਾਣੇ ਆਪਣੀ ਮਿਤਗਤ
1: ਜਿਸ ਕੀ ਸਿਫਤ ਸੋ ਕਰਨਾ ਹਾਰ
0: ਅਵਰ ਨਾ ਬੂਝ ਕਰਤ ਵਿਚਾਰ
1: ਕਰਤੇ ਕੀ ਮਿਤ ਨਾ ਜਾਣੈ ਕੀਆ
0: ਨਾਨਕ ਜੋਤ ਸੁਭਾਵ ਹੈ ਸੋ ਵਰਤੀਆ
1: ਬਿਸਮਨ ਬਿਸਮ ਭਏ ਬਿਸਮਾਦ
0: ਜਿਨ ਬੂਝਿਆ ਤਿਸੈ ਆਇਆ ਸਵਾਦ
1: ਕਰਕੇ ਰੰਗ ਰਾਜ ਜਨ ਰਹੇ
0: ਗੁਰ ਕੈ ਵਚਨ ਪਦਾਰਥ ਲਹੇ
1: ਹੋਏ ਦਾਤੇ ਦੁੱਖ ਕਾਟਨ ਹਾਰ
0: ਜਗੈ ਸੰਗ ਧਰੈ ਸੰਸਾਰ
1: ਜਨ ਕਾ ਸੇਵਕ ਸੋ ਵਡਭਾਗੀ
0: ਜਨ ਕੈ ਸੰਗ ਏਕ ਲਿਵ ਲਾਗੀ
1: ਗੁਣ ਗੋਬਿੰਦ ਕੀਰਤਨ ਜਨ ਗਾਵੈ
0: ਗੁਰ ਪ੍ਰਸਾਦ ਨਾਨਕ ਫਲ ਪਾਵੈ ਸਲੋਕ
1: ਆਦ ਸੱਚ ਜੁਗਾਦ ਸੱਚ
0: ਪੇ ਸੱਚ ਨਾਨਕ ਹੋਸੀ ਪੇ ਸੱਚ ਅਸ਼ਟਪਦੀ
1: ਚਰਨ ਸਤ ਸਤ ਪ੍ਰਸਨਹਾਰ
0: ਪੂਜਾ ਸਤ ਸਤ ਸੇਵਦਾਰ
1: ਦਰਸ਼ਨ ਸਤ ਸਤ ਪੇਕਨਹਾਰ
0: ਨਾਮ ਸਤ ਸਤ ਧਿਆਵਨਹਾਰ
1: ਆਪ ਸਤ ਸਤ ਸਭ ਧਾਰੀ
0: ਆਪੇ ਗੁਣ ਆਪੇ ਗੁਣਕਾਰੀ
1: ਸ਼ਬਦ ਸਤ ਸਤ ਪ੍ਰਭਕਤਾ
0: ਸੁਰਤ ਸਤ ਸਤ ਜਸ ਸੁਣਤਾ
1: ਬੁਜਨਹਾਰ ਕੋ ਸਤ ਸਭ ਹੋਏ
0: ਨਾਨਕ ਸਤ ਸਤ ਪ੍ਰਭ ਸੋਏ
1: ਸਤ ਸਰੂਪ ਹਿਰਦੈ ਜਨ ਮਾਨਿਆ
0: ਤਨ ਕਰਾਵਨ ਤਿਨ ਮੂਲ ਪਛਾਣੇ
1: ਜਾਂ ਕਰ ਹਿਰਦੈ ਵਿਸ਼ਵਾਸ ਪ੍ਰਭ ਆਇਆ
0: ਤਤ ਗਿਆਨ ਤਿਸ ਮਨ ਪ੍ਰਗਟਾਇਆ
1: ਭੈ ਤੇ ਨਿਰਭਉ ਹੋਏ ਬਸਾਨਾ
0: ਜਿਸ ਦੇ ਉਪਜਿਆ ਤਿਸ ਮਾਹੇ ਸਮਾਨਾ
1: ਬਸ ਮਾਹੀ ਲੈ ਬਸ ਗਡਾਈ
0: ਤਾਕੋ ਭਿੰਦ ਨਾ ਕਹਿਣਾ ਜਾਈ
1: ਬੂਜੈ ਬੂਜਨ ਹਾਰ ਵਿਵੇਕ
0: ਨਾਰਾਇਣ ਮਿਲੇ ਨਾਨਕ ਏਕ
1: ਠਾਕੁਰ ਕਾ ਸੇਵਕ ਆਗਿਆਕਾਰੀ
0: ਠਾਕੁਰ ਕਾ ਸੇਵਕ ਸਦਾ ਪੁਜਾਰੀ
1: ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ
0: ਠਾਕੁਰ ਕੇ ਸੇਵਕ ਕੀ ਨਿਰਮਲ ਰੀਤ
1: ਠਾਕੁਰ ਕੋ ਸੇਵਕ ਜਾਣੈ ਸੰਗ
0: ਆਪਕਾ ਸੇਵਕ ਨਾਮ ਕੈ ਰੰਗ
1: ਸੇਵਕ ਕੋ ਪ੍ਰਭ ਪਾਲਣ ਹਾਰਾ
0: ਸੇਵਕ ਕੀ ਰਾਖੈ ਨਿਰੰਕਾਰਾ
1: ਸੋ ਸੇਵਕ ਜਿਸ ਦਇਆ ਪ੍ਰਭ ਧਾਰੈ
0: ਨਾਨਕ ਸੋ ਸੇਵਕ ਸਾਥ ਸਾਥ ਸਮਾਰੈ
1: ਆਪਣੇ ਜਨ ਕਾ ਪਰਦਾ ਢਕੈ
0: ਆਪਣੇ ਸੇਵਕ ਕੀ ਸਰ ਪਰ ਰਾਖੈ
1: ਆਪਣੇ ਦਾਸ ਕੋ ਦੇ ਵਡਾਈ
0: ਆਪਣੇ ਸੇਵਕ ਕੋ ਨਾਮ ਜਪਾਈ
1: ਆਪਣੇ ਸੇਵਕ ਕੀ ਆਪਤ ਰਾਖੈ
0: ਆਕੀ ਕਦਮਿਤ ਕੋਈ ਨ ਲਖੈ
1: ਰੱਬ ਕੇ ਸੇਵਕ ਕੋ ਨਾ ਪਹੁੰਚੈ
0: ਰੱਬ ਕੇ ਸੇਵਕ ਉੱਚੇ ਉੱਚੇ
1: ਜੋ ਪ੍ਰਭ ਆਪਣੀ ਸੇਵਾ ਲਾਇਆ
0: ਨਾਨਕ ਸੋ ਸੇਵਕ ਦਾ ਦਿਸ ਪ੍ਰਗਟਾਇਆ
1: ਨੀਕੀ ਕੀਰੀ ਮਹਿ ਕਰ ਰਾਖੈ
0: ਭਸਮ ਕਰੈ ਲਸਕਰ ਕੋਟ ਲਾਖੈ
1: ਜਿਸ ਕਾ ਸਾਸਨ ਕਾਢ ਤੇ ਆਪ
0: ਤਾਕੋ ਰਾਖਤ ਦੇ ਕਰ ਹਾਥ
1: ਮਾਨਸ ਯਤਨ ਕਰਤ ਬਹੁ ਭਾਂਤ
0: ਜਿਸ ਕੇ ਕਰਤਵ ਬ੍ਰਥੇ ਜਾਤ
1: ਮਾਰਾ ਨਾ ਰਾਖੈ ਹਵਰ ਨਾ ਕੋਈ
0: ਸਰਬ ਜੀਆਂ ਕਾ ਰਾਖਾ ਸੋਏ
1: ਕਾਹੀ ਸੋਚ ਕਰ ਹਿਰੇ ਪ੍ਰਾਣੀ
0: ਜਪ ਨਾਨਕ ਪ੍ਰਭ ਲਖ ਵਡਾਣੀ
1: ਬਾਰੰਬਾਰ ਬਾਰ ਪ੍ਰਭ ਜਪੀ ਹੈ
0: ਕੀ ਅਮਰਤੇ ਮਨ ਤਨ ਤਰਪੀ ਹੈ
1: ਨਾਮ ਰਤਨ ਜਨ ਗੁਰਮੁਖ ਪਾਇਆ
0: ਜਿਸ ਕੇ ਸ਼ੇਵਰ ਨਾਹੀ ਦ੍ਰਿਸ਼ਟਾਇਆ
1: ਨਾਮ ਧਨ ਨਾਮੋ ਰੂਪ ਰੰਗ
0: ਨਾਮੋ ਸੁਖਰ ਨਾਮ ਕਾ ਸੰਗ
1: ਨਾਮ ਰਸ ਜੋ ਜਨ ਤ੍ਰਿਪਤਾਨੇ
0: ਮੰਤਨ ਨਾਮੇ ਨਾਮ ਸਮਾਨੇ
1: ਊਠ ਬੈਠ ਸੋਭਤ ਨਾਮ
0: ਕਹੋ ਨਾਨਕ ਜਨ ਕੈ ਸਦ ਕਾਮ
1: ਬੋਲੋ ਜਸ ਦੇਵਾ ਦਿਨ ਰਾਤ
0: ਰੱਬ ਆਪਣੇ ਜਨ ਕੀਨੀ ਦਾਤ
1: ਕਰੇ ਭਗਤ ਆਤਮ ਕਹਿ ਚਾਈ
0: ਰੱਬ ਆਪਣੇ ਸਿਉ ਰਹੇ ਸਮਾਈ
1: ਜੋ ਹੋ ਵਾਹੋ ਬੁੱਧ ਸੋ ਜਾਣੈ
0: ਰੱਬ ਆਪਣੇ ਕਾ ਹੁਕਮ ਪਛਾਣੈ
1: ਇਸ ਕੀ ਮਹਿਮਾ ਕੌਣ ਬਖਾਨੋ
0: ਇਸ ਕਾ ਗੁਣ ਕਹਿ ਇੱਕ ਨ ਜਾਣੋ
1: ਆਠ ਪੈਰ ਪ੍ਰਭ ਅਸੇ ਹਜੂਰੇ
0: ਕਹੋ ਨਾਨਕ ਸੇ ਜਨ ਪੂਰੇ
1: ਮਨ ਮੇਰੇ ਤਿੰਨ ਕੀ ਓਟ ਲੇਹ
0: ਮਨ ਤਨ ਆਪਣਾ ਤਿੰਨ ਜਨ ਦੇ
1: ਜਿਨ ਜਨ ਆਪਣਾ ਪ੍ਰਭੂ ਪਛਾਤਾ
0: ਸੋ ਜਨ ਸਰਬ ਥੋਕ ਕਾ ਦਾਤਾ
1: ਕਿਸ ਕੀ ਸਰਨ ਸਰਬ ਸੁਖ ਪਾਵਹਿ
0: ਇਸ ਕੈ ਦਰਸ ਸਭ ਪਾਪ ਮਟਾਵੈ
1: ਅਵਰ ਸਿਆਨਪ ਸਗਲੀ ਛਾਟ
0: ਜਿਸ ਜਨ ਕੀ ਤੂੰ ਸੇਵਾ ਲਾਗ
1: ਆਪ ਨ ਜਾਣ ਨ ਹੋਵੀ ਤੇਰਾ
0: ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ
1: ਸਲੋਕ ਸਤ ਪੁਰਖ ਜਿਨ ਜਾਣਿਆ ਸਤਗੁਰ ਤਿਸ ਕਾ ਨਾਮ
0: ਜਿਸ ਕੈ ਸੰਗ ਸਿੱਖੀ ਉਦਰੈ ਨਾਨਕ ਹਰ ਗੁਣ ਗਾਉ ਅਸ਼ਟਪਦੀ
1: ਸਤਗੁਰ ਸੇਵ ਕੀ ਕਰੈ ਪ੍ਰਤਪਾਲ
0: ਸੇਵ ਕੋ ਗੁਰ ਸਦਾ ਦਿਆਲ
1: ਸਿੱਖ ਕੀ ਗੁਰ ਦੁਰਮਤ ਮਲ ਹਿਰੈ
0: ਗੁਰ ਬਚਨੀ ਹਰ ਨਾਮ ਉਚਰੈ
1: ਸਤਗੁਰ ਸਿੱਖ ਕੇ ਬੰਧਨ ਕਟੈ
0: ਗੁਰ ਕਾ ਸਿੱਖ ਵਕਾਰ ਤੇ ਹਟੈ
1: ਸਤਗੁਰ ਸਿੱਖ ਕੋ ਨਾਮ ਧਨ ਦੇ
0: ਗੁਰ ਕਾ ਸਿੱਖ ਵਡਭਾਗੀ ਹੈ
1: ਸਤਗੁਰ ਸਿੱਖ ਕਾ ਹਲਤ ਪਲਤ ਸਵਾਰੈ
0: ਨਾਨਕ ਸਤਗੁਰ ਸਿੱਖੋ ਜੀ ਨਾਲ ਸਮਾਰੈ
1: ਗੁਰ ਕੈ ਗ੍ਰਹਿ ਸੇਵਕ ਜੋ ਰਹੈ
0: ਗੁਰ ਕੀ ਆਗਿਆ ਮਨ ਮੈਂ ਸਹੈ
1: ਆਪ ਉਸ ਕੋ ਕਰ ਕਸ਼ ਨਾ ਜਨਾਵੈ
0: ਹਰ ਹਰ ਨਾਮ ਹਿਰਦੈ ਸਦ ਧਿਆਵੈ
1: ਮਨ ਵੇਚੈ ਸਤਗੁਰ ਕੈ ਪਾਸ
0: ਸੇਵਕੇ ਕਾਰਜ ਰਾਸ
1: ਸੇਵਾ ਕਰਤ ਹੋਏ ਨੇ ਕਾਮੀ
0: ਜਿਸ ਕੋ ਹੋਤ ਪ੍ਰਾਪਤ ਸਵਾਮੀ
1: ਆਪਣੀ ਕਿਰਪਾ ਜਿਸ ਆਪ ਕਰੇ
0: ਨਾਨਕ ਸੋ ਸੇਵਕ ਗੁਰ ਕੀ ਮਤਲੇ
1: ਬੀਸ ਵਿਸਵੇ ਗੁਰ ਕਾ ਮਨ ਮਾਨੈ
0: ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ
1: ਸੋ ਸਤਗੁਰ ਜਿਸ ਹਿਰਦੈ ਹਰਨਾਉ
0: ਅਨਕ ਬਾਰ ਗੁਰ ਕੋ ਬਲ ਜਾ
1: ਸਰਬ ਨਿਧਾਨ ਜੀ ਕਾ ਦਾਤਾ
0: ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ
1: ਬ੍ਰਹਮ ਨੇ ਜਨ ਜਨ ਮੈਂ ਪਾਰ ਬ੍ਰਹਮ
0: ਏਕੈ ਆਪ ਨਹੀਂ ਕਛ ਭਰਮ
1: ਸਹਿ ਸਿਆਨ ਭਲਿਆ ਨਾ ਜਾਈਐ
0: ਨਾਨਕ ਐਸਾ ਗੁਰਵਟ ਭਾਗੀ ਪਾਈਐ
1: ਸਫਲ ਦਰਸ਼ਨ ਦੇਖਤ ਪੁਨੀਤ
0: ਵਰਸ਼ਤ ਚਰਨਗਤ ਨਿਰਮਲ ਰੀਤ
1: ਭੇਟ ਸੰਗ ਰਾਮ ਗੁਣ ਰਵੇ
0: ਪਾਰ ਰਮ ਕੀ ਦਰਗਹਿ ਗਵੇ
1: ਸੁਣ ਕਰ ਬਚਨ ਕਰਨ ਆਗਾਨੇ
0: ਮਨ ਸੰਤੋਖਾ ਤੰਪਤ ਜਾਣੈ
1: ਪੂਰਾ ਗੁਰ ਅਕਿਓ ਜਾਂ ਕਾ ਮੰਤਰ
0: ਅੰਮ੍ਰਿਤ ਦ੍ਰਿਸ਼ਟ ਪੇਖੇ ਹੋਏ ਸੰਤ
1: ਗੁਣ ਬੇਅੰਤ ਕੀਮਤ ਨਹੀਂ ਪਾਏ
0: ਨਾਨਕ ਜਿਸ ਭਾਵੈ ਤਿਸ ਲਏ ਮਿਲਾਏ
1: ਜੇ ਵਾਏ ਕੋ ਸਤ ਅਨੇਕ
0: ਸਤਪੁਰਖ ਪੂਰਨ ਬਵੇਕ
1: ਕਾਹੂੰ ਬੋਲ ਨ ਪਹੁੰਚਤ ਪ੍ਰਾਨੀ
0: ਆਗਮਾ ਗੋਚਰ ਪ੍ਰਭ ਨਿਰਬਾਨੀ
1: ਮੇਰਾ ਹਾਰ ਨਿਰਵੈਰ ਸੁਖਦਾਈ
0: ਤਾਂ ਕੀ ਕੀਮਤ ਕਿਨੇ ਨਾ ਪਾਈ
1: ਅਨਕ ਭਗਤ ਬੰਦਨ ਨਿਤ ਕਰੇ
0: ਚਰਨ ਕਮਲ ਹਿਰਦੈ ਸਿਮਰੈ
1: ਸਤ ਬਲਹਾਰੀ ਸਤਗੁਰੇ ਆਪਣੇ
0: ਨਾਨਕ ਜਿਸ ਪ੍ਰਸਾਦਾ ਸਾ ਪ੍ਰਭ ਜਪਨੇ
1: ਇਹੋ ਹਰ ਰਸ ਪਾਵੈ ਜਨ ਕੋਏ
0: ਅੰਮ੍ਰਿਤ ਪੀਵੈ ਅੰਮ੍ਰਿਤ ਹੋਏ
1: ਉਸ ਪੁਰਖ ਕਾ ਨਾਹੀ ਕਦੇ ਵਿਨਾਸ਼
0: ਜਾਕੇ ਮਨ ਪ੍ਰਗਟੇ ਗੁਣਤਾਸ
1: ਆਠ ਪਹਿਰ ਹਰ ਕਾ ਨਾਮ ਲੇ
0: ਸੱਚ ਉਪਦੇਸੇ ਵਕੋ ਦੇ
1: ਉਹ ਮਾਇਆ ਕੈ ਸੰਗ ਨ ਲੇਪ
0: ਮਨ ਮੈਂ ਰੱਖੇ ਹਰ ਹਰ ਏਕ
1: ਅੰਧਕਾਰ ਦੀਪਕ ਪ੍ਰਗਾਸੇ
0: ਨਾਨਕ ਭਰਮ ਬਹੁ ਦੁਖਤਾ ਤੇ ਨਾਸੇ
1: ਸਤ ਮਾਹੀ ਠਾਂਡ ਵਰਤਾਈ
0: ਅਣਦ ਭਇਆ ਦੁਖ ਨਾਠੇ ਭਾਈ
1: ਜਨਮ ਮਰਨ ਕੇ ਮਿਟੇ ਅੰਦੇਸੇ
0: ਸਾਧੂ ਕੇ ਪੂਰਨ ਉਪਦੇਸੇ
1: ਭਉ ਚੁਕਾ ਨਿਰਭਉ ਹੋਏ ਵਸੈ
0: ਸਗਲ ਵਿਆਦ ਮਨ ਤੇਖੈ ਨਸੇ
1: ਜਿਸ ਕਾ ਸਾਧਨ ਕਿਰਪਾ ਧਾਰੀ
0: ਸਾਧ ਸੰਗ ਜਪ ਨਾਮ ਮੁਰਾਰੀ
1: ਥਿਤ ਪਾਈ ਚੁਕੇ ਭ੍ਰਮ ਗਮਨ
0: ਸੋ ਨਾਨਕ ਹਰ ਹਰ ਦਾ ਸਰਵਣ
1: ਨਿਰਗੁਣ ਆਪ ਸਰਗੁਣ ਵੀ ਹੋਹੀ
0: ਕਲਾ ਧਾਰ ਜਨ ਸਗਲੀ ਮੋਹੀ
1: ਆਪਣੇ ਚਰਤ ਪ੍ਰਭ ਆਪ ਬਨਾਏ
0: ਆਪਣੀ ਕੀਮਤ ਆਪੇ ਪਾਏ
1: ਹਰ ਬਿਨ ਦੂਜਾ ਨਾਹੀ ਕੋਏ
0: ਸਰਬ ਨਿਰੰਤਰ ਇੱਕੋ ਸੋਏ
1: ਓਤ ਪੋਤ ਰਵਿਆ ਰੂਪ ਰੰਗ
0: ਭੈ ਪ੍ਰਗਾਸ ਸਾਧਕ ਸੰਗ
1: ਰਾਜ ਰਚਨਾ ਆਪਣੀ ਕਲ ਧਾਰੀ
0: ਅਨਕ ਬਾਰ ਨਾਨਕ ਬਲਹਾਰੀ
1: ਸਲੋਕ ਸਾਥ ਨ ਚੱਲੈ ਬਿਨ ਭਜਨ ਵਿਖਿਆ ਸਗਲੀ ਸ਼ਾਰ
0: ਹਰ ਹਰ ਨਾਮ ਕਮਾਵਨ ਨਾਨਕ ਹੋ ਧਨ ਸਾਰ ਅਸ਼ਟਪਦੀ
1: संत जना मिल करो विचार,
0: एक सिमरन नाम आधार,
1: अब रूपाव स्वामी पसारो,
0: शरण कमल विद मैं उतार,
1: कर्म कान सो प्राप्त समर्थ,
0: दृढ़ कर गह नाम हर वत,
1: केहु तन संचो हो भगवंत,
0: संत जना का निर्मल मंत,
1: एक आस रखो मन माही,
0: सर्व रोग नानक मिट जाहि,
1: जिस तन को चार कुंट उठता वही,
0: सो तन हर से वाते पावे,
1: जिस सुख को नित बांचे मीत,
0: सो सुख साधु संग प्रीत,
1: जिस शोभा को करहे भली करनी,
0: सासो बापर हर की सरनी,
1: अनक उपावी रोग न जाए,
0: रोग मिटे हर अवखद लाए,
1: सर्व निधान मैं हर नाम निधान,
0: जप नानक दर का प्रवान,
1: मन प्रबोधो हर कह नाई,
0: दैत स्थापते आ बैठाए,
1: ताको बिघन न लागे कोई,
0: जाके हृदय बसे हर सोए,
1: कल ताती ठंडा हर नाओ,
0: सिमर सिमर सदा सुख पाओ,
1: हो बिन सह पूर्ण होए आस,
0: भगत पाए आत्म प्रकाश,
1: हित कर जाए बसे अविनाशी,
0: तो नानक काटी जम फासी,
1: मत विचार कहे जन साचा,
0: जन्म मरे सो काचो काचा,
1: आवागमन मिटे प्रभ से,
0: आप त्याग शरण गुरुदेव,
1: यो रत्न जन्म का होए उधार,
0: हर सिमर पुराने आधार,
1: अनक उपाव न छूटन हारे,
0: सिमरत शास्त्र वेद विचारे,
1: हर की भगत करहु मन लाए,
0: मन वंचित नानक फल पाए,
1: संग न चार स्थिर है तना,
0: गल बटावे मूर्ख मना,
1: सुत मीत कुटुंब हर बनेता,
0: इनते कहो तुम कवन सनाथा,
1: राज रंग माया विस्तार,
0: इनते कहो कवन छुटकार,
1: आस हस्ती रथ सवारी,
0: झूठा डंफ झूठ पसारी,
1: जिन दिए तिस बुझे न बगाना,
0: नाम पसार नानक पछताना,
1: गुर की मातू लेह एयाने,
0: भगत बिना भव डूबे सियाने,
1: भगत की भगत करो मन मीत,
0: निर्मल होए तमारो चीत,
1: चरण कमल रखो मन माही,
0: जन्म जन्म के किल विख जाहि,
1: आप जपो अवरा नाम जपावो,
0: संत कहत रहत गत पावो,
1: सार पूर सत हर को नाओ,
0: सहस भय नानक गुण गाओ,
1: गुण गाव तेरी उतर समैल,
0: जनस दाय हो मैं बिख फैल,
1: होए अचिंत बसे सुख नाल,
0: सात ग्रासर नाम समाल,
1: छाड़ सियान सगली मना,
0: सात संग पावे सस्तना,
1: हर पूंजी संच करो व्यवहार,
0: हम सब दर गए जयकार,
1: सर्व निरंतर एको देख,
0: नानक जाके मस्तक लेख,
1: एको जाप एको सलाह,
0: एक समझ एको मन आहे,
1: एक उसके गुण गाओ अनंत,
0: मंतन जाप एक भगवंत,
1: एको एक एक हर आप,
0: पूर्ण पूरे प्रव्याप,
1: अंत विस्तार एक ते भय,
0: एक अराध प्रास्त गए,
1: मंतन अंतर एक प्रभ राता,
0: गुर प्रसाद नानक एक जाता, श्लोक
1: फिरत फिरत प्रभ आया, करिया तो शरनाई,
0: नानक की प्रभ बेनती, अपनी भक्ति लाए, अष्टपदी
1: जाचक जन जाचे प्रभ दान,
0: हर कृपा देव हर नाम,
1: साध जना की मांगो धूर,
0: पार ब्रह्म मेरी श्रद्धा पूर,
1: सदा सदा प्रभ की गुण गावो,
0: सास सास प्रभ तुम्हें ध्यावो,
1: चरण कमल से लागे प्रीत,
0: करो प्रभ की नित नीत,
1: एक कोट एक को आधार,
0: नानक मांगे नाम प्रभ सार,
1: प्रभ की दृष्ट महा सुख होए,
0: रस पावे बिरला कोए,
1: जिन चाख्या से जान तृप्ताने,
0: पूर्ण पुरख नहीं डोलाने,
1: सुपार परी प्रेम रस रंग,
0: जय चाहो साधक संग,
1: परी शरण आन सत्याग,
0: अंतर प्रकाश अंधन निवलाग,
1: बड़ भागी जपया प्रभ सोए,
0: नानक नावर ते सुख होए,
1: सेवक की मनसा पूरी पई,
0: सतगुर दे निर्मल मत लई,
1: जान को प्रभ होए उदयाल,
0: सेवक की नो सदा निहाल,
1: बंधन काट मुक्त जन भया,
0: जन्म मरण दुख भ्रम गया,
1: किछ पुन्नी सरदा सब पूरी,
0: जब रहे सत्संग हजूरी,
1: जिसका साथिन लिया मिलाए,
0: नानक भक्ति नाम समाए,
1: सो क्यों बिसरे जे काल न पाने,
0: सो क्यों बिसरे जे किया जाने,
1: सो क्यों बिसरे जिन सब किछ दिया,
0: सो क्यों बिसरे जे जीवन जिया,
1: सो क्यों बिसरे जे अगन मह राखे,
0: गुर प्रसाद को बिरला लख है,
1: सो क्यों बिसरे जे बिख ते काट है,
0: जन्म जन्म का टूटा गंढ है,
1: गुर पूरा तत ए है बुझाया,
0: प्रभ अपना नानक जन ध्याया,
1: साजन संत करो एह काम,
0: आन त्याग जपो हर नाम,
1: सिमर सिमर सिमर सुख पावो,
0: आप जपो अबरे नाम जपावो,
1: भगत भाई तरिया संसार,
0: भगती तन खुशी सार,
1: सर्व कल्याण सूप निध नाम,
0: मूढ़ जात पाए विश्राम,
1: सगल दुख का होवत नास,
0: नानक नाम जपो गुण पास,
1: उपजी प्रीत प्रेम रस जाओ,
0: मंत्र अंतर ही स्वाव,
1: नेत्रों देख दर्श सुख होए,
0: मन बिकसै साध चरण धोए,
1: भक्त जना कै मन तन रंग,
0: बिरला को पावे संग,
1: एक बस दीजै करमया,
0: गुर प्रसाद नाम जप लिया,
1: ताकि उपमा कही न जाए,
0: नानक रहया सर्व समाए,
1: प्रभ बख्शंद दीन दयाल,
0: भगत बछल सदा कृपाल,
1: नाथ नाथ गोविंद गोपाल,
0: सर्व घटा करत प्रतपाल,
1: हाथ पुरख कारण करतार,
0: भक्त जना के प्राण आधार,
1: जो जो जपै सो हई पुनीत,
0: भगत पाए लावे मन हीत,
1: हम निर्गुण यार नीच अजान,
0: नानक तुमरी शरण पुरख भगवान,
1: सर्व वैकुंठ मुक्त मोख पाए,
0: एक निमक हर के गुण गाए,
1: अनक राज भोग बढ़ियाई,
0: हर के नाम की कथा मन पाई,
1: वो भोजन का प्रसंगीत,
0: रसना जपती हर हर नीत,
1: भली सो करनी शोभा धनवंत,
0: हृदय बसे पूर्ण गुरमंत,
1: साध संत प्रभ देहो निवास,
0: सर्व सुख नानक।

0: ਰਾਸ਼ਟਰਪਤੀ ਜੀ।
1: ਜਬ ਅਕਾਰ ਇਹੋ ਕਛ ਨਾ ਦਿਸਟੇ ਤਾ
0: ਆਪਨ ਤਬ ਕਹਤੇ ਹੋਤਾ,
1: ਜਬ ਧਾਰੀ ਆਪਨ ਸੁਨ ਸਮਾਦ
0: ਵੈਰ ਵਿਰੋਧ ਕੇ ਸੰਗ ਕਮਾਤ,
1: ਜਬ ਇਸ ਕਾ ਵਰਨ ਚਿਹਨ ਨਾ ਜਾਪਤ,
0: ਤਬ ਹਰ ਕਸੋ ਕੋ ਕਸੈ ਵਿਆਪਤ,
1: ਜਬ ਆਪਨ ਆਪ ਆਪ ਆਰ ਬ੍ਰਹਮ,
0: ਤਬ ਮੋਹ ਕਹਾ ਕਿਸ ਹੋਵਤ ਭਰਮ,
1: ਆਪਨ ਖੇਲ ਆਪ ਵਰਤੀ ਜਾ,
0: ਨਾਨਕ ਕਰਨੇ ਹਾਰ ਨਾ ਦੂਜਾ,
1: ਜਬ ਹੋਵਤ ਪ੍ਰਭ ਕੇਵਲ ਧਨੀ,
0: ਸੰਬੰਧ ਮੁਕਤ ਕਹੋ ਕਿਸ ਕਹੋ ਗਨੀ,
1: ਜਬ ਇਕ ਹੀ ਹਰ ਅਗਮ ਅਪਾਰ,
0: ਤਬ ਨਰਕ ਸੁਰਗ ਕਹੋ ਕੌਣ ਅਵਤਾਰ,
1: ਜਬ ਨਿਰਗੁਣ ਪ੍ਰਭ ਸਹਿਜ ਸੁਭਾਈ,
0: ਤਬ ਸ਼ਿਵ ਸ਼ਕਤ ਕਹੋ ਹੋਗਤ ਠਾਏ,
1: ਜਬ ਆਪ ਇਹ ਆਪ ਆਪਣੀ ਜੋਤ ਧਰੈ,
0: ਤਬ ਕਵਨ ਨਿਡਰ ਕਵਨ ਕਤ ਡਰੈ,
1: ਆਪਨ ਚਲਿਤ ਆਪ ਕਰਨੈ ਹਾਰ,
0: ਨਾਨਕ ਠਾਕੁਰ ਅਗਮੈ ਪਾਰ,
1: ਅਵਨਾਸੀ ਸੁਖ ਆਪਨ ਆਸਨ,
0: ਤੈ ਜਨਮ ਮਰਨ ਕਹੋ ਕਹਾ ਬਿਨਾਸਨ,
1: ਜਬ ਪੂਰਨ ਕਰਤਾ ਪ੍ਰਭ ਸੋਏ,
0: ਤਬ ਜਮਕੀ ਤ੍ਰਾਸ ਕਹੋ ਕਿਸ ਹੋਏ,
1: ਜਬ ਅਵਗਤ ਅਗੋਚਰ ਪ੍ਰਭ ਏਕਾ,
0: ਤਬ ਚਿਤ੍ਰ ਗੁਪਤ ਕਿਛ ਪੂਛਤ ਲੇਖਾ,
1: ਜਬ ਨਾਥ ਨਿਰੰਜਨ ਅਗੋਚਰ ਅਗਾਦੇ,
0: ਤਬ ਕੌਣ ਛੁਟੇ ਕੌਣ ਬੰਧਨ ਬਾਧੇ,
1: ਆਪਨ ਆਪ ਆਪ ਹੀ ਅਚਰਜਾ,
0: ਨਾਨਕ ਆਪਨ ਰੂਪ ਆਪ ਹੀ ਉਪਰ ਜਾ,
1: ਜੈ ਨਿਰਮਲ ਪੁਰਖ ਪੁਰਖ ਪਤ ਹੋਤਾ,
0: ਜੈ ਬਿਨ ਮੈਲ ਕਹੋ ਕਿਆ ਧੋਤਾ,
1: ਜੈ ਨਿਰੰਜਨ ਨਿਰੰਕਾਰ ਨਿਰਵਾਨ,
0: ਜੈ ਕੌਣ ਕਮਾਨ ਕੌਣ ਅਭਮਾਨ,
1: ਜੈ ਸਰੂਪ ਕੇਵਲ ਜਗਦੀਸ਼,
0: ਜੈ ਸ਼ਲ ਸ਼ਿਦਰ ਲਗਤ ਕਉ ਕੀਸ,
1: ਜੈ ਜੋਤ ਸਰੂਪੀ ਜੋਤ ਸੰਗ ਸਮਾਵੈ,
0: ਤੈ ਕਿਸੈ ਭੂਖ ਕਵਨ ਤ੍ਰਿਪਤਾਵੈ,
1: ਕਰਨ ਕਰਾਵਨ ਕਰਨੈ ਹਾਰ,
0: ਨਾਨਕ ਕਰਤੇ ਕਾ ਨਾਹੀ ਸਮਾਰ,
1: ਜਬ ਆਪਣੀ ਸੋਭਾ ਆਪਨ ਸੰਗ ਬਣਾਈ,
0: ਤਬ ਕਵਨ ਮਾਏ ਬਾਪ ਮਿੱਤਰ ਸਤ ਭਾਈ,
1: ਜੈ ਸਰਵ ਕਲਾ ਆਪੇ ਪ੍ਰਵੀਨ,
0: ਜੈ ਵੇਦਕ ਤੇਵ ਕਹਾ ਕਉ ਚੀਨ,
1: ਜਬ ਆਪਨ ਆਪ ਆਪ ਉਰਧਾਰ ਹੈ,
0: ਸ਼ਗਨ ਆਪ ਸ਼ਗਨ ਕਹਾ ਵਿਚਾਰ ਹੈ,
1: ਜੈ ਆਪਨ ਊਚ ਆਪਨ ਆਪ ਨੇਰਾ,
0: ਤੈ ਕੌਣ ਠਾਕੁਰ ਕੌਣ ਕਹੀਏ ਚੇਰਾ,
1: ਬਿਸਮਨ ਬਿਸਮ ਰਹੇ ਬਿਸਮਾਦ,
0: ਨਾਨਕ ਆਪਣੀ ਗਤ ਜਨ ਹੋਆ,
1: ਜੈ ਅਛਲ ਅਛੇਦ ਅਭੇਦ ਸਮਾਇਆ,
0: ਮਹਾਂ ਕਿਸੇ ਪਿਆਪਤ ਮਾਇਆ,
1: ਆਪ ਸਕੋ ਆਪੇ ਆਦੇਸ,
0: ਤੈ ਗੁਰ ਕਾ ਨਾਹੀ ਪ੍ਰਵੇਸ਼,
1: ਜੈ ਏਕ ਹੈ ਏਕ ਏਕ ਭਗਵੰਤਾ,
0: ਤੈ ਕੌਣ ਅਚਿੰਤ ਕਿਛ ਲਾਗੈ ਚਿੰਤਾ,
1: ਜੈ ਆਪਨ ਆਪ ਆਪ ਪ੍ਰਤਿਆਰਾ,
0: ਤੈ ਕੌਣ ਕਥੈ ਕੌਣ ਸੁਣੈ ਹਾਰਾ,
1: ਬਹੁ ਬੇਅੰਤ ਊਚ ਤੇ ਊਚਾ,
0: ਨਾਨਕ ਆਪ ਸਕੋ ਆਪੇ ਪਹੁੰਚਾ,
1: ਜੈ ਆਪ ਰਚਿਓ ਪ੍ਰਪੰਚ ਆਕਾਰ,
0: ਤੇ ਗੁਣ ਮੈਂ ਕੀ ਨੋ ਵਿਸਥਾਰ,
1: ਪਾਪ ਪੁੰਨ ਤਹਿ ਭਈ ਕਹਾਵਤ,
0: ਓ ਨਰਕ ਕੋ ਸੁਰਗ ਵਿਸ਼ਾਵਤ,
1: ਕਾਲ ਜਾਲ ਮਾਇਆ ਜੰਜਾਲ,
0: ਮੈਂ ਮੋਹ ਪਰਮ ਪੈ ਭਾਰ,
1: ਦੁਖ ਸੁਖ ਮਾਨ ਅਪਮਾਨ,
0: ਅਨਕ ਪ੍ਰਕਾਰ ਕੀ ਓ ਬਖਿਆਨ,
1: ਆਪਨ ਖੇਲ ਆਪ ਕਰ ਦੇਖੈ,
0: ਖੇਲ ਸੰਕੋਚੈ ਤੋ ਨਾਨਕ ਏਕੈ,
1: ਜੈ ਅਵਗਤ ਭਗਤ ਹੈ ਆਪ,
0: ਜੈ ਪਸਰੈ ਪਸਾਰ ਸੰਤ ਪ੍ਰਤਾਪ,
1: ਤੂੰ ਪਾਪ ਕਾ ਆਪੇ ਧਨੀ,
0: ਉਨਕੀ ਸੋਭਾ ਉਨਹੋਂ ਬਨੀ,
1: ਆਪੇ ਕੌਤਕ ਕਰੈ ਅਨੰਦ ਜੋਜ,
0: ਆਪੇ ਰਸ ਭੋਗਨ ਨਿਰਜੋਜ,
1: ਜਿਸ ਭਾਵੈ ਤਿਸ ਆਪਨ ਨਾਇ ਲਾਵੈ,
0: ਜਿਸ ਭਾਵੈ ਤਿਸ ਖੇਲ ਖਿਲਾਵੈ,
1: ਬੇਸ਼ੁਮਾਰ ਅਥਾਹ ਅਗੰਤ ਅਤੁਲੈ,
0: ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੁਲੈ, ਸਲੋਕ
1: ਜੀ ਜੰਤਰ ਕੇ ਠਾਕੁਰਾ ਆਪੇ ਵਰਤਣ ਹਾਰ,
0: ਨਾਨਕ ਏਕੋ ਪਸਰਿਆ ਦੂਜਾ ਕੈ ਦ੍ਰਿਸ਼ਟਾ ਰਾਸ਼ਟਰਪਤੀ,
1: ਆਪ ਕਥੈ ਆਪ ਸੁਣਨੈ ਹਾਰ,
0: ਆਪੇ ਏਕ ਆਪ ਵਿਸਥਾਰ,
1: ਜਾਂ ਸੁਭਾਵੈ ਤਾਂ ਸ੍ਰਿਸ਼ਟ ਉਪਾਏ,
0: ਆਪਣੇ ਭਾਣੇ ਲਏ ਸਮਾਏ,
1: ਤੁਮ ਤੇ ਭਿੰਨ ਨਹੀਂ ਕਿਛ ਹੋਏ,
0: ਆਪਣ ਸੂਤ ਸਭ ਜਗਤ ਪਰੋਏ,
1: ਜਾਂ ਕੋ ਪ੍ਰਾਪਤੀ ਆਪ ਬੁਝਾਏ,
0: ਸੱਚ ਨਾਮ ਸੋਈ ਜਨ ਪਾਏ,
1: ਸੋ ਸਮਦਰਸੀ ਤਤ ਕਾ ਬੇਤਾ,
0: ਨਾਨਕ ਸਗਲ ਸ੍ਰਿਸ਼ਟ ਕਾ ਜੇਤਾ,
1: ਜੀ ਜੰਤਰ ਸਭ ਤਾਂ ਕੈ ਹਾਥ,
0: ਦੀਨ ਦਿਆਲ ਅਨਾਥ ਕੋ ਨਾਥ,
1: ਜਿਸ ਰਾਖੈ ਤਿਸ ਕੋਈ ਨਾ ਮਾਰੈ,
0: ਸੋ ਮੋਹ ਆਜ ਸਮਨੋਂ ਬਿਸਾਰੈ,
1: ਇਸ ਸੱਚ ਅਵਰ ਕਹਾਂ ਕੋ ਜਾਏ,
0: ਸਭ ਸਿਰ ਏਕ ਨਿਰੰਜਨ ਰਾਏ,
1: ਏਕੀ ਜੁਗਤ ਜਾਂ ਕੈ ਸਭ ਹਾਥ,
0: ਅੰਤਰ ਬਾਹਰ ਜਾਨੋ ਸਾਥ,
1: ਗੁਣ ਨਿਧਾਨ ਬੇਅੰਤ ਅਪਾਰ,
0: ਨਾਨਕ ਦਾਸ ਸਦਾ ਬਲਹਾਰ,
1: ਪੂਰਨ ਪੂਰ ਰਹੇ ਦਇਆਲ,
0: ਸਭ ਉਪਰ ਹੋਵਤ ਕਿਰਪਾਲ,
1: ਆਪਣੇ ਕਰਤਵ ਜਾਣੈ ਆਪ,
0: ਅੰਤਰ ਜਾਮੀ ਰਹਿਉ ਵਿਆਪ,
1: ਰਤ ਪਾਲੈ ਜੀ ਅਨੁਭਵ ਭਾਂਤ,
0: ਜੋ ਜੋ ਰਚਿਓ ਸੋ ਤਿਸੈ ਧਿਆਤ,
1: ਜਿਸ ਭਾਵੈ ਤਿਸ ਲਏ ਮਿਲਾਏ,
0: ਭਗਤ ਕਰੈ ਹਰ ਕੇ ਗੁਣ ਗਾਏ,
1: ਮਨ ਅੰਤਰ ਵਿਸ਼ਵਾਸ ਕਰ ਮਾਨਿਆ,
0: ਕਰਨ

0: ਦੁਖੀ ਪੂਰੀ ਦਿਖਿਆ
1: ਜਿਸ ਮਨ ਬਸੈ ਤੇ ਸਾਚ ਪ੍ਰੀਖਿਆ
0: ਮਨ ਤਰ ਨਾਮ ਜਪੋ ਲਿਵ ਲਾਏ
1: ਦੁਖ ਦਰਦ ਮਨ ਤੇ ਪਾਉ ਜਾਏ
0: ਸਚ ਵਾਪਾਰ ਕਰੋ ਵਾਪਾਰੀ
1: ਦਰਗਹਿ ਨਿਭੈ ਖੇਪ ਤੁਮਾਰੀ
0: ਏ ਕਾਟੇ ਰਖੋ ਮਨ ਮਾਹੀ
1: ਨਾਨਕ ਪਹੁਰ ਨ ਆਵੈ ਜਾਹੇ
0: ਜਿਸਤੇ ਦੂਰ ਕਹਾਂ ਕੋ ਜਾਏ
1: ਉਭਰੇ ਰਾਖਣ ਹਾਰ ਤੇ ਆਏ
0: ਨਿਰ ਭਉ ਜਪੈ ਸਕਲ ਭਉ ਮਿਟੈ
1: ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ
0: ਜਿਸ ਪ੍ਰਭ ਰਾਖੈ ਤਿਸ ਨਾਹੀ ਦੁਖ
1: ਨਾਮ ਜਪਤ ਮਨ ਹੋਵਤ ਸੁਖ
0: ਚਿੰਤਾ ਜਾਏ ਮਿਟੈ ਹੰਕਾਰ
1: ਜਿਸ ਜਨ ਕੋਈ ਨ ਪਹੁੰਚਣ ਹਾਰ
0: ਸਿਰ ਉਪਰ ਠਾਡਾ ਗੁਰਸੂਰਾ
1: ਨਾਨਕ ਤਾਕੇ ਕਾਰਜ ਪੂਰਾ
0: ਮਤ ਪੂਰੀ ਅੰਮ੍ਰਿਤ ਜਾਂਕੀ ਦ੍ਰਿਸ਼ਟ
1: ਦਰਸ਼ਨ ਪੇਖਤ ਉਦਰਤ ਸ੍ਰਿਸ਼ਟ
0: ਚਰਨ ਕਮਲ ਜਾਂਕੀ ਅਨੂਪ
1: ਸਫਲ ਦਰਸ਼ਨ ਸੁੰਦਰ ਹਰ ਰੂਪ
0: ਭਨ ਸੇਵਾ ਸੇਵਕ ਪ੍ਰਵਾਨ
1: ਅੰਤਰ ਜਾਮੀ ਪੁਰਖ ਪ੍ਰਧਾਨ
0: ਜਿਸ ਮਨ ਬਸੈ ਸੋਹਤ ਨਿਹਾਲ
1: ਤਾਕੇ ਨਿਕਟ ਨ ਆਵਤ ਕਾਲ
0: ਅਮਰ ਭਏ ਅਮਰਾ ਪਦ ਪਾਇਆ
1: ਸਾਧ ਸੰਗ ਨਾਨਕ ਹਰਿ ਧਿਆਇਆ ਸਲੋਕ
0: ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਵਿਨਾਸ
1: ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ ਅਸ਼ਟਪਦੀ
0: ਸੰਤ ਸੰਗ ਅੰਤਰ ਪ੍ਰਭ ਡੀਠਾ
1: ਨਾ ਪ੍ਰਭੂ ਕਾ ਲਾਗਾ ਮੀਠਾ
0: ਸਗਲ ਸਮਗਰੀ ਏਕ ਘਟ ਮਾਹੀ
1: ਅਨਕ ਰੰਗ ਨਾ ਦ੍ਰਿਸ਼ਟਾ ਹੈ
0: ਨੌ ਨਦੀ ਅੰਮ੍ਰਿਤ ਪ੍ਰਭ ਕਾ ਨਾਮ
1: ਦੇਹੀ ਮੈਂ ਇਸ ਕਾ ਵਿਸਰਾਮ
0: ਸੁਨ ਸਮਾਦ ਅਨਹਦ ਤਹਿਨਾਦ
1: ਕਹਿ ਨਾ ਜਾਈਐ ਚਰਨ ਬਿਸਮਾਦ
0: ਤਿਨ ਦੇਖਿਆ ਜਿਸ ਆਪ ਦਿਖਾਏ
1: ਨਾਨਕ ਤਿਸ ਦਰ ਸੋ ਜੀ ਪਾਏ
0: ਸੋ ਅੰਤਰ ਸੋ ਬਾਹਰ ਅਨੰਤ
1: ਘਟ ਘਟ ਵਿਆਪ ਰਿਹਾ ਭਗਵੰਤ
0: ਧਰਮ ਮਾਹੀ ਆਕਾਸ਼ ਪਿਆਲ
1: ਸਰਬ ਲੋਕ ਪੂਰਨ ਪ੍ਰਤਪਾਲ
0: ਅੰਤਿਨ ਪਰਬਤ ਹੈ ਪਾਰ ਬ੍ਰਹਮ
1: ਜੈਸੀ ਆਗਿਆ ਤੈਸਾ ਕਰਮ
0: ਪਾਉਣ ਪਾਣੀ ਦਾ ਸੰਤਰ ਮਾਹੀ
1: ਚਾਰ ਕੁੰਟ ਦਾ ਦਿਸੈ ਸਮਾਹੀ
0: ਇਸ ਤੇ ਭਿੰਨ ਨਹੀਂ ਕੋ ਠਾਉ
1: ਗੁਰ ਪ੍ਰਸਾਦ ਨਾਨਕ ਸੁਖ ਪਾਓ
0: ਵੇਦ ਪੁਰਾਣ ਸਿਮਰਤ ਮਹਿ ਦੇਖ
1: ਸਸੀਅ ਸੂਰ ਨ ਖਤਰ ਮੈਂ ਏਕ
0: ਬਾਣੀ ਪ੍ਰਭ ਕੀ ਸਭ ਕੋ ਬੋਲੈ
1: ਆਪ ਡੋਲ ਨ ਕਬ ਹੂੰ ਡੋਲੈ
0: ਸਰਬ ਕਲਾਕਰ ਖੇਲੈ ਖੇਲ
1: ਬੋਲ ਨ ਪਾਈਐ ਗੁਣੈ ਅਮੋਲ
0: ਸਰਬ ਜੋਤ ਮੈਂ ਜਾਗੀ ਜੋਤ
1: ਧਾਰ ਰਹਿਓ ਸੁਆਮੀ ਓਤ ਪੋਤ
0: ਗੁਰ ਪ੍ਰਸਾਦ ਭਰਮ ਕਾ ਨਾਸ
1: ਨਾਨਕ ਤਿਨ ਮੈਂ ਇਹੋ ਵਿਸਾਸ
0: ਸੰਤ ਜਨਾ ਕਾ ਵੇਖਣ ਸਭ ਬ੍ਰਹਮ
1: ਸੰਤ ਜਨਾ ਕੈ ਹਿਰਦੈ ਸਭ ਧਰਮ
0: ਸੰਤ ਜਨਾ ਸੁਨੇ ਸ਼ੁਭ ਬਚਨ
1: ਸਰਬ ਵਿਆਪੀ ਰਾਮ ਸੰਗ ਰਚਨ
0: ਜਿਨ ਜਾਤਾ ਤਿਸ ਕੀ ਇਹ ਰਹਿਤ
1: ਸਤ ਬਚਨ ਸਾਧੂ ਸਭ ਕਹਿਤ
0: ਜੋ ਜੋ ਹੋਏ ਸੋਈ ਸੁਖ ਮਾਨੈ
1: ਕਰਨ ਕਰਾਵਨ ਹਾਰ ਪ੍ਰਭ ਜਾਨੈ
0: ਅੰਤਰ ਬਸੇ ਬਾਹਰ ਪੀਓ ਹੀ
1: ਨਾਨਕ ਦਰਸ਼ਨ ਦੇਖ ਸਭ ਮੋਹੀ
0: ਆਪ ਸਤ ਕੀ ਆ ਸਭ ਸਤ
1: ਜਿਸ ਪ੍ਰਭ ਤੇ ਸਗਲੀ ਉਤਪਤ
0: ਇਸ ਭਾਵੈ ਤਾਂ ਕਰੇ ਵਿਸਾਰ
1: ਇਸ ਭਾਵੈ ਤਾਂ ਇਕੰਕਾਰ
0: ਅਨਕ ਕਲਾ ਲਖੀ ਨਹਿ ਜਾਏ
1: ਜਿਸ ਭਾਵੈ ਤਿਸ ਲਏ ਮਿਲਾਏ
0: ਕਵਨ ਨਿਕਟ ਕਵਨ ਕਹੀਐ ਦੂਰ
1: ਆਪੇ ਆਪ ਆਪ ਭਰਪੂਰ
0: ਅੰਤਰਗਤ ਜਿਸ ਆਪ ਜਨਾਏ
1: ਨਾਨਕ ਤਿਸ ਜਨ ਆਪ ਬੁਝਾਏ
0: ਸਰਬ ਭੂਤ ਆਪ ਵਰਤਾਰਾ
1: ਸਰਬ ਨੈਣੇ ਆਪੇ ਖਨਹਾਰਾ
0: ਸਗਲ ਸਮਗਰੀ ਜਾਂ ਕਾ ਤਨਾ
1: ਆਪਣ ਜਸ ਆਪ ਹੀ ਸੁਣਾ
0: ਆਪਣ ਜਾਨ ਇੱਕ ਖੇਲ ਬਣਾਇਆ
1: ਆਗਿਆਕਾਰੀ ਕਿੰਨੀ ਮਾਇਆ
0: ਸਭ ਕੈ ਮਤ ਅਲਿਪਤ ਹੋ ਰਹੇ
1: ਜੋ ਕਿਛ ਕਹਿਣਾ ਸੋ ਆਪੇ ਕਹੇ
0: ਆਗਿਆ ਆਵੈ ਆਗਿਆ ਜਾਏ
1: ਨਾਨਕ ਜਾ ਪਾਵੈ ਤਾਂ ਲਏ ਸਮਾਏ
0: ਜਿਸਤੇ ਹੋਈ ਸੁਨਾ ਹੀ ਬੁਰਾ
1: ਉਰੇ ਕਹੋ ਕਿਨੈ ਕਛ ਕਰਾ
0: ਆਪ ਭਲਾ ਕਰਤੂਤ ਅਤਨੀ ਕੀ
1: ਆਪੇ ਜਾਣੇ ਆਪਣੇ ਜੀ ਕੀ
0: ਆਪ ਸਾਜ ਧਾਰੀ ਸਭ ਸਾਚ
1: ਬੋਧ ਬੋਧੇ ਆਪਣ ਸੰਗ ਰਾਜ
0: ਆਪੀ ਗਰਮਿਤ ਕਹੀ ਨਾ ਜਾਏ
1: ਦੂਸਰ ਹੋਏ ਤਾਂ ਸੋ ਜੀ ਪਾਏ
0: ਇਸ ਕਾ ਕੀ ਆ ਸਭ ਪ੍ਰਵਾਨ
1: ਗੁਰ ਪ੍ਰਸਾਦ ਨਾਨਕ ਇਹੋ ਜਾਣ
0: ਜੋ ਜਾਣੈ ਤੇ ਸਦਾ ਸੋਹੇ
1: ਆਪ ਮਲਾਏ ਲਏ ਪ੍ਰਭ ਸੋਏ
0: ਉਹ ਧਨਵੰਤ ਕੁਲਵੰਤ ਪਤਵੰਤ
1: ਜੀਵਨ ਮੁਕਤ ਜਿਸ ਹਿਰਦਾ ਭਗਵੰਤ
0: ਧਨ ਧਨ ਧਨ ਜਨ ਆਇਆ
1: ਜਿਸ ਪ੍ਰਸਾਦ ਸਭ ਜਗਤ ਤਰਾਇਆ
0: ਜਾਣਿਆ ਮਨ ਕਾ ਇਹ ਸੁਆਉ
1: ਜਨ ਕੇ ਸੰਗਤ ਆਵੈ ਨਾਮ
0: ਆਪ ਮੁਕਤ ਮੁਕਤ ਕਰੈ ਸੰਸਾਰ

0: ਨਾਨਕ ਨਾਮ ਬਚਨ ਮਨ ਸੁਣੇ
1: ਇਹੋ ਨਿਧਾਨ ਜਪੈ ਮਨ ਕੋਈ
0: ਸਭ ਜੁਗ ਮਹਿਤਾ ਕੀ ਗਤ ਹੋਏ
1: ਗੁਣ ਗੋਬਿੰਦ ਨਾਮ ਧੁਨ ਬਾਣੀ
0: ਸਿਮਰਤ ਸ਼ਾਸਤਰ ਵੇਦ ਵਖਾਣੀ
1: ਸਗਲ ਮਤਾਂਤ ਕੇਵਲ ਹਰ ਨਾਮ
0: ਮੋਹਿਤ ਭਗਤ ਕੈ ਮਨ ਬਿਸਰਾਮ
1: ਕੋਟ ਅਪਰਾਧ ਸਾਧ ਸੰਗ ਮਿਟੈ
0: ਸੰਤ ਕਿਰਪਾ ਤੇ ਜਮ ਤੇ ਛੁਟੈ
1: ਜਾਂ ਕੈ ਮਸਤਕ ਕਰਮ ਪ੍ਰਭ ਆਏ
0: ਸਾਧ ਸਰਣ ਨਾਨਕ ਤੇ ਆਏ
1: ਜਿਸ ਮਨ ਬਸੈ ਸੁਨੈ ਲਾਈ ਪ੍ਰੀਤ
0: ਜਿਸ ਜਨ ਆਵੇ ਹਰ ਪ੍ਰਭ ਚੀਤ
1: ਜਨਮ ਮਰਨ ਤਾਂ ਕਾ ਦੁਖ ਨਿਵਾਰੈ
0: ਦੁਰਲਭ ਦੇ ਤਤਕਾਲ ਉਧਾਰੈ
1: ਨਿਰਮਲ ਸੋਭਾ ਅੰਮ੍ਰਿਤ ਤਾਂ ਕੀ ਬਾਨੀ
0: ਏਕ ਨਾਮ ਮਨ ਮਾਹੇ ਸਮਾਨੀ
1: ਦੁਖ ਰੋਗ ਬਿਨ ਸੇ ਭੈ ਭਰਮ
0: ਸਾਧ ਨਾਮ ਨਿਰਮਲਤਾ ਕੇ ਕਰਮ
1: ਕੀ ਸੋਭਾ ਬਨੀ
0: ਨਾਨਕ ਇਹ ਗੁਣ ਨਾਮ ਸੁਖਮਨੀ
1: ਸਭ ਤੇ ਊਚ ਤਾਂ ਕੀ ਸੋਭਾ ਬਨੀ
0: ਨਾਨਕ ਇਹ ਗੁਣ ਨਾਮ ਸੁਖਮਨੀ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
2: ਯੂਆਰ ਲਿਸਨਿੰਗ ਟੂ KRPI 1550 ਰੇਡੀਓ ਫਰਨਡੇਲ ਵਾਸ਼ਿੰਗਟਨ You're listening to KRPI 1550 Radio, Ferndale, Washington.
3: ਦੁਨੀਆਂ ਦੀ ਸਭ ਤੋਂ ਵੱਡੀ ਅਕਲ ਚਾਹੀਦੀ ਹੈ ਪ੍ਰਭੂ ਨੂੰ ਸਮਝਣ ਲਈ, ਗੁਰੂ ਨੂੰ ਸਮਝਣ ਲਈ। ਇਸ ਚੱਕਰ 'ਚ ਨਾ ਪੈਣਾ, ਮੰਦਿਰ ਵਿੱਚ ਭੀੜ ਹੈ, ਗੁਰਦੁਆਰੇ ਵਿੱਚ ਭੀੜ ਹੈ, ਮਸਜਿਦਾਂ ਵਿੱਚ ਭੀੜ ਹੈ, ਬੜਾ ਧਾਰਮਿਕ ਜਗਤ ਹੈ, ਗੁਸਤਾਖੀ ਮਾਫ, ਧਾਰਮਿਕ ਜਗਤ ਹੈ, ਧਰਮ ਦੀ ਸਮਝ ਰੱਖੇ ਬਿਨਾਂ, ਧਰਮ ਦੇ ਬੋਧ ਤੋਂ ਬਿਨਾਂ ਧਾਰਮਿਕ ਇਕੱਠ, ਧਰਮ ਦੀ ਸਮਝ ਤੋਂ ਬਿਨਾਂ ਧਾਰਮਿਕ ਇਕੱਠ, ਸਮਝ ਤੋਂ ਬਿਨਾਂ, ਬੋਧ ਤੋਂ ਬਿਨਾਂ ਹੈ ਧਾਰਮਿਕ ਇਕੱਠ, ਧਰਮ ਦੀ ਸਮਝ ਕੋਈ ਨਹੀਂ। ਜੈਸੇ ਕੋਈ ਸਮਾਜਿਕ ਇਕੱਠ ਹੋਵੇ ਅਤੇ ਸਮਾਜ ਦੀ ਸਮਝ ਹੀ ਨਾ ਹੋਵੇ, ਮਾਂ ਹੈ, ਪਿਤਾ ਹੈ, ਕਿ ਚਾਚਾ ਹੈ, ਤਾਇਆ ਹੈ, ਪੁੱਤਰ ਹੈ, ਭੈਣ ਹੈ, ਭਰਾ ਹੈ, ਇਹ ਮਾਮੇ ਨੇ, ਮਾਸੀਆਂ ਨੇ, ਇਸ ਦੀ ਸਮਝ ਹੀ ਨਾ ਹੋਵੇ। ਬਹੁਤ ਵੱਡਾ ਸਮਾਜ ਦਾ ਇਕੱਠ ਹੋਵੇ ਅਤੇ ਸਮਾਜ ਦੀ ਸਮਝ ਨਾ ਹੋਵੇ, ਉਹ ਇਕੱਠ ਸਾਰੇ ਦਾ ਸਾਰਾ ਬੇਮੈਨ ਹੈ। ਬੜਾ ਭਾਰੀ ਧਾਰਮਿਕ ਇਕੱਠ ਹੋਵੇ ਮੰਦਿਰ, ਮਸਜਿਦ, ਗੁਰਦੁਆਰੇ 'ਚ, ਧਰਮ ਦੀ ਸਮਝ ਨਾ ਹੋਵੇ, ਧਰਮ ਦਾ ਬੋਧ ਨਾ ਹੋਵੇ। ਔਰ ਇਹ ਗੱਲ ਕਬੂਲ ਕਰ ਲੈਣੀ ਚਾਹੀਦੀ ਹੈ, ਜ਼ਮੀਨ ਦੇ ਉੱਤੇ ਜਿਤਨੇ ਧਾਰਮਿਕ ਮੰਦਿਰ ਨੇ, ਇਤਨੇ ਵੀ ਧਾਰਮਿਕ ਮਨੁੱਖ ਨਹੀਂ ਨੇ, ਨਹੀਂ ਨੇ। ਜਿਤਨੀਆਂ ਮਸਜਿਦਾਂ ਨੇ, ਜਿਤਨੇ ਮੰਦਿਰ ਨੇ, ਜਿਤਨੇ ਗੁਰਦੁਆਰੇ ਨੇ, ਜਿਤਨੇ ਜੈਨ ਮੰਦਿਰ ਨੇ, ਜਿਤਨੇ ਬੌਧ ਮੱਠ ਨੇ, ਜਿਤਨੇ ਸਨਾਤਨ ਮੰਦਿਰ ਨੇ, ਜਿਤਨੇ ਚਰਚ ਨੇ, ਜਿਤਨੇ ਸਿਨਾਗੋਗ ਨੇ, ਇੰਨੇ ਧਾਰਮਿਕ ਮੰਦਿਰ, ਔਰ ਹਰ ਸ਼ਹਿਰ ਦੇ ਸੈਂਕੜੇ ਧਾਰਮਿਕ ਮੰਦਿਰ, ਹਰ ਸ਼ਹਿਰ ਦੇ 'ਚ ਕੋਈ ਧਾਰਮਿਕ ਮਨੁੱਖ ਨਹੀਂ ਆਉਂਦਾ, ਨਹੀਂ ਆਉਂਦਾ। ਚੰਦਨ ਤਰਨਾ ਬਨ ਬਨ ਸਾਧਨਾ ਪੁਰ ਪੁਰ ਮਾਂ ਹੈ, ਹੁੰਦਾ ਤਾਂ ਹੈ ਚੰਦਨ ਦਾ ਬੂਟਾ, ਪਰ ਹਰ ਜਗ੍ਹਾ ਨਹੀਂ ਆਉਂਦਾ, ਹਰ ਜੰਗਲ ਦੇ 'ਚ ਨਹੀਂ ਆਉਂਦਾ। ਹੁੰਦਾ ਤਾਂ ਹੈ ਕੇਸਰ, ਪਰ ਹਰ ਜਗ੍ਹਾ ਨਹੀਂ ਆਉਂਦਾ। ਸਾਰੀ ਦੁਨੀਆ ਦੇ 'ਚ ਕੇਸਰ ਸਪੇਨ ਦੇ 'ਚ ਆਉਂਦਾ, ਕਸ਼ਮੀਰ ਦੇ 'ਚ ਆਉਂਦਾ, ਇੱਕ ਅੱਧ ਮੁਲਕ ਹੋਰ, ਬਾਕੀ ਕਿਧਰੇ ਨਹੀਂ ਆਉਂਦਾ। ਬੜਾ ਬੋ ਕੇ ਵੇਖਿਆ ਗਿਆ, ਨਹੀਂ ਆਉਂਦਾ। ਇੱਧਰ ਹਿਮਾਚਲ ਦੇ 'ਚ ਵੀ ਬੋਕੇ ਦੇਖਿਆ ਗਿਆ, ਨਹੀਂ ਹੋਇਆ। ਕਸ਼ਮੀਰ ਦੇ ਬਾਕੀ ਇਲਾਕੇ 'ਚ ਵੀ ਬੋਕੇ ਦੇਖਿਆ ਗਿਆ, ਨਹੀਂ ਹੋਇਆ। ਬੀਜ ਕੇ ਦੇਖਿਆ ਗਿਆ, ਨਹੀਂ ਹੋਇਆ। ਸਿਰਫ ਇੱਕ ਛੋਟਾ ਜਿਹਾ ਖਿੱਤਾ ਹਾਈਵੇ ਦੇ ਉੱਤੇ, ਕਸ਼ਮੀਰ ਨੂੰ ਜਿਹੜੀ ਸੜਕ ਜਾਂਦੀ ਹੈ, ਉਹਦੇ ਉੱਤੇ ਇੱਕ ਕਸਬਾ ਪੈਂਦਾ ਪੰਪੋਸ਼, ਉੱਥੇ ਆਉਂਦਾ, ਔਰ ਕਿਧਰੇ ਵੀ ਨਹੀਂ ਆਉਂਦਾ। ਹੁੰਦੇ ਤਾਂ ਨੇ ਸੰਤ, ਹੁੰਦੇ ਤਾਂ ਨੇ ਧਾਰਮਿਕ ਮਨੁੱਖ, ਗੁਸਤਾਖੀ ਮਾਫ ਹਰ ਸ਼ਹਿਰ ਦੇ 'ਚ ਨਹੀਂ ਆਉਂਦੇ। ਹੁੰਦਾ ਤਾਂ ਹੈ ਕੇਸਰ, ਹਰ ਜਗ੍ਹਾ ਨਹੀਂ ਆਉਂਦਾ। ਹੁੰਦਾ ਤਾਂ ਹੈ ਚੰਦਨ, ਹਰ ਜਗ੍ਹਾ ਨਹੀਂ ਆਉਂਦਾ। ਹੁੰਦੇ ਤਾਂ ਨੇ ਹੀਰੇ, ਪਰ ਹਰ ਪਹਾੜ ਦੀ ਗੋਦ ਦੇ 'ਚ ਨਹੀਂ ਆਉਂਦੇ, ਨਹੀਂ ਆਉਂਦੇ। ਹੁੰਦੇ ਤਾਂ ਨੇ ਸੰਤ, ਹਰ ਸ਼ਹਿਰ ਦੇ 'ਚ ਨਹੀਂ ਆਉਂਦੇ। ਹਰ ਸ਼ਹਿਰ ਵਿੱਚ ਇੰਜੀਨੀਅਰ ਹੁੰਦੇ ਨੇ, ਡਾਕਟਰ ਹੁੰਦੇ ਨੇ, ਲੋਇਰ ਹੁੰਦੇ ਨੇ, ਸਾਇੰਟਿਸਟ ਹੁੰਦੇ ਨੇ, ਹਰ ਸ਼ਹਿਰ ਵਿੱਚ ਧਨਵਾਨ ਹੁੰਦੇ ਨੇ, ਕਾਰੋਬਾਰੀ ਹੁੰਦੇ ਨੇ, ਵਪਾਰੀ ਹੁੰਦੇ ਨੇ, ਹਰ ਸ਼ਹਿਰ ਵਿੱਚ ਦਾਰਸ਼ਨਿਕ, ਫਿਲਾਸਫਰ, ਰਾਜਨੈਤਿਕ ਹੁੰਦੇ ਨੇ, ਹਰ ਸ਼ਹਿਰ ਵਿੱਚ ਸੰਤ ਨਹੀਂ ਹੁੰਦਾ। ਭਗਤ ਨਹੀਂ ਆਉਂਦਾ। ਹਰ ਸ਼ਹਿਰ ਵਿੱਚ ਰੱਬ ਨਾਲ ਜੁੜੀ ਹੋਈ ਆਤਮਾ ਨਹੀਂ ਆਉਂਦੀ। ਮੈਨੂੰ ਇੱਕ ਦਫ਼ਾ ਫਿਰ ਕਹਿਣ ਦੇਣਾ, ਹਰ ਸ਼ਹਿਰ ਵਿੱਚ ਇੰਜੀਨੀਅਰ ਹੁੰਦੇ ਨੇ, ਡਾਕਟਰ ਹੁੰਦੇ ਨੇ, ਲਾਇਰ ਹੁੰਦੇ ਨੇ, ਦਾਰਸ਼ਨਿਕ ਫਿਲਾਸਫਰ ਹੁੰਦੇ ਨੇ, ਹਰ ਸ਼ਹਿਰ ਵਿੱਚ ਕਲਾਕਾਰ ਹੁੰਦੇ ਨੇ, ਹਰ ਸ਼ਹਿਰ ਵਿੱਚ ਰਾਜਨੈਤਿਕ ਹੁੰਦੇ ਨੇ, ਵਪਾਰੀ ਹੁੰਦੇ ਨੇ, ਚੋਟੀ ਦੇ ਧਨਵਾਨ ਹੁੰਦੇ ਨੇ। ਹਰ ਸ਼ਹਿਰ ਵਿੱਚ ਰੱਬ ਨਾਲ ਜੁੜੀ ਹੋਈ ਆਤਮਾ ਨਹੀਂ ਆਉਂਦੀ। ਚੰਦਨ ਤਰਨ ਵਨ ਵਨ ਸਾਧਨਾ ਪੁਰ ਪੁਰ ਮਾਏ, ਇੱਕ ਚੋਟੀ ਦਾ ਵਪਾਰੀ ਬਣਨਾ ਇਤਨਾ ਔਖਾ ਨਹੀਂ ਜਿਤਨਾ ਬ੍ਰਹਮ ਗਿਆਨੀ ਬਣਨਾ ਔਖਾ। ਇੱਕ ਚੋਟੀ ਦਾ ਇੰਜੀਨੀਅਰ ਡਾਕਟਰ ਬਣ ਜਾਣਾ, ਸਾਇੰਟਿਸਟ ਬਣ ਜਾਣਾ ਇਤਨੀ ਵੱਡੀ ਗੱਲ ਨਹੀਂ, ਇਤਨੀ ਅਕਲ ਦੀ ਗੱਲ ਵੀ ਨਹੀਂ ਜਿਤਨੀ ਅਕਲ ਦੀ ਗੱਲ ਚਾਹੀਦੀ ਹੈ ਧਰਮ ਨੂੰ ਸਮਝਣ ਵਾਸਤੇ। ਬੜੀ ਮੁਸ਼ਕਲ ਹੈ ਮਾਨਸਿਕ, ਬੜੀ ਮਿਹਨਤ ਹੈ ਮਾਨਸਿਕ, ਜਿੰਨੀ ਨਾਮ ਦਿਆਇਆ ਗਏ ਮੁਸ਼ਕਲ ਗਾਲ ਬੜੀ ਗਾਲ ਨਾ ਹੈ, ਬੜੀ ਮਿਹਨਤ ਹੈ। ਤੋ ਖੈਰ ਧਾਰਮਿਕ ਇਕੱਠ ਹੋਣਗੇ, ਕੋਈ ਧਰਮ ਦੀ ਸਮਝ ਰੱਖਦਾ ਹੋਵੇ, ਐਸਾ ਸਿਲਸਿਲਾ ਬਹੁਤ ਘੱਟ ਆਉਂਦਾ, ਬਹੁਤ ਘੱਟ ਆਉਂਦਾ। ਤੋ ਮੁਖਤਸਰ ਮੈਂ ਅਰਜ਼ ਕਰਾਂ, ਧਾਰਮਿਕ ਜਗਤ ਵਿੱਚ ਬਸ ਦੋ ਦੀ ਸਮਝ ਚਾਹੀਦੀ ਹੈ, ਪ੍ਰਭੂ ਦੀ ਅਤੇ ਗੁਰੂ ਦੀ। ਅਤੇ ਜੇ ਪ੍ਰਭੂ ਦੀ ਸਮਝ ਨਹੀਂ ਅਤੇ ਗੁਰੂ ਦੀ ਸਮਝ ਵੀ ਨਹੀਂ, ਫਿਰ ਇਕੱਠ ਹੋਵੇ ਇੱਕ ਲੱਖ ਬੰਦਿਆਂ ਦਾ, ਕਿਸ ਤਰ੍ਹਾਂ ਆਖੋਗੇ ਧਾਰਮਿਕ ਇਕੱਠ ਹੈ। ਹੁਣ ਮੈਨੂੰ ਤੁਹਾਡੇ ਬਰਦਾਸ਼ਤ ਦੇ ਮਾਦੇ ਦਾ ਤਾਂ ਪਤਾ ਨਹੀਂ, ਪਰ ਕੰਠ ਤੱਕ ਗੱਲ ਆ ਗਈ ਹੈ, ਮੈਂ ਕਹਿਣ ਲੱਗਾ। ਬਹੁਤ ਸਾਰੀ ਮਸਜਿਦਾਂ ਦਾ ਇਕੱਠ ਧਾਰਮਿਕ ਨਹੀਂ ਆਉਂਦਾ, ਬਹੁਤ ਸਾਰੇ ਮੰਦਰਾਂ ਦਾ ਇਕੱਠ ਧਾਰਮਿਕ ਨਹੀਂ ਆਉਂਦਾ, ਬਹੁਤ ਸਾਰੇ ਗੁਰਦੁਆਰਿਆਂ ਦਾ ਇਕੱਠ ਧਾਰਮਿਕ ਨਹੀਂ ਆਉਂਦਾ। ਹੁਣ ਹੋਰ ਵੀ ਮੈਨੂੰ ਕਹਿਣ ਲੈਣਾ, ਬਹੁਤ ਸਾਰੇ ਧਾਰਮਿਕ ਕਰਮ ਨਹੀਂ ਆਉਂਦੇ, ਨਹੀਂ ਆਉਂਦਾ। ਬਹੁਤ ਸਾਰੀਆਂ ਧਾਰਮਿਕ ਕਿਰਿਆਵਾਂ ਦਿਖਾਈ ਦੇ ਰਹੀਆਂ ਨੇ, ਧਾਰਮਿਕ ਕਿਰਿਆ ਧਾਰਮਿਕ ਨਹੀਂ ਹੈ। ਕਾਰਨ ਜਦ ਪ੍ਰਭੂ ਦੀ ਸਮਝ ਨਹੀਂ ਅਤੇ ਗੁਰੂ ਦੀ ਸਮਝ ਨਹੀਂ, ਤਾਂ ਫਿਰ ਕਿਸ ਤਰ੍ਹਾਂ ਧਾਰਮਿਕ ਕਰਮ ਹੋਵੇਗਾ। ਪ੍ਰਭੂ ਨੂੰ ਕਹਿੰਦੇ ਨੇ ਉਹ ਘਰ ਹੈ, ਘਰ ਹੈ। ਗੁਰੂ ਨੂੰ ਕਹਿੰਦੇ ਨੇ ਉਹ ਦਰ ਹੈ, ਅਤੇ ਗੁਰਬਾਣੀ ਕਹਿੰਦੀ ਹੈ ਦਰ ਘਰ ਕੀ ਸੋ ਜੀ ਨਾ, ਬੜੀ ਕੀਮਤੀ ਪੰਕਤੀ ਹੈ, ਨਾ ਦਰ ਦਾ ਪਤਾ ਨਾ ਘਰ ਦਾ ਪਤਾ। ਸਤਿਗੁਰ ਇਹ ਸਵਾਲੀਆ ਫਿਕਰਾ ਵੀ ਉਚਾਰਨ ਕਰਦੇ ਨੇ, ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬੈ ਸਰਬ ਸੰਭਾਲੇ। ਜ਼ਿੰਦਗੀ ਐਵੇਂ ਕਰਮ ਕਾਂਡ ਵਿੱਚ ਨਾ ਲੰਘ ਜਾਏ, ਕੁਛ ਉੱਦਮ ਕਰੋ, ਉਪਰਾਲੇ ਕਰੋ। ਅਸੀਂ ਅਰਦਾਸ ਦੇ ਚ ਸ਼ਬਦ ਜੋੜੇ ਹੋਏ ਨੇ, ਸਹੀ ਸੰਤ ਗੁਰਮੁਖ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ, ਤੇਰੇ ਜਿਨ੍ਹਾਂ ਮਿਲਿਆ ਤੇਰੀ ਯਾਦ ਚੱਲ ਪਏ, ਜਿਨ੍ਹਾਂ ਦੇ ਸੰਦਣਿਆ ਮੇਰੀ ਦੁਰਮਤ ਵੰਜੇ, ਮਿੱਤਰ ਅਸਾਜੜੇ ਸੇ। ਮੁਖਤਸਰ ਮੈਂ ਅਰਜ਼ ਕਰਾਂ, ਧਾਰਮਿਕ ਮੰਦਰ ਬਣਾ ਲੈਣਾ ਸੇਵਾ ਹੈ, ਸੇਵਾ ਨਾਲ ਬਣਦੇ ਨੇ ਮੰਦਰ, ਗੁਰਦੁਆਰੇ, ਮਸਜਿਦਾਂ। ਦਾਨ ਨਾਲ, ਦਾਨ ਸੇਵਾ ਹੈ, ਮਿਹਨਤ ਨਾਲ ਧਨ ਕਮਾਇਆ, ਧਨ ਦਾਨ ਦੇ ਦਿੱਤਾ, ਸੇਵਾ ਹੈ। ਦਾਨ ਸਿਮਰਨ ਨਹੀਂ ਹੈ, ਔਰ ਦਾਨ ਨਾਲ ਕੋਈ ਮਨ ਨਿਰਮਲ ਨਹੀਂ ਆਉਂਦਾ। ਅਗਰ ਸਿਮਰਨ ਨਾ ਹੋਵੇ ਤਾਂ ਦਾਨੀ ਮਹਾਂਹੰਕਾਰੀ ਆਉਂਦਾ, ਦਾਨੀ ਮਹਾਂ ਬੇਈਮਾਨ ਆਉਂਦਾ, ਗੁਸਤਾਖੀ ਮਾਂ ਹੈ, ਬਹੁਤ ਵੱਡਾ ਦਾਨੀ ਪਰ ਬਹੁਤ ਵੱਡਾ ਬੇਈਮਾਨ ਹੈ। ਬੇਈਮਾਨੀ ਕਰਕੇ ਧਨ ਕਮਾਇਆ, ਦਾਨੀ ਬਣਿਆ ਹੋਇਆ। ਸਤੀ ਪਾਪ ਕਰ ਸਤ ਕਮਾਏ, ਬੜੀ ਕੀਮਤੀ ਪੰਕਤੀ ਹੈ। ਸਤੀ ਪਤਾ ਕਿਸ ਨੂੰ ਕਹਿੰਦੇ ਨੇ? ਦਾਨੀ ਨੂੰ। ਸਤ ਕਮਾਏ, ਸਤੀ ਪਾਪ ਕਰ ਸਤ ਕਮਾਏ, ਦਾਨੀ ਪਾਪ ਕਰਕੇ ਧਨ ਇਕੱਠਾ ਕਰਦਾ ਹੈ, ਫਿਰ ਦਾਨ ਦਿੰਦਾ, ਕਹਿੰਦਾ ਮੈਂ ਧਾਰਮਿਕ ਕਰਮ ਕੀਤਾ, ਹੱਦ ਹੋ ਗਈ, ਜਿਹੜਾ ਤੂੰ ਕਮਾਇਆ ਹੀ ਪਾਪ ਨਾਲ, ਉਹ ਦਿੱਤਾ ਹੋਇਆ ਪੁੰਨ ਕਿਸ ਤਰ੍ਹਾਂ ਹੋ ਗਿਆ, ਕਿਵੇਂ ਹੋ ਗਿਆ? ਗੁਰਬਾਣੀ ਬਹੁਤ ਗਹਿਰਾਈ ਜਾਂਦੀ, ਇਤਨਾ ਨਾ ਸਮਝ ਲੈਣਾ। ਆ ਮੈਨੂੰ ਕਈ ਮਿਲ ਪੈਂਦੇ ਨੇ ਗਿਆਨੀ ਜੀ, ਅੱਜ ਅਸੀਂ ਚਾਰ ਸੁਖਮਨੀ ਸਾਹਿਬ ਦੇ ਪਾਠ ਕੀਤੇ ਨੇ। ਮੈਂ ਕਿਹਾ ਤੇਰੇ ਚਿਹਰੇ ਦੇ ਉੱਤੇ ਤਾਂ ਇੱਕ ਪੰਕਤੀ ਦੀ ਝਲਕ ਵੀ ਨਹੀਂ ਮਿਲਦੀ, ਇੱਕ ਪੰਕਤੀ ਦੀ ਝਲਕ ਵੀ ਨਹੀਂ ਮਿਲਦੀ, ਤੇਰੇ ਵਿਵਹਾਰ ਦੇ ਵਿੱਚ ਤਾਂ ਇੱਕ ਪੰਕਤੀ ਦੀ ਝਲਕ ਵੀ ਨਹੀਂ ਮਿਲਦੀ। ਕੀ ਹੋਇਆ ਤੂੰ ਚਾਰ ਸੁਖਮਨੀ ਸਾਹਿਬ ਦੇ ਪਾਠ ਕਰ ਲੈ? ਦਾਨ ਸੇਵਾ, ਦੋ ਦਾਨੀ ਲੜ ਪੈਂਦੇ ਨੇ, ਦਾਨ ਦੇ ਨਾਲ ਹੰਕਾਰ ਜਾਂਦਾ ਨਹੀਂ, ਕਈ ਦਫ਼ਾ ਵੱਧ ਜਾਂਦਾ, ਬੜਾ ਭਿਅੰਕਰ ਵੱਧ ਜਾਂਦਾ। ਕੁਛ ਗੱਲਾਂ ਸਾਹਮਣੇ ਆਈਆਂ ਨੇ, ਮੈਂ ਨਹੀਂ ਕਹਿ ਰਿਹਾ, ਇਸ ਵਾਸਤੇ ਸੰਕੋਚ ਕਰਕੇ ਵਾਪਸ ਪਿਆ ਕਰਦਾ। ਸਤੀ ਪਾਪ ਕਰ ਸਤ ਕਮਾਏ, ਬਹੁਤ ਵੱਡਾ ਦਾਨੀ ਹੈ ਜ਼ਰੂਰ, ਬਹੁਤ ਵੱਡਾ ਬੇਈਮਾਨ ਹੋਵੇਗਾ, ਕਿਉਂਕਿ ਪਾਪਾਂ ਬਾਜੋਂ ਹੋਵੇ ਨਾ ਹੀ ਮੋਇਆ ਸਾਥ ਨਾ ਜਾਏ, ਬਹੁਤ ਵੱਡੇ ਪਾਪ ਨਾ ਕੀਤੇ ਜਾਣ ਤਾਂ ਇਤਨਾ ਧਨ ਇਕੱਠਾ ਹੀ ਨਹੀਂ ਆਉਂਦਾ। ਫਿਰ ਪਾਪ ਦਾ ਬੋਝ ਲਾਉਣ ਵਾਸਤੇ ਦਾਨ, ਮਹਾਰਾਜ ਕਹਿੰਦੇ ਨੇ ਕਿਸ ਤਰ੍ਹਾਂ ਹੋ ਸਕਦਾ, ਜਿਹੜਾ ਇਕੱਠਾ ਕੀਤਾ ਹੈ ਪਾਪ ਨਾਲ, ਪ੍ਰਾਪਤ ਕੀਤਾ ਹੈ ਪਾਪ ਨਾਲ, ਉਹਦੇ ਦੇਣ ਨਾਲ ਪੁੰਨ ਕਿਸ ਤਰ੍ਹਾਂ ਹੋ ਗਿਆ? ਸਤੀ ਪਾਪ ਕਰ ਸਤ ਕਮਾ ਹੈ। ਧਾਰਮਿਕ ਇਕੱਠ, ਧਾਰਮਿਕ ਸੂਝ ਬੂਝ ਨੂੰ ਪੈਦਾ ਕਰਨ ਵਾਸਤੇ ਗੁਰੂ ਦੁਆਰੇ ਹੋਏ ਸੋਝੀ ਪਾਇਸ, ਇੱਥੇ ਆਪਾਂ ਆਇਆ ਸੂਝ ਅਤੇ ਸਮਝ ਲੈਣ ਵਾਸਤੇ। ਕਿਸ ਦੀ ਸਮਝ? ਘਰ ਦੀ ਸਮਝ, ਦਰ ਦੀ ਸਮਝ। ਦਰ ਘਰ ਕੀ ਸੋਝੀ ਨਾ ਹੈ, ਨਾ ਘਰ ਦਾ ਪਤਾ ਨਾ ਦਰ ਦਾ ਪਤਾ। ਹੁਣ ਹੋਰ ਵੀ ਮੈਂ ਅਰਜ਼ ਕਰਾਂ, ਘਰ ਦੇ ਵਿੱਚ ਪ੍ਰਵੇਸ਼ ਉਸਨੂੰ ਮਿਲਦਾ ਜਿਹੜਾ ਪਹਿਲੇ ਦਰ 'ਤੇ ਪਹੁੰਚੇ, ਪਹਿਲੇ ਦਰ 'ਤੇ ਪਹੁੰਚਣਾ ਆਉਂਦਾ, ਦਰਵਾਜ਼ਾ ਪਹਿਲੇ ਆਉਂਦਾ। ਘਰ ਬਾਅਦ ਦੇ ਸੋ ਦਰ ਕਿਹਾ, ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ। ਇੱਕ ਹੋਰ ਵੀ ਅਰਜ਼ ਕਰਦੇ ਹਾਂ, ਪਰਮਾਤਮਾ ਨਿਰਾਕਾਰ ਹੈ, ਆਕਾਰ ਤੋਂ ਰਹਿਤ ਹੈ, ਇਹਨੂੰ ਬਿਆਨ ਕਰਕੇ ਮੈਂ ਅੱਗੇ ਚਲਾਂ। ਸਾਰਾ ਆਕਾਰ ਉਸ ਤੋਂ ਆਉਂਦਾ ਜਿਹਦਾ ਕੋਈ ਆਕਾਰ ਨਹੀਂ, ਸਾਰੇ ਰੂਪ ਉਸ ਤੋਂ ਆਉਂਦੇ ਨੇ ਜਿਹਦਾ ਕੋਈ ਰੂਪ ਨਹੀਂ, ਸਾਰੇ ਰੰਗ ਉਸ ਤੋਂ ਆਉਂਦੇ ਨੇ ਜਿਹਦਾ ਕੋਈ ਰੰਗ ਨਹੀਂ। ਚੱਕਰ ਚੈਨ ਅਰ ਬਨ ਜਾਤ ਅਰ ਪਾਤ ਨਹਿਨ ਜੈ, ਰੂਪ ਰੰਗ ਅਰ ਰੇਖ ਬੇਖ ਕੋ ਕਹਿ ਨਾ ਸਕਤ, ਅਰੂਪ ਹੈ ਅਨੂਪ ਹੈ। ਜਾਂ ਇੰਝ ਕਹਿ ਲਓ, ਸਾਰੇ ਮਜ਼ਹਬ ਵੀ ਉਸ ਤੋਂ ਆਉਂਦੇ ਨੇ ਜਿਹਦਾ ਕੋਈ ਮਜ਼ਹਬ ਨਹੀਂ ਹੈ। ਇਹ ਸ਼ਬਦ ਵੀ ਸੁਣ ਲਓ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਦੇ, ਨਮਸਤੰ ਅਮਜਬੇ, ਨਮਸਕਾਰ ਹੈ ਪ੍ਰਭੂ ਤੈਨੂੰ, ਤੇਰਾ ਕੋਈ ਮਜ਼ਹਬ ਨਹੀਂ, ਕੋਈ ਮਜ਼ਹਬ ਨਹੀਂ। ਨਮਸਤੰ ਅਮਜਬੇ, ਨਮਸਤਸਤ ਅਜਬੇ, ਇਹ ਅਜਬ ਸਰੂਪ ਪਰਮਾਤਮਾ ਤੈਨੂੰ ਨਮਸਕਾਰ, ਤੇਰਾ ਕੋਈ ਮਜ਼ਹਬ ਨਹੀਂ। ਨਾ ਤੂੰ ਹਿੰਦੂ ਹੈ, ਨਾ ਤੂੰ ਮੁਸਲਿਮ ਹੈ, ਨਾ ਤੂੰ ਸਿੱਖ ਹੈ, ਨਾ ਤੂੰ ਈਸਾਈ ਹੈ, ਨਾ ਤੂੰ ਯਹੂਦੀ ਹੈ, ਨਾ ਤੂੰ ਪਾਰਸੀ ਹੈ, ਨਾ ਤੂੰ ਜੈਨੀ ਹੈ, ਨਾ ਤੂੰ ਬੋਧੀ ਹੈ, ਤੇਰਾ ਕੋਈ ਮਜ਼ਹਬ ਨਹੀਂ, ਤੇਰੀ ਕੋਈ ਜ਼ਾਤ ਪਾਤ ਨਹੀਂ, ਤੇਰੇ ਕੋਈ ਤਾਤ ਮਾਤ ਨਹੀਂ, ਤੇਰਾ ਕੋਈ ਮਜ਼ਹਬ ਨਹੀਂ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬੜੀ ਹਿੰਮਤ ਅਤੇ ਬੜੀ ਜੁਰਤ ਦਿਖਾ ਰਹੇ ਨੇ ਇੱਥੇ, ਨਮਸਤੰ ਅਮਜ਼ਬੇ, ਨਮਸਕਾਰ ਹੈ ਪ੍ਰਭੂ ਤੈਨੂੰ, ਤੂੰ ਅਮਜ਼ਬ ਹੈ, ਤੇਰਾ ਕੋਈ ਮਜ਼ਹਬ ਨਹੀਂ। ਮਜ਼ਹਬ ਇੱਕ ਰਸਤਾ ਹੈ, ਮਜ਼ਹਬ ਦਾ ਅਗਰ ਕੋਈ ਮਾਣ ਵੀ ਕਰ ਰਿਹਾ ਤਾਂ ਰਸਤੇ ਦੇ 'ਚ, ਠੀਕ ਹੈ ਰਸਤੇ 'ਚ, ਘਰ ਤੱਕ ਪਹੁੰਚਣ ਵਾਸਤੇ ਰਸਤਾ ਚਾਹੀਦਾ ਹੈ। ਘਰ ਪਹੁੰਚ ਗਿਆ ਕੋਈ ਮਜ਼ਹਬ ਨਹੀਂ, ਕਿਉਂਕਿ ਜਿਸ ਦਾ ਘਰ ਹੈ, ਜਿਸ ਦੇ ਘਰ ਦੇ 'ਚ ਜਾਣਾ ਹੈ, ਉਹਦਾ ਕੋਈ ਮਜ਼ਹਬ ਨਹੀਂ। ਸਾਰੀਆਂ ਨਦੀਆਂ ਸਾਗਰ ਦੀ ਤਰਫ ਜਾਂਦੀਆਂ ਨੇ, ਹਰ ਨਦੀ ਦਾ ਕਿਸੇ ਮੁਲਕ ਨਾਲ ਵੀ ਸੰਬੰਧ ਹੈ, ਕੁਝ ਧਾਰਮਿਕ ਕਿਰਿਆਵਾਂ ਨਾਲ ਵੀ ਸੰਬੰਧ ਹੈ, ਇਲਾਕੇ ਨਾਲ ਵੀ ਸੰਬੰਧ ਹੈ, ਅਤੇ ਹਰ ਨਦੀ ਦਾ ਆਪਣਾ ਨਾਮ ਵੀ ਹੈ। ਇਹ ਗੰਗਾ ਹੈ, ਜਮਨਾ ਹੈ, ਗੋਦਾਵਰੀ ਹੈ, ਨਰਮਦਾ ਹੈ, ਸਤਲੁਜ ਹੈ, ਬਿਆਸ ਹੈ, ਰਾਵੀ ਹੈ, ਚਨਾਬ ਹੈ, ਜੇਹਲਮ ਹੈ, ਬ੍ਰਹਮਪੁੱਤਰ ਹੈ, ਇਹਨਾਂ ਦਾ ਇਲਾਕਿਆਂ ਨਾਲ ਔਰ ਮੁਲਕ ਨਾਲ ਸੰਬੰਧ ਹੈ। ਅਸੀਂ ਕਹਿ ਸਕਦੇ ਹਾਂ ਦਰਿਆ ਹਿੰਦੁਸਤਾਨੀ ਹੈ, ਹਿੰਦੁਸਤਾਨ ਦੇ 'ਚ ਵਗਦਾ ਹੈ। ਫਿਰ ਇਹਨਾਂ ਦੇ ਨਾਮ ਨੇ, ਫਿਰ ਦਜਲਾ ਹੈ, ਫਰਾਤ ਹੈ, ਇਹ ਇਰਾਕ ਦੇ ਵਿੱਚ ਵਗਦੇ ਨੇ, ਤਾਂ ਮੁਲਕ ਅਤੇ ਇਲਾਕੇ ਦਾ ਸੰਬੰਧ ਉਹਨਾਂ ਨਾਲ ਜੁੜਨ ਦਾ ਹੈ, ਵੀ ਇਹ ਦਰਿਆ ਇਰਾਕੀ ਨੇ, ਇਰਾਕ ਦੇ ਨੇ, ਉੱਥੇ ਵਗਦੇ ਨੇ। ਦਜਲਾ ਫਰਾਤ ਉੱਥੇ ਵੱਧਦਾ। ਨੀਲ ਨਦੀ ਮਿਸਰ ਦੇ ਚ ਵਗਦੀ ਹੈ, ਤੁਸੀਂ ਕਹਿ ਸਕਦੇ ਹਾਂ ਇਹ ਤੇ ਮਿਸਰੀ ਹੈ, ਇਜਿਪਸ਼ਨ ਹੈ, ਮਿਸਰ ਦੇ ਚ ਵਗਦੀ ਹੈ। ਉਸ ਇਲਾਕੇ ਨਾਲ ਇਸਦਾ ਸੰਬੰਧ ਹੈ, ਇਸਦਾ ਨਾਮ ਹੈ। ਥੇਮ ਦਰਿਆ ਇੰਗਲੈਂਡ ਦੇ ਚ ਵਗਦਾ ਹੈ, ਅਸੀਂ ਕਹਿ ਸਕਦੇ ਹਾਂ ਇਸਦਾ ਇੰਗਲੈਂਡ ਨਾਲ ਸੰਬੰਧ ਹੈ, ਇਸਦਾ ਨਾਮ ਥੇਮ ਹੈ। ਪਰ ਜਦ ਸਾਰੇ ਸਾਗਰ ਦੇ ਚ ਲੀਨ ਹੋ ਜਾਂਦੇ ਨੇ, ਸਾਰਿਆਂ ਦਾ ਨਾਂ ਇੱਕੋ ਹੀ ਹੋ ਜਾਂਦਾ ਕਿ ਸਾਗਰ। ਨਾ ਗੰਗਾ, ਨਾ ਜਮਨਾ, ਨਾ ਸਤਲੁਜ, ਨਾ ਬਿਆਸ, ਨਾ ਰਾਵੀ, ਨਾ ਚਨਾਬ, ਨਾ ਗੋਦਾਵਰੀ, ਨਾ ਨਰਮਦਾ, ਨਾ ਦਜਲਾ, ਨਾ ਫਿਰਾਤ, ਨਾ ਨੀਲ, ਨਾ ਥੇਮ। ਜਦ ਵੀ ਕੋਈ ਪ੍ਰਭੂ ਦੇ ਚ ਲੀਨ ਹੋ ਜਾਂਦਾ ਹੈ, ਗੁਸਤਾਖੀ ਮਾਫ ਮੈਨੂੰ ਕਹਿਣ ਦੇਣਾ, ਨਾ ਉਹ ਹਿੰਦੂ ਹੈ, ਨਾ ਸਿੱਖ ਹੈ, ਨਾ ਮੁਸਲਿਮ ਹੈ, ਨਾ ਈਸਾਈ ਹੈ, ਨਾ ਜੈਨੀ ਹੈ, ਨਾ ਬੋਧੀ ਹੈ, ਨਾ ਯਹੂਦੀ ਹੈ, ਨਾ ਪਾਰਸੀ ਹੈ। ਜਿਤਨੇ ਚਿਰ ਤੱਕ ਪਾਰਸੀ ਹੈ, ਯਹੂਦੀ ਹੈ, ਹਿੰਦੂ ਹੈ, ਇਤਨੇ ਚਿਰ ਤੱਕ ਇਹ ਨਦੀ ਤਾਂ ਹੈ, ਸਾਗਰ ਨਹੀਂ ਹੈ, ਨਹੀਂ ਹੈ, ਸਮੁੰਦਰ ਨਹੀਂ ਹੈ। ਮੇਰੇ ਖਿਆਲ ਇਤਨੇ ਹੀ ਸ਼ਬਦ ਬਰਦਾਸ਼ਤ ਕਰ ਸਕੋਗੇ, ਇਤਨਾ ਹੀ ਕਹਿੰਦਾ ਮੈਂ। ਸਰ ਕਈ ਬੜੇ ਤਾਰਕਿਕ ਆਉਂਦੇ ਨੇ, ਕਟਰ ਬੜੇ ਆਉਂਦੇ ਨੇ, ਔਰ ਕਮਾਲ ਦੀ ਗੱਲ, ਅਕਲ ਤੋਂ ਬਿਨਾਂ ਅਕਲ ਦਾ ਦਾਵਾ। ਅਕਲ ਨੂੰ ਤਾਂ ਛਿੱਕੇ 'ਤੇ ਟੰਗੇ ਹੋਏ ਅਕਲਮੰਦ ਹੋਣ ਦਾ ਦਾਵਾ ਧਾਰਮਿਕ ਜਗਤ ਵਿੱਚ ਇਸ ਤਰ੍ਹਾਂ ਚੱਲਦਾ। ਫਿਰ ਪਤਾ ਕੀ ਹੈ, ਕਿਸੇ ਇੱਕ ਅਦ ਨੂੰ ਅਕਲ ਆ ਜਾਏ ਅਤੇ ਇਸ ਤਰ੍ਹਾਂ ਦੀ ਗੱਲ ਕਵੇ, ਫਿਰ ਕੱਟੋ ਉਸਦੇ ਬੰਦਬੰਦ, ਬਿਠਾਓ ਉਸਨੂੰ ਤੱਤੀ ਤਵੀ 'ਤੇ, ਕੱਟੋ ਉਸਦੀ ਗਰਦਨ ਚਾਂਦਨੀ ਚੌਂਕ ਦੇ 'ਚ, ਈਸਾ ਸੂਲੀ 'ਤੇ ਲਟਕਦਾ ਪਿਆ। ਮੁਹੰਮਦ ਸਾਹਿਬ ਦੇ ਬਦਰ ਦੀ ਲੜਾਈ ਦੇ 'ਚ ਅਗਲੇ ਦੋ ਦੰਦ ਤੋੜ ਦਿੱਤੇ ਗਏ। ਸੁਕਰਾਤ ਨੂੰ ਜ਼ਹਿਰ ਦਾ ਪਿਆਲਾ ਦੇ ਕੇ ਮਾਰ ਦਿੱਤਾ ਗਿਆ। ਹੁਣ ਪੁੱਛੀਏ, ਇੱਕ ਨੂੰ ਤੁਸੀਂ ਸੂਲੀ 'ਤੇ ਟੰਗਿਆ, ਇੱਕ ਨੂੰ ਜ਼ਹਿਰ ਦੇ ਕੇ ਮਾਰ ਰਹੇ, ਇੱਕ ਦੇ ਦੰਦ ਤੁਸੀਂ ਤੋੜ ਦਿੱਤੇ, ਇੱਕ ਨੂੰ ਤੱਤੀ ਤਵੀ 'ਤੇ ਬਿਠਾਇਆ, ਇੱਕ ਨੂੰ ਚਾਂਦਨੀ ਚੌਂਕ ਦੇ 'ਚ ਗਰਦਨ ਕੱਟ ਦਿੱਤੀ ਹੈ, ਫਿਰ ਉਹਨਾਂ ਦੇ ਫਰਜ਼ੰਦ, ਉਹਨਾਂ ਦੇ ਬੱਚਿਆਂ ਨੂੰ, ਪੋਤਰਿਆਂ ਨੂੰ ਤੁਸੀਂ ਦੀਵਾਰ ਦੇ ਚਿਣਦੇ ਪਏ ਹੋ, ਕਿਸੇ ਦੇ ਬੰਦ ਬੰਦ ਕੱਟ ਰਹੇ ਹੋ, ਕਿਸੇ ਨੂੰ ਉਲ ਦੀ ਦੇਗ ਦੇ 'ਚ ਬਿਠਾ ਰਹੇ ਹੋ। ਪਹਿਲੇ ਦੱਸੋ ਇਹਨਾਂ ਨੇ ਚੋਰੀ ਕੀਤੀ ਹੈ, ਯਾਰੀ ਕੀਤੀ ਹੈ, ਬਲਾਤਕਾਰ ਕੀਤਾ, ਕਿਧਰੇ ਕਤਲ ਕੀਤਾ, ਇੱਕ ਵੀ ਜੁਰਮ ਨਹੀਂ। ਇਹਨਾਂ ਦਾ ਇੱਕ ਕਸੂਰ ਹੈ ਕਿ ਇਹ ਬੇਕਸੂਰ, ਕਸੂਰਵਾਰਾਂ ਦੇ ਇਕੱਠ ਦੇ 'ਚ ਬੇਕਸੂਰ ਹੋਣਾ ਵੀ ਇੱਕ ਕਸੂਰ ਹੈ, ਗੁਨਾਹਗਾਰਾਂ ਦੇ ਇਕੱਠ ਦੇ 'ਚ ਬੇਗੁਨਾਹ ਹੋਣਾ ਵੀ ਗੁਨਾਹ ਹੈ, ਮੂਰਖਾਂ ਦੇ ਇਕੱਠ ਦੇ 'ਚ ਇਤਨਾ ਸਿਆਣਾ ਹੋ ਜਾਣਾ ਵੀ ਕਿਸੇ ਵੱਧ ਹਾਲੇ 'ਤੇ ਮੂਰਖਤਾ ਹੋ ਜਾਂਦੀ ਹੈ। ਦੇਖੋ ਸਾਰਾ ਬਨਾਰਸ ਕਹਿ ਰਿਹਾ ਕਬੀਰ ਪਾਗਲ ਹੈ, ਲੋਕ ਕਹੇ ਕਬੀਰ ਬੌਰਾ ਨਾ, ਇਹ ਤਾਂ ਬੌਰਾ ਹੈ, ਪਾਗਲ ਹੈ। ਹੁਣ ਬਨਾਰਸ ਵਾਸੀਆਂ ਨੂੰ ਕੌਣ ਦੱਸੇ ਸਾਰੇ ਬਨਾਰਸ ਦੇ 'ਚ ਇੱਕੋ ਹੀ ਤਾਂ ਸਿਆਣਾ ਹੈ, ਬਾਕੀ ਦੇ ਸਭ ਪਾਗਲਾਂ ਦੀ ਭੀੜ ਹੈ। ਹੁਣ ਇੱਕ ਸਿਆਣਾ ਹੋਵੇ ਅਤੇ ਭੀੜ ਪਾਗਲਾਂ ਦੀ ਹੋਵੇ ਤਾਂ ਦੁਨੀਆਂ 'ਤੇ ਬਹੁ ਗਿਣਤੀ ਪ੍ਰਭਾਵ ਤਾਂ ਬਹੁ ਗਿਣਤੀ ਦਾ, ਘੱਟ ਗਿਣਤੀ ਦਾ ਤਾਂ ਹੈ। ਇਸ ਵਾਸਤੇ ਡਾਕਟਰ ਮੁਹੰਮਦ ਇਕਬਾਲ ਨੇ 1934 ਦੇ 'ਚ ਇਸ ਦੇ ਉੱਤੇ ਤਨਜ਼ ਵੀ ਕਰ ਦਿੱਤੀ ਸੀ। ਜਮਹੂਰੀਅਤ ਇੱਕ ਤਰਜ਼ ਹਕੂਮਤ ਹੈ ਕਿ ਜਿਸ ਮੇਂ ਬੰਦੋਂ ਕੋ ਗਿਨਾ ਕਰਤੇ ਹੈ ਤੋਲਾ ਨਹੀਂ ਕਰਤੇ। ਜਮਹੂਰੀਅਤ ਡੈਮੋਕਰੇਸੀ ਲੋਕਤੰਤਰ, ਜਮਹੂਰੀਅਤ ਇੱਕ ਤਰਜ਼ ਹਕੂਮਤ ਹੈ ਕਿ ਜਿਸ ਮੇਂ ਬੰਦੋਂ ਕੋ ਗਿਨਾ ਕਰਤੇ ਹੈ ਤੋਲਾ ਨਹੀਂ ਕਰਤੇ। ਕਹਿੰਦਾ ਜਮਹੂਰੀਅਤ ਕੀ ਹੈ, ਡੈਮੋਕਰੇਸੀ ਕੀ ਹੈ, ਗਿਣਤੀ। ਅਗਰ ਖੋਤੇ 900 ਨੇ ਅਤੇ ਘੋੜੇ ਸਿਰਫ 100 ਨੇ ਤਾਂ ਖੋਤੇ ਜਿੱਤ ਜਾਣਗੇ, ਘੋੜੇ ਹਾਰ ਜਾਣਗੇ। ਗਿੱਦੜ 900 ਨੇ ਅਤੇ ਸ਼ੇਰ ਸਿਰਫ 100 ਨੇ, ਸ਼ੇਰ ਹਾਰ ਜਾਣਗੇ, ਗਿੱਦੜ ਜਿੱਤ ਜਾਣਗੇ। ਗਊਆਂ ਸਿਰਫ 100 ਨੇ ਅਤੇ ਸੂਅਰ 900 ਨੇ, ਗੁਸਤਾਖੀ ਮਾਫੇ ਸੂਅਰ ਜਿੱਤ ਜਾਣਗੇ, ਗਊਆਂ ਹਾਰ ਜਾਣਗੇ। ਮੈਨੂੰ ਕਹਿਣ ਦਿਓਗੇ, ਬਹੁਤ ਸਾਰੇ ਮੁਲਕਾਂ ਦੇ ਸੂਅਰ ਹੀ ਜਿੱਤ ਜਾਂਦੇ ਨੇ, ਗਊਆਂ ਤਾਂ ਹਾਰ ਜਾਂਦੀਆਂ ਨੇ ਥੋੜ੍ਹੀਆਂ, ਸ਼ੇਰ ਤਾਂ ਹਾਰ ਜਾਂਦੇ ਨੇ ਥੋੜ੍ਹੇ। جمہوریت ایک طرز حکومت ہے کہ جس میں بندوں کو گنا کرتے ہیں تو لا نہیں کرتے. پھر اے مہان شاعر جس نے دیش دی ونڈ تو پہلے ایک قومی ترانہ لکھیا سی, سارے جہاں سے اچھا ہندوستان ہمارا, ہم بلبلیں ہیں اس کے یہ گلستان ہمارا. ان ایک اور قیمتی گل بھی آکھی ہے, جلال پادشاہی ہو شخصی حکومت کنگڈم, جلال پادشاہی ہو یا جمہوری تماشا ہو یا ڈیموکریسی دا تماشا ہوئے یا جمہوریت دا تماشا ہوئے یا شخصی حکومت دا کرشمہ ہوئے, شکتی ہوئے, مان مریادا ہوئے, جلال ہوئے, جلال پادشاہی ہو یا جمہوری تماشا ہو, جدا ہو دین سیاست سے تو رہ جاتی ہے چنگیزی. صرف دھرم نو کڑ دیو, کہندے چاہے شخصی حکومت ہوے کنگڈم ہوے تے چاہے ڈیموکریسی ہوے, صرف دھرم نو کڑ دیو تو حکومت کر رہا ہے چنگیز خان ہلاکو, ہٹلر, موسولینی. پھر ہٹلر کی کرے گا, 2.5 کروڑ بندیاں نو قتل کرے گا, بندیاں نو سکھ دین واسطے 2.5 کروڑ بندیاں نو قتل کرنا ہے, کرانتی لیان واسطے 3 کروڑ بندیاں نو مارنا ہے. ماؤسو تنگ نے 3 کروڑ بندیاں نو مار کے تے 3 کروڑ نو اجاڑ کے کرانتی لیاندی سی چائنا. جلال پادشاہی ہو یا جمہوری تماشا ہو, جدا ہو دین سیاست سے تو رہ جاتی ہے چنگیزی. دھارمک منک دے بند بند کیوں کٹ دیتے گئے؟ ایک کوندہ ہے, کروڑاں دی بھیڑ ادھارمک لوگاں دی. دھارمک منک سولی تے کیوں چڑھیا؟ بڑی بھاری بھیڑ دیکھن والی سی, بھیڑ دیکھ رہی ہے سولی تے چڑھایا جا رہا ہے, بھیڑ ادھارمک لوگاں دی, ایک دھارمک منک نو سولی دیتی جا رہی. بھیڑ پاپیاں دی, ایک دھارمک منک دا چاندنی چونک دے گلا کٹیا جا رہا ہے, شہید کیتا جا رہا ہے. بھیڑ ظالماں دی سی, ایک معصوم بچیاں نو, 2 معصوم بچیاں نو دیواراں چنیا جا رہا ہے. یہ تھوڑے ہوندے نے, کلا ہوندا ہے, کلا بھی ہر شہر دے نہیں ہوندا. میں ایک دفعہ پھر دوران لگا, ہر شہر دے چوٹی دے دھنوان ہون گے اور انہاں نو مان بھی ملے گا دھن کر کے, ہر شہر دے چوٹی دے کاروباری ہون گے, ہر شہر دے دارشنک فلاسفر کلاکار بھی ہون گے, ہر شہر دے راجنیتک ہوندے نے, سائنٹسٹ ہوندے نے, ہر شہر دے لور قانون نو سمجھن واسطے سمجھن والے وکیل بھی ہون گے اور ہون دے نے. ہر شہر دے برہم گیانی نہیں ہوندا, ہر شہر دے سنت نہیں ہوندا, ہر شہر دے کوئی رب نال جڑی ہوئی آتما نہیں ہوندی. اگر ہوندی تے سانوں ارداس وچ شبد ایڈ کرن دی لوڑ نہیں سی, ہے گرو دیو رحمت کر سہی سنت گرمکھ پیارے میل, جنہاں ملیاں تیرا نام چیتے رہ تیری یاد بنے. بہت اوکھا ہے مضمون گرو نو سمجھنا سمجھانا, پربھو نو سمجھنا سمجھانا, بہت باریک مضمون ہے, اتی سوکشم مضمون ہے, اتی سوکشم. اس واسطے چوٹی دا سائنٹسٹ بھی نہیں پہنچ سکیا اتھے جتھے ایک بھگت پہنچ جاندا ہے. پنڈت سور چھترپت راجا, بھگت برابر اور نہ کوئے, کوئی سوربیر, کوئی چھترپتی راجا, کوئی چوٹی دا گیانی, کوئی چوٹی دا دارشنک تے سائنٹسٹ اتھے نہیں پہنچ سکدا جتھے بھگت پہنچ جاندا ہے, جتھے برہم گیانی جو ہے پہنچ جاندا ہے. تو میں پھر عرض کراں, در گھر کی سوجی نہ ہے, گھر ہے پرماتما, در ہے گرو, اور در گھر نالوں الگ نہیں ہوندا, اسے نو در کہندن جو گھر دے نال لگے ہوئے. تے گھر دے جانا ہے در دے چو لنگنا پے گا, در دے ਲੰਘ ਕੇ ਘਰ ਦੇ ਚ ਪ੍ਰਵੇਸ਼ ਮਿਲੇਗਾ। ਦੋ ਸ਼ਬਦ ਮੈਂ ਕਵਾਂ ਖੁਲਾਸਾ, ਫਿਰ ਜੋ ਪ੍ਰਕਾਸ਼ ਦੇ ਰੂਪ ਦੇ ਚ ਪਰਮਾਤਮਾ ਹੈ ਉਹੀ ਸ਼ਬਦ ਦੇ ਰੂਪ ਦੇ ਚ ਗੁਰੂ ਹੈ, ਔਰ ਜੋ ਸ਼ਬਦ ਦੇ ਰੂਪ ਦੇ ਚ ਗੁਰੂ ਹੈ ਉਹੀ ਪ੍ਰਕਾਸ਼ ਦੇ ਰੂਪ ਦੇ ਚ ਪਰਮਾਤਮਾ ਹੈ। ਹੋਰ ਜੋ ਪ੍ਰਕਾਸ਼ ਦੇ ਰੂਪ ਦੇ ਚ ਘਰ ਹੈ ਉਹੀ ਸ਼ਬਦ ਦੇ ਰੂਪ ਦੇ ਚ ਦਰ ਹੈ, ਔਰ ਜੋ ਸ਼ਬਦ ਦੇ ਰੂਪ ਦੇ ਚ ਦਰ ਹੈ ਉਹੀ ਪ੍ਰਕਾਸ਼ ਦੇ ਰੂਪ ਦੇ ਚ ਘਰ ਹੈ। ਜੋ ਪਰਮਾਤਮਾ ਦੇ ਰੂਪ ਦੇ ਚ ਘਰ ਹੈ ਉਹੀ ਗੁਰੂ ਦੇ ਰੂਪ ਦੇ ਚ ਦਰ ਹੈ, ਔਰ ਜੋ ਗੁਰੂ ਦੇ ਰੂਪ ਦੇ ਚ ਦਰ ਹੈ ਉਹੀ ਪਰਮਾਤਮਾ ਦੇ ਰੂਪ ਦੇ ਚ ਘਰ ਹੈ। ਨਾਨਕ ਸੋ ਦੇ ਸਿਮਰਤ ਬੇਦ ਪਾਰ ਬ੍ਰਹਮ ਗੁਰੂ ਨਾਹੀ ਭੇਦ। ਪਾਰ ਬ੍ਰਹਮ ਤੇ ਗੁਰੂ ਦੇ ਚ ਭੇਦ ਨਹੀਂ ਹੈ, ਤੇ ਜੇ ਭੇਦ ਹੀ ਨਹੀਂ ਹੈ ਤਾਂ ਫਿਰ ਇਹ ਦੋ ਨਾਮ ਕਿਉਂ ਨੇ? ਇਹ ਗੁਰੂ, ਇਹ ਪ੍ਰਭੂ, ਇਹ ਪਰਮਾਤਮਾ, ਇਹ ਗੁਰੂ ਹੈ। ਅਗਰ ਭੇਦ ਨਹੀਂ, ਦੋਵੇਂ ਇੱਕ ਨੇ, ਤਾਂ ਫਿਰ ਦੋਹਾਂ ਦਾ ਨਾਮ ਇੱਕ ਹੋਣਾ ਚਾਹੀਦਾ ਹੈ। ਦੋ ਨਾਮ ਨੇ, ਦੋਹਾਂ ਦੀਆਂ ਕਿਰਿਆਵਾਂ ਵੱਖ ਵੱਖ ਨੇ, ਤਾਂ ਫਿਰ ਇਹ ਦੋ ਹਸਤੀਆਂ ਹੋਣੀਆਂ, ਦੋ ਹਸਤੀਆਂ ਨਹੀਂ ਹੈ। ਨਾਨਕ ਸੋ ਦੇ ਸਿਮਰਤ ਬੇਦ ਪਾਰ ਬ੍ਰਹਮ ਗੁਰੂ ਨਾਹੀ ਭੇਦ। ਪਾਰ ਬ੍ਰਹਮ ਤੇ ਗੁਰੂ ਦੇ ਚ ਕੋਈ ਭੇਦ ਨਹੀਂ। ਦਰ ਘਰ ਨੂੰ ਲੱਗਿਆ ਹੋਇਆ, ਘਰ ਦਰ ਦੇ ਨਾਲ ਜੁੜਿਆ ਹੋਇਆ, ਪ੍ਰਭੂ ਗੁਰੂ ਦੇ ਨਾਲ ਜੁੜਿਆ ਹੋਇਆ, ਗੁਰੂ ਪ੍ਰਭੂ ਦੇ ਨਾਲ ਜੁੜਿਆ ਹੋਇਆ। ਇੰਜ ਦਰ ਘਰ ਦੇ ਨਾਲ ਜੁੜਿਆ ਹੋਇਆ, ਘਰ ਦਰ ਦੇ ਨਾਲ ਜੁੜਿਆ। ਸੋ ਦਰ ਕਿਹਾ ਸੋ ਘਰ ਕਿਹਾ। ਇਸ ਦਰ ਤੱਕ ਸਾਡਾ ਤਨ ਜਾਏਗਾ? ਕਤਈ ਨਹੀਂ, ਕਤਈ ਨਹੀਂ, ਤਨ ਜਾ ਹੀ ਨਹੀਂ ਸਕਦਾ। ਨਿਰਾਕਾਰ ਦੇ ਦੇਸ਼ ਇਹ ਆਕਾਰ ਤਨ ਨਹੀਂ ਜਾ ਸਕਦਾ। ਨਿਰੰਕਾਰ ਦਾ ਦੇਸ਼ ਜਿਹਦਾ ਕੋਈ ਆਕਾਰ ਨਹੀਂ, ਚੱਕਰ ਨਹੀਂ, ਚਿਹਨ ਨਹੀਂ, ਰੂਪ ਨਹੀਂ, ਰੰਗ ਨਹੀਂ, ਇਹ ਤਨ ਨਹੀਂ ਜਾ ਸਕਦਾ। ਤਨ ਤਾਂ ਇੱਥੇ ਰਹਿ ਜਾਏਗਾ। ਨਿਰੰਕਾਰ ਦੇ ਦੇਸ਼ ਸਾਡਾ ਮਨ ਜਾ ਸਕਦਾ, ਸਾਡਾ ਮਨ ਜਾ ਸਕਦਾ। ਕਾਰਨ ਇਹ ਮਨ ਆਇਆ ਵੀ ਸਿੱਧਾ ਸਿੱਧੇ ਰੂਪ ਦੇ ਚ ਨਿਰੰਕਾਰ ਤੋਂ ਆਇਆ। ਇਸ ਵਾਸਤੇ ਗੁਰਬਾਣੀ ਕਹਿੰਦੀ ਹੈ ਤਨ ਤੇ ਮਿੱਟੀ, ਇਹ ਮਿੱਟੀ ਇੱਥੇ ਰਹਿ ਜਾਏਗੀ। ਮਨ ਜੋਤ ਹੈ, ਇਹ ਜੋਤ ਦੇ ਚ ਜੋਤ ਹੋ ਸਕਦਾ ਹੈ। ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਸੂਖਸ਼ਮ ਸਰੀਰ ਹੈ, ਇਨਰਲ ਬਾਡੀ ਹੈ, ਸਰੀਰ ਦੇ ਅੰਦਰ ਇੱਕ ਸੂਖਸ਼ਮ ਸਰੀਰ। ਕਈ ਪੁਰਸ਼ ਇਸ ਢੰਗ ਨਾਲ ਵੀ ਜੀਂਦੇ ਨੇ ਔਰ ਇਤਨੀ ਉੱਚੀ ਜ਼ਿੰਦਗੀ ਬਤੀਤ ਕਰਦੇ ਨੇ। ਵਕਤੀ ਤੌਰ 'ਤੇ ਸੂਖਸ਼ਮ ਸਰੀਰ ਦਾ ਸੰਬੰਧ ਅਸਥੂਲ ਸਰੀਰ ਨਾਲ ਤੋੜ ਵੀ ਦਿੰਦੇ ਨੇ, ਕੁਛ ਦਿਨਾਂ ਲਈ, ਕੁਛ ਘੰਟਿਆਂ ਲਈ, ਕੁਛ ਸਮੇਂ ਲਈ। ਸਨਾਤਨ ਜਗ ਦੇ ਮਹਾਨ ਜਗਤਗੁਰੂ ਸ਼ੰਕਰਾਚਾਰੀਆ ਇੱਕ ਮਹੀਨੇ ਆਪਣੇ ਸਰੀਰ 'ਚੋਂ ਨਿਕਲ ਗਏ। ਇਹਨਾਂ ਨੇ ਆਪਣਾ ਸੂਖਸ਼ਮ ਸਰੀਰ, ਜਿਹਨੂੰ ਜੋਤ ਕਹਿੰਦੇ ਨੇ, ਮਨ ਕਹਿੰਦੇ ਨੇ, ਕੱਢ ਦਿੱਤਾ। ਚੇਲਿਆਂ ਨੂੰ ਕਿਹਾ ਇਸ ਸਰੀਰ ਦੀ ਰੱਖਿਆ ਕਰਨੇ, ਮੈਂ ਇੱਕ ਮਹੀਨੇ ਬਾਅਦ ਆਵਾਂਗਾ। ਪਿਛੋਕੜ ਸਾਰੀ ਗਾਥਾ ਨਾ ਸੁਣਾਵਾਂ, ਇਹ ਰਾਮ ਰਾਏ ਵੀ ਕਰ ਲੈਂਦੇ ਸਨ, ਧੰਨ ਗੁਰੂ ਹਰ ਰਾਏ ਸਾਹਿਬ ਜੀ ਦੇ ਸਾਹਿਬਜ਼ਾਦੇ। ਆਪਣੀ ਪਤਨੀ ਨੂੰ ਕਿਹਾ ਮੈਂ 7 ਦਿਨ ਬਾਅਦ ਆਵਾਂਗਾ, ਮੈਂ ਹੋਰ ਮੰਡਲਾਂ ਦੇ ਜਾਣਾ, ਮੇਰੀ ਦੇਹੀ ਦਾ ਖਿਆਲ ਰੱਖੇ, ਮੇਰੇ ਸਰੀਰ ਦਾ ਖਿਆਲ ਰੱਖੇ। ਰਾਮ ਰਾਏ ਮਸੰਦਾ ਨੂੰ ਮੌਕਾ ਮਿਲ ਗਿਆ, ਰਾਮ ਰਾਏ ਦੀ ਦੇਹੀ ਨੂੰ ਅੱਗ ਲਾ ਦੇਈਏ ਤੇ ਆਪਾਂ ਖੁਦ ਗੁਰੂ ਬਣੇ। ਇਹ ਵਿਚਕਾਰ ਰੋੜ ਹੈ, ਇਹਨੂੰ ਹਟਾਓ। ਅਰਥੀ ਸਜਾ ਲਈ, ਅਰਥੀ ਕੱਢਣ ਲੱਗੇ, ਰਾਮ ਰਾਏ ਦੀ ਪਤਨੀ ਜ਼ਾਰੋ ਜ਼ਾਰ ਰੋਂਦੀ ਹੈ, ਦੁਸ਼ਟੋ ਇੱਕ ਹਫ਼ਤਾ ਤੋਂ ਉਡੀਕ ਕਰੋ, ਅੱਜ ਤੇ 3 ਦਿਨ ਹੋਏ ਨੇ, ਮੈਨੂੰ ਕਹੇ ਗਏ ਨੇ 7 ਦਿਨਾਂ ਬਾਅਦ ਮੈਂ ਆਵਾਂਗਾ, ਉਡੀਕ ਕਰੋ। ਨਹੀਂ, ਇਹ ਮਰ ਗਏ ਨੇ, ਇਹ ਮਰ ਗਏ। ਬੜੇ ਉਸਨੇ ਤਰਲੇ ਪਾਏ, ਬੜੇ ਉਸਨੇ ਰੁਦਨ ਕੀਤਾ, ਮਸੰਦਾਂ ਦੀ ਤਾਕਤ ਲੈ ਗਏ ਸ਼ਮਸ਼ਾਨ ਘਾਟ, ਅੱਗ ਲਾ ਦਿੱਤੀ, ਅੱਧਾ ਸਰੀਰ ਜਲ ਗਿਆ, ਰਾਮ ਰਾਏ ਦਾ ਸੂਖਸ਼ਮ ਸਰੀਰ ਆਇਆ। ਪਰ ਪਿੰਜਰਾ ਜਲ ਚੁੱਕਿਆ ਸੀ, ਘਰ ਜਲ ਚੁੱਕਿਆ ਸੀ, ਘਰ ਰਹਿਣ ਦੇ ਲਾਇਕ ਨਹੀਂ ਰਿਹਾ ਸੀ। ਫਿਰ ਵੀ ਉਸ ਸੂਖਸ਼ਮ ਸਰੀਰ ਨੇ ਅਸਥੂਲ ਸਰੀਰ ਦੇ ਪ੍ਰਵੇਸ਼ ਕਰਨ ਦੀ ਪੂਰੀ ਕੋਸ਼ਿਸ਼ ਕੀਤੀ। ਅੱਗ ਉਸ ਸੂਖਸ਼ਮ ਸਰੀਰ ਨੂੰ ਨਹੀਂ ਸਾੜਦੀ, ਪਾਣੀ ਨਹੀਂ ਡੋਬਦਾ। ਉਸ ਸਰੀਰ ਵਿੱਚ ਪ੍ਰਵੇਸ਼ ਕਰਕੇ ਰਾਮ ਰਾਏ ਉੱਚੀ ਆਵਾਜ਼ ਵਿੱਚ ਬੋਲੇ, ਦੁਸ਼ਟੋ ਮਸੰਦੋ, ਤੁਸੀਂ ਮੈਨੂੰ ਜ਼ਿੰਦਾ ਸਾੜਿਆ, ਗੁਰੂ ਤੁਹਾਨੂੰ ਜ਼ਿੰਦਾ ਸਾੜੇਗਾ। ਤੁਸੀਂ ਮੈਨੂੰ ਜ਼ਿੰਦਾ ਜਲਾ ਦਿੱਤਾ, ਗੁਰੂ ਤੁਹਾਨੂੰ ਜ਼ਿੰਦਾ ਜਲਾਏਗਾ। ਇਹਨਾਂ ਸਾਰਿਆਂ ਹੀ ਮਸੰਦਾਂ ਨੂੰ ਡੇਰਾਦੂਨ ਵਿੱਚ ਜ਼ਿੰਦਾ ਜਲਾਇਆ ਗਿਆ ਸੀ। ਇਸ ਤਰ੍ਹਾਂ ਦੀ ਅਨੇਕਾਂ ਘਟਨਾਵਾਂ ਨੇ। ਆਪਾਂ ਜਿਤਨੇ ਬੈਠੇ ਨੇ, ਇਤਨੇ ਸਤਸੰਗ ਦੇ ਵਿੱਚ ਸੂਖਸ਼ਮ ਸਰੀਰ ਹੋਣਗੇ, ਇਤਨੇ ਹੋਣਗੇ। ਕਿਹੜੇ ਸੂਖਸ਼ਮ ਸਰੀਰ? ਪ੍ਰਥਮ ਤੇ ਉਹ ਸਿੱਧ ਪੁਰਸ਼ ਜੋ ਇਸ ਅਸਥੂਲ ਦੇ ਹੀ ਵਿੱਚ ਕਿਧਰੇ ਵੀ ਹੋਣ, ਕਿ ਕਿਸੇ ਸਤਸੰਗ ਨੂੰ ਮਨ ਭਾਉਂਦਾ ਉਹ ਦੇਖ ਲੈਣ ਦੂਰੋਂ, ਅਤੇ ਇਸ ਸਰੀਰ ਨਾਲ ਪਹੁੰਚਣਾ ਬੜਾ ਔਖਾ ਹੋਵੇ, ਸੂਖਸ਼ਮ ਸਰੀਰ ਕੱਢ ਲੈਂਦੇ ਨੇ ਪਹੁੰਚ ਜਾ। ਪ੍ਰਥਮ। ਦੂਸਰਾ, ਜਿਨ੍ਹਾਂ ਦੀ ਮੌਤ ਹੋ ਗਈ, ਸਰੀਰ ਦੀ ਮੌਤ ਹੋ ਗਈ, ਇਹਦੀ ਮੌਤ ਢੇਰੀ ਹੋ ਜਾਂਦਾ, ਮਿੱਟੀ ਹੋ ਜਾਂਦਾ, ਸੂਖਸ਼ਮ ਸਰੀਰ ਨਾ ਜਲਾਇਆ ਜਾਂਦਾ ਨਾ ਢੇਰੀ ਹੁੰਦਾ। ਆਮ ਹਾਲਾਤ ਵਿੱਚ ਸਰੀਰ ਦੀ ਮਿਤੂ ਤੋਂ ਬਾਅਦ ਸੂਖਸ਼ਮ ਸਰੀਰ 13 ਦਿਨਾਂ ਦੇ ਅੰਦਰ ਕਿਧਰੇ ਨਾ ਕਿਧਰੇ ਗਰਭ ਵਿੱਚ ਪ੍ਰਵੇਸ਼ ਕਰ ਜਾਂਦਾ। ਹਰ ਵਕਤ ਮੌਤ ਹੋ ਰਹੀ ਹੈ, ਹਰ ਵਕਤ ਗਰਭ ਵਿੱਚ ਪ੍ਰਵੇਸ਼ ਕਰਨ ਦੀ ਸਹੂਲੀਅਤ ਸੰਸਾਰ ਵਿੱਚ ਮੌਜੂਦ ਹੈ। 13 ਦਿਨਾਂ ਦੇ ਅੰਦਰ ਅੰਦਰ ਇਹ ਸੂਖਸ਼ਮ ਦੇ ਹੀ ਕਿਧਰੇ ਨਾ ਕਿਧਰੇ ਪ੍ਰਵੇਸ਼ ਕਰ ਜਾਂਦੀ। ਜੋ ਆਮ ਸਾਧਾਰਨ ਲੋਕ ਨੇ, ਸਾਧਾਰਨ ਕਿਸ ਨੂੰ ਕਹੋਗੇ? ਸੱਚ ਵੀ ਬੋਲਦੇ ਰਹੇ, ਝੂਠ ਵੀ ਬੋਲਦੇ ਰਹੇ, ਪੁੰਨ ਵੀ ਕਰਦੇ ਰਹੇ, ਪਾਪ ਵੀ ਕਰਦੇ ਰਹੇ, ਸਤਸੰਗ ਵੀ ਕਰਦੇ ਰਹੇ, ਕੁਸੰਗਤ ਵੀ ਕਰਦੇ ਰਹੇ, ਚੱਲ ਕੇ ਗੁਰਬਾਣੀ ਦੀ ਕਥਾ ਵੀ ਸੁਣੀਏ, ਗੁਰਬਾਣੀ ਦਾ ਪਾਠ ਵੀ ਕਰੀਏ, ਗੰਦੇ ਗੀਤ ਵੀ ਅਲਾਪੀਏ, ਕਦਮ ਅੱਗੇ ਚੱਲਦੇ ਰਹੇ, ਕਦਮ ਪਿੱਛੇ ਚੱਲਦੇ ਰਹੇ, ਨਾ ਅੱਗੇ ਗਏ ਨਾ ਪਿੱਛੇ ਗਏ, ਉੱਥੇ ਦੇ ਉੱਥੇ ਇਹਨਾਂ ਨੂੰ ਸਾਧਾਰਨ ਕਹਿੰਦੇ। ਇਹ 13 ਦਿਨਾਂ ਦੇ ਅੰਦਰ ਕਿਧਰੇ ਨਾ ਕਿਧਰੇ ਗਰਭ ਵਿੱਚ ਪ੍ਰਵੇਸ਼ ਕਰ ਜਾਂਦੇ। ਜਿਹੜੇ ਅਸਾਧਾਰਨ, ਸਾਧਾਰਨ ਨਹੀਂ ਨੇ, ਅਸਾਧਾਰਨ। ਅਸਾਧਾਰਨ ਕੌਣ? ਬੜਾ ਭਜਨ ਕੀਤਾ ਹੈ, ਬੜਾ ਨਾਮ ਜਪਿਆ, ਬੜੀ ਸੇਵਾ ਕੀਤੀ ਹੈ, ਬੜੀ ਬੰਦਗੀ ਕੀਤੀ ਹੈ, ਲੇਕਿਨ ਮੋਕਸ਼ ਗਤੀ ਤੱਕ ਨਹੀਂ ਪਹੁੰਚ ਸਕੇ, ਦਰ ਤੱਕ ਨਹੀਂ ਪਹੁੰਚ ਸਕੇ, ਘਰ ਤੱਕ ਨਹੀਂ ਪਹੁੰਚ ਸਕੇ, ਰਸਤੇ 'ਚ ਹੀ ਰਹਿ ਗਏ। ਦਰ ਦੀ ਸਮਝ ਨਹੀਂ ਸੀ, ਸਮਝ ਸੀ, ਘਰ ਦੀ ਸਮਝ ਨਹੀਂ ਸੀ, ਸਮਝ ਸੀ, ਫਿਰ ਕਿਉਂ ਨਹੀਂ ਪਹੁੰਚੇ? ਵਾਟ ਲੰਬੀ ਹੈ, ਪੈਂਡਾ ਬਿਖੜਾ ਹੈ। ਤੁਸੀਂ ਆਖੋਗੇ ਉਹ ਰਸਤਾ ਕਿਹੜਾ ਹੈ, ਉਹ ਪੈਂਡਾ ਕਿਹੜਾ ਹੈ? ਹੁਣ ਮੈਂ ਅਰਜ਼ ਕਰਾਂ, ਉਹ ਚੱਲਣ ਦੇ ਨਾਲ ਹੀ ਰਸਤਾ ਬਣਦਾ, ਉਂਝ ਕੋਈ ਨਹੀਂ, ਉਂਝ ਕੋਈ ਨਹੀਂ। ਦੋ ਪੰਕਤੀਆਂ ਮੈਂ ਤੁਹਾਨੂੰ ਸਰਵਣ ਕਰਾਵਾਂ। ਗੁਰਮੁਖ ਖੋਜ ਅਗਮ ਹੈ ਜਿਉਂ ਜਲ ਅੰਦਰ ਮੀਨ ਫਿਰੰਦਾ, ਗੁਰਮੁਖ ਖੋਜ ਅਲਕ ਹੈ ਜਿਉਂ ਆਕਾਸ਼ੇ ਪੰਖ ਉਡੰਦਾ, ਮੱਛੀ ਜੈਸੇ ਪਾਣੀ ਵਿੱਚ ਚੱਲਦੀ ਹੈ ਉਹਦੇ ਚੱਲਣ ਨਾਲ ਰਸਤਾ ਬਣਦਾ, ਉਂਝ ਕੋਈ ਰਸਤਾ ਨਹੀਂ, ਕੋਈ ਰਸਤਾ ਨਹੀਂ, ਚੱਲਦੀ ਹੈ ਅਤੇ ਰਸਤਾ ਬਣਦਾ, ਉਂਝ ਨਹੀਂ ਹੈ। ਪੰਛੀ ਆਕਾਸ਼ ਦੇ ਜਦ ਉੱਡਦਾ ਹੈ, ਉੱਡਦਿਆਂ ਹੀ ਮਾਰਗ ਬਣਦਾ ਹੈ, ਉਂਝ ਕੋਈ ਮਾਰਗ ਨਹੀਂ ਹੈ। ਗੁਰਮੁਖ ਅਭਿਆਸੀ ਜੈਸੇ ਵਾਹਿਗੁਰੂ ਵਾਹਿਗੁਰੂ ਜਪਦਾ ਹੈ, ਜਪਣ ਨਾਲ ਰਸਤਾ ਬਣਦਾ ਹੈ, ਉਂਝ ਕੋਈ ਰਸਤਾ ਨਹੀਂ, ਕੋਈ ਰਸਤਾ ਜਪਦੇ ਹੀ ਰਸਤਾ ਬਣੇ। ਗੁਰਮੁਖ ਖੋਜ ਅਗਮ ਹੈ, ਜਿਉਂ ਜਲ ਅੰਦਰ ਮੀਨ ਫਿਰੰਦ, ਮੱਛੀ ਚੱਲ ਪਈ ਰਸਤਾ ਬਣਦਾ ਗਿਆ। ਇਹਨੇ ਜਪ ਆਰੰਭ ਕਰ ਦਿੱਤਾ ਹੈ ਅੰਮ੍ਰਿਤ ਵੇਲੇ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇਹ ਜਪਣਾ ਵਿਅਰਥ ਨਹੀਂ ਜਾਏਗਾ, ਇੱਕ ਤਿਲ ਨਹੀਂ ਬਣੇਗਾ ਹਲੇ, ਵਿਅਰਥ ਨਹੀਂ ਜਾਏਗੀ, ਰਸਤਾ ਬਣੇਗਾ। ਇਹ ਗੱਲ ਵੱਖਰੀ ਹੈ ਕਿ ਜੀਵਨ ਰਸਤੇ 'ਚ ਹੀ ਰਹਿ ਜਾਏ ਜਾਂ ਘਰ ਪਹੁੰਚੇ। ਜਿਹੜੇ ਚੱਲ ਤੇ ਪਏ ਪਰ ਰਸਤੇ 'ਚ ਹੀ ਰਹਿ ਗਏ, ਘਰ ਤੱਕ ਨਾ ਪਹੁੰਚੇ, ਇਹਨਾਂ ਨੂੰ ਅਸਾਧਾਰਨ ਕਹਿੰਦੇ ਨੇ। ਇਹ ਸਾਧਾਰਨ ਲੋਕ ਨਹੀਂ ਨੇ, ਅਸਾਧਾਰਨ ਨੇ। ਇਹ ਸੂਖਸ਼ਮ ਦੇ ਹੀ ਬਹੁਤ ਜਲਦ ਜਨਮ ਨਹੀਂ ਲੈਂਦੀ। ਇਹ ਸੂਖਸ਼ਮ ਸਰੀਰ ਬਹੁਤ ਛੇਤੀ ਗਰਭ ਦੇ 'ਚ ਪ੍ਰਵੇਸ਼ ਨਹੀਂ ਕਰਦਾ। ਕਿਉਂ? ਜਿਤਨੀ ਵਾਟ ਇਸਨੇ ਤੈਅ ਕੀਤੀ ਹੈ ਚੱਲ ਚੱਲ ਕੇ, ਇਤਨੇ ਹੀ ਸੰਸਕਾਰਾਂ ਵਾਲੀ ਕੋਈ ਮਾਂ ਹੋਵੇ ਤਾਂ ਗਰਭ ਦੇ 'ਚ ਪ੍ਰਵੇਸ਼ ਕਰਨਗੇ, ਵਰਨਾ ਨਹੀਂ। ਇਸ ਤਰ੍ਹਾਂ ਦੀ ਕੋਈ ਮਾਂ ਹੋਵੇ ਜਿਹੜੇ ਉਹਨਾਂ ਕੋਲ ਸੰਸਕਾਰ ਨੇ ਚੱਲ ਚੱਲ ਕੇ, ਜੋ ਉਹਨਾਂ ਨੂੰ ਅਨੁਭਵ ਮਿਲਿਆ। ਦੂਸਰੇ ਅਸਾਧਾਰਨ ਕੌਣ? ਜੈਸੇ 2.5 ਕਰੋੜ ਬੰਦਿਆਂ ਦਾ ਕਾਤਲ ਹੈ ਹਿਟਲਰ, ਔਰੰਗਜ਼ੇਬ ਆਪਣੇ 3 ਭਰਾਵਾਂ ਨੂੰ ਮਾਰ ਕੇ, ਭਤੀਜਿਆਂ ਨੂੰ ਮਾਰ ਕੇ, ਆਪਣੇ ਪਿਓ ਨੂੰ ਜੇਲ੍ਹ ਦੇ 'ਚ ਪਾ ਕੇ ਸਿੰਘਾਸਣ 'ਤੇ ਬੈਠਾ ਹੈ। ਇਹ ਕੰਮ ਕੋਈ ਉਹ ਕਰ ਸਕਦਾ ਜਿਹਦੇ ਕੋਲ ਦਿਲ ਨਹੀਂ ਪੱਥਰ ਹੋਵੇ, ਦਿਮਾਗ ਨਾ ਜੜ ਹੋਵੇ, ਮਨੁੱਖ ਨਾ ਵੈਸ਼ੀ ਹੋਵੇ, ਦਰਿੰਦਾ ਹੋਵੇ, ਉਹ ਕਰ ਸਕਦਾ। ਭਤੀਜਿਆਂ ਨੂੰ ਵੀ ਮਾਰ ਦਿਓ, ਭਰਾਵਾਂ ਨੂੰ ਵੀ ਮਾਰ ਦਿਓ, ਬੁੱਢੇ ਪਿਓ ਨੂੰ ਵੀ ਜੇਲ੍ਹ ਵਿੱਚ ਤੜਪਾ ਕੇ ਮਾਰੋ। ਵੱਡੀ ਭੈਣ ਜਹਾਂ ਆਰਾ ਆਈ, ਉਹਨੂੰ ਜਦ ਪਤਾ ਚੱਲਿਆ ਕਿ ਦਾਰੇ ਨੂੰ ਵੀ ਮਾਰ ਦਿੱਤਾ ਹੈ, ਸੁਣਿਆ ਸੀ ਉਸਨੇ ਪਹਿਲੇ ਸ਼ੁਜਾ ਨੂੰ ਮਾਰ ਦਿੱਤਾ ਹੈ, ਮੁਰਾਦ ਨੂੰ ਮਾਰ ਦਿੱਤਾ ਹੈ, ਪਰ ਜਦ ਹੁਣ ਪਤਾ ਚੱਲਿਆ ਦਾਰੇ ਨੂੰ ਵੀ ਮਾਰ ਦਿੱਤਾ ਹੈ। ਦਾਰਾ ਬੜਾ ਨੇਕ ਤਬੀਅਤ ਇਨਸਾਨ ਸੀ, ਦਾਨੀ ਮਿਜ਼ਾਜ ਸੀ, ਔਰ ਗਿਆਨੀ ਸੀ, ਸ਼ਾਇਰ ਸੀ, ਕਵੀ ਸੀ, ਵਿਦਵਾਨ ਸੀ, ਸੂਫੀ ਫਕੀਰਾਂ ਦੀ ਜ਼ਿਆਦਾ ਸੰਗਤ ਵਿੱਚ ਰਹਿੰਦਾ ਸੀ, ਫਕੀਰ ਤਬੀਅਤ ਇਨਸਾਨ ਸੀ। ਜਹਾਂ ਆ ਰਹਾ ਇਹ ਵੱਡੀ ਭੈਣ ਇਸ ਬਿਰਾਹ ਨਾਲ ਬੜਾ ਪਿਆਰ ਕਰਦੀ ਸੀ, ਔਰ ਬੜੀਆਂ ਦੁਆਵਾਂ ਦਿੰਦੀ ਸੀ, ਤੂੰ ਖੁਦਾ ਦੇ ਮਾਰਗ 'ਤੇ ਚੱਲੇ ਹੈ, ਖੁਦਾ ਤੈਨੂੰ ਆਪਣੇ ਘਰ ਤੱਕ ਪਹੁੰਚਾਵੇ, ਤੈਨੂੰ ਪੂਰੇ ਬੋਧ ਹਾਸਲ ਹੋਵੇ। ਪਰ ਜਦ ਪਤਾ ਚੱਲਿਆ ਬੜੀ ਬੇਦਰਦੀ ਨਾਲ ਔਰੰਗਜ਼ੇਬ ਨੇ ਦਾਰੇ ਨੂੰ ਵੀ ਕਤਲ ਕਰ ਦਿੱਤਾ। ਰੋਂਦੀ ਹੋਈ ਆਈ ਔਰੰਗਜ਼ੇਬ ਕੋਲ, ਪਹਿਲੇ ਤਾਂ ਬੜੀ ਤਾੜਨਾ ਕੀਤੀ, ਮੂਰਖਾ ਤੂੰ ਇਹ ਕੀ ਕੀਤਾ, ਮਾਸੂਮ ਬਿਰਾਹ, ਖੁਦਾ ਤਰਸ ਬਿਰਾਹ, ਖੁਦਾ ਸ਼ਨਾਸ ਜੋ ਸੀ, ਔਰ ਬੜਾ ਫੈਜ਼ ਦਿਲ ਬੰਦਾ, ਫਿਆਜ਼ ਦਿਲ ਬੰਦਾ, ਬੜਾ ਦਾਨੀ ਮਿਜ਼ਾਜ ਦਾ, ਤੂੰ ਉਹਨੂੰ ਵੀ ਮਾਰ ਦਿੱਤਾ। ਕਹਿੰਦੇ ਅੰਦਰ ਇਤਨਾ ਜੋਸ਼ ਆਇਆ, ਜਹਾਂ ਆਰਾ ਨੇ ਹੱਥ ਚੁੱਕ ਲਿਆ ਔਰੰਗਜ਼ੇਬ ਨੂੰ ਮਾਰਨ ਵਾਸਤੇ, ਇਹ ਤੂੰ ਕੀ ਕੀਤਾ। ਔਰੰਗਜ਼ੇਬ ਨੇ ਉਸੇ ਵਕਤ ਉਹਦੀ ਗੁੱਤ ਪਕੜੀ, ਘਸੀਟ ਕੇ ਲੈ ਗਿਆ ਜਿਸ ਕਮਰੇ ਦੇ 'ਚ ਪਿਓ ਬੰਦ ਸੀ, ਨਾਲ ਦੇ ਕਮਰੇ 'ਚ ਉਹਨੂੰ ਬੰਦ ਕੀਤਾ। 7 ਸਾਲ ਵਿਚਾਰੀ ਜੇਲ੍ਹ ਦੇ 'ਚ ਰਹੀ ਹੈ। ਇਹ ਕੰਮ ਕੋਈ ਉਹ ਕਰ ਸਕਦਾ ਜਿਹਦੇ ਕੋਲ ਦਿਲ ਨਹੀਂ ਪੱਥਰ ਹੋਵੇ, ਜਿਹਦੇ ਕੋਲ ਦਿਮਾਗ ਨਹੀਂ ਸਿਰਫ ਜੜ ਭੂਸਾ ਹੋਵੇ, ਕੁਛ ਵੀ ਨਹੀਂ, ਕੁਛ ਵੀ ਨਹੀਂ। ਐਸੇ ਮਨੁੱਖਾਂ ਦਾ ਜਲਦੀ ਜਨਮ ਨਹੀਂ ਆਉਂਦਾ, ਹਿਟਲਰ ਜੈਸਿਆਂ ਦਾ ਜਲਦੀ ਜਨਮ ਨਹੀਂ ਆਉਂਦਾ, ਹਰਨਾਕਸ ਜੈਸਿਆਂ ਦਾ ਜਲਦੀ ਜਨਮ ਨਹੀਂ ਆਉਂਦਾ। ਕਿਤਨਾ ਮੂੜ, ਕਿਤਨਾ ਚੇਤ, ਪਸ਼ੂਆਂ ਨੂੰ ਮਾਤ ਕਰ ਗਿਆ 7 ਸਾਲ ਦੇ ਪ੍ਰਹਿਲਾਦ ਨੂੰ, ਮਾਸੂਮ ਬੱਚਾ ਹੈ। ਹਰਨਾਕਸ ਕਹਿੰਦਾ ਤੂੰ ਜਪਿਆ ਕਰ, ਜਲ ਹਰਨਾਕਸ, ਥਲ ਹਰਨਾਕਸ, ਤਾਂ ਕਿ ਤੈਨੂੰ ਵੇਖ ਕੇ ਹੋਰ ਬੱਚੇ ਵੀ ਜਪਣ, ਅਤੇ ਅਸੀਂ ਨਿਰੰਕਾਰ ਕਰਕੇ ਦੁਨੀਆਂ ਦੇ 'ਚ ਜਾਣੇ ਜਾਈਏ। ਨਿਰੰਕਾਰ ਹੋਣ ਦੀ ਤੋਫੀਕ ਮਨੁੱਖ ਨੂੰ ਨਿਰੰਕਾਰ ਨੇ ਦਿੱਤੀ ਹੈ, ਧਿਆਨ ਨਾਲ ਸੁਣਨਾ। ਨਿਰੰਕਾਰ ਹੋਣ ਦੀ ਉਮੰਗ ਤੇ ਤੜਪ ਵੀ ਮਨੁੱਖ ਨੂੰ ਦਿੱਤੀ ਹੈ। ਮਨੁੱਖ ਐਸਾ ਜੀਵਨ ਚਾਹੁੰਦਾ ਜਿਹਦੇ ਚ ਮੌਤ ਨਾ ਹੋਵੇ। ਐਸਾ ਜੀਵਨ ਕੇਵਲ ਪਰਮਾਤਮਾ ਕੋਲ ਹੈ ਜਿਹਦੇ ਕੋਲ ਮੌਤ ਨਹੀਂ। ਮਨੁੱਖ ਐਸਾ ਰਸ ਚਾਹੁੰਦਾ ਜੋ ਕਦੀ ਬੇਰਸ ਨਾ ਹੋਵੇ। ਤੋ ਐਸਾ ਮਹਾਰਸ ਤੇ ਪਰਮਾਤਮਾ ਹੀ ਹੈ। ਮਨੁੱਖ ਐਸਾ ਸੁੱਖ ਚਾਹੁੰਦਾ ਹੈ ਜੋ ਕਦੀ ਦੁੱਖ ਦੇ ਚ ਨਾ ਬਦਲੇ। ਐਸਾ ਸੁੱਖ ਤੇ ਕੇਵਲ ਪਰਮਾਤਮਾ। ਮਨੁੱਖ ਐਸੀ ਸ਼ਕਤੀ ਚਾਹੁੰਦਾ ਹੈ ਜੋ ਕਦੀ ਕਮਜ਼ੋਰੀ ਦੇ ਚ ਨਾ ਬਦਲੇ। ਉਸ ਮਹਾਂਸ਼ਕਤੀ ਦਾ ਨਾਂ ਹੀ ਤੇ ਪਰਮਾਤਮਾ ਹੈ। ਔਰ ਕੀ ਹੈ? ਮਨੁੱਖ ਪਰਮਾਤਮਾ ਹੋਣਾ ਚਾਹੁੰਦਾ ਹੈ, ਹੋਣਾ ਚਾਹੁੰਦਾ ਹੈ। ਪਰਮਾਤਮਾ ਹੋਣ ਦੀ ਸੌਗਾਤ ਪਰਮਾਤਮਾ ਨੇ ਹਰ ਮਨੁੱਖ ਨੂੰ ਦਿੱਤੀ ਹੈ, ਹਰ ਇੱਕ ਨੂੰ ਦਿੱਤੀ ਹੈ। ਕਿਸ ਤਰ੍ਹਾਂ? ਪਰਮਾਤਮਾ ਵੇਖਦਾ ਹੈ, ਸਭ ਕੁਛ ਵੇਖਦਾ ਹੈ, ਮਨੁੱਖ ਵੀ ਵੇਖਦਾ ਹੈ। ਇਹ ਗੱਲ ਵੱਖਰੀ ਹੈ, ਸਭ ਕੁਝ ਨੂੰ ਵੇਖਣ ਦੀ ਤੌਫੀਕ ਨਹੀਂ ਪਰ ਵੇਖਦਾ। ਪਰਮਾਤਮਾ ਸੁਣਦਾ ਹੈ, ਪੇਖਤ ਸੁਨਤ ਸਦਾ ਹੈ ਸੰਗੇ, ਮੈਂ ਮੂਰਖ ਜਾਣਿਆ ਦੂਰੀ ਦੇ। ਸਦਾ ਵੇਖਦਾ ਪਿਆ, ਸਭ ਨੂੰ ਵੇਖਦਾ ਪਿਆ, ਸਭ ਨੂੰ ਸੁਣਦਾ ਪਿਆ, ਸਦਾ ਸੁਣਦਾ ਪਿਆ। ਠਾਕਰ ਹਮਰਾ ਸਦ ਬੋਲਨਤਾ, ਸਦਾ ਬੋਲਦਾ ਪਿਆ ਔਰ ਉਹਦਾ ਬੋਲ ਸਾਰੀ ਦੁਨੀਆਂ ਵਿੱਚ ਗੂੰਜ ਰਿਹਾ। ਅਨਾਹਦ ਨਾ ਮਨੁੱਖ ਵੀ ਸੁਣਦਾ, ਵੇਖਦਾ, ਮਨੁੱਖ ਵੀ ਸਮਝਦਾ ਪਰ ਸੀਮਤ ਹੈ। ਮਨੁੱਖ ਵੀ ਜਾਣਦਾ ਹੈ ਪਰ ਸੀਮਤ ਹੈ। ਇਹ ਅਸੀਮ ਹੋਣਾ ਚਾਹੁੰਦਾ ਹੈ, ਅਸੀਮ ਤੋਂ ਕੇਵਲ ਪਰਮਾਤਮਾ ਹੀ ਹੈ। ਮਨੁੱਖ ਪਰਮਾਤਮਾ ਹੋਣਾ ਚਾਹੁੰਦਾ ਹੈ, ਪਰਮਾਤਮਾ ਹੋਣ ਦੀ ਇਸ ਦੇ ਅੰਦਰ ਭੁੱਖ ਹੈ। ਔਰ ਇੰਜ ਕਹਿ ਲਓ, ਸ਼ਾਇਦ ਪਰਮਾਤਮਾ ਨਹੀਂ ਪਾਈ ਹੈ। ਔਰ ਐਸਾ ਹੋ ਸਕੇ, ਪਰਮਾਤਮਾ ਹੋ ਸਕੇ, ਐਸੀ ਤੌਫੀਕ ਵੀ ਪਰਮਾਤਮਾ ਨੇ ਦਿੱਤੀ ਹੈ। ਸ਼ਾਇਦ ਇਸੇ ਵਾਸਤੇ ਜ਼ਫਰ ਕਹਿੰਦਾ ਹੈ, ਬਣਾਇਆ ਐ ਜ਼ਫਰ ਖਾਲਿਕ ਨੇ ਕਬ, ਇਨਸਾਨ ਸੇ ਬੜਕਰ ਮਲਿਕ ਕੋ, ਦੇਵ ਕੋ, ਜਿਨ ਕੋ, ਪਰੀ ਕੋ, ਹੂਰੇ ਗਿਲਮਾ ਕੋ। ਮਨੁੱਖ ਤੋਂ ਵੱਧ ਪਰਮਾਤਮਾ ਨੇ ਕਿਸੇ ਨੂੰ ਨਹੀਂ ਬਣਾਇਆ, ਕਿਉਂਕਿ ਮਨੁੱਖ ਦਾ ਹੀ ਭਵਿਸ਼ ਹੈ ਪਰਮਾਤਮਾ ਹੋਣਾ। ਪਸ਼ੂਆਂ ਦਾ ਭਵਿਸ਼ ਅਜੇ ਮਨੁੱਖ ਹੋਣਾ ਹੈ, ਬਨਸਪਤੀ ਦਾ ਭਵਿਸ਼ ਅਜੇ ਪਸ਼ੂ ਹੋਣਾ ਹੈ, ਪੱਥਰਾਂ ਦਾ ਭਵਿਸ਼ ਤੇ ਅਜੇ ਬਨਸਪਤੀ ਹੋਣਾ ਹੈ। ਕੇਵਲ ਮਨੁੱਖ ਦਾ ਭਵਿਸ਼ ਹੈ ਪਰਮਾਤਮਾ ਹੋਣਾ। ਫਰਵਰੀ ਦਾ ਮਹੀਨਾ ਪਿਛਲਿਆ, ਇਸ ਸਾਲ ਦੇ ਜੋ ਲੰਘਿਆ, ਮੈਂ ਕਾਨਪੁਰ ਦੇ ਸੀ, ਸੱਜਣ ਮਿੱਤਰ ਨਾਲ ਸਨ। ਅੰਮ੍ਰਿਤ ਵੇਲੇ ਮੈਂ ਨਿਤਨੇਮ ਵਿਆਹ ਕਰਾਂ ਅਤੇ ਫੋਨ ਆਈ ਦਿੱਲੀ ਤੋਂ। ਮੈਂ ਕਿਹਾ ਖੈਰ ਹੋਵੇ, ਸਹੀ ਹੈ ਅੰਮ੍ਰਿਤ ਵੇਲੇ 4:30 ਕਿ ਕੌਣ ਫੋਨ ਕਰਦਾ। ਦਿੱਲੀ ਤੋਂ ਇੱਕ ਨੌਜਵਾਨ ਪੁੱਛਣਾ ਚਾਹੁੰਦਾ ਮੈਨੂੰ, ਕੋਈ ਮਸਕੀਨ ਜੀ, ਸੁਣਿਆ ਤੁਸੀਂ ਭਵਿਸ਼ ਵਕਤਾ ਹੋ, ਭਵਿਸ਼ ਜਾਣਦੇ ਹੋ? ਮੈਂ ਕਿਹਾ ਹਾਂ ਜਾਣਨਾ, ਭਵਿਸ਼ ਵਕਤਾ, ਭਵਿਸ਼ ਜਾਣਨਾ। ਕਹਿਣ ਲੱਗਿਆ ਕਿ ਫਿਰ ਹੁਣ ਤੁਸੀਂ ਆ ਰਹੇ ਹੋ ਨਾ ਦਿੱਲੀ? ਕੀ ਬਾਈ, ਸੰਤ ਬਾਬਾ ਅਤਰ ਸਿੰਘ ਜੀ ਦੀ ਬਰਸੀ ਅਤੇ ਮੈਂ ਪਹੁੰਚਣਾ ਸੀ, ਤੁਸੀਂ ਆ ਰਹੇ ਹੋ, ਅਸੀਂ ਪੋਸਟਰ ਭਰੇ ਨੇ, ਅਸੀਂ ਤੁਹਾਡੇ ਕੋਲ ਆਵਾਂਗੇ ਆਪਣਾ ਭਵਿਸ਼ ਜਾਣਨ ਵਾਸਤੇ। ਮੈਂ ਕਿਹਾ ਉਦੋਂ ਤਾਂ ਗੱਲ ਬਹੁਤ ਲੰਬੀ ਹੋ ਜਾਏਗੀ, ਬਹੁਤ ਦਿਨ ਪਏ ਨੇ, ਮੈਂ ਤੁਹਾਨੂੰ ਹੁਣੇ ਹੀ ਭਵਿਸ਼ ਦੱਸ ਦਿੰਦਾ, ਤੁਸੀਂ ਹੁਣੇ ਹੀ ਪੁੱਛ ਲਓ। ਕਹਿੰਦੇ ਹੁਣੇ ਹੀ ਦੱਸ ਦਿਓਗੇ ਫੋਨ 'ਤੇ ਦੱਸ ਦਿਓਗੇ? ਮੈਂ ਕਿਹਾ ਹੁਣੇ ਹੀ ਦੱਸ ਦਿਆਂਗਾ। ਤਾਂ ਮੇਰਾ ਭਵਿਸ਼ ਕੀ ਹੈ? ਮੈਂ ਕਿਹਾ ਕੇਵਲ ਤੇਰਾ ਹੀ ਨਹੀਂ, ਤੇਰੇ ਸਾਰੇ ਪਰਿਵਾਰ ਦਾ, ਸਾਰੇ ਸੰਸਾਰ ਦੇ ਮਨੁੱਖਾਂ ਦਾ ਇੱਕੋ ਹੀ ਭਵਿਸ਼ ਹੈ, ਪਰਮਾਤਮਾ ਹੋਣਾ, ਹੋਰ ਕੋਈ ਭਵਿਸ਼ ਨਹੀਂ। ਚੰਗਾ ਪਰਿਵਾਰ ਮਿਲ ਗਿਆ, ਤ੍ਰਿਪਤੀ ਨਹੀਂ ਮਿਲੇਗੀ। ਚੰਗਾ ਕਾਰੋਬਾਰ ਮਿਲ ਗਿਆ, ਪਰੇਸ਼ਾਨੀਆਂ ਨਹੀਂ ਜਾਣਗੀਆਂ। ਬੜੀ ਧਨ ਸੰਪਦਾ ਮਿਲ ਗਈ, ਰਹਿਣ ਨੂੰ ਉੱਚਾ ਮਹਿਲ ਮਕਾਨ ਮਿਲ ਗਿਆ, ਬੇਚੈਨੀ ਨਹੀਂ ਜਾਏਗੀ। ਬੜਾ ਬੈਂਕ ਬੈਲੈਂਸ ਹੋ ਗਿਆ, ਨੋਟਾਂ ਦੇ ਅੰਬਾਰ ਲੱਗ ਗਏ ਨੇ, ਵਿਆਕੁਲਤਾ ਨਹੀਂ ਜਾਏਗੀ, ਦੁੱਖ ਨਹੀਂ ਜਾਏਗਾ, ਦੁੱਖ ਨਹੀਂ ਜਾਏਗਾ, ਬੇਚੈਨੀ ਨਹੀਂ ਜਾਏਗੀ, ਪਰੇਸ਼ਾਨੀ ਨਹੀਂ ਜਾਏਗੀ, ਚਿੰਤਾ ਨਹੀਂ ਜਾਏਗੀ। ਇਹ ਸਭ ਕੁਝ ਉਦੋਂ ਮਿਟਣਗੇ ਜਿਸ ਦਿਨ ਪਰਮਾਤਮਾ ਮਿਲੇਗਾ, ਉਸ ਤੋਂ ਪਹਿਲੇ ਨਹੀਂ। दुख भी बनया रहेगा, संताप भी बनया रहेगा कि होया तू चोटी दा धनवान होया, दुख भी बनया रहेगा, चिंता भी बनी रहेगी कि होया तू दार्शनिक ते फिलासफर होवे, दुख भी बनया रहेगा, कलेश भी बनया रहेगा कि होया तू बहुत वड्डा शक्तिशाली राजनैतिक हो जाए, धनवान हो जाए, कि होया तेरा महल उच्चा हो गया, मकान बहुत वड्डा हो गया, दिल दी व्याकुलता नहीं जाएगी। ये सब कुछ उस दिन मिटेगा जिस दिन तो परमात्मा हो जाएगा। हर जन ऐसा चाहिए जैसा हरि ही होए। भगत कबीर ऐलानिया कहंदे ने, बिगड़ियो कबीरा राम धोआई, साच भयो अन कते न जाए। कहंदा संतां दी संगत दे आपां ऐसे तब्दील होए की हो गए, सच हो गए। हुण सच ते परमात्मा, तो कबीर कहंदे ने होवेगा परमात्मा सच, आपां वी सच हो गए। ध्यान नाल सुनना, बिगड़ियो कबीरा राम दोहाई, साच भयो अन कते न जाई, मैं सच हो गया। अब तो जाए चढ़े सिंहासन, मिले हैं सारंग पानी, राम कबीरा एक भय है कोई ना सके पछानी, मैं कर सारे मनुखां दा एक कोई भविष्य है, राम हो जाना, भगवान हो जाना, परमात्मा हो जाना। ते परमात्मा होण दे वसीले परमात्मा ने बख्शे हुए ने, सारिआं नूं दित्ते हुए ने, सीमित ने, ये असीम हो सकते ने। उन्हों याद कर करके किवें उसनों याद करिए, पहले दर तक पहुंची है, फिर दर ने ही घर दे प्रवेश करा देना। इतनी सेवा इस वक्त कबूल करनी, प्रवान करनी सारिआं दा और मुखी सजणा दा, बार बार धन्यवाद। फुल चुकदी शमा, वाहेगुरु जी का खालसा।
2: You're listening to KRPI 1550 Radio, Ferndale, Washington. 1550 KRPI Radio te chal raha hai live from Guru Nanak Sikh Gurdwara Sahib, Scott Road, Surrey.

ਤੇ ਜੋਤੀ ਜੋ ਸਮਾਏ ਸਨ ਅੱਜ ਸਤਿਗੁਰਾਂ ਦਾ ਜੋਤੀ ਜੋ ਸਮਾਉਣ ਦਾ ਪੁਰਬ ਹੈ। ਵੱਧ ਤੋਂ ਵੱਧ ਬਾਣੀ ਪੜ੍ਹ ਕੇ ਸਤਿਗੁਰਾਂ ਦੀ ਗੁਰਬਾਣੀ ਦੀ ਸੇਧ ਲੈ ਕੇ ਆਪਣੇ ਜੀਵਨ ਨੂੰ ਸਫਲ ਬਣਾਉਣ ਦਾ ਯਤਨ ਕਰੀਏ। ਧਰਮ ਦੀ ਕਿਰਤ ਕਰਦੇ ਹੋਏ ਨਾਮ ਜਪ ਕੇ ਵੰਡ ਛੱਕ ਕੇ ਸਤਿਗੁਰ ਜੀ ਇਹ ਬਰਕਤਾਂ ਬਖਸ਼ਿਸ਼ ਕਰਨ ਜੀ। ਗੁਰੂ ਘਰ ਵਿਖੇ 4 ਤਰੀਕ ਨੂੰ ਨਿਸ਼ਾਨ

0: ਆਸ ਰਹਿੰਦੀਆਂ ਹੋਈਆਂ ਬੇਅੰਤ ਬੇਅੰਤ ਭੁੱਲਾਂ ਬਖਸ਼ ਲੈਣੀਆਂ ਜੀ, ਅੱਗੇ ਤੋਂ ਸਮਤ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਪਿਆਰੀ ਸਾਧ ਸੰਗਤ ਜੀ, ਆਓ ਸਭ ਤੋਂ ਪਹਿਲਾਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆਪਣੀਆਂ ਮਨ ਬਿਰਤੀਆਂ ਜੋੜਦੇ ਹੋਏ ਪਿਆਰ ਅਤੇ ਸਤਿਕਾਰ ਦੇ ਨਾਲ ਫਤਿਹ ਬੁਲਾਈਏ ਅਤੇ ਆਪਣੇ ਮਨਾਂ ਦੀ ਹਾਜ਼ਰੀ ਲਵਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦਾ ਕੋਟਾਨਕੋਟ ਧੰਨਵਾਦ ਹੈ ਜਿਨ੍ਹਾਂ ਨੇ ਬਖਸ਼ਿਸ਼ ਕਰਕੇ, ਰਹਿਮਤ ਕਰਕੇ ਸਾਨੂੰ ਸਾਰਿਆਂ ਨੂੰ ਆਪਣੀ ਨਿੱਘੀ ਗੋਦ ਦੇ ਵਿੱਚ ਲੈ ਕੇ ਆਉਂਦਾ ਹੈ ਅਤੇ ਆਪਣਾ ਅੰਮ੍ਰਿਤਮਈ ਨਾਮ ਗੁਰਮੰਤਰ ਦੇ ਦੁਆਰਾ, ਗੁਰਮੰਤਰ ਰਸਨਾ ਦੇ ਦੁਆਰਾ ਜਪਣ ਦਾ ਸੁਭਾਗਾ ਸਮਾਂ ਬਖਸ਼ਿਸ਼ ਕੀਤਾ ਹੈ। ਅਤੇ ਕੋਟਾਨਕੋਟ ਧੰਨਵਾਦ ਅਕਾਲ ਪੁਰਖ ਵਾਹਿਗੁਰੂ ਜੀ ਦਾ, ਜਿਨ੍ਹਾਂ ਦੀ ਰਹਿਮਤ ਬਖਸ਼ਿਸ਼ ਅਤੇ ਕਿਰਪਾ ਦਾ ਸਦਕਾ ਸਾਨੂੰ ਕਲਯੁਗੀ ਜੀਵਾਂ ਨੂੰ ਇਹ ਸਭ ਤੋਂ ਉੱਤਮ ਦੇਹੀ, ਇਹ ਮਨੁੱਖਾ ਜਨਮ ਇੱਕ ਤੋਹਫੇ ਦੇ ਰੂਪ ਵਿੱਚ, ਇੱਕ ਉਪਹਾਰ ਦੇ ਰੂਪ ਵਿੱਚ ਪ੍ਰਾਪਤ ਹੋਈ ਹੈ। ਆਓ ਜੋ ਸੱਚੇ ਪਾਤਸ਼ਾਹ ਜੀ ਦਾ ਸਾਡੇ ਲਈ ਹੁਕਮ ਹੈ, ਉਦਮ ਕਰ ਹਰ ਜਾਪਣਾ ਵਡਭਾਗੀ ਧਨ ਖਾਟ, ਸੰਤ ਸੰਗ ਹਰ ਸਿਮਰਣਾ ਮਲ ਜਨਮ ਜਨਮ ਕੀ ਕਾਟ, ਕਿ ਸਤਸੰਗਤ ਦੇ ਵਿੱਚ ਜਾ ਕੇ ਉਦਮ ਕਰਨਾ ਹੈ, ਉਦਮ ਕਰਕੇ ਉੱਠਣਾ ਹੈ ਅਤੇ ਉਦਮ ਕਰਕੇ ਸਤਸੰਗਤ ਦੇ ਵਿੱਚ ਜਾਣਾ ਹੈ ਅਤੇ ਨਾਮ ਜਪਣ ਲਈ ਉਦਮ ਕਰਨਾ ਹੈ। ਮਨ ਨੂੰ ਵਿਚਾਰਾਂ ਤੋਂ ਰੋਕ ਕੇ ਨਾਮ ਦੇ ਵਿੱਚ ਆਪਣੀ ਸੁਰਤ, ਆਪਣਾ ਚਿੱਤ, ਆਪਣਾ ਮਨ ਜੋੜਨ ਦਾ ਇਹ ਉਦਮ ਕਰਨਾ ਹੈ। ਸੋ ਆਓ ਜੋ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸੰਗਤ ਦੇ ਵਿੱਚ ਲਿਆ ਕੇ ਇਹ ਮੌਕਾ ਬਖਸ਼ਿਆ ਹੈ, ਇਸ ਮੌਕੇ ਦਾ ਲਾਹਾ ਲਈਏ। ਮੁੱਖ ਦੇ ਦੁਆਰਾ ਵਾਹਿਗੁਰੂ ਗੁਰਮੰਤਰ ਬੋਲਣਾ ਹੈ, ਜਪਣਾ ਹੈ, ਨੇਤਰ ਬੰਦ ਕਰਕੇ ਪੂਰਾ ਧਿਆਨ, ਪੂਰੀ ਇਕਾਗਰਤਾ ਜਪਦਿਆਂ ਜਪਦਿਆਂ ਸੁਣਨ ਦੇ ਵਿੱਚ ਰੱਖਦੇ ਹੋਏ ਆਓ ਜੀ ਸਾਰੇ ਇੱਕੋ ਲੈਅ ਦੇ ਵਿੱਚ ਅਤੇ ਇੱਕੋ ਚਾਲ ਦੇ ਵਿੱਚ ਗੁਰਮੰਤਰ ਦੇ ਅਭਿਆਸ ਦੇ ਵਿੱਚ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
Why?

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿਮਰਨ ਕਰਦਿਆਂ ਹੋਈਆਂ ਬੇਅੰਤ ਬੇਅੰਤ ਭੁਲਾ ਚੁੱਕਾਂ ਦੀ ਮੁਆਫ਼ੀ ਬਖਸ਼ਣੀ, ਸਤਿਗੁਰੂ ਅਤੇ ਆਪ ਸੰਗਤ ਬਖਸ਼ਣ ਯੋਗ ਹਨ ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸੱਚੇ ਤ੍ਰਿਖਣ ਸੱਚੇ ਬ੍ਰਹਮਣ ਸੱਚੇ ਤ੍ਰਿਲੋ ਸੱਚੇ ਆਕਾਰ ਸੱਚੇ ਤ੍ਰਿਕਰਣ ਸਰਬ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਵਾਨ ਸੱਚਾ ਤੇਰਾ ਹੁਕਮ ਸੱਚਾ ਫਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੁਧ ਆਖੇ ਲੱਖ ਕਰੋੜ ਸੱਚੇ ਸਬਤਾਨ ਸੱਚੇ ਸਬਜੋਰ ਸੱਚੀ ਤੇਰੀ ਸਿਫਤ ਸੱਚੀ ਸਾਲਾ ਸੱਚੀ।
1: You're listening to KRPI 1550 Radio, Ferndale, Washington.
2: 1550 KRPI Radio te chal raha hai live from Guru Nanak Sikh Gurdwara Sahib, Scott Road.

ਪਹਿਲਾ ਵਿਸਮਾਦ ਨਾਦ ਵਿਸਮਾਦ ਵੇਦ ਵਿਸਮਾਦ ਜੀ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਅੰਗ ਫਰੈ ਜੰਤ ਵਿਸਮਾਦ ਪੌਣ ਵਿਸਮਾਦ ਪਾਣੀ ਵਿਸਮਾਦ ਅਗਨੇ ਖੇਟੈ ਵਿਡਾਣੀ

ਲਾਟੂ ਮਧਾਣੀਆਂ ਨੰਗਾਹਾ ਪੰਖੀ ਪਾਉਂਦੀਆਂ ਲੈਣ ਨਾ ਸਾਹਾ ਸੂਹੇ ਚੜ ਪਵਾਈਏ ਜੰਤ ਨਾਨਕ ਪਾਉਂਦਿਆਂ ਗਣਤ ਨਾ ਅੰਤ ਬੰਧਨ ਬੰਦ ਪਵਾਏ ਸੋਏ।

ਪੌੜੀ ਸੱਚਾ ਸਾਹਿਬ ਇੱਕ ਦੂਜੇ ਨੇ ਸੱਚੋ ਸੱਚ ਵਰਤਾਇਆ, ਜਿਸ ਤੋਂ ਦੇ ਤਿਸ ਮਿਲਿਆ ਸਸਤਾ ਤਿੰਨੀ ਸੱਚ ਕਮਾਇਆ, ਸਤਿਗੁਰ ਮਿਲਿਆ ਸੱਚ ਪਾਇਆ, ਜਿਨ ਕੈ ਹਿਰਦੇ ਸੱਚ ਵਸਾਇਆ, ਮੋਰਖ ਸੱਚ ਨਾ ਜਾਣੇ ਨੇ ਮਨ ਮੁਖੀ।

ਮਨ ਫਿੱਕੇ ਬੋਲਿਆ ਤਨ ਮਨ ਫਿੱਕਾ ਹੋਏ ਫਿੱਕੋ ਫਿੱਕਾ ਸਦੀਏ ਫਿੱਕੇ ਫਿੱਕੇ ਸੋਏ ਫਿੱਕਾ ਦਰਗਾਹ ਸੱਟੇ ਮੋਤ ਕਾ ਫਿੱਕੇ ਪਾਏ ਫਿੱਕਾ ਮੁਰਖ ਆਖੀਐ ਪਾਣਾ ਲੈ ਸਜਾਏ ਮਹੱਲਾ ਪਹਿਲਾ ਅੰਦਰ ਝੁੱਠੇ ਪੈਜ ਬਾਹਰ ਦੁਨੀਆਂ ਅੰਦਰ ਫੈਲ ਅੜਸੜ ਤੇਰਤ ਜੇ ਨਾਵੇਂ ਉਤਰੇ ਨਾ ਹੀ ਮੈਲ ਜਿਨ ਪਟ ਅੰਦਰ ਬਾਹਰ ਕੁਦਰ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪੈ ਜਿਉ ਪਿੰਡ ਸਭ ਤੇਰੀ
1: ਰਾਸ, ਪਿਤਾ ਹਮ ਬਾਰਕ ਤੇਰੇ।

ਗੁਰੂ ਦਰ ਤੇ ਹਾਜ਼ਰ ਗੁਰੂ ਪਿਆਰੀ ਗੁਰੂ ਸਵਾਰੀ ਸਤ ਸੰਗਤ ਜੀ ਵੱਡੇ ਪਾਕ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਦਰਸ਼ਨ ਸੰਗਤ ਸੇਵਾ ਪ੍ਰਾਪਤ ਹੋਈ ਕੋਟਾਨ ਕੋਟ ਸ਼ੁਕਰ ਹੈ। ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ

ਆਸਾ ਕੀ ਵਾਰ ਦੇ ਕੀਰਤਨ ਦੇ ਰਾਹੀਂ ਨਿਹਾਲ ਕੀਤਾ ਹੈ। ਰਾਗੀ ਜਥਾ ਭਾਈ ਬਲਜੀਤ ਸਿੰਘ ਜੀ ਯੂਕੇ ਵਾਲਿਆਂ ਦੇ ਜਥੇ ਨੇ। ਸਮੂਹ ਜਥੇਦਾਰ ਸੰਗਤ ਪ੍ਰਬੰਧਕ ਸੇਵਾਦਾਰਾਂ ਵੱਲੋਂ ਬਹੁਤ ਬਹੁਤ ਧੰਨਵਾਦ। ਆਓ ਸੰਗਤ ਜੀ ਹੁਣ ਸਮਾਂ ਅੰਮ੍ਰਿਤਮਈ ਮੁੱਖ ਵਾਕ ਦੀ ਕਥਾ ਵਿੱਚ

0: ਅਗੇ ਤੋਂ ਸਮਤ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਇੱਕ ਓਅੰਕਾਰ ਸਤਨਾਮ।

ਸੂਰਤ ਅਜੂਨੀ ਸਹਿਭੰ ਗੁਰਪ੍ਰਸਾਦ ਜਪ ਆਦਿ ਸੱਚ

जी की फतेह। पतत पावन भगत वत्सल जुगो जोगे अटल चौर तख दे मालिक हलत पल दे रखियक गुरु गरीब नवाज धन धन साहिब श्री गुरु ग्रंथ साहिब पातशाह जी दी पावन पवित्र गोद अंदर विराजमान अति सन्मान जो गुरु प्यारी साध संगत जी गुरु फतेह प्रवान करो। वाहिगुरु जी का खालसा वाहिगुरु जी की फतेह। आप जी सारे तंता दे योग हो जो अमृत वेले तो धन धन साहिब श्री गुरु ग्रंथ साहिब पातशाह जी की पावन पवित्र गोद अंदर बैठ के अल्लाह बाणी रब्बी बाणी पंजा बाणियों के जाप सरवण किए हैं। उपरंत वाहिगुरु गुरमंत्र है जप हमें खोई वाहिगुरु गुरमंत्र के जाप उपरंत आसा जी देवार दे संपूर्ण शब्द कीर्तन सरवण करके अपने जीवन के स्वास्थ्य सफल बनाया है। सतगुरां ने कृपा की रहमत की है जो सानू सतगुरां ने दुनियावी रजियावें विचों समा कढ के सतगुरां ने आप दे पावन पवित्र चरणों च बैठण दा सतगुरां दा पावन पवित्र उपदेश ग्रहण करन दा सुभाग समा सतगुरां ने बख्श किया है। सो अज धन धन साहिब श्री गुरु अमरदास जी पातशाह जी का ज्योति जोत दिवस है जो धन धन साहिब श्री गुरु अमरदास पातशाह जी सन 1574 ईस्वी नूं जो भादों सुधी पूर्णमासी वाले दिन अज के दिन पावन धरती श्री गोबिंदगढ़ साहिब जी विखे सूरज किरण मिले जल का जल हुआ राम ज्योति ज्योत रली संपूर्ण थी आराम दे महावक अनुसार धन धन साहिब श्री गुरु अमरदास पातशाह जी अज के दिन ज्योति ज्योत समाए हैं जिन्हां दे संबंध में भट्टा ने बड़े भावना श्रद्धा न सतगुरां की महिमा वडियाई की है। पल्ले अमरदास गुण तेरे तेरी उपमा तोहे बनावे हे पल्ले गोद दे सरमौर धन गुरु अमरदास पातशाह जी ताडे गुणा की महिमा वडियाई अपरपार है लेकिन ताड़ी वडियाई का कोई होर आधार नहीं दी जा सकती। आप जी दी दे गुणा की पारावार तो रहत हैं आप दे अंदर जेड़े शुभ गुण सेवा वाले सिमरन वाले भावना वाले हुक्म मनन वाले आप जी ने धन धन साहिब श्री गुरु अंगद देव जी पातशाह जी की सेवा च रह के इन्नी वडेरी उम्र के होने के बावजूद भी वो सेवा कमाई जेड़ा दुनिया दे विच कोई मिसाल नहीं है। आप दी वडेपा वाली उम्र है बजुर्ग है पर श्री गुरु अंगद देव जी पातशाह जी दे नाल दुनियावी तौर पर रिश्तेदारी कुड़माचारी भी है क्योंकि श्री गुरु अंगद देव पातशाह जी जिहड़ी सपुत्री है बीबी अमरो वह श्री गुरु अमरदास पातशाह जी दे भतीजे भाई जसू जी नूं व्याही हुई है। इस करके श्री गुरु अमरदास पातशाह जी श्री गुरु अंगद देव जी पातशाह जी दे कुड़म लगते हैं कुड़म के भरा भी कुड़म ही होंदे है लेकिन श्री गुरु अमरदास पातशाह जी जो गंगा का इनान करने वास्ते जाते हैं तीर्थों का रटन करते हैं तो श्री गुरु अंगद देव जी पातशाह जी की सपुत्री बीबी अमर जी की रसना तो अमृत भी बाणी सुन के तो पूछया कि पुत्रे तू जी बाणी पढ़ी है इस बड़ा शांति बड़ा मन सुकून मिलया है हिरदा जड़ा खिड़ गया है ये किन्ना दी बाणी है दस्या है बीबी अमरो जी ने कि मा पिता जी ये गुरबाणी धन धन साहिब श्री गुरु नानक देव जी पातशाह जी की उच्चारण की हुई है तो श्री गुरु अमरदास पातशाह कहिंदे कि पुत्र जिस गुरु की बाणी च इन्ने इन्ना रस है इन्ना खेड़ा है इन्ना अमृत है
ऐसे गुरु के दर्शन करना कि नहीं मिलेगा, उन्होंने दर्शन कितने होंगे धन गुरु नानक देव जी पातशाह जी दे। ते बीबी अमरो कहती पिता जी श्री गुरु नानक देव जी पातशाह जी तो ज्योति जोत समाए तो वो अपनी जोत मेरे पिता साहब श्री गुरु अंगद देव जी पातशाह टिका के गुरता गद्दी बख्श की। उन्हों की गुरता गद्दी से मेरे पिता धन धन साहब श्री गुरु अंगद देव जी मास्टर पातशाह जी जदों इस तरह बीबी ने वचन किया तो श्री गुरु अमरदास पातशाह कहिंदे पुत्र बेटी मैनू फिर अपने पिता धन धन साहब श्री गुरु अंगद देव जी की शरण च लैके चल। जिस तरह फिर बीबी अमरो जी धन धन साहब श्री गुरु अमरदास पातशाह जी ने खडूर साहब विखे धन धन साहब श्री गुरु अंगद देव जी की शरण च लैके आई है। तो श्री गुरु अमरदास जदों श्री गुरु अंगद देव जी पातशाह जी जाके नमस्कार कर लगे तो सतगुरु श्री गुरु अंगद देव जी पातशाह जी कुड़माचारी होने करके उम्र च वड्डे सन तो श्री गुरु अंगद देव जी पातशाह जी ने उठ के सत्कार दिता है क्योंकि सतगुरु जी जाने जाण हन पता है कि जिहड़ी गुरु नानक देव जी पातशाह जी की जोत है यह जोत का वारस है। और इस तरह श्री गुरु अंगद देव जी पातशाह जी ने उठ के सत्कार देना चाहिया अपने गले लाना चाहिया लेकिन श्री गुरु अमरदास पातशाह जी ने हाथ जोड़ के बेनती की महाराज पातशाह जी मैं तेरे चरणा लगन वास्ते आया चरनी लगन वास्ते कृपा करके महाराज पातशाह चरणा च जगह दे देवो। धन धन साहब श्री गुरु अमरदास पातशाह जी ने यह वचन करके तो श्री गुरु अंगद देव जी पातशाह जी के चरणों ते सिर रख दिता है। ये नहीं विचार की कुड़माचारी है उम्र च मैं वड्डा हाँ यही देखा कि धन गुरु नानक देव जी पातशाह जी की प्रतख जोत है धन गुरु अंगद देव जी पातशाह जी गुरबाणी सुन के ही इन्ना गुरु की बख्शिश रहमत हुई है। फिर जदों श्री गुरु अंगद देव जी पातशाह चरणों च श्री गुरु अमरदास पातशाह जी ने अपना शीस रख दिता फिर श्री गुरु अंगद देव जी की शरण में ही सारा समा जिनी बाकी दी उम्र है गुरता गद्दी तक जदों तक श्री गुरु अंगद देव जी पातशाह जी शरीर करके रहे हैं तो श्री गुरु अमरदास पातशाह जी सेवा च लग गए कि सेवा भी इन्नी कठिन जितना श्री गुरु अमरदास पातशाह जी का पावन पवित्र बचन बाणी च आउंदा है क्योंकि श्री गुरु अमरदास पातशाह जी आप सेवा की मूर्त सन। बहुत आंत रूप च बाणी श्री गुरु अमरदास पातशाह जी की सेवा की ही सानू सिक्ख्या दिंदी है। सतगुरु धन गुरु अमरदास पातशाह जी पावन बचन हस्ती सिर ज्यों अंकस है अहरण ज्यों सिर दे मन तन आगे रख के वह भी सेव करे। जितना हाथी दे सिर ते महाव दा कुंडा हुंदा ते हाथी जिहड़ा अपने महाव दे कुंडा दी सट्टां सहिंदा है ते जितना जितना महाव तुहानूं चलाउंदा हाथी नूं उतरा उतरा चलदा। इस तरह जिहड़ी अहरण है जिहड़ी लोहार जिथे वह अपने सन तैयार करता हथियार तैयार करता लोहे दे तो उस समय वह जदों किसी लोहे के पीस तो कोई संद बना तो उन्हें एक आर रखी होंगी है लोहे का पीस बड़ा तकड़ा भारा वह थले टकया हों तो उत्ते पीस रख के लोहे का तो उन्होंने बदान मार मार के थौड़े मार मार के तो फिर अपने मुताबक वो संद तैयार करता। जिस पीस तो जिस लोहे की पीस तो उन्हें संद बनाने उन्हें तो लोहार दियाँ उबदान दियाँ लोहार के जेडे थौड़े वो तो सट सहनी है पर जी थले आरन है उन्होंने भी सारिया सट्टा सहनिया पैदा हैं। तो सतगुरु धन गुरु अमरदास पातशाह जी ये उदाहरण दे के दें दसते हैं हस्ती सिर ज्यों अंकस है आरन ज्यों सिर दे जितना हाथी महाव के कुंडे थले कुंडे दिया सट महाव दिया कुंडे राही सट्टा सहिंदा है जिहड़ी आयरन ए लोहार दे थौड़े दी सट्टा सहिंदी है। तो सतगुरु श्री गुरु अमरदास पातशाह कहिंदे इस तरह भाई गुरु का सिख जिहड़ा है
ਗੁਰੂ ਦੀ ਸੇਵਾ ਘਾਲ ਘਾਲ ਨਾ ਇਸ ਤਰ੍ਹਾਂ ਘਾਲ ਲਏ ਜਿਸ ਤਰ੍ਹਾਂ ਹਾਥੀ ਕੁੰਡੇ ਦੀ ਸੱਟਾ ਸਿੰਦਾ ਹੈ। ਹਸਤੀ ਸਿਰ ਜੌਂਕ ਸਹਿ ਅਹਰਨ ਜੋਂ ਸਿਰ ਦੇ ਮਨ ਤਨ ਅੱਗੇ ਰਾਖ ਕੇ ਉਹ ਵੀ ਸੇਵ ਕਰੇ। ਆਪਣਾ ਮਨ ਸਤਿਗੁਰੂ ਅੱਗੇ ਅਰਪਣ ਕਰਕੇ, ਤਨ ਸਰੀਰ ਅਰਪਣ ਕਰਕੇ, ਇਕੱਲਾ ਮਨ ਨਹੀਂ ਅਤੇ ਇਕੱਲਾ ਤਨ ਵੀ ਨਹੀਂ ਹੈ, ਦੋਨੋਂ ਹੀ ਸਤਿਗੁਰੂ ਨੂੰ ਅਰਪਣ ਕਰਕੇ ਸੇਵਾ ਕਰੇ। ਅਤੇ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਜਿਹੜਾ ਪਾਵਨ ਪਵਿੱਤਰ ਉਪਦੇਸ਼ ਹੈ, ਸਤਿਗੁਰੂ ਨੇ ਆਪ ਇਹ ਕਮਾਇਆ ਹੈ। ਆਪ ਧੰਨ ਗੁਰੂ ਅੰਗਦ ਦੇਵ ਜੀ ਪਾਤਸ਼ਾਹ ਜੀ ਦੀ ਸੇਵਾ ਕੀਤੀ, ਸੇਵਾ ਵੀ ਇੰਨੀ ਕੀਤੀ ਕਿ ਉਹ ਵੀ ਸੇਵਾ ਵਾਲੀ ਗੱਲ ਕਿ ਜਿਸ ਤਰ੍ਹਾਂ ਹਾਥੀ ਦੇ ਕੁੰਡੇ ਦੀ ਸੱਟਾਂ ਸਹਿਣ ਵਾਲੀ ਆਰਨ ਦੇ ਆਰਨ ਵੱਲੋਂ ਲੁਹਾਰ ਦੀਏ ਥੋੜੇ ਦੀ ਸੱਟਾਂ ਸਹਿਣ ਵਾਲੀ, ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਮੁੜ ਕੇ ਵਾਪਸ ਨਹੀਂ ਘਰ ਨਹੀਂ ਗਏ। ਫਿਰ ਸ੍ਰੀ ਗੁਰੂ ਅੰਗਦ ਦੇਵ ਜੀ ਸ਼ਰਨ ਵਿੱਚ ਸੇਵਾ ਸ਼ੁਰੂ ਕੀਤੀ ਹੈ, ਸਾਰੀ ਦਿਹਾੜੀ ਲੰਗਰ ਵਿੱਚ ਹੋਰ ਸੇਵਾਵਾਂ ਗੁਰੂ ਘਰ ਦੀਆਂ। ਅੰਮ੍ਰਿਤ ਵੇਲੇ ਜਦੋਂ ਸਤਿਗੁਰੂ ਨੂੰ ਇਸ਼ਨਾਨ ਕਰਨਾ ਹੁੰਦਾ, ਸਤਿਗੁਰੂ ਜੀ ਆਪ ਅੱਧੀ ਰਾਤ ਨਾਲ ਘਾਗਰ ਚੁੱਕਦੇ ਹੈ ਅਤੇ ਬਿਆਸ ਦਰਿਆ ਵੱਲ ਚੱਲ ਪੈਂਦੇ ਹੈ ਜਲ ਲੈਣ ਵਾਸਤੇ, ਕਿ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜਦੋਂ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਸ਼ਰਨ 'ਚ ਗਏ ਆ, ਉਹ ਤੋਂ ਪਹਿਲਾਂ ਸਤਿਗੁਰੂ ਜੀ ਦਾ ਇਸ਼ਨਾਨ ਕਿਸ ਤਰ੍ਹਾਂ ਹੁੰਦਾ ਸੀ, ਕਰਨਾ ਕਰਦੇ ਸੀ, ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਪਾਣੀ ਦੇ ਸੋਮੇ ਖੂਹ ਆਦਿਕ ਜਾਂ ਦਰਿਆ ਆਦਿਕ ਜਾਂ ਜਿੱਥੇ ਨੀਵੇਂ ਜਗ੍ਹਾ 'ਤੇ ਬਰਸਾਤਾਂ ਦਾ ਪਾਣੀ ਖੜ੍ਹਾ ਹੁੰਦਾ ਹੈ ਉਹੀ ਬਰਤਨ 'ਚ ਹੁੰਦਾ ਸੀ। ਉਦੋਂ ਖੂਹ ਜਿਹੜਾ ਉਹ ਕਿਸੇ ਕਿਸੇ ਪਿੰਡ 'ਚ ਹੁੰਦਾ ਸੀ, ਹਰੇਕ ਨਗਰ ਵਿੱਚ ਖੂਹ ਨਹੀਂ ਹੁੰਦੇ, ਲੇਕਿਨ ਧੰਨ ਗੁਰੂ ਅੰਗਦ ਦੇਵ ਜੀ ਪਾਤਸ਼ਾਹ ਜੀ ਜੋ ਖਡੂਰ ਸਾਹਿਬ ਆ, ਬਹੁਤ ਵੱਡਾ ਨਗਰ ਹੈ, ਇੱਥੇ ਕਾਫੀ ਖੂਹ ਸਨ ਅਤੇ ਇੱਕ ਖੂਹ ਸ੍ਰੀ ਗੁਰੂ ਅੰਗਦ ਦੇਵ ਜੀ ਪਾਤਸ਼ਾਹ ਜੀ ਨੇ ਆਪਣੇ ਆਪ ਆਪਣੇ ਕਰ ਕਵਲਾਂ ਨਾਲ ਤਿਆਰ ਕਰਵਾਇਆ ਹੈ, ਜਿਹੜਾ ਖੂਹ ਹੁਣ ਵੀ ਮੌਜੂਦ ਹੈ, ਜਿਹੜਾ ਅੰਗੀਠਾ ਸਾਹਿਬ ਸਥਾਨ ਦੇ ਜੋ ਕੰਪਲੈਕਸ ਦੇ ਵਿੱਚ ਹੈ, ਜਿਸ ਖੂਹ ਦਾ ਨਾਮ ਬੀਬੀ ਅਮਰ ਦੇ ਨਾਂ 'ਤੇ ਸਤਿਗੁਰਾਂ ਨੇ ਖੂਹ ਤਿਆਰ ਕੀਤਾ ਜਦੋਂ ਬੀਬੀ ਅਮਰੋ ਜੀ ਦਾ ਆਗਮਨ ਹੋਇਆ ਹੈ। ਅਤੇ ਲੇਕਿਨ ਖੂਹ ਦਾ ਪਾਣੀ ਦਾ ਤਾਂ ਪ੍ਰਬੰਧ ਸੀ, ਸਤਿਗੁਰੂ ਜੀ ਖੂਹ ਤੋਂ ਜਲ ਲੈ ਕੇ ਇਸ਼ਨਾਨ ਕਰਦੇ ਸਨ, ਪਰ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਮੰਤਨ ਅੱਗੇ ਰਾਖ ਕੇ ਉਹ ਵੀ ਸੇਵ ਕਰੇ। ਸਤਿਗੁਰਾਂ ਨੇ ਸਤਿਗੁਰਾਂ ਦੀ ਜਿਹੜੀ ਸੇਵਾ ਹੈ ਇਹ ਤਨਦੇਹੀ ਦੇ ਨਾਲ ਕਰਨੀ ਹੈ, ਅਤੇ ਸਤਿਗੁਰੂ ਜੀ ਬਿਆਸ ਜਲ ਲੈ ਕੇ ਇਸ਼ਨਾਨ ਕਰਨ ਵਾਸਤੇ ਜਾਂਦੇ ਹਨ। ਖਡੂਰ ਸਾਹਿਬ ਦੇ ਜਦੋਂ ਚੱਲਦੇ ਆ, ਕਿਉਂ ਉਹਨਾਂ ਸਮਿਆਂ ਦੇ ਵਿੱਚ ਸੜਕਾਂ 'ਤੇ ਦੂਰ ਦੀ ਗੱਲ, ਇਹ ਤਾਂ ਕੱਲ੍ਹ ਬਣੀਆਂ ਜੇ, ਜਿਹੜੀ ਖਡੂਰ ਸਾਹਿਬ ਤੋਂ ਗੋਇੰਦਵਾਲ ਸਾਹਿਬ ਨੂੰ ਸੜਕ ਜਾਂਦੀ ਆ, ਮੇਰਾ ਨਗਰ ਵੀ ਖਡੂਰ ਸਾਹਿਬ ਹੈ, ਉੱਥੋਂ ਜਿਹੜੀ ਸੜਕ ਜਾਂਦੀ ਹੈ ਉਹ ਸੜਕ ਸੰਤ ਬਾਬਾ ਝੰਡਾ ਸਿੰਘ ਜੀ ਨੇ ਬਣਾਈ, ਕਾਰ ਸੇਵਾ ਵਾਲੇ ਮਹਾਂਪੁਰਖਾਂ ਨੇ, ਸੜਕ ਨਹੀਂ ਹੁੰਦੀ, ਪਿਆ ਹੁੰਦਾ ਸੀਗਾ। ਅਤੇ ਲੇਕਿਨ ਧੰਨ ਗੁਰੂ ਅਮਰਦਾਸ ਪਾਤਸ਼ਾਹ ਦੇ ਸਮੇਂ ਜਦੋਂ ਸਤਿਗੁਰੂ ਜੀ ਜਲ ਲੈਣ ਜਾਂਦੇ ਹੋਣਗੇ, ਉਦੋਂ ਤਾਂ ਪਿਆ ਵੀ ਨਹੀਂ ਸੀ, ਉਦੋਂ ਡੰਡੀਆਂ ਸਨ, ਜੰਗਲ ਸੀਗਾ, ਪੱਗ ਡੰਡੀਆਂ ਸਨ, ਪਰ ਸਤਿਗੁਰੂ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਖਡੂਰ ਸਾਹਿਬ ਤੋਂ ਚੱਲਦੇ ਆ, ਪਰ ਸ੍ਰੀ ਗੁਰੂ ਅੰਗਦ ਦੇਵ ਜੀ ਪਾਤਸ਼ਾਹ ਜੀ ਨੂੰ ਕੰਡ ਨਹੀਂ ਕਰਦੇ, ਖਡੂਰ ਸਾਹਿਬ ਤੋਂ ਪੁੱਠੇ ਪੈਰੀਂ ਚੱਲਦੇ ਆ, ਮੰਤਰਾਂ ਅੱਗੇ ਰੱਖ ਕੇ ਉਹ ਵੀ ਸੇਵ ਕਰੇ। ਔਰ ਅੱਧ ਵਿੱਚ ਜਾ ਕੇ ਜਦੋਂ ਅੱਧਾ ਪੈਂਡਾ ਹੋ ਜਾਂਦਾ ਤਾਂ ਉੱਥੇ ਜਾ ਕੇ ਸਤਿਗੁਰੂ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਬਿਆਸ ਵੱਲ ਨੂੰ ਆਪਣਾ ਚਿਹਰਾ ਕਰਦੇ ਆ, ਅੱਧਾ ਪੈਂਡਾ ਜਿਹੜਾ ਉਹ ਸਤਿਗੁਰਾਂ ਵੱਲ ਚਿਹਰਾ ਕਰਕੇ ਹੀ ਪੁੱਠੇ ਪੈਰੀਂ ਚੱਲਦੇ ਆ, ਫਿਰ ਜਾ ਕੇ ਅਤੇ ਬਿਆਸ ਦਰਿਆ ਵਿੱਚੋਂ ਜਲ ਦੀ ਗਾਗਰ ਭਰਦੇ ਆ। ਹੁਣ ਜੇ ਤਾਂ ਕੰਢੇ 'ਤੇ ਖਲੋ ਕੇ ਜਲ ਦੀ ਗਾਗਰ ਭਰਨਗੇ ਤਾਂ ਚੁਕਾਵਾ ਚਾਹੀਦਾ, ਕੋਈ ਬਿਰਧ ਅਵਸਥਾ ਹੈ, ਆਪਣੇ ਆਪ 'ਤੇ ਚੱਕਿਆ ਨਹੀਂ ਜਾਣਾ ਗਾਗਰ ਭਰੀ ਪਾਣੀ ਦੀ। ਲੇਕਿਨ ਆਪ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਰਾਤ ਦਾ ਸਮਾਂ ਹੁੰਦਾ, ਕਿਉਂਕਿ ਇਹ ਰਾਤ ਨੂੰ 12 ਦਾ ਟਾਈਮ ਹੋਊਗਾ, 1-2 ਵਜੇ 'ਤੇ ਆਣ ਕੇ ਇਸ਼ਨਾਨ ਕਰੋ ਦੇ ਸਤਿਗੁਰਾਂ ਨੂੰ। ਫਿਰ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦਰਿਆ ਦੇ ਵਿੱਚ ਵੜ ਕੇ ਅਤੇ ਡੂੰਘੇ ਪਾਣੀ ਜਾ ਕੇ ਜਿੱਥੇ ਕਿ ਥੋੜ੍ਹਾ ਜਿਹਾ ਨਿਮ ਕੇ ਪਾਣੀ ਜਿਹੜਾ ਗਾਗਰ ਭਰ ਜਾਵੇ ਮੋਢੇ 'ਤੇ ਰੱਖੀ ਰਖਾਈ, ਅਤੇ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਆਪਣੇ ਮੋਢੇ 'ਤੇ ਰੱਖੀ ਰਖਾਈ ਗਾਗਰ ਨੂੰ ਡੂੰਘੇ ਜਲ ਜਾ ਕੇ ਅਤੇ ਥੋੜ੍ਹਾ ਜਿਹਾ ਕੋਡੇ ਹੋ ਕੇ ਅਤੇ ਉਹਨੂੰ ਭਰ ਲੈਂਦੇ ਆ।
ਅਤੇ ਫਿਰ ਸਤਿਗੁਰੂ ਜੀ ਗਾਗਰ ਲੈ ਕੇ ਤੁਰ ਪੈਂਦੇ ਆ ਖਡੂਰ ਸਾਹਿਬ ਵੱਲ ਨੂੰ। ਹੁਣ ਜਦੋਂ ਤਾਂ ਗਰਮੀ ਦਾ ਮੌਸਮ, ਫਿਰ ਤਾਂ ਕੋਈ ਗੱਲ ਨਹੀਂ, ਕੱਪੜੇ ਵੀ ਗਿੱਲੇ ਹੋਏ ਆ, ਪਾਣੀ ਵੀ ਦਰਿਆ ਦਾ ਠੰਡਾ ਹੁੰਦਾ, ਅਤੇ ਸਿਆਲ ਦੇ ਮੌਸਮ ਦੇ ਵਿੱਚ ਤਾਂ ਬੜੀ ਮੁਸ਼ਕਲ ਹੈ। ਹੁਣ ਕੱਪੜੇ ਵੀ ਗਿੱਲੇ ਹਨ, ਲੇਕਿਨ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਜਲ ਲੈ ਕੇ ਆਉਂਦੇ ਆ, ਅਤੇ ਰਾਹ ਦੇ ਵਿੱਚ ਜਿੱਥੇ ਗੁਰਦੁਆਰਾ ਦਮਦਮਾ ਸਾਹਿਬ ਸਥਾਪਿਤ ਹੈ, ਉੱਥੇ ਕਰੀਰ ਦਾ ਰੁੱਖ ਹੈ, ਉਹ ਥੋੜ੍ਹਾ ਜਿਹਾ ਦੁਫਾਂਗ ਆ, ਥੋੜ੍ਹਾ ਜਿਹਾ ਉੱਚਾ ਜਾ ਕੇ, ਅਤੇ ਉੱਥੇ ਜਗ੍ਹਾ ਬਣਦੀ ਸੀ ਗੱਗ ਰੱਖਣ ਵਾਸਤੇ। ਸਤਿਗੁਰੂ ਜੀ ਉੱਥੇ ਰੱਖ ਕੇ ਥੋੜ੍ਹਾ ਜਿਹਾ ਦਮ ਲੈਂਦੇ, ਸਾਹ ਲੈਂਦੇ ਆ ਭਰੀ ਗੱਗ ਨੂੰ ਰੱਖ ਕੇ ਉੱਚੀ ਜਗ੍ਹਾ 'ਤੇ। ਉਹ ਜਿਹੜਾ ਖੋਲ ਆ ਉਹਦਾ ਰੁੱਖ ਦਾ, ਉਹਦੇ ਵਿੱਚ ਟਕਾ ਕੇ ਅਤੇ ਫਿਰ ਉਹ ਸਾਹ ਲੈ ਕੇ ਅਤੇ ਫਿਰ ਚੁੱਕ ਲੈਂਦੇ, ਕਿਉਂਕਿ ਪਤਾ ਚੁਕਾਵਾ ਕੋਈ ਨਹੀਂ ਹੋਣਾ। ਅਤੇ ਸਤਿਗੁਰੂ ਜੀ ਆ ਕੇ ਸ੍ਰੀ ਗੁਰੂ ਅੰਗਦ ਦੇਵ ਜੀ ਪਾਤਸ਼ਾਹ ਇਸ਼ਨਾਨ ਕਰਾਉਂਦੇ ਆ, ਫਿਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਪਾਤਸ਼ਾਹ ਜੀ ਦੀ ਸੇਵਾ 12 ਸਾਲ ਇਸੇ ਤਰ੍ਹਾਂ ਲਗਾਤਾਰ ਚੱਲਦੀ ਰਹੀ ਹੈ। ਜਦੋਂ ਸੇਵਾ ਪ੍ਰਮਾਣ ਹੋਈ ਹੈ ਧੰਨ ਗੁਰੂ ਅੰਗਦ ਦੇਵ ਜੀ ਪਾਤਸ਼ਾਹ ਜੀ ਦੇ ਦਰ 'ਤੇ, ਉਸ ਸਮੇਂ ਹਨੇਰੀ ਵਗ ਰਹੀ ਹੈ, ਝੱਖਣ ਵਗ ਰਿਹਾ, ਰਾਤ ਦਾ ਬਿਖਾ ਹੈ, ਅਤੇ ਜਦੋਂ ਨਗਰ ਵਿੱਚ ਪ੍ਰਵੇਸ਼ ਹੋਇਆ ਖਡੂਰ ਸਾਹਿਬ ਦੇ ਨਗਰ ਵਿੱਚ, ਤਾਂ ਬਾਹਰ ਬਾਹਰ ਇੱਕ ਜਲਾਏ ਦਾ ਘਰ ਸੀ, ਅਤੇ ਜਲਾਏ ਨੇ ਦੀ ਖੱਡੀ ਹੀ, ਅਤੇ ਖੱਡੀ ਦੇ ਨਾਲ ਉਹਨਾਂ ਕਿੱਲਾ ਜਿੱਥੇ ਉਹ ਤਾਣੀ ਬੁਣਦੇ ਹਨ, ਉਹ ਜਿਹੜਾ ਕਿੱਲਾ ਸੀ ਉਹਦੇ ਨਾਲ ਸਤਿਗੁਰਾਂ ਦਾ ਚਰਨ ਲੱਗ ਗਏ, ਅਤੇ ਸਤਿਗੁਰੂ ਜੀ ਠੇਡੇ ਨਾਲ ਡਿੱਗ ਪਏ ਹਨ। ਡਿੱਗਦਿਆਂ ਡਿੱਗਦਿਆਂ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਇਸ ਗੱਗ ਨੂੰ ਸੰਭਲਿਆ ਹੈ, ਲੇਕਿਨ ਗੱਗ ਨੂੰ ਟੇਢੇ ਨਹੀਂ ਹੋਣ ਦਿੱਤਾ, ਖੜਕਾ ਹੋਇਆ, ਅਤੇ ਜਿਹੜੀ ਜਲਾਇਆ ਸੀ ਉਹਨੇ ਆਪਣੀ ਜਲਾਈ ਨੂੰ ਆਵਾਜ਼ ਦਿੱਤੀ ਕਿ ਬਾਹਰ ਖੜਕਾ ਹੋਇਆ ਵਿਹੜੇ 'ਚ, ਵੇਖ ਕੌਣ। ਉਹ ਅੱਗਿਓਂ ਜਲਾਈ ਨੇ ਇਹ ਗੱਲ ਕਹਿ ਦਿੱਤੀ ਆਪਣੇ ਜਲਾਏ ਨੂੰ ਕਿ ਇਸ ਵੇਲੇ ਕਿੰਨੇ ਹੋਣਾ ਇੱਥੇ। ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਦਾ ਅੱਧਾ ਨਾਂ ਲੈ ਕੇ ਕਹਿਤਾ ਕਿ ਉਹ ਨਥਾਵਾਂ ਹੋਣਾ ਜਿਹੜਾ ਕੁੜਮਾਂ ਦੇ ਵਿਹੜੇ ਵਿੱਚ, ਕੁੜਮਾਂ ਦੇ ਦਰ 'ਤੇ ਆ ਕੇ ਅਤੇ ਪਾਣੀ ਢੋ ਕੇ ਅਤੇ ਰੋਟੀ ਟੁੱਕ ਖਾਂਦਾ ਹੈ ਟੁੱਕਣ ਵਾਸਤੇ। ਨਥਾਵਾਂ ਦੱਸਿਆ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ, ਉਹਨੇ ਨਾਂ ਅੱਧਾ ਲਿਆ ਹੈ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਆਪਣੇ ਅੱਧੇ ਨਾਂ ਲੈਣ 'ਤੇ ਉਹਨਾਂ ਦੀ ਕੋਈ ਇਤਰਾਜ਼ ਨਹੀਂ ਹੈ, ਕੋਈ ਗੁੱਸਾ ਨਹੀਂ ਹੈ। ਪਰ ਜਦੋਂ ਕਿਹਾ ਵੀ ਨਥਾਵਾਂ, ਫਿਰ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਚੱਲੀਏ ਸੀ ਨਥਾਵਾਂ, ਜਦੋਂ ਮੈਂ ਗੁਰੂ ਨੂੰ ਛੱਡ ਕੇ ਅਤੇ ਤੀਰਥਾਂ 'ਤੇ ਭਟਕਦਾ ਫਿਰਦਾ ਹਾਂ, ਸੀ ਨਥਾਵਾਂ ਜਦੋਂ ਮੈਨੂੰ ਗੁਰੂ ਦੀ ਸ਼ਰਨ ਨਹੀਂ ਮਿਲੀ, ਜਦੋਂ ਮੈਂ ਗੁਰੂ ਦਾ ਦਰ ਪ੍ਰਾਪਤ ਨਹੀਂ ਹੋਇਆ। ਪਰ ਹੁਣ ਤਾਂ ਮੈਂ ਥਾਂ ਵਾਲਾ, ਮੈਂ ਤਾਂ ਗੁਰੂ ਵਾਲਾ, ਜਿਹੜਾ ਸਾਰੀ ਸ੍ਰਿਸ਼ਟੀ ਦਾ ਮਾਲਕ ਆ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਜੀ, ਮੈਂ ਤਾਂ ਹੁਣ ਆਪਣੇ ਗੁਰੂ ਵਾਲਾ, ਆਪਣੇ ਥਾਂ ਵਾਲਾ ਬਣ ਗਿਆ, ਹੁਣ ਤਾਂ ਮੈਂ ਥਾਵਾਂ ਕਿੱਥੇ ਝੱਲੀ ਕਹਿਣ ਦਾ ਜਦੋਂ ਵਚਨ ਕੀਤਾ ਅਤੇ ਉਹ ਜਲਾਈ ਝੱਲੀ ਹੋ ਗਈ ਹੈ। ਸਤਿਗੁਰੂ ਜੀ ਜਲ ਲੈ ਕੇ ਜਦੋਂ ਆਏ ਤਾਂ ਧੰਨ ਗੁਰੂ ਅੰਗਦ ਦੇਵ ਜੀ ਪਾਤਸ਼ਾਹ ਜੀ ਸਭ ਕੁਝ ਜਾਣਦੇ ਹਨ, ਪੁਰਖਾ ਕੀ ਹੋਇਆ। ਮਹਾਰਾਜ ਜੀ ਕੁਛ ਨਹੀਂ ਹੋਇਆ ਜੀ, ਮਹਾਰਾਜ ਕਹਿੰਦੇ ਕੁਛ ਤਾਂ ਹੋਇਆ। ਕਹਿੰਦੇ ਮਹਾਰਾਜ ਸੇ ਪਾਤਸ਼ਾਹ ਜੀ ਮੈਂ ਠੇਡਾ ਲਾ ਕੇ ਡਿੱਗ ਪਿਆ ਹਾਂ। ਅਤੇ ਧੰਨ ਗੁਰੂ ਅੰਗਦ ਦੇਵ ਜੀ ਪਾਤਸ਼ਾਹ ਕਹਿੰਦੇ ਬਸ ਇਹੀ ਸਮਾਂ ਅਸੀਂ ਡੀਕਦੇ ਹਾਂ, ਕਦੋਂ ਤੁਸੀਂ ਡਿੱਗੋ ਅਤੇ ਕਦੋਂ ਤੁਹਾਨੂੰ ਅਸੀਂ ਗੱਲ ਨਾ ਲਾ ਲਈਏ। ਡਿੱਗਣਾ ਬੜਾ ਔਖਾ ਹੈ, ਡਿੱਗਦੇ ਕਿੱਥੇ ਅਸੀਂ। ਡਿੱਗਣਾ ਤਾਂ ਭਾਵ ਜਦੋਂ ਮੱਥਾ ਟੇਕਦੇ ਨੇ ਗੁਰੂ ਦੇ ਦਰ 'ਤੇ ਆਣ ਕੇ ਡਿੱਗਣਾ ਹੁੰਦਾ ਹੈ, ਜਦੋਂ ਆਪਾਂ ਨਮਸਕਾਰ ਕਰਦੇ ਹਾਂ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੂੰ, ਪਰਿਕਰਮਾ ਕਰਦੇ ਹਾਂ, ਇਹ ਗੁਰੂ ਦੇ ਦਰ 'ਤੇ ਆਣ ਕੇ ਡਿੱਗਣਾ ਹੁੰਦਾ। ਪਰ ਡਿੱਗਿਆ ਉਹੀ ਗਿਣਿਆ ਜਾਏਗਾ ਜਿਹੜਾ ਗੁਰੂ ਦੇ ਦਰ 'ਤੇ ਡਿੱਗਿਆ ਰਹੇ, ਇਹ ਨਹੀਂ ਵੀ ਇੱਥੇ ਬੈਠਾ ਰਹੇ। ਕਹਿਣ ਦਾ ਭਾਵ ਕਿ ਉਹ ਸੰਸਾਰ 'ਚ ਵਿਚਰਦਾ ਹੋਇਆ ਗੁਰੂ ਗ੍ਰੰਥ ਸਾਹਿਬ ਤੋਂ ਬਗੈਰ ਕਿਸੇ ਅੱਗੇ ਝੁਕੇ ਨਾ, ਕਿਸੇ ਮੜੀ ਮੱਟ ਅੱਗੇ, ਕਿਸੇ ਦੇਹਧਾਰੀ ਅੱਗੇ ਮੁੜ ਕੇ ਹੋਰ ਕਿਸੇ ਅੱਗੇ ਨਾ ਗੋਡੇ ਟੇਕੇ, ਉਹਨੂੰ ਕਹਿੰਦੇ ਡਿੱਗਿਆ। ਅਤੇ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ 12 ਸਾਲ ਲਗਾਤਾਰ, ਜਦੋਂ ਤੋਂ ਬੀਬੀ ਅਮਰ ਨੂੰ ਨਾਲ ਲੈ ਕੇ ਆਏ ਹੈ,
ਜਦੋਂ ਤੋਂ ਸਤਿਗੁਰਾਂ ਦੇ ਚਰਨਾਂ 'ਤੇ ਆਪਣਾ ਸਰੀਰ ਸੀਸ ਰੱਖ ਦਿੱਤਾ, ਡਿੱਗ ਪਏ ਹਨ, ਢਹਿ ਪਏ ਹਨ, ਉਦੋਂ ਤੋਂ ਸਤਿਗੁਰੂ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਪਾਤਸ਼ਾਹ ਦੀ ਸ਼ਰਨ 'ਚ ਸੇਵਾ 'ਚ ਰਹੇ ਹਨ, ਹੁਕਮ 'ਚ ਰਹੇ, ਆਗਿਆ 'ਚ ਰਹੇ ਹਨ। ਕਿੰਨੀ ਕਸ਼ਟ ਸੇਵਾ ਹੈ, ਬਿਰਧ ਅਵਸਥਾ ਹੈ, ਲੇਕਿਨ ਫਿਰ ਵੀ ਇਹ ਸੇਵਾ ਜਿਹੜੀ ਹੈ ਸਤਿਗੁਰਾਂ ਨੇ ਕਮਾਈ, ਅਤੇ ਸ੍ਰੀ ਗੁਰੂ ਅੰਗਦ ਦੇਵ ਜੀ ਪਾਤਸ਼ਾਹ ਜੀ ਨੇ ਫਿਰ ਉਸ ਟਾਈਮ 'ਤੇ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਸਾਰੀਆਂ ਬਖਸ਼ਾਂ ਰਹਿਮਤਾਂ ਕਰਦੀਆਂ। ਆਮ ਤੌਰ 'ਤੇ ਕਈ ਕਹਿੰਦੇ ਜੀ 12 ਵਾਰ ਦਿੱਤੇ ਆ, ਉਹ ਤਾਂ ਗਿਣਤੀ ਹੋ ਗਈ ਨਾ 12 ਵਾਰ ਦੀ, ਸਾਰਾ ਕੁਛ ਹੀ ਦੇਤਾ ਮਾਰੇ ਸ੍ਰੀ ਗੁਰੂ ਅੰਗਦ ਦੇਵ ਜੀ ਪਾਤਸ਼ਾਹ ਜੀ ਨੇ ਆਪਣੀ ਜੋਤ ਹੀ ਅੰਦਰ ਟਿਕਾ ਦਿੱਤੀ ਹੈ। ਧੰਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦੀ ਗੁਰਤਾ ਗੱਦੀ ਬਖਸ਼ ਦਿੱਤੀ ਹੈ। ਉਸ ਸਮੇਂ ਸਤਿਗੁਰਾਂ ਨੇ ਇਹ ਬਚਨ ਜ਼ਰੂਰ ਕਹੇ ਹਨ, ਥਾਵੇਂ ਕਿ ਥਾਨ ਨਿਓਟਿਆਂ ਦੀ ਓੜ, ਨਿਆਸਰਿਆਂ ਦੀ ਆਸਰੇ, ਨਿਕੱਤਿਆਂ ਦੀ ਗਾਤਨ, ਨਿਪੱਤਿਆਂ ਦੀ ਪਾਤਨ, ਧਿਰਿਆਂ ਦੀ ਧਿਰ, ਇਹ ਬਚਨ ਸਤਿਗੁਰਾਂ ਨੇ ਕਹੇ ਹਨ। ਪਰ ਬਖਸ਼ਿਸ਼ ਕਰਦੇ ਗੁਰਤਾ ਗੱਦੀ ਬਖਸ਼ ਦਿੱਤੀ, ਜਿਹੜਾ ਜਲ ਨਾਲ ਗਾਗਰ ਦੇ ਨਾਲ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਪਾਤਸ਼ਾਹ ਦੇ ਇਸ਼ਨਾਨ ਕਰਾਉਂਦੇ ਹਨ। ਅੱਜ ਸ੍ਰੀ ਗੁਰੂ ਅੰਗਦ ਦੇਵ ਜੀ ਪਾਤਸ਼ਾਹ ਜੀ ਨੇ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਆਪ ਇਸ਼ਨਾਨ ਕਰਵਾਇਆ, ਫਿਰ ਗੁਰਤਾ ਗੱਦੀ ਬਖਸ਼ਿਸ਼ ਕਰਦੀ ਹੈ। ਅਤੇ ਫਿਰ ਇਹ ਬਚਨ ਕਰਤਾ ਪੁਰਖਾ, ਹੁਣ ਤੂੰ ਗੋਇੰਦਵਾਲ ਸਾਹਿਬ ਚਲੇ ਜਾਓ, ਉੱਥੇ ਸਿੱਖੀ ਦਾ ਕੇਂਦਰ ਸਥਾਪਿਤ ਕਰੋ। ਜਿਸ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਪਾਤਸ਼ਾਹ ਜੀ ਨੂੰ ਕਰਤਾਰਪੁਰ ਦੀ ਪਾਵਨ ਧਰਤੀ 'ਤੇ ਗੁਰਤਾ ਗੱਦੀ ਬਖਸ਼ਿਸ਼ ਕਰਕੇ ਅਤੇ ਹੁਕਮ ਕਰਤਾ ਕਿ ਪੁਰਖਾ ਹੋਏ ਤੁਸੀਂ ਹੁਣ ਜਾਓ ਅਤੇ ਖਡੂਰ ਸਾਹਿਬ ਵਿਖੇ ਜਾ ਕੇ ਸਿੱਖੀ ਦਾ ਕੇਂਦਰ ਸਥਾਪਿਤ ਕਰੋ, ਉੱਥੇ ਸਿੱਖੀ ਦਾ ਵਿਸਥਾਰ ਕਰੋ। ਹੁਣ ਧੰਨ ਗੁਰੂ ਅੰਗਦ ਦੇਵ ਜੀ ਪਾਤਸ਼ਾਹ ਜੀ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਤੋਂ ਬਗੈਰ ਨਹੀਂ ਰਹਿ ਸਕਦੇ, ਪਰ ਹੁਕਮ ਦੇ ਤੋਂ ਇਨਕਾਰ ਵੀ ਨਹੀਂ ਕਰਦੇ, ਕਿਉਂਕਿ ਜਦੋਂ ਤੱਕ ਸ੍ਰੀ ਗੁਰੂ ਅੰਗਦ ਦੇਵ ਜੀ ਪਾਤਸ਼ਾਹ ਜੀ ਦੇਵੀ ਦੀ ਪੂਜਾ ਕਰਦੇ ਰਹੇ ਆ, ਉਦੋਂ ਤੱਕ ਤਾਂ ਉਹਨਾਂ ਨੂੰ ਮੰਜ਼ਿਲ ਨਹੀਂ ਮਿਲੀ। ਜਦੋਂ ਮੰਜ਼ਿਲ ਮਿਲ ਗਈ, ਧੰਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦੇ ਸ਼ਰਨ ਮਿਲ ਗਈ ਹੈ, ਅਤੇ ਫਿਰ ਤਾਂ ਸਤਿਗੁਰਾਂ ਨੇ ਇਹੀ ਆਪਣੇ ਰਸਨਾਂ 'ਤੇ ਰੱਖਿਆ, ਭੁੱਲਾ ਜੀ, ਭਲਾ ਜੀ, ਭਾਣਾ ਜੀ, ਬਸ ਤਿੰਨ ਹੀ ਲਫ਼ਜ਼ ਹਨ। ਇਸੇ ਤਰ੍ਹਾਂ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਪਾਤਸ਼ਾਹ ਜੀ ਦੀ ਸੇਵਾ 'ਚ ਰਹਿ ਕੇ ਹੁਕਮ ਮੰਨਿਆ, ਅਤੇ ਸ੍ਰੀ ਗੁਰੂ ਅੰਗਦ ਦੇਵ ਜੀ ਪਾਤਸ਼ਾਹ ਜੀ ਨੂੰ ਕਿਹਾ ਤੁਸੀਂ ਗੋਇੰਦਵਾਲ ਸਾਹਿਬ ਜਾਓ ਅਤੇ ਉੱਥੇ ਬੌਲੀ ਸਾਹਿਬ ਦਾ ਤੀਰਥ ਦੀ ਰਚਨਾ ਕਰੋ। ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਸਤਿਗੁਰਾਂ ਦਾ ਹੁਕਮ ਮੰਨ ਕੇ ਗੋਇੰਦਵਾਲ ਸਾਹਿਬ ਦੀ ਧਰਤੀ 'ਚ ਗਏ, ਉੱਥੇ ਜਾ ਕੇ ਬੌਲੀ ਸਾਹਿਬ ਦੀ ਤੀਰਥ ਦੀ ਰਚਨਾ ਕੀਤੀ। ਜਦੋਂ ਸ੍ਰੀ ਗੁਰੂ ਅੰਗਦ ਦੇਵ ਜੀ ਪਾਤਸ਼ਾਹ ਜੀ ਸੱਚਖੰਡ ਚਲੇ ਗਏ, ਉਸ ਤੋਂ ਉਪਰੰਤ ਸਤਿਗੁਰਾਂ ਦਾ ਸਾਹਿਬਜ਼ਾਦਾ ਬਾਬਾ ਦਾਤੂ ਜੀ ਗਏ ਉੱਥੇ ਗੋਇੰਦਵਾਲ ਸਾਹਿਬ। ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਆਪਣੇ ਸਿੰਘਾਸਨ 'ਤੇ ਬੈਠੇ, ਪਲੰਘੇ 'ਤੇ ਬੈਠੇ ਹੋਏ ਸਨ, ਅਤੇ ਬਾਬੇ ਦਾਤੂ ਜੀ ਨੇ ਜਾ ਕੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਲੱਤ ਮਾਰ ਦਿੱਤੀ ਹੈ, ਅਤੇ ਬਿਰਧ ਅਵਸਥਾ ਹੀ ਸਤਿਗੁਰੂ ਜੀ ਪਲੰਘੇ ਤੋਂ ਥੱਲੇ ਡਿੱਗ ਪਏ ਹਨ। ਪਰ ਸਤਿਗੁਰਾਂ ਨੇ, ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਗੁੱਸਾ ਨਹੀਂ ਕੀਤਾ, ਧੰਨ ਗੁਰੂ ਅੰਗਦ ਦੇਵ ਜੀ ਪਾਤਸ਼ਾਹ ਜੀ ਦੇ ਸਾਹਿਬਜ਼ਾਦਿਆਂ ਦਾ ਸਤਿਕਾਰ ਕੀਤਾ ਹੈ, ਭਾਵੇਂ ਸਾਹਿਬਜ਼ਾਦਿਆਂ ਨੂੰ ਨਿਰਾਦਰ ਕੀਤਾ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਕਿ ਗੁਰਤਖਤ ਦੀ ਸਾਡਾ ਹੱਕ ਬਣਦਾ ਸੀ ਅਤੇ ਤੁਸੀਂ ਗੁਰਤਖਤ ਦੀ ਸਾਡੇ ਹੱਕ ਨੂੰ ਮੱਲੀ ਬੈਠੇ ਹੋ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਜਦੋਂ ਥੱਲੇ ਡਿੱਗੇ ਅਤੇ ਉੱਠ ਕੇ ਦਵਾ ਦਾਵ ਬਾਬਾ ਦਾਤੂ ਜੀ ਦੇ ਚਰਨ ਪਕੜ ਲਏ ਹਨ ਕਿ ਤੁਸੀਂ ਗੁਰੂ ਸਪੁੱਤਰ ਹੋ, ਤੁਹਾਡੇ ਜਿਹੜੇ ਚਰਨ ਕੋਮਲ ਹਨ, ਮੇਰਾ ਪੁਰਾਣਾ ਸਰੀਰ ਆ, ਕਰੜੇ ਹੱਡ ਹਨ, ਤੁਹਾਡੇ ਪੈਰ 'ਤੇ ਤੁਹਾਡੇ ਚਰਨਾਂ 'ਤੇ ਚੋਟ ਲੱਗੀ ਹੋਏਗੀ। ਇਹੀ ਸੇਵਾ ਕਰਕੇ ਜੇ ਨਿਮਰਤਾ ਨਹੀਂ ਆਈ, ਨਿਰਮਾਣਤਾ ਨਹੀਂ ਆਈ, ਸਮਝ ਲਓ ਵੀ ਸੇਵਾ ਅਜੇ ਹੋਈ ਨਹੀਂ ਹੈ। ਸੇਵਾ ਕਰਤ ਹੋਈ ਨਹੀਂ ਕਾਮੀ, ਇਸ ਕੋ ਹੋਤ ਪ੍ਰਾਪਤ ਸਵਾਮੀ। ਜਿਹੜੀ ਨਿਸ਼ਕਾਮਤਾ ਦੇ ਨਾਲ ਸ਼ਰਧਾ ਭਾਵਨਾ ਨਾਲ ਸੇਵਾ ਕਰਨੀ ਹੈ ਨਾ,
ਅਤੇ ਜਿਹੜੇ ਭਾਈ ਇਸ ਤਰ੍ਹਾਂ ਸੇਵਾ ਕਰਦੇ ਆ ਤਾਂ ਉਹਨੂੰ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਮਿਲ ਜਾਂਦਾ ਹੈ, ਕਿਉਂਕਿ ਪਰਮਾਤਮਕ ਤਾਂ ਦੂਰ ਨਹੀਂ ਨਾ ਹੈਗਾ ਕਿ ਦੂਰ ਜਾ ਕੇ ਮਿਲਣਾ ਪੈਣਾ ਉਹਨੂੰ। ਪਰਮਾਤਮਾ ਤਾਂ ਹਰ ਜਗ੍ਹਾ 'ਤੇ ਪਰਿਪੂਰਨ ਵਿਆਪ ਸਾਡੇ ਅੰਦਰ ਵੀ ਹੈ, ਪਰ ਜਿਹੜਾ ਭੈ ਵਿੱਚ ਰਹਿ ਕੇ ਸੇਵਾ ਕਰਦਾ, ਸਿਮਰਨ ਕਰਦਾ, ਗੁਰੂ ਦਾ ਆਸਰਾ ਲੈ ਕੇ ਚੱਲਦਾ, ਫਿਰ ਭਾਈ ਉਹਨਾਂ ਨੂੰ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਉਹ ਦੇਖਦਾ ਹੈ, ਉਹ ਵੇਖਿਆ ਉਹਨਾਂ ਨਜ਼ਰ ਨਾ ਆਵੇ। ਪਰਮਾਤਮਾ ਅਕਾਲ ਪੁਰਖ ਸਾਡੀ ਸਾਰੀ ਗਤੀਵਿਧੀ ਨੂੰ ਦੇਖ ਰਿਹਾ ਹੈ ਕੀ ਕਰਦੇ ਅਸੀਂ, ਅਤੇ ਮੇਰਾ ਮਾਲਕ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਸਾਡੇ ਮੂਰਖਾਂ 'ਤੇ ਹੱਸਦਾ ਵੀ ਹੋਏਗਾ ਵੀ ਅਸੀਂ ਇੰਨੇ ਅੰਨੇ ਹੋਏ ਹਾਂ, ਸਾਨੂੰ ਕੋਈ ਭੈ ਡਰ ਹੈ ਹੀ ਨਹੀਂ ਹੈ। ਗੁਰੂ ਦਾ ਭੈ ਬੜਾ ਜ਼ਰੂਰੀ ਹੈ, ਭੈ ਤੋਂ ਬਗੈਰ ਜਿਹੜਾ ਨਿਰਭਉ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਹੈ ਉਹਦੀ ਪ੍ਰਾਪਤੀ ਨਹੀਂ ਹੁੰਦੀ, ਅਤੇ ਨਿਰਭਉ ਨੂੰ ਜਪਣ ਦੇ ਨਾਲ ਹੀ ਭੈ ਤੋਂ ਰਹਿਤ ਹੋ ਜਾਂਦਾ। ਨਿਰਭਉ ਜਪੈ ਸਗਲ ਭਉ ਮਿਟੈ, ਨਿਰਭਉ ਨੂੰ ਜਪਣ ਕਰਕੇ ਹੀ ਭੈ ਤੋਂ ਰਹਿਤ ਹੋ ਜਾਂਦਾ ਹੈ। ਅਤੇ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਪਾਤਸ਼ਾਹ ਜੀ ਦੀ ਸੇਵਾ ਕਮਾਈ ਕਰਕੇ

0: ਅਤੇ ਸਤਿਗੁਰਾਂ ਨੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਦੇਖਿਆ ਕਿ ਸਾਡੇ ਜੀਵਾਂ ਦੇ ਜਿਹੜੇ ਪੁਰਾਣੇ ਸੰਸਕਾਰ ਬਣੇ ਹੋਏ ਹਨ, ਤੀਰਥਾਂ 'ਤੇ ਰਟਨ ਕਰਨਾ, ਇਸ਼ਨਾਨ ਕਰਨ ਜਾਣਾ, ਅਤੇ ਸਤਿਗੁਰਾਂ ਨੇ ਇਸ ਕਰਕੇ ਇਸ ਤੀਰਥ ਦੀ ਰਚਨਾ ਕਰਤੀ ਹੈ ਵੀ ਕੋਈ ਵੀ ਸਿੱਖ ਨੂੰ ਬਾਹਰ ਕਿਸੇ ਤੀਰਥਾਂ 'ਤੇ ਭਟਕਣਾ ਨਾ ਪਵੇਗਾ। ਦੂਸਰਾ ਇਹ ਕਿ ਉਸ ਸਮੇਂ ਜਿਹੜੇ ਹਿੰਦੂ ਮਤ ਵਿੱਚ ਚਾਰ ਵਰਨਾਂ ਵਿੱਚ ਮਨੁੱਖ ਨੂੰ ਜ਼ਿੰਦਗੀ ਨੂੰ ਉਹਨਾਂ ਨੇ ਵੰਡਿਆ ਹੋਇਆ ਸੀ, ਚਾਰ ਵਰਨਾਂ ਵਿੱਚ, ਬ੍ਰਾਹਮਣ, ਖੱਤਰੀ, ਸੂਤ ਅਤੇ ਵੈਸ। ਲੇਕਿਨ ਉਦੋਂ ਪਾਣੀ ਦੇ ਸਾਧਨ, ਪਹਿਲਾਂ ਬੇਨਤੀ ਕੀਤੀ ਕਿ ਖੂਹ ਆਦਿਕ ਹੁੰਦੇ ਸਨ, ਅਤੇ ਉਸ ਸਮੇਂ ਜਿਹੜੇ ਬ੍ਰਾਹਮਣ ਲੋਕ ਆਏ, ਜਿਸ ਖੂਹ 'ਤੇ ਪਾਣੀ ਉਹ ਵਰਤੇ ਉੱਥੇ ਸੂਦਰ ਅਤੇ ਵੈਸ ਨਹੀਂ ਉਹ ਖੂਹ 'ਤੇ ਪਾਣੀ ਵਰਤ ਸਕਦੇ। ਇਸ ਕਰਕੇ ਸਤਿਗੁਰਾਂ ਨੇ ਇਸ ਵਿਤਕਰੇ ਨੂੰ ਦੂਰ ਕਰਨ ਵਾਸਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਇਹ ਬਾਉਲੀ ਸਾਹਿਬ ਤਿਆਰ ਕੀਤਾ, ਕਿਉਂਕਿ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਸਾਨੂੰ ਦਰਸਾਉਂਦੇ ਆ ਕਿ ਜੋ ਗੁਰੂ ਨਾਨਕ ਦਾ ਮਿਸ਼ਨ ਹੈ, ਜੋ ਇਹ ਸਿੱਖ ਧਰਮ ਹੈ, ਇਹ ਸਰਬ ਸਾਂਝਾ ਧਰਮ ਹੈ, ਇਹ ਕਿਸੇ ਇੱਕ ਫਿਰਕੇ ਦਾ ਨਹੀਂ ਹੈ, ਇਹ ਸਾਰੀ ਮਨੁੱਖਤਾ ਦਾ ਧਰਮ ਹੈ ਅਤੇ ਸਾਰੇ ਨੂੰ ਕਲਾਵੇ 'ਚ ਲੈਂਦਾ ਹੈ। ਅਤੇ ਜੋ ਇਹ ਧੰਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦੇ ਸਿਧਾਂਤ ਹੈ ਕਿ ਇੱਥੇ ਕਿਸੇ ਨਾਲ ਵਿਤਕਰਾ ਨਹੀਂ ਕੀਤਾ ਜਾਂਦਾ, ਜਾਤ ਜੋ ਦਾ ਛੂਤ ਛਾਤ ਦਾ ਭੇਦਭਾਵ ਗੁਰੂ ਨਾਨਕ ਦੇ ਘਰ ਵਿੱਚ ਨਹੀਂ ਹੈ। ਇਸੇ ਕਰਕੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਇਹ ਬੌਲੀ ਤਿਆਰ ਕੀਤੀ, ਇੱਥੇ ਕੋਈ ਵੀ ਆਵੇ, ਖੱਤਰੀ, ਬ੍ਰਾਹਮਣ, ਸੂਦ, ਵੈਸ, ਉਪਦੇਸ਼ ਚੋਂ ਵਰਨਾ ਕੋ ਸਾਂਝਾ, ਭਾਵੇਂ ਕੋਈ ਖੱਤਰੀ ਹੋਵੇ, ਬ੍ਰਾਹਮਣ ਹੋਵੇ, ਸੂਦ ਹੋਵੇ, ਸੂਦਰ ਹੋਵੇ, ਵੈਸ ਹੋਵੇ, ਸਾਰਿਆਂ ਵਾਸਤੇ ਇਸ਼ਨਾਨ ਕਰਨ ਵਾਸਤੇ ਕਿਸੇ ਨੂੰ ਕੋਈ ਮਨਾਹੀ ਨਹੀਂ ਹੈ, ਕਿਸੇ ਨਾਲ ਕੋਈ ਵਿਤਕਰਾ ਨਹੀਂ ਹੈ। ਦੂਸਰਾ, ਸਤਿਗੁਰਾਂ ਨੇ ਪੰਗਤ
1: You're listening to KRPI 1550 Radio, Ferndale, Washington. 1550 KRPI Radio ਤੇ ਚੱਲ ਰਿਹਾ ਹੈ ਲਾਈਵ ਫਰੋਮ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ, ਸਕਾਟ ਰੋਡ, ਸਰੀ।
0: ਉੱਥੇ ਫੇਰ ਸੰਗਤ ਵਿੱਚ ਆਓ। ਇਹ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਇਹ ਹਦਾਇਤ ਦਿੱਤੀ ਹੋਈ ਹੈ। ਲੰਗਰ ਦੀ ਪ੍ਰਥਾ ਧੰਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਨੇ ਪ੍ਰਚਲਿਤ ਕੀਤੀ ਹੈ। ਉਹੀ ਪ੍ਰਥਾ ਧੰਨ ਗੁਰੂ ਅੰਗਦ ਦੇਵ ਜੀ ਪਾਤਸ਼ਾਹ ਜੀ ਨੇ ਖਡੂਰ ਸਾਹਿਬ ਜਾਰੀ ਰੱਖੀ ਹੈ। ਉਹੀ ਪ੍ਰਥਾ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਪ੍ਰਚਲਿਤ ਰੱਖੀ ਅਤੇ ਨਾਲ ਇਹ ਹੁਕਮ ਕਰਤਾ ਕਿ ਪਹਿਲਾਂ ਪੰਗਤ ਫਿਰ ਸੰਗਤ, ਵੀ ਪਹਿਲਾਂ ਪੰਗਤ ਵਿੱਚ ਲੰਗਰ ਛਕੋ ਬੈਠ ਕੇ, ਕਿਉਂਕਿ ਪੰਗਤ ਵਿੱਚ ਛੂਤ ਛਾਤ ਦਾ ਭੇਦਭਾਵ ਜਿਹੜਾ ਦੂਰ ਹੋ ਜਾਂਦਾ, ਭਾਵੇਂ ਗਰੀਬ ਹੋਵੇ, ਅਮੀਰ ਹੋਵੇ, ਕੋਈ ਬ੍ਰਾਹਮਣ ਹੋਵੇ, ਖੱਤਰੀ ਹੋਵੇ, ਸੂਦ ਹੋਵੇ, ਪੰਗਤ ਸਾਰਿਆਂ ਦੀ ਇੱਕੋ ਹੀ ਹੁੰਦੀ ਹੈ, ਵੱਖਰੀ ਵੱਖਰੀ ਪੰਗਤ ਨਹੀਂ ਹੈ, ਵੱਖਰੇਵਾਂ ਨਹੀਂ ਹੈ ਕਿਸੇ ਨਾਲ। ਧੰਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਬੇਅੰਤ ਬੇਅੰਤ ਕਿਰਪਾ ਕੀਤੀਆਂ ਹਨ। ਸਤਿਗੁਰ ਦੇ ਗੁਣਾਂ ਨੂੰ ਕਿੰਨੇ ਕੁ ਆਪਾਂ ਗਿਆਨ ਕਰ ਸਕਦੇ ਹਾਂ, ਜਿਬਾ ਇੱਕ ਹੈ, ਗੁਰੂ ਦੇ ਗੁਣ ਬੇਅੰਤ ਹੈ, ਕਰੋੜਾਂ ਜਨਮ ਧਾਰ ਕੇ ਵੀ ਸਤਿਗੁਰੂ ਦੀ ਮਹਿਮਾ ਕਰੀ ਜਾਈਏ, ਗੁਣਾਂ ਨੂੰ ਗਾਈ ਜਾਈਏ, ਅਤੇ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਗੁਣਾਂ ਨੂੰ ਕਥਨ ਨਹੀਂ ਕੀਤਾ ਜਾ ਸਕਦਾ। ਸਤਿਗੁਰ ਦੀ ਬਾਣੀ ਦਾ ਪਾਵਨ ਕਥਨ, ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਵਧਾਨਾ, ਤੁਮਰੀ ਮਹਿਮਾ ਵਰਨ ਨਾ ਸਾਕਾਂ, ਤੂੰ ਠਾਕਰ ਊਚ ਭਗਵਾਨਾ। ਇਹ ਸਤਿਗੁਰ ਤੁਹਾਡੀ ਮਹਿਮਾ ਪਾਰਾਵਾਰ ਤੋਂ ਭਰੇ ਹੈ, ਨਹੀਂ ਬਿਆਨ ਕੀਤੀ ਜਾ ਸਕਦੀ ਤੁਹਾਡੀ ਮਹਿਮਾ, ਤੁਹਾਡੇ ਗੁਣਾਂ ਨੂੰ ਨਹੀਂ ਕਥਨ ਕੀਤਾ ਜਾ ਸਕਦਾ। ਸਾਡੀ ਤਾਂ ਜੀਭਾ ਇੱਕ ਹੈ, ਇੱਥੇ ਤਾਂ ਸ਼ੇਸ਼ਨਾਗ ਵਰਗਾ ਜਿਹਨੂੰ ਪਰਮਾਤਮਾ ਨੇ ਹਜ਼ਾਰ ਜੀਭਾ ਦਿੱਤੀ ਹੈ, ਉਹ ਹਜ਼ਾਰ ਜੀਭਾ ਦੇ ਨਾਲ ਪਰਮਾਤਮਾ ਵਾਹਿਗੁਰੂ ਦੇ ਗੁਣਾਂ ਦੇ ਆਧਾਰ 'ਤੇ ਨਾਮ ਜਪਦਾ, ਅਤੇ ਲੇਕਿਨ ਉਹ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪਾ ਸਕਿਆ, ਨਾ ਪਾ ਸਕੇਗਾ, ਅਜੇ ਵੀ ਉਸੇ ਤਰ੍ਹਾਂ ਜਪੀ ਜਾਂਦਾ, ਪਰ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਸਾਡੀ ਤਾਂ ਤੁਛ ਬੁੱਧੀ ਹੈ। ਇਹ ਕਰਕੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਜਿਨ੍ਹਾਂ ਨੇ ਅੱਜ ਦੇ ਦਿਨ ਜੋ ਆਪਣੀ ਜੋਤ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਵਿੱਚ ਰੱਖ ਕੇ ਆਪਣੀ ਜੋਤੀ ਜੋਤ ਸਮਾਏ ਗਏ, ਸੂਰਜ ਕਿਰਨ ਮਿਲੇ, ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ, ਸੰਪੂਰਨ ਥੀ ਆਰਾਮ, ਐਸੇ

ਰਾਮਤਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਦੇ ਚਰਨਾਂ 'ਤੇ ਵਾਰ ਵਾਰ ਨਮਸਕਾਰ ਹੈ, ਵਾਰ ਵਾਰ ਨਮਸਕਾਰ ਹੈ। ਸਤਿਗੁਰ ਕਿਰਪਾ ਕਰਮਤ ਕਰਨ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਹੋਈ ਪਾਵਨ ਪਵਿੱਤਰ ਸਿਧਾਂਤ, ਪਾਵਨ ਪਵਿੱਤਰ ਸਤਿਗੁਰਾਂ ਦੀ ਜਿਹੜੀ ਸਿੱਖਿਆ ਹੈ, ਉਹਨੂੰ ਗ੍ਰਹਿਣ ਕਰਕੇ ਸੇਵਾ ਸੇਵਨ ਕਰਕੇ ਆਪਣਾ ਜਿਹੜਾ ਮਨੁੱਖਾ ਜੀਵਨ ਸਫਲ ਬਣਾ ਸਕੀਏ। ਸਤਿਗੁਰ ਕਿਰਪਾ ਕਰਦੇ, ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਅੰਮ੍ਰਿਤ ਵੇਲੇ ਤੋਂ ਆਪਣੇ ਪਾਵਨ ਪਵਿੱਤਰ ਸਿੰਘਾਸਨ ਅਤੇ ਸਭਾਇਮਾਨ ਹੋ ਕੇ ਪ੍ਰਕਾਸ਼ਮਨ ਹੋ ਕੇ, ਜੋ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਤੋਂ ਆਪਣੇ ਪਾਵਨ ਸਿੰਘਾਸਨ ਅਤੇ ਪ੍ਰਕਾਸ਼ਮਾਨ ਦੇ ਸਮੇਂ ਜੋ ਸ੍ਰੀ ਮੁੱਖਬਾਗ ਦੀ ਦਾਤ ਬਖਸ਼ਿਸ਼ ਕੀਤੀ ਹੈ, ਜੋ ਸਤਿਗੁਰ ਨੇ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ, ਆਪਾਂ ਸਾਰੇ ਬੜੇ ਪਿਆਰ ਦੇ

ਸੂਹੀ ਰਾਗ ਵਿੱਚ ਚੌਥੇ ਪਾਤਸ਼ਾਹ ਧੰਨ ਧੰਨ ਰਾਮਦਾਸ ਗੁਰ ਜਿਨ ਸਿਰੇ ਤਿਵੇਂ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੇ ਤਾਰਿਆ। ਐਸੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਦੇ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਅੰਮ੍ਰਿਤਮਈ ਬਾਣੀ, ਜੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ 735 ਅਤੇ 736 ਅੰਗ 'ਤੇ ਪ੍ਰਕਾਸ਼ਮਾਨ ਹੈ। ਜਿਨਕੈ ਅੰਤਰ ਵਸਿਆ ਮੇਰਾ ਹਰ ਹਰ, ਤਿਨਕੇ ਸਭ ਰੋਗ ਗਵਾਏ। ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਫਰਮਾਨ ਕਰਦੇ ਹੈ ਭਈ, ਜਿਨ੍ਹਾਂ ਮਨੁੱਖਾਂ ਦੇ ਅੰਦਰ ਗੁਰੂ ਦੀ ਕਿਰਪਾ ਦੇ ਨਾਲ, ਗੁਰੂ ਦੀ ਸ਼ਰਨ 'ਚ ਆ ਕੇ, ਗੁਰੂ ਦਾ ਉਪਦੇਸ਼ ਗ੍ਰਹਿਣ ਕਰਕੇ, ਗੁਰੂ ਦੀ ਕਿਰਪਾ ਦੇ ਨਾਲ ਜਿਨ੍ਹਾਂ ਦੇ ਹਿਰਦੇ ਅੰਦਰ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜਿਹੜਾ ਸਾਰਿਆਂ ਦੇ ਹਰ ਜੋ ਸਾਰਿਆਂ ਦੇ ਹਿਰਦੇ ਨੂੰ ਹਰੇ ਭਰੇ ਕਰਨ ਵਾਲਾ, ਹਰ ਜੋ ਸਾਰਿਆਂ ਦੇ ਪਾਪਾਂ ਨੂੰ ਦੁੱਖਾਂ ਨੂੰ ਹਰਨ ਵਾਲਾ, ਨਾਸ ਕਰਨ ਵਾਲਾ ਹੈ, ਜਿਨ੍ਹਾਂ ਗੁਰਮੁਖਾਂ ਦੇ ਜਿਨ੍ਹਾਂ ਮਨੁੱਖਾਂ ਦੇ ਅੰਦਰ ਗੁਰੂ ਦੀ ਕਿਰਪਾ ਨਾਲ ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਆਉਣ ਵਸਿਆ ਹੈ, ਤਿਨਕੇ ਸਭ ਰੋਗ ਗਵਾਏ, ਉਹਨਾਂ ਦੇ ਅੰਦਰੋਂ ਹਉਮੈ ਆਦਿਕ ਦੇ ਸਾਰੇ ਰੋਗ ਜਿਹੜੇ ਆ ਉਹ ਨਾਸ ਹੋ ਗਏ ਹਨ। ਤੇ ਮੁਕਤ ਭਏ ਜਿਨ ਹਰ ਨਾਮ ਤੇ ਆਇਆ, ਤਿਨ ਪਵਿੱਤ ਪਰਮ ਪਦ ਪਾਏ। ਉਹ ਮਨੁੱਖ ਜਿਨ੍ਹਾਂ ਤੇ ਸਤਿਗੁਰੂ ਦੀ ਕਿਰਪਾ ਦੇ ਨਾਲ, ਜਿਨ੍ਹਾਂ ਨੇ ਗੁਰੂ ਦੀ ਸ਼ਰਨ 'ਚ ਆ ਕੇ ਗੁਰੂ ਦੇ ਉਪਦੇਸ਼ ਦੇ ਰਾਹੀਂ ਉਸ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਸਿਮਰਨ ਕੀਤਾ ਆਪਣੇ ਹਿਰਦੇ ਵਿੱਚ, ਪਰਮਾਤਮਾ ਦੇ ਨਾਮ ਦਾ ਸਿਮਰਨ, ਉਸ ਪਰਮਾਤਮਾ ਵਾਹਿਗੁਰੂ ਦਾ ਨਾਮ ਦਾ ਜਾਪ ਕੀਤਾ ਹੈ, ਕਰਦੇ ਹਨ, ਅਤੇ ਸਭ ਕਹਿੰਦੇ ਭਾਈ ਉਹ ਇਸ ਜਿਹੜਾ ਹਉਮੈ ਦਾ ਆਦਿਕ ਦੇ ਰੋਗ ਹਨ ਉਹ ਉਹਨਾਂ ਦੇ ਅੰਦਰੋਂ ਨਾਸ ਹੋਏ ਹਨ, ਦੂਰ ਹੋ ਗਏ ਹਨ, ਰਹਿਤ ਹੋਏ ਹਨ ਉਹ ਇਹਨਾਂ ਹਉਮੈ ਆਦਿਕ ਰੋਗਾਂ ਤੋਂ। ਤਿੰਨ ਪਵਿੱਤ ਪਰਮ ਪਦ ਪਾਏ, ਉਹਨਾਂ ਨੇ ਭਾਈ ਜੋ ਆਤਮ ਜੀਵਨ ਦੇਣ ਵਾਲੀ ਸਭ ਤੋਂ ਉੱਤਮ, ਸਭ ਤੋਂ ਉੱਚੀ ਅਵਸਥਾ ਹੈ, ਜਿਹੜਾ ਸਭ ਤੋਂ ਉੱਚਾ ਦਰਜਾ ਹੈ ਆਤਮ ਜੀਵਨ ਵਾਲਾ, ਸਹਿਜ ਅਵਸਥਾ ਵਾਲਾ, ਉਹਨਾਂ ਨੂੰ ਭਾਈ ਉਹ ਸਹਿਜ ਅਵਸਥਾ ਵਾਲੀ ਜਿਹੜੀ ਦਾਤ ਹੈ, ਜਿਹੜਾ ਪਾਵਨ ਪਵਿੱਤਰ ਜੀਵਨ ਵਾਲੀ ਜਿਹੜੀ ਅਵਸਥਾ ਹੈ ਉਹ ਉਹਨਾਂ ਨੂੰ ਪ੍ਰਾਪਤ ਹੋਈ ਹੈ। ਮੇਰੇ ਰਾਮ ਹਰ ਜਨ ਆਰੋਗ ਭਏ। ਇਹ ਭਾਈ ਜਿਹੜਾ ਪਰਮਾਤਮਾ ਵਾਹਿਗੁਰੂ ਸਾਰਿਆਂ 'ਚ ਰਮਿਆ ਹੋਇਆ ਹੈ, ਉਸ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇ ਜਿਹੜੇ ਜਨ ਸੇਵਕ ਹਨ, ਜਿਹੜੇ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੀ ਆਰਾਧਨਾ ਕਰਦੇ ਗੁਰੂ ਦੀ ਸ਼ਰਨ 'ਚ ਆ ਕੇ ਗੁਰੂ ਦੇ ਰਾਹੀਂ, ਉਹੀ ਭਾਈ ਇਸ ਹਉਮੈ ਦੇ ਰੋਗ ਤੋਂ ਰਹਿਤ ਹੋਏ ਹਨ।

ਬਚਨਾਂ ਨੂੰ ਆਪਣੇ ਹਿਰਦੇ 'ਚ ਵਸਾਇਆ ਹੈ, ਗੁਰੂ ਦੇ ਦੱਸੇ ਹੋਏ ਉਪਦੇਸ਼ ਤੋਂ ਕਮਾਇਆ ਹੈ। ਜੋ ਸਤਿਗੁਰਾਂ ਨੇ ਰਸਤਾ ਦੱਸਿਆ ਉਸ ਰਸਤੇ ਜਿਹੜਾ ਤੁਰਿਆ ਹੈ, ਕਿਉਂਕਿ ਸਤਿਗੁਰ ਦੀ ਬਾਣੀ 'ਤੇ ਕਹਿੰਦੇ ਆਓ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਓ ਸੱਚੀ ਬਾਣੀ, ਬਾਣੀ ਤਾਂ ਗਾਓ ਗੁਰੂ ਕੇਰੀ ਬਾਣੀਆਂ ਸਿਰ ਬਾਣੀ, ਜਿਹੜੇ ਕੋ ਉਹਨਾਂ ਦਾ ਕਰਮ ਹੋਏ ਹਿਰਦੇ ਤਨਾ ਸਮਾਣੀ। ਇਹ ਗੁਰੂ ਦੀ ਬਾਣੀ ਪੜ੍ਹਨ ਦਾ ਯਤਨ ਕਰੀਏ ਅਤੇ ਫਿਰ ਕਿਰਪਾ ਮੇਰੇ ਮਾਲਕ ਨੇ ਕਰਨੀ ਹੈ, ਸਤਿਗੁਰਾਂ ਨੇ ਕਰਨੀ ਹੈ, ਫਿਰ ਮਿਹਰ ਗੁਰੂ ਦੀ ਹੋਵੇਗੀ ਜੇ ਆਪਾਂ ਗੁਰੂ ਦੀ ਬਾਣੀ ਨਾਲ ਜੁੜਾਂਗੇ। ਅਤੇ ਜਿਨ੍ਹਾਂ ਨੇ ਭਾਈ ਗੁਰੂ ਦੀ ਸਿੱਖਿਆ ਨੂੰ ਗ੍ਰਹਿਣ ਕਰਕੇ ਗੁਰੂ ਦੇ ਦੱਸੇ ਹੋਏ ਉਪਦੇਸ਼ 'ਤੇ ਜਿਨ੍ਹਾਂ ਨੇ ਆਪਣੇ ਜੀਵਨ ਨੂੰ ਤੋਰਿਆ ਹੈ ਅਤੇ ਪਰਮਾਤਮਾ ਵਾਹਿਗੁਰੂ ਦਾ ਨਾਮ ਜਪਿਆ ਹੈ, ਗੁਰਬਚਨ ਜਿਨ੍ਹਾਂ ਜਪਿਆ ਮੇਰਾ ਹਰ ਹਰ ਤਿਨਕੇ ਹਉਮੈ ਰੋਗ ਹੈ, ਉਹਨਾਂ ਦੇ ਭਾਈ ਹਉਮੈ ਆਦਿਕ ਦੇ ਸਾਰੇ ਰੋਗ ਜਿਹੜੇ ਆ ਨਾਸ਼ ਹੋਏ ਹਨ, ਅਤੇ ਜਿਹੜੇ ਵੀ ਜਪਣਗੇ ਉਹਨਾਂ ਦੇ ਨਾਸ ਹੋਣਗੇ। ਰਹਾਉ ਬ੍ਰਹਮਾ ਬਿਸਨ ਮਹਾਂ ਦਿਓ ਤ੍ਰੈ ਗੁਣ ਰੋਗੀ ਵਿੱਚ ਹਉਮੈ ਕਾਰ ਕੁਮਾਈ। ਵਿਸ਼ਰਾਮ ਦੇ ਕੇ ਸਤਿਗੁਰ ਫਰਮਾਨ ਕਰਦੇ ਕਿ ਪ੍ਰਾਣ ਆਦਿਕ ਜਿਹੜੀਆਂ ਸਾਖੀਆਂ ਦੇ ਅਨੁਸਾਰ ਇਹ ਜਿਹੜੇ ਤਿੰਨ ਵੱਡੇ ਦੇਵਤੇ ਮੰਨੇ ਗਏ ਸੁਣੇ ਗਏ ਜਾਣੇ ਜਾਂਦੇ ਹਨ, ਇਹ ਵੀ ਜਿਹੜੀ ਤਿੰਨਾਂ ਗੁਣਾਂ ਵਾਲੀ ਮਾਇਆ ਉਸ ਤਿੰਨਾਂ ਗੁਣਾਂ ਦੇ ਪ੍ਰਭਾਵ ਅੰਦਰ ਉਹ ਵੀ ਹਉਮੈ ਦੇ ਵਿੱਚ ਹੀ ਸਾਰੀ ਕਾਰ ਕਰਦੇ ਹਨ, ਉਹਨਾਂ ਦੇ ਅੰਦਰ ਵੀ ਇਹ ਹਉਮੈ ਦਾ ਰੋਗ ਦੂਰ ਨਹੀਂ ਗਿਆ, ਉਹ ਵੀ ਇਸ ਹਉਮੈ ਰੋਗ ਦੇ ਨਾਲ ਗ੍ਰਸੇ ਹੋਏ ਹਨ ਇਸ ਤ੍ਰੈਗੁਣੀ ਮਾਇਆ ਦੇ ਪ੍ਰਭਾਵ ਹੇਠ। ਜਿਨ ਕੀਏ ਤਿਸੈ ਨਾ ਚੇਤਹਿ ਬੱਪੜੇ ਹਰ ਗੁਰਮੁਖ ਸੋਝੀ ਪਾਏ। ਇਹ ਜਿਹੜੇ ਤਿੰਨ ਦੇਵਤੇ ਹੈ ਬ੍ਰਹਮਾ ਵਿਸ਼ਨੂੰ ਅਤੇ ਸ਼ਿਵ ਜੀ, ਇਹ ਵੀ ਹਉਮੈ ਵਿੱਚ ਹੀ ਕਾਰ ਕਰਦੇ ਹੈ, ਲੇਕਿਨ ਜਿਸ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੇ ਇਹਨਾਂ ਨੂੰ ਪੈਦਾ ਕੀਤਾ ਹੈ ਉਸ ਪਰਮਾਤਮਾ ਨੂੰ ਕਦੀ ਚੇਤੇ ਵਿੱਚ ਲਿਆਂਦਾ ਹੀ ਨਹੀਂ, ਉਸ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਹੀ ਨਹੀਂ ਕਦੀ। ਬ੍ਰਹਮਾ ਨੂੰ ਜਦੋਂ ਦੱਸਿਆ ਕਿ ਤੁਹਾਡਾ ਜਿਹੜਾ ਜਨਮ ਹੈ ਇਹਦੇ ਵਿੱਚੋਂ ਹੋਇਆ ਕਵਲ ਦੇ ਨਾੜੀ ਵਿੱਚੋਂ, ਕਹਿੰਦਾ ਇਹ ਕਿਤਨਾ ਹੋ ਸਕਦਾ, ਮੈਂ ਐਡਾ ਵੱਡਾ ਦੇਵਤਾ ਵਾਂ, ਮੈਂ ਇੱਥੋਂ ਥੋੜ੍ਹਾ ਪੈਦਾ ਹੋ ਸਕਦਾ, ਲੱਤ ਮਾਰੀ ਅਤੇ ਥੱਲੇ ਧੱਸ ਗਿਆ, ਕਈ ਯੁੱਗ ਵਿੱਚ ਇੱਕ ਘੁੰਮਦਾ ਰਿਹਾ, ਫਿਰ ਅਰਦਾਸ ਬੇਨਤੀ ਕੀਤੀ ਅਤੇ ਫਿਰ ਮੇਰਾ ਕਹਿਣ ਦਾ ਭਾਵ ਕਿ ਗੁਰਬਾਣੀ ਇਹ ਕਹਿ ਰਹੀ ਕਿ ਵੀ ਹਉਮੈ ਵਿੱਚ ਹੀ ਰਹੇ ਹਨ, ਹਉਮੈ ਵਿੱਚ ਰਹਿ ਕੇ ਪਰਮਾਤਮਾ ਅਕਾਲ ਪੁਰਖ ਨੂੰ ਯਾਦ ਹੀ ਨਹੀਂ ਕੀਤਾ ਮੂਰਖਾਂ ਨੇ। ਜਿਨ ਕੀਏ ਤਿਸੇ ਨਾ ਚੇਤੇ ਬੱਪੜੇ, ਬੱਪੜੇ ਦੇ ਭਾਵ ਵਿਚਾਰੇ ਮੂਰਖ, ਅਤੇ ਜਿਨ ਕੀਏ ਤਿਸੇ ਨਾ ਚੇਤੇ ਬੱਪੜੇ ਹਰ ਗੁਰਮੁਖ ਸੋਝੀ ਪਾਈ। ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੀ ਦਾਤ ਇਸ ਮਨੁੱਖਾ ਜੀਵਨ ਦੀ ਸੋਝੀ ਤਾਂ ਕੇਵਲ ਗੁਰੂ ਤੋਂ ਪ੍ਰਾਪਤ ਹੋਣੀ ਹੀ, ਗੁਰੂ ਦੇ ਰਾਹੀਂ, ਅਤੇ ਜਿਨ੍ਹਾਂ ਨੇ ਗੁਰੂ ਦੇ ਰਾਹੀਂ ਗੁਰੂ ਦੇ ਉਪਦੇਸ਼ ਨੂੰ ਆਪਣੇ ਹਿਰਦੇ 'ਚ ਕਮਾਇਆ, ਗੁਰੂ ਦੇ ਬਚਨਾਂ ਨੂੰ ਆਪਣੇ ਹਿਰਦੇ 'ਚ ਵਸਾਇਆ ਅਤੇ ਗੁਰੂ ਦੇ ਦੱਸੇ ਹੋਏ ਉਪਦੇਸ਼ ਦੇ ਮੁਤਾਬਕ ਉਸ ਰਸਤੇ ਜਿਹੜੇ ਤੁਰੇ ਹਨ ਤੁਰਦੇ ਹਨ ਜਿਹੜੇ ਤੁਰਨਗੇ ਉਹਨਾਂ ਨੂੰ ਇਸ ਗੱਲ ਦਾ ਜੋ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਜਪਣ ਦੀ ਸੋਝੀ ਪ੍ਰਾਪਤ ਹੁੰਦੀ ਹੈ ਉਹੀ ਆਪਣੇ ਅੰਦਰੋਂ ਹਉਮੈ ਦਾ ਰੋਗ ਗੁਰੂ ਦੀ ਕਿਰਪਾ ਦੇ ਨਾਲ ਸੇਵਾ ਕਰਕੇ ਸਿਮਰਨ ਕਰਕੇ ਦੂਰ ਕਰਨ ਦੀ ਸੋਝੀ ਪ੍ਰਾਪਤ ਹੁੰਦੀ ਹੈ, ਇਹ ਗੁਰੂ ਤੋਂ ਬਗੈਰ ਨਹੀਂ ਹੈ। ਗੁਰਬਿਨ ਕੋਰ ਅੰਧਾਰ ਗੁਰਬਿਨ ਸਮਝਣਾ ਵੈ, ਗੁਰਬਿਨ ਸੁਰਤ ਨਾ ਸਿੱਧ ਗੁਰਬਿਨ ਮੁਕਤ ਨਾ ਪਾਵੈ। ਗੁਰੂ ਤੋਂ ਬਗੈਰ ਇਹਨਾਂ ਵਿਕਾਰਾਂ ਤੋਂ ਮੁਕਤੀ ਨਹੀਂ ਪਾਈ ਜਾ ਸਕਦੀ, ਇਹਨਾਂ ਵਿਕਾਰਾਂ ਤੋਂ ਖਲਾਸੀ ਨਹੀਂ ਮਿਲਦੀ। ਗੁਰੂ ਦੀ ਦਰ 'ਤੇ ਆ ਕੇ ਗੁਰੂ ਦੀ ਸ਼ਰਨ 'ਚ ਆ ਕੇ ਗੁਰੂ ਦਾ ਉਪਦੇਸ਼ ਗ੍ਰਹਿਣ ਕਰਕੇ ਹੀ ਇਹਨਾਂ ਵਿਕਾਰਾਂ ਤੋਂ ਖਲਾਸੀ ਹੁੰਦੀ ਹੈ। ਹਉਮੈ ਰੋਗ ਸਭ ਜਗਤ ਵਿਆਪਿਆ ਤਿੰਨ ਕੋ ਜਨਮ ਮਰਨ ਦੁੱਖ ਭਾਰੇ। ਇਹ ਭਾਈ ਸਾਰਾ ਸੰਸਾਰ ਹੀ ਇਸ ਹਉਮੈ ਦੇ ਰੋਗ ਵਿੱਚ ਫਸਿਆ ਹੋਇਆ ਹੈ, ਗ੍ਰਸਿਆ ਹੋਇਆ ਹੈ। ਹਉਮੈ ਦੀਰਘ ਰੋਗ ਹੈ, ਇਹ ਸਭ ਤੋਂ ਵੱਡਾ ਰੋਗ ਹੈ, ਜਿਸ ਰੋਗ ਨੇ ਸਾਰੇ ਜਗਤ ਦੇ ਮਨੁੱਖਾਂ ਨੂੰ ਆਪਣੀ ਗ੍ਰਿਸਤ 'ਚ ਲਿਆ ਹੋਇਆ ਹੈ। ਹਉਮੈ ਦੀਰਘ ਰੋਗ ਹੈ, ਦਾਰੂ ਪੀ ਸਮਾ ਹੈ। ਇਸ ਕਰਕੇ ਜਿਹੜਾ ਇਹ ਹਉਮੈ ਦਾ ਰੋਗ ਆ ਇਹਦਾ ਦਾਰੂ ਵੀ ਇਹਦੇ ਵਿੱਚ ਹੈ ਨਾ, ਦਾਰੂ ਹੈ ਗੁਰੂ ਦੀ ਸ਼ਰਨ 'ਚ ਆ ਕੇ ਸੇਵਾ ਅਤੇ ਸਿਮਰਨ ਨਾਲ ਜੁੜ ਕੇ, ਸਿਮਰਨ ਕਰਕੇ ਸੇਵਾ ਕਰਕੇ
ਸਾਡੇ ਅੰਦਰੋਂ ਹੰਕਾਰ ਦੂਰ ਹੁੰਦਾ ਹੈ, ਕਿਉਂ ਸਤਿਗੁਰੂ ਦੀ ਬਾਣੀ ਦਾ ਪਾਵਨ ਕਥਨ ਹੈ, ਸਤਿਗੁਰੂ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ। ਜਿਹੜਾ ਭਾਈ ਗੁਰੂ ਦੀ ਸੇਵਾ ਚਿੱਤ ਲਾ ਕੇ ਕਰਦਾ, ਸ਼ਰਧਾ ਭਾਵਨਾ ਨਾਲ ਕਰਦਾ, ਅਤੇ ਫਿਰ ਭਾਈ ਉਹਦੀ ਸੇਵਾ ਗੁਰੂ ਦੇ ਦਰ 'ਤੇ ਪ੍ਰਵਾਨ ਹੁੰਦੀ ਹੈ, ਉਹਦੀ ਕੀਤੀ ਸੇਵਾ ਸਫਲ ਹੁੰਦੀ ਹੈ। ਅਤੇ ਫਿਰ ਜਿਹਦੀ ਸਫਲ ਹੋ ਜਾਂਦੀ ਉਹਦੀ ਨਿਸ਼ਾਨੀ ਕੀ ਹੈ? ਫਿਰ ਸਤਿਗੁਰੂ ਅਗਲੀ ਪੰਕਤੀ ਦੱਸਦੇ ਆ, ਸਤਿਗੁਰੂ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ, ਮਨ ਚਿੰਦਿਆ ਫਲ ਪਾਵਣਾ ਹਉਮੈ ਵਿੱਚੋਂ ਜਾਏ। ਫਿਰ ਮਨ ਇੱਛਤ ਫਲ ਪ੍ਰਾਪਤ ਹੋ ਜਾਂਦੇ ਆ, ਅਤੇ ਜਿਹੜੀ ਹਉਮੈ ਜਿਸ ਹਉਮੈ ਦਾ ਕਰਕੇ ਪਰਮਾਤਮਾ ਕਾਲ ਪੁਰਖ ਵਾਹਿਗੁਰੂ ਤੋਂ ਦੂਰੀ ਬਣੀ ਹੋਈ ਹੈ, ਫਿਰ ਉਹ ਹਉਮੈ ਦੇ ਰੋਗ ਦੂਰ ਹੋ ਜਾਂਦਾ ਅਤੇ ਪਰਮਾਤਮਾ ਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਹੋ ਜਾਂਦੀ ਹੈ। ਇਹ ਨਿਸ਼ਾਨੀ ਹੈ ਗੁਰੂ ਦੀ ਸੇਵਾ ਦੀ ਸਫਲਤਾ ਦਾ। ਜਿਹੜੀ ਗੁਰੂ ਦੇ ਦਰ 'ਤੇ ਸੇਵਾ ਪ੍ਰਮਾਣ ਹੋ ਜਾਂਦੀ ਹੈ, ਉੱਥੋਂ ਇਹ ਮਹਿਸੂਸ ਹੁੰਦਾ ਕਿ ਜਿਹੜਾ ਗੁਰੂ ਕਾ ਪਿਆਰਾ ਸੇਵਾ ਕਰਦਾ ਉਹਦੇ ਅੰਦਰ ਨਿਮਰਤਾ ਹੀ ਨਿਮਰਤਾ ਹੁੰਦੀ ਹੈ। ਉਹਨੂੰ ਭਾਵੇਂ ਜੋ ਮਰਜ਼ੀ ਚੰਗਾ ਕਹੋ ਭਲਾ ਕਹੋ, ਉਹਦੇ ਸਿਹਤ 'ਤੇ ਕੋਈ ਅਸਰ ਨਹੀਂ ਹੁੰਦਾ। ਉਹ ਸਤ ਕਰਕੇ ਮੰਨਦਾ, ਭਾਵੇਂ ਕਿ ਉਹਦਾ ਸਤਿਕਾਰ ਕਰੀ ਜਾਵੇ ਅਤੇ ਭਾਵੇਂ ਕਿ ਉਹਨੂੰ ਦਰਕਾਰੀ ਜਾਵੇ, ਉਹ ਇੱਕ ਸਮਾਨ ਹੀ। ਜੇ ਕੋਈ ਵੀ ਉਹਨਾਂ ਦੀ ਵਡਿਆਈ ਕਰਦਾ ਤਾਂ ਉਹ ਫੁੱਲਦੇ ਨਹੀਂ ਹਨ, ਹੰਕਾਰ 'ਚ ਨਹੀਂ ਆਉਂਦੇ। ਉਹ ਸਮਝਦੇ ਕਿ ਸੇਵਾ ਗੁਰੂ ਦੀ ਹੈ ਅਤੇ ਸੇਵਾ ਕਰਕੇ ਜੇ ਵਡਿਆਈ ਤਾਂ ਵੀ ਗੁਰੂ ਦੀ ਵਡਿਆਈ ਹੈ। ਜੇ ਸਿੱਖ ਦੀ ਕੋਈ ਵਡਿਆਈ ਕਰਦਾ ਤਾਂ ਸਿੱਖ ਆਪਣੀ ਵਡਿਆਈ ਨਹੀਂ ਸਮਝਦਾ, ਉਹ ਕਹਿੰਦਾ ਕਿ ਇਹ ਗੁਰੂ ਦੀ ਵਡਿਆਈ ਹੈ। ਅਤੇ ਜੇ ਕੋਈ ਉਹਦਾ ਨਿਰਾਦ ਕਰਦਾ ਤਾਂ ਉਹਦੇ ਵਿੱਚ ਕੋਈ ਉਹਨੂੰ ਆਪਣਾ ਲੈਣਾ ਦੇਣਾ ਨਹੀਂ ਕਹਿੰਦਾ, ਕੋਈ ਗੱਲ ਨਹੀਂ। ਉਹ ਸਗੋਂ ਨਿਮਰਤਾ 'ਚ ਕਹਿੰਦਾ, ਜਿੱਦਾਂ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਬਾਬਾ ਦਾਤੂ ਜੀ ਨੂੰ ਦੇ ਚਰਨ ਪਕੜੇ ਸਗੋਂ। ਇਸ ਕਰਕੇ ਭਾਈ ਜਦੋਂ ਸੇਵਾ ਭਾਵਨਾ ਨਾਲ ਕੀਤੀ ਜਾਵੇ, ਸ਼ਰਧਾ ਨਾਲ ਕੀਤੀ ਜਾਵੇ, ਤਨ ਕਰਕੇ ਮਨ ਕਰਕੇ ਅਰਪਣ ਹੋ ਕੇ ਸੇਵਾ ਕੀਤੀ ਜਾਵੇ, ਅਤੇ ਫਿਰ ਭਾਈ ਇਹ ਹਉਮੈ ਦਾ ਰੋਗ ਜਿਹੜਾ ਦੂਰ ਹੋ ਜਾਂਦਾ ਫਿਰ। ਅਤੇ ਜਿਨ੍ਹਾਂ ਨੇ ਇਸ ਤਰ੍ਹਾਂ ਸੇਵਾ ਕੀਤੀ ਭਾਈ, ਉਹਨਾਂ ਦਾ ਹਉਮੈ ਦਾ ਰੋਗ ਦੂਰ ਹੋਇਆ, ਅਤੇ ਲੇਕਿਨ ਬਾਕੀ ਸਾਰਾ ਜਗਤ ਜਿਹੜਾ ਹਉਮੈ ਰੋਗ ਸਭ ਜਗਤ ਵਿਆਪਿਆ, ਤਿੰਨ ਕੋ ਜਨਮ ਮਰਨ ਦੁੱਖ ਭਾਰੀ। ਬਾਕੀ ਸਾਰੇ ਸੰਸਾਰ ਦੇ ਜੀ ਜਿਹੜੇ ਆ ਇਹ ਹਉਮੈ ਦੇ ਰੋਗ ਦੇ ਗਸੇ ਹੋਏ ਹਨ, ਫਸੇ ਹੋਏ ਹਨ। ਇਸੇ ਕਰਕੇ ਸੰਸਾਰ ਦੇ ਜੀਵਨ ਦਾ ਜਨਮ ਮਰਨ ਦਾ ਜਿਹੜਾ ਗੇੜਾ ਬਣਿਆ ਰਹਿੰਦਾ, ਜਿਹੜਾ ਸਭ ਤੋਂ ਭਾਰੀ ਦੁੱਖ ਹੈ। ਪਰ ਕਿਤਨਾ ਇਸ ਤੋਂ ਛੁੱਟਿਆ ਕਿਤਨਾ ਜਾ ਸਕਦਾ? ਹਉਮੈ ਤੋਂ, ਹੰਕਾਰ ਤੋਂ ਇਹ ਜਨਮ ਮਰਨ ਦਾ ਗੇੜਾ ਕਿਤਨਾ ਕੱਟਿਆ ਜਾ ਸਕਦਾ? ਗੁਰ ਪ੍ਰਸਾਦੀ ਕੋ ਵਿਰਲਾ ਛੂਟੈ ਤਿਹ ਜਨ ਕਹੋ ਹੋ ਬਲਿਹਾਰੇ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਪਾਤਸ਼ਾਹ ਕਹਿੰਦੇ, ਕੋਈ ਵਿਰਲਾ ਹੀ ਹੈ ਗੁਰੂ ਪਿਆਰਾ ਜਿਹੜਾ ਗੁਰੂ ਦੀ ਕਿਰਪਾ ਦੇ ਨਾਲ ਇਸ ਹਉਮੈ ਦੇ ਰੋਗ ਤੋਂ ਜਿਹੜਾ ਨਿਵਰਤ ਹੋ ਜਾਂਦਾ ਹੈ, ਜਿਹੜਾ ਇਸ ਹਉਮੈ ਦੇ ਰੋਗ ਨੂੰ ਦੂਰ ਕਰ ਲੈਂਦਾ ਗੁਰੂ ਦੀ ਸ਼ਰਨ 'ਚ ਆ ਕੇ। ਵਿਰਲੇ ਹਨ, ਗੁਰੂ ਦੀ ਕਿਰਪਾ ਦੇ ਨਾਲ ਹਉਮੈ ਦਾ ਰੋਗ ਦੂਰ ਹੁੰਦਾ ਹੈ। ਜਦੋਂ ਤੱਕ ਹਉਮੈ ਦਾ ਦੂਰ ਰੋਗ ਨਹੀਂ ਦੂਰ ਹੁੰਦਾ, ਉਦੋਂ ਤੱਕ ਪਰਮਾਤਮਾ ਵਾਹਿਗੁਰੂ ਦਾ ਨਾਮ ਸਾਡੇ ਹਿਰਦੇ 'ਚ ਨਹੀਂ ਵੱਸਦਾ। ਹਉਮੈ ਨਾਵੇ ਨਾਲ ਵਿਰੋਧ ਹੈ, ਦੋਵੇਂ ਨਾ ਵਸੇ ਕਠਾਏ। ਇਸ ਕਰਕੇ ਸਤਿਗੁਰ ਕੋਈ ਵਿਰਲੇ ਵਿਰਲੇ ਗੁਰੂ ਪਿਆਰੇ ਹਨ ਜਿਹੜੇ ਗੁਰੂ ਦੀ ਸ਼ਰਨ 'ਚ ਆ ਕੇ ਸੇਵਾ ਕਰਕੇ ਸਿਮਰਨ ਕਰਕੇ ਅਤੇ ਇਸ ਹਉਮੈ ਤੋਂ ਜਿਹੜੇ ਖਲਾਸੀ ਮਿਲ ਜਾਂਦੀ ਉਹਨਾਂ ਨੂੰ। ਤਿੰਨ ਕੋ ਤਿਸ ਜਨ ਕੋ ਹੋ ਬਲਿਹਾਰੀ। ਸਤਿਗੁਰ ਐਸੇ ਗੁਰਮੁਖਾਂ ਤੋਂ ਬਲਿਹਾਰ ਜਾਈਏ, ਕੁਰਬਾਨ ਜਾਈਏ, ਜਿਨ੍ਹਾਂ ਦੇ ਗੁਰੂ ਦੀ ਸੇਵਾ ਕਰਕੇ ਅਤੇ ਆਪਣੇ ਹੰਕਾਰ ਨੂੰ ਦੂਰ ਕਰ ਲਿਆ ਹੈ। ਜਿਨ ਸਿਸ਼ਟ ਸਾਜੀ ਸੋਈ ਹਰ ਜਾਣੈ ਤਾਂ ਕਾ ਰੂਪ ਅਪਾਰੋ। ਹੇ ਭਾਈ, ਜਿਸ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੇ ਸ੍ਰਿਸ਼ਟੀ ਦੀ ਸਿਰਜਣਾ ਕੀਤੀ ਹੈ, ਉਹ ਹੀ ਇਸ ਹਉਮੈ ਦੇ ਰੋਗ ਨੂੰ ਜਾਣਦਾ ਹੈ, ਅਤੇ ਇਸ ਹਉਮੈ ਦੇ ਰੋਗ ਨੂੰ ਦੂਰ ਕਰਨ ਦਾ ਦਰ ਵੀ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਹੀ ਜਾਣਦਾ, ਅਤੇ ਉਹੀ ਇਸ ਰੋਗ ਨੂੰ ਦੂਰ ਕਰਨ ਵਾਲਾ ਹੈ। ਜਿਹੜਾ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਦਾ ਕੋਈ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਵੀ ਪਰਮਾਤਮਾ ਕਿਹੋ ਜਿਹਾ ਕਿੱਡਾ ਵੱਡਾ ਹੈ, ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਬਿਆਨ ਤੋਂ ਕਥਨ ਬਿਆਨ ਤੋਂ ਬਿਆਨ ਨਹੀਂ ਕੀਤਾ ਜਾ ਸਕਦਾ, ਕਥਨ ਤੋਂ ਰਹਿਤ ਹੈ, ਪਰਾਵਰ ਤੋਂ ਰਹਿਤ ਹੈ।

ਕਰਨ ਵਾਲਾ, ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਅਤੇ ਆਪ ਹੀ ਸਾਰਿਆਂ ਦੀ ਵੇਖ ਸੰਭਾਲ ਕਰਨ ਵਾਲਾ ਹੈ। ਤਾਂ ਪਰਮਾਤਮਾ ਅਕਾਲ ਪੁਰਖ ਆਪ ਹੀ ਇਸ ਸ੍ਰਿਸ਼ਟੀ ਦੀ ਖੇਡ ਨੂੰ ਰਚ ਕੇ ਅਤੇ ਇਸ ਖੇਡ ਨੂੰ ਸਤਿਗੁਰੂ ਪਰਮਾਤਮਾ ਵਾਹਿਗੁਰੂ ਆਪ ਹੀ ਵੇਖ ਕੇ ਅਤੇ ਖੁਸ਼ ਹੋ ਰਿਹਾ ਹੈ। ਗੁਰਮੁਖ ਬ੍ਰਹਮ ਵਿਚਾਰੋ, ਇਸ ਤਰ੍ਹਾਂ ਜਿਹੜੇ ਭਾਈ ਗੁਰੂ ਦੀ ਸ਼ਰਨ 'ਚ ਆਉਂਦੇ ਹਨ, ਇਸ ਗੱਲ ਦੀ ਸਮਝ ਗੁਰੂ ਦੀ ਸ਼ਰਨ 'ਚ ਆ ਕੇ ਪ੍ਰਾਪਤ ਹੁੰਦੀ ਹੈ। ਜਿਹੜੇ ਗੁਰੂ ਦੀ ਸ਼ਰਨ 'ਚ ਆ ਕੇ ਇਸ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੀ ਵਿਚਾਰ ਕਰਦੇ, ਜੋ ਸਿਰਫ ਸਲਾਹ ਵਾਲੀ ਪਰਮਾਤਮਾ ਦੀ ਅੰਮ੍ਰਿਤ ਬਾਣੀ ਹੈ, ਜਿਹੜੇ ਬਾਣੀ ਨਾਲ ਜੁੜਦੇ ਆ ਗੁਰੂ ਦੀ ਸ਼ਰਨ 'ਚ ਆ ਕੇ ਗੁਰੂ ਦੇ ਰਾਹੀਂ, ਉਹਨਾਂ ਨੂੰ ਇਸ ਗੱਲ ਦੀ ਸਮਝ ਪੈਂਦੀ ਹੈ ਕਿ ਜਿਹੜਾ ਹਉਮੈ ਦਾ ਦੀਰਘ ਰੋਗ ਆ, ਇਹ ਕੇਵਲ ਗੁਰੂ ਦੀ ਸ਼ਰਨ 'ਚ ਆ ਕੇ ਸੇਵਾ ਸਿਮਰਨ ਕਰਕੇ ਹੀ ਇਸ ਰੋਗ ਤੋਂ ਜਿਹੜਾ ਖਲਾਸੀ ਮਿਲ ਜਾਂਦੀ ਹੈ। ਜਿਨ੍ਹਾਂ ਨੇ ਗੁਰੂ ਦੀ ਸ਼ਰਨ 'ਚ ਆ ਕੇ ਸੇਵਾ ਕੀਤੀ, ਸਿਮਰਨ ਕੀਤਾ, ਗੁਰੂ ਦਾ ਚਰਨਾਂ ਦਾ ਓਟ ਆਸਰਾ ਲਿਆ, ਗੁਰੂ ਦੀ ਬਾਣੀ ਦੇ ਨਾਲ ਜੁੜੇ ਹਨ, ਗੁਰੂ ਦੀ ਬਾਣੀ ਦੇ ਵਿਚਾਰ ਦੇ ਨਾਲ ਜੁੜੇ ਆ, ਉਹ ਇਹਨਾਂ ਰੋਗਾਂ ਤੋਂ ਰਹਿਤ ਹੋਏ ਹਨ। ਸਤਿਗੁਰ ਕਿਰਪਾ ਕਰਾਮਦ ਕਰਨ, ਜੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ, ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਚਰਨਾਂ 'ਚ ਲੱਗ ਕੇ ਸੇਵਾ ਸਿਮਰਨ ਕਰਕੇ ਇਸ ਹਉਮੈ ਹੰਕਾਰ ਦੇ ਜਿਹੜੇ ਰੋਗ ਨੂੰ ਸਤਿਗੁਰ ਕਿਰਪਾ ਕਰਕੇ ਦੂਰ ਕਰ ਦੇਣ ਅਤੇ ਸੇਵਾ ਅਤੇ ਸਿਮਰ ਦੀ ਦਾਤ ਸਾਡੀ ਚੋਲੀ 'ਚ ਪਾ ਦੇਣ, ਸਾਡਾ ਮਨੁੱਖਾ ਜੀਵਨ ਸਫਲ ਹੋ ਸਕੇ। ਸੋ ਇੰਨੀਆਂ ਬੇਨਤੀਆਂ ਆਪਣੇ ਪ੍ਰਵਾਨ ਕਰਨੀਆਂ ਹੋਈਆਂ, ਬੇਅੰਤ ਭੁੱਲਾਂ ਦੀ ਆਪਣੇ ਖਿਮਾ ਬਖਸ਼ਿਸ਼ ਕਰਨੀ ਜੀ। ਜਿਨ ਸਿਸ਼ਟ ਸਾਜ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਬਹੁਤ ਹੀ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਰਵੇਲ ਸਿੰਘ ਜੀ, ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਾਲੇ, ਜਿਨ੍ਹਾਂ ਨੇ ਅੰਮ੍ਰਿਤ ਵੇਲੇ ਆਏ ਹੋਏ ਸ੍ਰੀ ਹੁਕਮਨਾਮੇ ਸਾਹਿਬ ਦੀ ਆਸ ਸੰਗਤਾਂ ਨੂੰ ਕਥਾ ਵਿਚਾਰ ਸਾਂਝੀ ਕੀਤੀ ਹੈ। ਸੋ ਸਿੰਘ ਸਾਹਿਬ ਜੀ ਦਾ ਆਸ ਸੰਗਤਾਂ ਦੇ ਵੱਲੋਂ, ਸਮੂਹ ਪ੍ਰਬੰਧ ਕਮੇਟੀ ਦੇ ਵੱਲੋਂ ਬਹੁਤ ਬਹੁਤ ਧੰਨਵਾਦ। ਹੁਣ ਬਹੁਤ ਹੀ ਸਤਿਕਾਰਯੋਗ ਰਾਗੀ ਜਥਾ ਭਾਈ ਗੁਰਸੇਵਕ ਸਿੰਘ ਜੀ ਆਸ ਸੰਗਤਾਂ ਨੂੰ ਗੁਰਬਾਣੀ ਕੀਰਤਨ ਦਾ ਨਿਹਾਲ ਕਰਨਗੇ। ਆਸ ਸੰਗਤਾਂ ਨੇ ਇਸੇ ਤਰ੍ਹਾਂ ਬੜੀ ਸ਼ਰਧਾ ਭਾਵਨਾ ਦੇ ਨਾਲ ਰਾਗੀ ਸਿੰਘਾਂ ਪਾਸੋਂ ਗੁਰਬਾਣੀ ਕੀਰਤਨ ਸਰਵਣ ਕਰਨਾ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: 1550 KRPI ਰੇਡੀਓ ਤੇ ਤੁਸੀਂ ਸੁਣ ਰਹੇ ਸੀ ਲਾਈਵ ਫਰਮ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਕਾਟ ਰੋਡ ਸਰੀ
1: ਯੂਅਰ ਲਿਸਨਿੰਗ ਟੂ KRPI 1550 ਰੇਡੀਓ ਫਰਨਡੇਲ ਵਾਸ਼ਿੰਗਟਨ

0: ਚਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 24 ਸਪਟੈਂਬਰ ਤੋਂ 30 ਸਪਟੈਂਬਰ ਤੱਕ। ਲਾਲ ਗੰਡੇ 25 ਪੌਂਡ ਦਾ ਬੈਗ 16.98 ਦਾ, ਪੀਲੇ ਗੰਡੇ 50 ਪੌਂਡ ਦਾ ਬੈਗ 16.98 ਦਾ, ਅਤੇ ਬੀਸੀ ਰੈੱਡ, ਔਰੇਂਜ ਜਾਂ ਯੈਲੋ ਸ਼ਿਮਲਾ ਮਿਰਚ ਲਵੋ 88 ਸੈਂਟਸ ਨੂੰ ਪਾਉਂਡ।
1: ਪੰਜਾਬ ਫੋਰੈਕਸ, ਗਗਨ ਸਿੰਘ। ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ, ਜੇ ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ। 6043491313 ਯੂਨਿਟ 103-8140-120 ਸਟਰੀਟ ਸਰੀ, 6043491313 604-349-1313 ਗਗਨ ਸਿੰਘ ਪੰਜਾਬ ਫੋਰੈਕਸ, ਦਾਵਾ ਤੇ ਵਾਅਦਾ ਪੱਕਾ।

0: You're listening to KRPI 1550 Radio, Ferndale, Washington.
1: ਗੁਰਬਾਣੀ ਸ਼ਬਦ ਕਥਾ ਕੀਰਤਨ ਸੁਣਨ ਵਾਸਤੇ ਸੁਣਦੇ ਰਹੋ ਰੇਡੀਓ 1550 AM। ਸੰਤ ਮਸਕੀਨ ਜੀ, ਭਾਈ ਪਿੰਦਰਪਾਲ ਜੀ, ਭਾਈ ਠਾਕੁਰ ਸਿੰਘ ਅਤੇ ਕਈ ਹੋਰ ਗਿਆਨੀ ਤੇ ਮਹਾਕਵੀਆਂ ਦੀਆਂ ਕਥਾਵਾਂ ਸੁਣਨ ਵਾਸਤੇ ਟਿਊਨ ਇਨ ਕਰੋ 1550 AM ਰੇਡੀਓ ਸਟੇਸ਼ਨ।
2: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 24 ਸਪਟੈਂਬਰ ਤੋਂ 30 ਸਪਟੈਂਬਰ ਤੱਕ। 4 ਪਾਉਂਡ ਇੰਡੀਕਨ ਸਾਬਤ ਲਾਲ ਮਸਰ, ਜੋ ਕੈਨੇਡਾ ਦਾ ਪ੍ਰੋਡਕਟ ਹੈ, ਲਵੋ 2.99 ਦਾ ਬੈਗ, ਅਤੇ 4 ਪਾਉਂਡ ਧੋਤੀ ਹੋਈ ਉਰਦ ਦਾਲ ਜਾਂ ਮੂੰਗ ਦਾਲ ਲਵੋ 4.99 ਦਾ ਬੈਗ।
3: Need help navigating our ever-changing real estate market? Gurdale Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Gurdale Baud, your realtor for life. Call Dale at 604-303-7653 or go online at GurdaleBaudGroup.com.

0: You're listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 24 ਸਪਟੈਂਬਰ ਤੋਂ 30 ਸਪਟੈਂਬਰ ਤੱਕ। ਲਾਲ ਗੰਡੇ 25 ਪੌਂਡ ਦਾ ਬੈਗ 16.98 ਦਾ, ਪੀਲੇ ਗੰਡੇ 50 ਪੌਂਡ ਦਾ ਬੈਗ 16.98 ਦਾ, ਅਤੇ ਜੰਬੋ ਸਾਈਜ਼ ਗੋਭੀ ਦਾ ਫੁੱਲ 3.99 ਦਾ ਇੱਕ।
2: ਫੈਮਿਲੀ ਕੇਅਰ ਫਾਰਮੇਸੀ
3: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1।
2: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ, ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
3: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ, ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
2: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
3: ਫ੍ਰੀ ਪਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
4: 3 ਲੋਕੇਸ਼ਨਸ ਟੂ ਸਰਵ ਯੂ, ਸਰੀ, ਡੈਲਟਾ ਐਂਡ ਵਾਈਟ ਰੌਕ,
2: ਜਾਂ ਕਾਲ ਕਿਰਨ @604-581-1900।

0: ਕਹਿੰਦੇ ਨੇ ਪਰਮਾਤਮਾ ਨੂੰ ਸਮਝਣ ਦੇ ਵਿੱਚ ਹੀ ਗਿਆਨੀਆਂ ਦਾ ਸਮਾਂ ਲੰਘ ਜਾਂਦਾ ਹੈ, ਔਰ ਫਿਰ ਵੀ ਪੂਰਾ ਸਮਝਣਾ ਉਸ ਨੂੰ ਕਠਿਨ ਹੈ। ਥੋੜਾ ਜਿਹਾ ਜੋ ਤੂੰ ਸਮਝਿਆ ਉਹਨੂੰ ਹੁਣ ਆਪਣੀ ਜ਼ਿੰਦਗੀ ਦੇ ਵਿੱਚ ਪ੍ਰਯੋਗ ਵਿੱਚ ਲਿਆ, ਤੂੰ ਹੁਣ ਜਜ਼ਬਾ ਪੈਦਾ ਕਰ, ਭਾਵ ਪੈਦਾ ਕਰ, ਸ਼ਰਧਾ ਪੈਦਾ ਕਰ ਤੇ ਉਸ ਨਾਲ ਜੁੜ। ਜਿਤਨਾ ਵੀ ਤੂੰ ਵਿਚਾਰੇਗਾ, ਵਿਚਾਰਾਂ ਦੀ ਪਹੁੰਚ ਉਸ ਪ੍ਰਭੂ ਤੱਕ ਨਹੀਂ ਹੋਵੇਗੀ। ਥੋੜੀ ਬਹੁਤ ਜੋ ਵਿਚਾਰ ਦੇ ਰਾਹੀਂ ਤੈਨੂੰ ਝਲਕ ਮਿਲੀ ਹੈ, ਤੂੰ ਹੁਣ ਜੁੜਨ ਦੀ ਕੋਸ਼ਿਸ਼ ਕਰ। ਪਰ ਵਿਚਾਰਾਂ ਦੀ ਦੁਨੀਆ ਜੋ ਬਹੁਤ ਅੱਗੇ ਲੰਘ ਜਾਏ, ਮਹਾਨ ਦਾਰਸ਼ਨਿਕ ਹੋ ਜਾਏ, ਮਹਾਨ ਫਿਲੋਸਫਰ ਹੋ ਜਾਏ, ਤਾਂ ਫਿਰ ਉਸ ਲਈ ਜਜ਼ਬਿਆਂ ਨੂੰ ਪੈਦਾ ਕਰਨਾ ਬਹੁਤ ਕਠਿਨ ਹੋ ਜਾਂਦਾ ਹੈ। ਉਰਦੂ ਦੇ ਅਜ਼ੀਮ ਸ਼ਾਇਰ ਇਕਬਾਲ ਦਾ ਐਸਾ ਕਹਿਣਾ ਹੈ, ਤੇਰੇ ਸੀਨੇ ਮੇ ਦਮ ਹੈ ਦਿਲ ਨਹੀਂ ਹੈ, ਤੇਰਾ ਦਮ ਗਰਮ ਯੇ ਮਹਿਫਿਲ ਨਹੀਂ ਹੈ, ਨਿਕਲ ਜਾ ਅਕਲ ਸੇ ਆਗੇ ਕਿ ਯੇ ਨੂਰ ਚਿਰਾਗੇ ਰਾਹ ਹੈ ਮੰਜ਼ਿਲ ਨਹੀਂ ਹੈ। ਐ ਬੰਦੇ ਅਕਲ ਦੀ ਦੁਨੀਆ ਤੋਂ ਅੱਗੇ ਲੰਘ ਜਾ, ਜਜ਼ਬਿਆਂ ਦੀ ਦੁਨੀਆ ਚ ਪਹੁੰਚ, ਵਲਵਲਿਆਂ ਦੀ ਦੁਨੀਆ ਚ ਪਹੁੰਚ, ਭਾਵਨਾ ਦੀ ਦੁਨੀਆ ਚ ਪਹੁੰਚ। ਜੇ ਤੂੰ ਕੋਈ ਰਸ ਲੈਣਾ ਹੈ, ਸਵਾਦ ਲੈਣਾ ਹੈ, ਆਨੰਦ ਲੈਣਾ, ਹਕੀਕਤ ਹੈ ਅਕਲ ਤੇ ਰਸਤੇ ਦਾ ਦੀਵਾ ਹੈ, ਅਕਲ ਤੇ ਰਸਤੇ ਦਾ ਚਾਨਣਾ ਹੈ। ਤੇ ਹੁਣ ਦੀਵੇ ਦੀ ਹੀ ਕੋਈ ਪ੍ਰਕਰਮਾ ਕਰਦਾ ਰਹਿ ਜਾਏ ਤੇ ਮੰਜ਼ਲੇ ਮਕਸੂਦ ਤੱਕ ਪਹੁੰਚਣਾ ਕਠਿਨ ਹੋ ਜਾਏਗਾ। ਆਮ ਆਖਿਆ ਜਾਂਦਾ ਹੈ, ਕਈ ਦਫ਼ਾ ਅੰਧੀ ਸ਼ਰਧਾ ਵਾਲਾ ਵੀ ਭਟਕਦਾ ਭਟਕਦਾ ਪਹੁੰਚ ਜਾਂਦਾ ਹੈ, ਪਰ ਕਈ ਦਫ਼ਾ ਵਿਚਾਰਾਂ ਦੀ ਪ੍ਰਕਰਮਾ ਕਰਨ ਵਾਲਾ ਵਿਚਾਰਾਂ ਦੇ ਵਿੱਚ ਹੀ ਫਸਾ ਰਹਿ ਜਾਂਦਾ ਹੈ, ਔਰ ਈਸ਼ਵਰ ਤੱਕ ਪਹੁੰਚਣਾ ਉਸ ਲਈ ਔਖਾ ਹੋ ਜਾਂਦਾ ਹੈ। ਵਿਚਾਰਕ ਆਪਣੇ ਵਿਚਾਰਾਂ ਵਿੱਚ ਹੀ ਕਈ ਦਫ਼ਾ ਉਲਝ ਕੇ ਜੋ ਹੈ ਰਹਿ ਜਾਂਦਾ ਹੈ। ਹਜ਼ਾਰੋਂ ਸਾਲ ਫਿਲਾਸਫੀ ਕੀ ਤਨਾ ਤਨੀ ਰਹੀ, ਖੁਦਾ ਕੀ ਬਾਤ ਜਹਾਂ ਪੇ ਥੀ ਵਹੀਂ ਪੇ ਰਹੀ। ਆਖਿਰੇ ਕਿਤਨਾ ਵੀ ਖਪੀਏ, ਕਿਤਨਾ ਵੀ ਵਿਚਾਰੀਏ, ਤਾਂ ਵੀ ਵਿਚਾਰਦਿਆਂ ਵਿਚਾਰਦਿਆਂ ਪਤਾ ਚੱਲਦਾ ਹੈ ਕਿ ਜਿੱਥੋਂ ਅਸੀਂ ਸ਼ੁਰੂ ਹੋਈ ਸੀ ਉੱਥੇ ਹੀ ਖੜੇ, ਇੱਕ ਕਦਮ ਵੀ ਅੱਗੇ ਨਹੀਂ ਵਧੇ। ਵਿਚਾਰ ਵਿਚਾਰ ਕੇ ਜਦ ਐਸਾ ਪਤਾ ਚੱਲੇ ਕਿ ਉਹ ਸਾਡੇ ਵਿਚਾਰਾਂ ਚ ਨਹੀਂ ਆਉਂਦਾ, ਉਹ ਸਾਡੀ ਸੋਚ ਮੰਡਲ ਦੇ ਚ ਨਹੀਂ ਆਉਂਦਾ, ਉਹ ਸਾਡੇ ਬੌਧਕ ਪਕੜ ਦੇ ਚ ਨਹੀਂ ਆਉਂਦਾ, ਬਸ ਉਸੇ ਸ਼ਨ ਚਾਹੀਦਾ ਹੈ ਕਿ ਮਨੁੱਖ ਜਜ਼ਬਿਆਂ ਨੂੰ ਜਨਮ ਦੇਵੇ, ਸ਼ਰਧਾ ਨੂੰ ਜਨਮ ਦੇਵੇ, ਵਿਸ਼ਵਾਸ ਨੂੰ ਜਨਮ ਦੇਵੇ, ਭਾਵਨਾ ਨੂੰ ਜਨਮ ਦੇਵੇ। ਤਾਂ ਭਗਤ ਨਾਮਦੇਵ ਜੀ ਮਹਾਰਾਜ ਭਾਵ ਪ੍ਰਧਾਨ ਪੁਰਸ਼ ਨੇ, ਔਰ ਆਪ ਦੇ ਅੰਦਰ ਜਦੋਂ ਥੋੜਾ ਜਿਹਾ ਵੀ ਭਾਵ ਕਮਜ਼ੋਰ ਹੁੰਦਾ ਹੈ, ਥੋੜਾ ਜਿਹਾ ਵੀ ਪ੍ਰੇਮ ਪਿੱਛੇ ਹਟਦਾ ਹੈ, ਤਾਂ ਆਪ ਤੜਪ ਕੇ ਕਹਿੰਦੇ ਨੇ, ਮੋਹੇ ਲਾਗਤੀ ਤਾਲਾ ਬੇਲੀ, ਬਛਰੇ ਬਿਨ ਗਾਏ ਅਕੇਲੀ, ਪਾਣੀਆਂ ਬਿਨ ਮੀਨ ਤਲਫੇ, ਤਿਉਂ ਰਾਮ ਨਾਮ ਬਿਨ ਬਾਪਰੋ ਨਾਮਾ। ਮੈਂ ਤੇ ਤੜਪਦਾ ਹੇ ਪ੍ਰਭੂ ਤੇਰੇ ਵਿਛੋੜੇ ਚ ਇੰਜ, ਜੈਸੇ ਪਾਣੀ ਤੋਂ ਬਿਨਾਂ ਮਛਲੀ ਤੜਪਦੀ ਹੈ, ਜਿਹਨੇ ਗਊ ਮਾਂ ਤੋਂ ਬਿਨਾਂ ਉਸਦਾ ਬਛੜਾ ਉਹ ਤੜਪਦਾ ਹੈ, ਵਿਆਕੁਲ ਹੁੰਦਾ ਹੈ, ਪੁਕਾਰਦਾ ਹੈ, ਔਰ ਉੱਚੀ ਧੁਨ ਨਾਲ ਆਵਾਜ਼ ਮਾਰਦਾ ਹੈ, ਹੇ ਪ੍ਰਭੂ ਜਦ ਵੀ ਰੰਚਕ ਮਾਤਰ ਵੀ ਵਿਛੋੜਾ ਹੋਵੇ। ਤੇ ਵਿਛੋੜਾ ਕੀ ਹੈ? ਜਜ਼ਬਿਆਂ ਦਾ ਕਮਜ਼ੋਰ ਹੋਣਾ, ਭਾਵਨਾਵਾਂ ਦਾ ਕਮਜ਼ੋਰ ਹੋਣਾ, ਸ਼ਰਧਾ ਦਾ ਛੀਣ ਹੋਣਾ, ਪ੍ਰੇਮ ਦਾ ਥੋੜਾ ਜਿਹਾ ਬੁੱਝਣਾ, ਬਸ ਉਸਦੇ ਨਾਲ ਹੀ ਭਗਤਾਂ ਦੇ ਅੰਦਰ ਤੜਪਣੀ ਸ਼ੁਰੂ ਹੋ ਜਾਂਦੀ ਹੈ। ਕਾਰਨ ਕਿ ਪ੍ਰੇਮ ਦੀ ਅਧਿਕਤਾ, ਭਾਵਨਾ ਦੀ ਅਧਿਕਤਾ, ਸ਼ਰਧਾ ਦੀ ਅਧਿਕਤਾ ਆਨੰਦ ਨੂੰ ਜਨਮ ਦਿੰਦੀ ਹੈ, ਰਸ ਨੂੰ ਜਨਮ ਦਿੰਦੀ ਹੈ। ਸ਼ਰਧਾ ਘਟੀ, ਭਾਵਨਾ ਘਟੀ, ਪ੍ਰੇਮ ਘਟਿਆ, ਰਸ ਘਟ ਜਾਂਦਾ ਹੈ। ਔਰ ਬਿਲਕੁਲ ਪ੍ਰੇਮ ਨਹੀਂ, ਬਿਲਕੁਲ ਸ਼ਰਧਾ ਨਹੀਂ, ਬਿਲਕੁਲ ਭਾਵਨਾ ਨਹੀਂ, ਤਾਂ ਦੇਖਿਆ ਗਿਆ ਬਿਲਕੁਲ ਕਥਾ ਕੀਰਤਨ ਵਿੱਚ ਰਸ ਨਹੀਂ ਰਹਿ ਜਾਂਦਾ, ਬਿਲਕੁਲ ਸਤਸੰਗ ਵਿੱਚ ਰਸ ਨਹੀਂ ਰਹਿ ਜਾਂਦਾ। ਰਸ ਤੇ ਤਾਂ ਹੁਣ ਬਣੇਗਾ ਜੇ ਇਸ ਸ਼ਬਦ ਨਾਲ, ਕਥਾ ਨਾਲ, ਕੀਰਤਨ ਨਾਲ ਭਾਵਨਾ ਜੋੜੀਏ, ਸ਼ਰਧਾ ਜੋੜੀਏ, ਪ੍ਰੇਮ ਜੋੜੀਏ, ਤਾਂ ਫਿਰ ਰਸ ਦੀ ਗੰਗਾ ਵਗ ਤੁਰਦੀ ਹੈ, ਔਰ ਪ੍ਰੇਮ ਮਨੁੱਖ ਨੂੰ ਤ੍ਰਿਪਤੀ ਦੇ ਜਾਂਦਾ ਹੈ। ਸ਼ਰਧਾ ਭਾਵਨਾ ਵਾਲਾ ਮਨੁੱਖ ਅੱਠੇ ਪੈਰ ਤ੍ਰਿਪਤ ਰਹਿੰਦਾ, ਸ਼ੁਕਰਾਨੇ ਵਿੱਚ ਰਹਿੰਦਾ, ਜਿਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਗਾਹ। ਬੌਧਕ ਤਲ ਤੇ ਜੀਣ ਵਾਲਾ ਬੰਦਾ ਉਹ ਅਕਸਰ ਗਿਲਿਆਂ ਵਿੱਚ ਜੀਵਦਾ, ਹੇ ਪ੍ਰਭੂ ਮੈਂ ਇਤਨਾ ਕੀਤਾ ਤੇ ਪ੍ਰਾਪਤ ਕੀ ਹੋਇਆ। ਬੌਧਕ ਤਲ ਤੇ ਜੀਵਣ ਵਾਲਾ ਮਨੁੱਖ ਅਕਸਰ ਵਪਾਰੀ ਹੋ ਜਾਂਦਾ। ਦੁਨੀਆਂ ਦੇ ਚੋਟੀ ਦੇ ਵਪਾਰੀ ਸਮਝ ਲੈਣੇ ਚਾਹੀਦੇ ਨੇ ਕਿ ਬੌਧਕ ਤਲ ਤੇ ਜੀ ਰਹੇ ਨੇ, ਹਿਰਦੇ ਦੇ ਤਲ ਤੇ ਨਹੀਂ। ਤੇ ਦੁਨੀਆ ਭਰ ਦੇ ਚੋਟੀ ਦੇ ਸੰਤ ਭਗਤ ਉਹਨਾਂ ਬਾਰੇ ਕਹਿਣਾ ਪਏਗਾ ਕਿ ਹਿਰਦੇ ਦੇ ਤਲ ਤੇ ਜੀ ਰਹੇ ਨੇ। ਬੁੱਧੀ ਦਾ ਪ੍ਰਯੋਗ ਕਰਦੇ ਨੇ ਪਰ ਜੀਵਨ ਦਾ ਕੇਂਦਰ ਹਿਰਦਾ ਹੈ। ਵਿਆਪਾਰੀ ਆਮ ਦੁਨੀਆਦਾਰ ਬੰਦਾ ਬੌਧਕ ਤਲ ਤੇ ਜੀਵਦਾ ਹੈ, ਵਿਚਾਰਾਂ ਦੇ ਤਲ ਤੇ ਜੀਵਦਾ ਹੈ, ਸ਼ਰਧਾ ਦਾ ਤੇ ਐਵੇਂ ਕਦੀ ਕਦੀ ਆਪਣੀ ਗਰਜ਼ ਦੀ ਪੂਰਤੀ ਲਈ ਇਸਤੇਮਾਲ ਕਰਦਾ ਹੈ, ਵਰਤੋਂ ਕਰਦਾ ਹੈ। ਔਰ ਇਸ ਤਰੀਕੇ ਨਾਲ ਸ਼ਰਧਾ ਵੀ ਅਪਵਿੱਤਰ ਹੋ ਜਾਂਦੀ ਹੈ, ਇਸ ਤਰੀਕੇ ਨਾਲ ਉਹ ਪ੍ਰੇਮ ਵੀ ਧੁੰਦਲਾ ਤੇ ਮਹਿਲਾ ਹੁੰਦਾ ਹੈ। ਤੋ ਭਗਤ ਨਾਮਦੇਵ ਜੀ ਮਹਾਰਾਜ ਕਹਿੰਦੇ, ਮੈਂ ਤੇ ਇੰਜ ਤੜਪਦਾ ਹੇ ਪ੍ਰਭੂ ਤੇਰੇ ਵਿਛੋੜੇ ਚ, ਤੇ ਵਿਛੋੜਾ ਉਦੋਂ ਹੀ ਆਉਂਦਾ ਹੈ ਜਦ ਪ੍ਰੇਮ ਮੱਧਮ ਪੈਂਦਾ ਹੈ, ਜਦ ਸ਼ਰਧਾ ਛੀਨ ਆਉਂਦੀ ਹੈ, ਜਦ ਕਿਧਰੇ ਭਾਵਨਾ ਨੂੰ ਸੱਟ ਲੱਗਦੀ ਹੈ, ਜਦ ਕਿਧਰੇ ਵਿਸ਼ਵਾਸ ਕਮਜ਼ੋਰ ਆਉਂਦਾ ਹੈ, ਉਦੋਂ ਰਸ ਆਨੰਦ ਔਰ ਸਕੂਨ ਵੀ ਇੱਕ ਪਾਸੇ ਹੋ ਜਾਂਦਾ ਹੈ। ਤੋ ਤੜਪਣਾ ਤੇ ਕੁਦਰਤੀ ਗੱਲ ਹੈ, ਸ਼ੁਰੂ ਹੋਵੇਗੀ। ਮੋਹੇ ਲਾਗਤੀ ਤਾਲਾ ਵੇਲੀ ਬਛਰੇ ਬਿਨ ਗਾਏ ਅਕੇਲੀ। ਇਸ ਤਰ੍ਹਾਂ ਭਾਵ ਪੂਰਵ ਜੀਵਨ ਬਤੀਤ ਕਰਨ ਵਾਲੇ ਨੇ ਸ਼੍ਰੀ ਨਾਮਦੇਵ ਜੀ ਮਹਾਰਾਜ। ਸਿਰਫ ਆਪ ਦੇ ਅੰਦਰ ਭਾਵਨਾ ਹੀ ਪ੍ਰਧਾਨ ਨਹੀਂ ਬਲਕਿ ਆਪ ਦੇ ਕੋਲ ਵਿਚਾਰ ਵੀ ਨੇ। ਐਸਾ ਨਾ ਸਮਝ ਲਿਆ ਜਾਏ ਕਿ ਭਗਤ ਵਿਚਾਰ ਬਿਲਕੁਲ ਨਹੀਂ ਰੱਖਦੇ, ਨਹੀਂ, ਉਹਨਾਂ ਦੇ ਜੀਵਨ ਦਾ ਕੇਂਦਰ ਤੇ ਸ਼ਰਧਾ ਹੈ, ਉਹਨਾਂ ਦੇ ਵਰਤਨ ਵਾਲੇ ਵੇ ਵਿੱਚ ਵਿਚਾਰ ਹੈ। ਉਹ ਵਸਤੂ ਨੂੰ ਸਮਝਦੇ ਨੇ, ਵਿਚਾਰ ਨਾਲ ਜੁੜਦੇ ਨੇ, ਭਾਵਨਾ ਨਾਲ। ਪਰਮਾਤਮਾ ਦਾ ਥੋੜਾ ਬਹੁਤ ਬੋਧ ਹਾਸਲ ਕਰਕੇ ਜੈਸੇ ਉਹ ਪ੍ਰਭੂ ਨਾਲ ਭਾਵ ਕਰਕੇ ਜੁੜਦੇ ਨੇ, ਤੋ ਪਰਮਾਤਮਾ ਦੀ ਬਹੁਤ ਵੱਡੀ ਸੂਝ ਭਗਤਾਂ ਦੇ ਕੋਲ ਆਉਂਦੀ ਹੈ। ਭਾਵੇਂ ਆਮ ਦਾਰਸ਼ਨਿਕ ਫਿਲਾਸਫਰ ਬਹੁਤ ਕੁਛ ਪੜ੍ਹਿਆ ਲਿਖਿਆ ਹੋਵੇ ਤਾਂ ਵੀ ਉਹ ਤੈਨੂੰ ਸੂਝ ਨਹੀਂ ਰੱਖੇਗਾ ਜਿਤਨੀ ਕਿ ਭਗਤ ਕੋਲ ਹੈ। ਇੱਕ ਅਨਪੜ੍ਹ ਭਗਤ ਕੋਲ ਵੀ ਜਿਤਨਾ ਪਰਮਾਤਮਾ ਦਾ ਗਿਆਨ ਹੈ ਉਤਨਾ ਚੋਟੀ ਦੇ ਪੜ੍ਹੇ ਲਿਖੇ ਕੋਲ ਵੀ ਨਹੀਂ ਹੋਵੇਗਾ, ਕਿਉਂਕਿ ਭਗਤ ਤੇ ਜੁੜਿਆ ਹੈ, ਭਗਤ ਨੇ ਤੇ ਰਸ ਮਾਣਿਆ, ਭਗਤ ਨੂੰ ਤੇ ਉਸਦੀ ਹੋਂਦ ਦਾ ਪੂਰਨ ਤੌਰ ਤੇ ਪਤਾ ਹੈ ਕਿਉਂਕਿ ਉਹ ਜੁੜਿਆ ਹੋਇਆ ਹੈ। ਤੇ ਫਿਲਾਸਫਰ ਦਾਰਸ਼ਨਿਕ ਵਿਚਾਰ ਉਹ ਤੇ ਸਿਰਫ ਵਿਚਾਰ ਕਰ ਰਿਹਾ, ਉਹ ਤੇ ਸਿਰਫ ਵਿਚਾਰਾਂ ਦੇ ਤਲ ਤੇ ਜੀ ਰਿਹਾ। ਇਸ ਵਾਸਤੇ ਭਗਤਾਂ ਨੇ ਐਸਾ ਆਖਿਆ ਵੀ ਹੈ, ਭਗਤ ਸਿਰਮੌਰ ਸ਼੍ਰੀ ਰਵਿਦਾਸ ਜੀ ਮਹਾਰਾਜ ਕਹਿੰਦੇ ਨੇ, ਪੜ੍ਹੀਏ ਗੁਣੀਏ ਨਾਮ ਸਭ ਸੁਣੀਏ, ਅਨੁਭਵ ਭਾਵ ਨ ਤਰਸੇ, ਲੋਹਾ ਕੰਚਨ ਰਿੰਡ ਹੋਏ ਕੈਸੇ, ਜੋ ਪਾਰਸ ਨਹਿ ਪਰਸੇ। ਸ਼੍ਰੀ ਕਬੀਰ ਜੀ ਮਹਾਰਾਜ ਦਾ ਵੀ ਐਸਾ ਕਹਿਣਾ, ਹਰ ਜਸ ਸੁਨੇ ਨਾ ਹਰ ਗੁਣ ਗਾਵੇ, ਬਾਤਨ ਹੀ ਅਸਮਾਨ ਗਿਰਾਵੇ, ਐਸੇ ਲੋਗਨ ਸਿਉਂ ਕਿਆ ਕਹੀਏ, ਜੋ ਪ੍ਰਭ ਕੀਏ ਭਗਤ ਤੇ ਬਾਹਜ, ਤਿੰਨ ਤੇ ਸਦਾ ਡਰਾਨੇ ਰਹੀ। ਇਹ ਭਗਤ ਵਿਚਾਰਾਂ ਦਾ ਤੇ ਸਿਰਫ ਪ੍ਰਯੋਗ ਕਰਦੇ ਨੇ, ਜੀਵਦੇ ਨੇ ਹਿਰਦੇ ਦੇ ਤਲ ਤੇ, ਭਾਵਨਾ ਦੇ ਤਲ ਤੇ। ਔਰ ਜਦ ਭਾਵਨਾ ਕਰਕੇ ਪ੍ਰਭੂ ਨਾਲ ਜੁੜਦੇ ਨੇ, ਤੋ ਇਹਨਾਂ ਦੇ ਅੰਦਰੋਂ ਜੋ ਗੀਤ ਫੁੱਟਦੇ ਨੇ, ਜੋ ਗਿਆਨ ਫੁੱਟਦਾ ਹੈ, ਉਹ ਇਸ ਤਰ੍ਹਾਂ ਹੈ ਜੈਸੇ ਕਿ ਪਹਾੜਾਂ ਦੇ ਚੋਂ ਕੋਈ ਝਰਨਾ ਵਗ ਤੁਰਿਆ। ਸ਼੍ਰੀ ਨਾਮਦੇਵ ਜੀ ਮਹਾਰਾਜ ਦੇ ਵਿਚਾਰ ਕਿਤਨੇ ਬੁਲੰਦ ਨੇ, ਗਿਆਨ ਕਿਤਨਾ ਮਹਾਨ ਹੈ, ਉਹਨਾਂ ਦੇ ਇੱਕ ਪਾਵਨ ਪਵਿੱਤਰ ਸ਼ਬਦ ਤੋਂ ਪਤਾ ਚੱਲਦਾ ਹੈ। ਆਮ ਗਾਥਾ ਹੈ ਔਰ ਉਹ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਲਿਖੀ ਕਿ ਕੰਮ ਕਿਤੇ ਪਿਓ ਚੱਲਿਆ, ਨਾਮਦੇਵ ਨੂੰ ਆਖ ਸੁਣਾਇਆ। ਨਾਮਦੇਵ ਨੂੰ ਸਾਰੀ ਗੱਲ ਸੁਣਾ ਦਿੱਤੀ, ਠਾਕੁਰ ਦੀ ਸੇਵਾ ਕਰੀ, ਘਰ ਵਿੱਚ ਮੂਰਤੀਆਂ ਰੱਖੀਆਂ ਸਨ, ਤੇ ਨਾਮਦੇਵ ਨੂੰ ਕਹਿੰਦੇ ਨੇ ਤੂੰ ਅੰਮ੍ਰਿਤ ਵੇਲੇ ਉੱਠਣਾ ਹੈ, ਤੂੰ ਠਾਕਰਾਂ ਨੂੰ ਇਸ਼ਨਾਨ ਕਰਾਉਣ ਲਈ ਨਦੀ ਤੋਂ ਮਾਂਜੀ ਹੋਈ ਗਾਗਰ ਵਿੱਚ ਜਲ ਭਰ ਕੇ ਲਿਆਉਣਾ ਹੈ, ਪਵਿੱਤਰ ਗਾਗਰ ਵਿੱਚ ਜਲ ਭਰ ਕੇ ਲਿਆਉਣਾ ਹੈ ਤੇ ਠਾਕਰਾਂ ਨੂੰ ਇਸ਼ਨਾਨ ਕਰਾਉਣਾ ਹੈ। ਬਗੀਚੇ ਵਿੱਚ ਜਾ ਕੇ ਫੁੱਲ ਤੋੜਨੇ ਨੇ, ਬਗੀਆ ਵਿੱਚ ਜਾ ਕੇ ਤੇ ਤੋੜੇ ਹੋਏ ਫੁੱਲਾਂ ਦੀ ਮਾਲਾ ਬਣਾ ਕੇ ਠਾਕਰ ਦੇ ਗਲ ਵਿੱਚ ਪਾਣੀ ਹੈ। ਸਿਰਫ ਇਤਨਾ ਹੀ ਨਹੀਂ, ਘਰ ਵਿੱਚ ਜਿਹੜੀ ਕਪਿਲਾ ਗਊ ਹੈ ਉਸਦਾ ਦੁੱਧ ਚੋਕ ਹੈ ਤੂੰ ਠਾਕਰਾਂ ਨੂੰ ਪਿਲਾਉਣਾ ਹੈ। ਇਹ ਸਾਰਾ ਕਰਮ ਜੋ ਉਹਨਾਂ ਦਾ ਪਿਤਾ ਨਿਤ ਕਰਦਾ ਸੀ, ਕਿਉਂਕਿ ਅੱਜ ਕਿਧਰੇ ਬਾਹਰ ਕੰਮ ਕਾਰ ਲਈ ਜਾ ਰਿਹਾ ਹੈ, ਤੋ ਨਾਮਦੇਵ ਨੂੰ ਕਹਿ ਦਿੱਤਾ ਹੈ ਜਿਤਨੇ ਚਿਰ ਤੱਕ ਮੈਂ ਨਾ ਆਵਾਂ ਇਹ ਸਾਰਾ ਪੂਜਾ ਇਹ ਸਾਰਾ ਅਰਚਾ ਬੰਧਨ ਤੂੰ ਕਰਨਾ ਹੈ। ਅੰਮ੍ਰਿਤ ਵੇਲੇ ਬਣੇ ਹੋਏ ਰੋਜ਼ਾਨਾ ਦੇ ਸੁਭਾਵ ਮੁਤਾਬਕ ਆਪ ਉੱਠੇ ਨੇ, ਬ੍ਰਹਮ ਮੂਰਤ ਵਿੱਚ ਗਾਗਰ ਪਿੱਤਲ ਦੀ ਸਿਰ ਤੇ ਰੱਖੀ ਹੈ, ਨਦੀ ਦੇ ਤੱਟ ਤੇ ਗਏ ਨੇ, ਗਾਗਰ ਖੂਬ ਮਾਂਜੀ ਹੈ, ਇਸ਼ਨਾਨ ਕੀਤਾ ਹੈ, ਗਾਗਰ ਨੂੰ ਭਰਿਆ ਤਾਂ ਆਪ ਦੀ ਦ੍ਰਿਸ਼ਟੀ ਜਲ ਜੰਤੂਆਂ ਤੇ ਪੈ ਗਈ, ਮਛਲੀਆਂ ਤੇ ਪੈ ਗਈ, ਕੁਛ ਮੈਂਢਕ ਸਨ ਉਹਨਾਂ ਤੇ ਪੈ ਗਈ, ਕੁਛ ਕਛੂਏ ਸਨ ਉਹਨਾਂ ਤੇ ਪੈ ਗਏ। ਆਪ ਦੇ ਅੰਦਰੋਂ ਅਮਰ ਗੀਤ ਦਾ ਝਰਨਾ ਇੰਜ ਫੁੱਟਿਆ, ਆ ਨੀਲੇ ਕੁੰਭ ਭਰਾਈ ਲੈ ਉਦਕ, ਠਾਕਰ ਕੋਈ ਇਸ਼ਨਾਨ ਕਰੋ, ਪਰ 42 ਲੱਖ ਜੀਵ ਜਲ ਮੇ ਹੋਤੇ, ਬੀਠਲ ਭੇਲਾ ਕਾਹੇ ਕਰੋ। ਮਹਾਰਾਸ਼ਟਰ ਦੇ ਵਿੱਚ ਪ੍ਰਭੂ ਦਾ ਇੱਕ ਨਾਮ ਬੀਠਲ ਵੀ ਹੈ, ਉਸੇ ਦਾ ਹੀ ਆਪ ਪ੍ਰਯੋਗ ਕਰਦੇ ਨੇ। ਬੀਠਲ ਨਾਮ ਦਾ ਇੱਕ ਮੰਦਿਰ ਵੀ ਹੈ, ਬੀਠਲ ਮੰਦਿਰ ਪੰਡਰਪੁਰ ਦੇ ਵਿੱਚ, ਔਰ ਉਹ ਤੀਰਥ ਹੈ, ਔਰ ਬਹੁਤ ਵੱਡੀ ਪੂਰਨਮਾਸ਼ੀ ਵਾਲੇ ਦਿਨ ਭੀੜ ਰਹਿੰਦੀ ਹੈ। ਸ਼੍ਰੀ ਨਾਮਦੇਵ ਜੀ ਮਹਾਰਾਜ ਕਹਿੰਦੇ ਨੇ, ਐ ਬੀਠਲ ਦੱਸ ਮੈਂ ਕੀ ਕਰਾਂ, ਮੈਂ ਪਾਣੀ ਭਰਿਆ, ਗਾਗਰ ਮਾਂਜੀ ਹੈ, ਤੈਨੂੰ ਇਸ਼ਨਾਨ ਕਰਾਉਣਾ ਹੈ, ਪਰ ਕਰਾਂ ਕਿ ਪਾਣੀ ਪਵਿੱਤਰ ਨਹੀਂ ਹੈ। ਕਿਉਂ ਕਿ 42 ਲੱਖ ਜੂਨੀਆਂ ਤੇ ਆਖਰ ਪਾਣੀ ਦੇ ਚ ਨੇ, ਤੇ ਉਹ ਸਾਰਾ ਕਿਰਿਆ ਕਰਮ ਪਾਣੀ ਦੇ ਚ ਹੀ ਕਰਦੀਆਂ ਨੇ। ਜਨਮ ਉਹਨਾਂ ਦਾ ਪਾਣੀ ਵਿੱਚ, ਜੀਵਨ ਉਹਨਾਂ ਦਾ ਪਾਣੀ ਵਿੱਚ, ਮਰਨ ਉਹਨਾਂ ਦਾ ਪਾਣੀ ਵਿੱਚ, ਸਾਰੀ ਕਿਰਿਆ ਪਾਣੀ ਦੇ ਚ, ਔਰ ਇਹ ਕੁੱਲ ਮਖਲੂਕ ਦਾ ਅੱਧਾ ਹਿੱਸਾ ਪਾਣੀ ਦੇ ਚ ਹੈ। ਪੁਰਾਣੇ ਸ਼ਾਸਤਰਾਂ ਦੀ ਗਣਤ ਦੇ ਮੁਤਾਬਕ 84 ਲੱਖ ਜੋਨੀਆਂ ਨੇ, ਜਿਹਦੇ ਚੋਂ 42 ਲੱਖ ਜਲ ਦੇ ਚ ਨੇ, 21 ਲੱਖ ਥਲ ਜੰਤੂ ਨੇ, ਔਰ 21 ਲੱਖ ਨਭ ਜੰਤੂ ਨੇ, ਆਕਾਸ਼ ਦੇ ਚ ਉੱਡਣ ਵਾਲੇ। ਇਸ ਢੰਗ ਨਾਲ 84 ਲੱਖ ਦੀ ਗਿਣਤੀ ਕੀਤੀ ਗਈ ਹੈ, ਪਰ ਇਹ ਅੱਧਾ ਜੀਵ ਮੰਡਲ ਸਾਰੇ ਦਾ ਸਾਰਾ ਪਾਣੀ ਦੇ ਚ ਹੈ। ਤੋ ਨਾਮਦੇਵ ਕਹਿੰਦੇ ਨੇ, ਜਦ ਜੀਵਨ ਪਾਣੀ ਦੇ ਚ ਹੈ, ਜਨਮ ਪਾਣੀ ਦੇ ਚ ਹੈ, ਮਰਨ ਪਾਣੀ ਦੇ ਚ ਹੈ, ਇਹ ਪਾਣੀ ਪਵਿੱਤਰ ਨਹੀਂ ਹੋ ਸਕਦਾ, ਇਹ ਤੇ ਅਪਵਿੱਤਰ ਹੈ। ਹੇ ਪ੍ਰਭੂ, ਮੈਂ ਇਸ ਜਲ ਦਾ ਤੈਨੂੰ ਇਸ਼ਨਾਨ ਨਹੀਂ ਕਰਾਉਣਾ, ਖਾਲੀ ਗਾਗਰ ਲੈ ਕੇ ਆ ਗਏ, ਔਰ ਸੋਚ ਰਹੇ ਨੇ ਅੱਜ ਠਾਕਰਾਂ ਨੂੰ ਇਸ਼ਨਾਨ ਨਹੀਂ ਕਰਾਉਣਾ, ਪਾਣੀ ਤੇ ਅਪਵਿੱਤਰ ਹੈ, ਤੇ ਇਹ ਤੇ ਠਾਕਰਾਂ ਨੂੰ ਅਪਵਿੱਤਰ ਕਰਨਾ ਹੋਵੇਗਾ। ਪਰ ਇਹ ਸੋਚਣੀ ਆਪ ਦੇ ਅੰਦਰ ਜੋ ਫੁੱਟੀ ਹੈ, ਗਾਲਬਨ 11 ਸਾਲ ਦੀ ਉਮਰ ਵਿੱਚ, ਛੋਟੇ ਨੇ, ਬੱਚੇ ਨੇ, ਪਿਤਾ ਬਾਹਰ ਜਾ ਰਿਹਾ ਹੈ ਤੇ ਪੁੱਤਰ ਨੂੰ ਸਮਝਾਇਆ, ਇਹ ਸਭ ਕੁਛ ਤੂੰ ਰੋਜ਼ ਕਰਨਾ ਹੈ, ਪਰ ਇਸ ਮਾਸੂਮ ਬਾਲਕ ਦੇ ਧਾਰਮਿਕ ਸੰਸਕਾਰ ਇਤਨੇ ਪ੍ਰਬਲ ਨੇ ਤੇ ਬੁੱਧੀ ਇਤਨੀ ਉਜਵਲ ਹੈ। ਆਪ ਕਹਿੰਦੇ ਨੇ, ਨਹੀਂ, ਇਹ ਜਲ ਤੇ ਅਪਵਿੱਤਰ ਹੈ, ਤੇ ਅਪਵਿੱਤਰ ਜਲ ਦੇ ਨਾਲ ਹੇ ਪ੍ਰਭੂ ਮੈਂ ਤੈਨੂੰ ਇਸ਼ਨਾਨ ਕਰਾਵਾਂ ਤੇ ਕਿਵੇਂ ਕਰਾਵਾਂ। ਛੋਟੀ ਜਿਹੀ ਟੋਕਰੀ ਲੈ ਕੇ ਆਪ ਬਗੀਆ ਵਿੱਚ ਗਏ, ਫੁੱਲ ਤੋੜਨ ਲੱਗੇ ਨੇ ਤੇ ਫੁੱਲਾਂ ਦੇ ਉੱਤੇ ਮੰਡਲਾ ਰਹੇ ਨੇ ਭੌਂਰੇ, ਤਿਤਲੀਆਂ। ਆਪ ਦੇਖਦੇ ਹੀ ਇਕਦਮ ਹੈਰਾਨ ਹੋਏ ਕਿ ਸ਼ਹਿਦ ਦੀਆਂ ਮੱਖੀਆਂ ਵੀ ਫੁੱਲਾਂ ਦੇ ਚੋਂ ਰਸ ਕੱਢ ਰਹੀਆਂ ਨੇ। ਆਪ ਕਹਿੰਦੇ ਨੇ, ਫੁੱਲ ਵੀ ਪਾਵਨ ਨਹੀਂ ਨੇ, ਪਵਿੱਤਰ ਨਹੀਂ ਨੇ, ਇਹਨਾਂ ਦਾ ਰਸ ਤੇ ਭੌਂਰੇ ਲੈ ਜਾਂਦੇ ਨੇ, ਇਹਨਾਂ ਦੇ ਚੋਂ ਰਸ ਤੇ ਸ਼ਹਿਦ ਦੀਆਂ ਮੱਖੀਆਂ ਕੱਢ ਕੇ ਲੈ ਜਾਂਦੀਆਂ, ਤਿਤਲੀਆਂ ਕੱਢ ਕੇ ਲੈ ਜਾਂਦੀਆਂ। ਲਿਆਜ਼ਾ ਇਹਨਾਂ ਫੁੱਲਾਂ ਦੀ ਮਾਲਾ ਪਰੋ ਕੇ, ਹੇ ਠਾਕਰ ਮੈਂ ਤੇਰੇ ਗਲੇ ਕਿਸ ਤਰ੍ਹਾਂ ਪਾਵਾਂ, ਜਦਕਿ ਇਹਨਾਂ ਫੁੱਲਾਂ ਦਾ ਇਸਤੇਮਾਲ ਭੌਂਰੇ ਪਹਿਲੇ ਹੀ ਕਰ ਲੈਂਦੇ ਨੇ, ਤਿਤਲੀਆਂ ਪਹਿਲੇ ਹੀ ਕਰ ਲੈਂਦੀਆਂ ਨੇ, ਸ਼ਹਿਦ ਦੀਆਂ ਮੱਖੀਆਂ ਪਹਿਲੇ ਹੀ ਕਰ ਲੈਂਦੀਆਂ ਨੇ। ਆ ਨੀਲੇ ਫੂਲ ਪਰੋਈ ਲੈ ਮਾਲਾ, ਠਾਕਰ ਕੀ ਹੋ ਪੂਜ ਕਰੋ, ਪਰ ਪਹਿਲੇ ਬਾਸ ਲਈ ਹੈ ਭੌਂਰੇ, ਬੀਠਲ ਭੇਲਾ ਕਾਹੇ ਕਰੋ। ਹੂ ਬਹੁ, ਇਸ ਤਰ੍ਹਾਂ ਦਾ ਵਾਕ ਭਗਤ ਰਵਿਦਾਸ ਜੀ ਮਹਾਰਾਜ ਦਾ ਵੀ ਹੈ। ਮਾਈ ਗੋਬਿੰਦ ਪੂਜਾ ਕਹਾ ਲੈ ਚਰਾਓ, ਅਵਰ ਨਾ ਫੂਲ ਅਨੂਪ ਨਾ ਪਾਓ, ਦੂਧ ਤਾਂ ਬਛਰੇ ਥਨੋ ਬਿਡਾਰਿਓ, ਫੂਲ ਭਵਰ ਜਲ ਮੀਨ ਬਿਗਾਰਿਓ। ਹੇ ਪ੍ਰਭੂ, ਮੈਂ ਕਿਵੇਂ ਪਾਣੀ ਨਾਲ ਤੈਨੂੰ ਇਸ਼ਨਾਨ ਕਰਾਵਾਂ, ਉਹ ਤੇ ਜਲ ਅਪਵਿੱਤਰ ਕਰ ਦਿੱਤਾ, ਮੀਨ ਨੇ ਫੁੱਲ ਤੇ ਅਪਵਿੱਤਰ ਕਰ ਦਿੱਤੇ ਨੇ, ਭੌਰਿਆਂ ਨੇ, ਤਿਤਲੀਆਂ ਨੇ, ਸ਼ਹਿਦ ਦੀਆਂ ਮੱਖੀਆਂ ਨੇ। ਹੁਣ ਆਪ ਨੂੰ ਖਿਆਲ ਆਇਆ ਕਿ ਤੀਜਾ ਕੰਮ ਪਿਤਾ ਨੇ ਸੌਂਪਿਆ ਸੀ, ਕਪਿਲਾ ਗਊ ਦਾ ਦੁੱਧ ਠਾਕਰਾਂ ਨੂੰ ਪਿਲਾਣਾ, ਤੋ ਆਪਣੀ ਮਾਤਾ ਨੂੰ ਆਖਿਆ, ਗਊ ਚੋ ਦਿਓ, ਦੁੱਧ ਚਾਹੀਦਾ। ਨਾਮਦੇਵ ਦੀ ਮਾਤਾ ਨੇ ਗਊ ਦਾ ਬਛੜਾ ਖੋਲਿਆ, ਬਛੜਾ ਥਣ ਚੁੰਗਣ ਲੱਗ ਪਿਆ, ਤੇ ਨਾਮਦੇਵ ਜੀ ਮਹਾਰਾਜ ਆਪਣੀ ਮਾਂ ਨੂੰ ਕਹਿੰਦੇ ਨੇ, ਪਹਿਲੇ ਇਹ ਬਛੜਾ ਦੁੱਧ ਪੀਏਗਾ? ਹਾਂ ਮੇਰੇ ਬੱਚੇ, ਪਹਿਲੇ ਬਛੜਾ ਦੁੱਧ ਪੀਏਗਾ, ਤਾਂ ਹੀ ਗਊ ਦੁੱਧ ਦਿੰਦੀ ਹੈ। तो आप कहन लगे मां मैनू ये दुध नहीं चाहिए, इस दुध का भोग मैं ठाकरा नहीं लगाना। क्यों? आनी ले दूध रिधाई ले खीरन, ठाकर को नैवेद करो पर पहले दूध बितारो बछरे, बिठल भेला काहे करो। हे बिठल दस मैं की करा, ये दूध ते पहले चुंग गया बछड़ा। उन्हें पवित्र कर देता है, थना दे दूध त बछरे थनो बिटारे हो। भगत रविदास जी महाराज कहने ने, आनी ले दूध रिधाई ले खीरन, ठाकर को नैवेद करो पर पहले दूध बिटारे हो बछरे, बिठल भेला काहे करो। ए बिठल दस मैं की करा, दूध ते अपवित्र हो गया, इते पहले बछड़े ने पी ले, ते मैं ते तेनू पहले भोग लवाना सी पर इते बछड़ा ही पहले भोग ला गया और थना देच ही झूठा कर गया, तो मैं इसका भोग लवावा ते किवें लवावा। अज पूजा नहीं हुई, अज ठाकरां दा इशनान नहीं होया, अज ठाकरां दे अगों दुध नहीं रखिया गया, दुध नहीं पिलाया गया। आप बैठे ने सोच दे च, पिता नाराज होवेगा, पिता औखा होवेगा। इस तरह दियां सोचां दे च आप पए ने, ते आप दे अंदरों अमर ध्वनि इंज उठी, ईबे बीठल उबे बीठल, बीठल बिन संसार नहीं, थान थनंतर प्रणवे नामा, पूर रहो तू सर्वमही। हे प्रभु जद मैं सोचया कि तेनु इशनान करावा, ता तू मच्छी हो के पहले आप ही जल देच इशनान कर रहे हैं, मैं तेनु की इशनान करावा। हे प्रभु जद मैं तेनु सोचया, तेरे बारे सोचया कि इशनान करावा, ता ए भी विचार पैदा होए, इशनान ते उसनों कराया जाता है जो मैला हो जाए। क्या तू मैला हो जाना है? साहब कहने ने, गुरु अर्जन देव जी महाराज, हम मैले तुम उजल करते, हम निर्गुण तू दाता, तू ते उज्जल है, तू ते पावन है, तू ते पवित्र है, मैले ते असी हो जाने हैं, सड़ा तन मैला सड़ा मन मैला। हे प्रभु तू ते निर्मल है, तू ते स्वच्छ है, तू ते पावन है, तू ते अति पवित्र है। तो श्री नामदेव जी महाराज कहते ने, इशनान ते मैं तेनु तां करावा कि तू मैला होवे, पर तू ते कदी मैला होंदा ही नहीं, और तेनु की इशनान करावा, तू जल जंतु होके अठे पैर जल दे च रह रहे हैं, सागरां दे च रह रहे हैं, दरियावां दे च रह रहे हैं, झीलां दे च रह रहे हैं, तेनु की इशनान करावा। इंज ब्रह्म ज्ञान दा पूर्ण बोध भगत नामदेव जी महाराज दे अंदरों पैदा होया, हे प्रभु जल देच तू मच्छी देच तू, तू ते व्यापक है। ईबे बीठल उबे बीठल, बीठल बिन संसार नहीं, थान थनंतर प्रणवे नामा, पूर रहो तू सर्वमही। श्री नामदेव जी महाराज अगा फुल्ला बारे ऐसा कहंदे ने, हे प्रभु जद मैं सोचया कि तेनु फुल्लां दी माला बना के पहनावा, ते तू तितली होके शहद दी मक्खी होके भौरा होके आप ही पहले रस ले लेना, तेनु की मैं माला पहनावा। जद मैं सोचिया तेनु दूध पिलावा, पर तू बछड़ा होके आप ही पहले दूध पी लेना, आप ही भोग ला लेना, गौ तू बछड़ा तू दूध तू, तू ही तू है। इबे बीठल उबे बीठल, बीठल बिन संसार नहीं, थान थनंतर प्रणवे नामा, पूर रहो तू सर्वमही। इत्थों ऐसा भी पता चल रहा है कि श्री नामदेव जी महाराज निर्गुण ब्रह्म दे उपासक ने, व्यापक ब्रह्म दे उपासक ने। आप दे ऐसे बोल भी ने, हिंदू पूजे देहुरा, मुसलमान मसीत, नामे सोई सेव्या, ना देहुरा ना मसीत। हिंदू लभदा है मूर्तियां दे प्रभु नो, मुसलमान लभदा है खानकाह दे चो, पर नामदेव जी महाराज कहंदे मैं ते जिधर देखदा तेरे तो बिना कुछ है ही नहीं, तू ही तो है। इसनो श्री नंद लाल जी महाराज ने इंज बयान कीता है, ब्राह्मण मुश्ताक के बुत जाहिद फिदाए खानकाह, हर कु जा जामे मुहब्बत दीदा एम सरशारस्त। ब्राह्मण लभदा है तेनु बुता दे चो, और मुस्लिम लभदा है तेनु खानकाह दे चो, पर हर कु जा जामे मुहब्बत, मैनु ते हर थां ते तेरी मुहब्बत तेरा प्यार ही दिखाई देंदा है, चाहे वो मंदिर है चाहे वो मस्जिद है, हर पासे तो ही तो है। तो श्री नामदेव जी महाराज कहते हैं, हिंदू पूजे देहोरा, मुसलमान मसीद, ना में सोई सेविया, ना देहोरा ना मसीद। तो फिर किथे है जे मंदिर ते मस्जिद च नहीं, तो फिर किथे है? तो नामदेव कहते हैं, सबे घट राम बोले, राम बोले रामा बोले, राम बिना को बोले रे। मेरा राम घट घट दे बोल रहे है, और राम तो बिना कौन बोल सकता है? राम ही बोल रहा है पशुआ दे, राम ही बोल रहा है पक्षियों दे, राम ही बोल रहा है मनुखा दे, राम ही बोल रहा है पवन दी शांशां दे, राम ही बोल रहा है सागर दे गर्जन दे, बदलां दे गर्जन दे। और सागर दी गर्जन दे विच ही नहीं, प्रभु बोल रहा है कोयल दी कू दे, बुलबुलां दे चहचहाण दे। हे प्रभु तू ही ते बोल रहे हैं, सबे घट राम बोले, राम बोले रामा बोले, राम बिना को बोले रे। हे प्रभु तू ही बोल रहे हैं, सब घट दे अंदर बोल रहे हैं। तो इस तरह जो व्यापक ब्रह्म है, इस तरह का जो व्यापक परमात्मा है, श्री नामदेव जी महाराज उसके पुजारी ने नामदेव जी महाराज की दृष्टि प्रभु एक व्यापक सत्ता है। वो अखंड ज्योति है, खंडित नहीं है, टुकड़िया टुकड़िया विच नहीं है, अखंड ज्योति है, व्यापक है। पर उस तक किवें पहुंची है ते उसनू किवें प्राप्त करिए, नामदेव दे ये आखरी बोल आप जी दे समक्ष भेंट करा। श्री नामदेव जी महाराज दा फरमान, ज्यों जल मांझे माछलो मार्ग पेखणो न जाई, ज्यों आकाशे पंखी अलो खोज निरखो न जाई। उस प्रभु नू किवें तलाश करिए ते उस परमात्मा तक किवें पहुंचिए जो व्यापक है, किवें पहुंचिए? मार्ग की है आखिर, रस्ता की है? तो नामदेव कहंदे ने, जैसे जल विच मच्छी चलदी है ते रस्ता बनदा है, उंज बना बनाया कोई रस्ता नहीं है, बना बनाया कोई मार्ग नहीं है, चलदिया ही मार्ग बनदा है। आसमान दे बने बनाई कोई सड़क नहीं है, पंछी उड़दा है ते मार्ग बनदा है, उंज कोई मार्ग नहीं, उंज कोई रस्ता नहीं, बस उड़दिया ही रस्ता बनदा है। ते मच्छी दे चलदिया ही सागर विच मार्ग बनदा है, उंज कोई मार्ग नहीं। मनुख जैसे जैसे राम दा रटन करना आरंभ कर देंदा है, राम दा मार्ग बनना भी शुरू हो जाता है। गुरु गुरु दी आराधना जैसे मनुख आरंभ कर देंदा है, गुरु गुरु दा नाम लेना जब शुरू कर देंदा है, तो गुरु दा मार्ग भी बनना नाल शुरू हो जाता है। बना बनाया मार्ग नहीं है, इत्थे जपदिया मार्ग बनेगा, इत्थे नाम उचारण करदिया ही मार्ग बनेगा। जमीन दे उत्ते सानू बनिया बनाईया सड़कां मिल सकदियां, चलना सानू पैंदा है, सड़क नहीं बनानी पैंदी। पर इत्थे अध्यात्मक मंडल दे उत्ते ऐसा है कि असी जब चलांगे तो चलदिया ही सड़क बनेगी। जैसे असी पृथ्वी ते भी कई दफा देखने हैं कि लगातार मनुख किसी एक थां तो लंघन तो अपने आप पगडंडी बन जाती है, एक रेखा बन जाती है, एक मार्ग बन जाता है। अध्यात्मक मंडल दे ऐसा है, वाहगुरु वाहगुरु जपना आरंभ कर देंगे, बस आरंभ कर दिया ही मार्ग बनता है। जैसे मच्छी चले तो रस्ता बनता है, उंज कोई रस्ता नहीं, इत्थे इंज पहुंचना है परमात्मा तक। जिवें मच्छी एक थां तो दूसरी थां ते पहुंचती है, जिवें पक्षी एक थां तो दूसरे थां तक पहुंचता है। इसनू खोले है परम दार्शनिक संत गुरु घर दे वेद व्यास भाई गुरदास। गुरुमुख खोज अगम है, ज्यों जल अंदर मीन फिरंदा, गुरुमुख खोज अलख है, ज्यों आकाशे पंख उड़ंदा। गुरुमुख जिड़ा है वो परमात्मा दी खोज इस तरह कर लेंदा है, जिवें सागर विच मच्छी एक थां तो दूसरी थां ते पहुंच जांदी है, जिवें पक्षी एक थां तो दूसरी थां ते पहुंच जांदा है। बिना मार्ग दे उड़दिया ही मार्ग बनता है, चलदिया ही मार्ग बनता है। इस तरह गुरु का सिख जब जपदा है तो जपदिया ही जपदिया परमात्मा तक पहुंच जांदा है, ईश्वर तक पहुंच जांदा है, अकाल पुरख तक पहुंच जांदा है। हू बहो श्री नामदेव जी महाराज यही कुछ कह रहे ने, मार्ग बना बनाया नहीं है, राम राम जपदिया ही राम दा मार्ग बनेगा और राम दी लीनता नसीब होवेगी। राम नाम विच लीन, ਬਿੱਠਲ ਬਿੱਠਲ ਦੇ ਚਲੀਨ ਸ਼੍ਰੀ ਨਾਮਦੇਵ ਜੀ ਮਹਾਰਾਜ ਆਪਣੇ ਗੀਤਾਂ ਦੇ ਰਾਹੀਂ ਜਗਤ ਨੂੰ ਬਿੱਠਲ ਦੇ ਚਲੀਨ ਕਰਦੇ ਰਹੇ, ਰਾਮ ਦੇ ਚ ਲੀਨ ਕਰਦੇ ਰਹੇ, ਔਰ ਭਰਮਣ ਕਰਦਿਆਂ ਕਰਦਿਆਂ ਅਨੇਕਾਂ ਨੂੰ ਆਪ ਨੇ ਰਾਮ ਦੇ ਚ ਲੀਨ ਕੀਤਾ, ਬਿੱਠਲ ਦੇ ਚ ਲੀਨ ਕੀਤਾ, ਔਰ ਲੀਨ ਕਰਦਿਆਂ ਕਰਦਿਆਂ ਇੱਕ ਦਿਨ ਆਪ ਸਿਰਫ ਮਾਨਸਿਕ ਤੌਰ ਤੇ ਨਹੀਂ ਸਰੀਰਕ ਤੌਰ ਤੇ ਵੀ ਉਸ ਬਿੱਠਲ ਦੇ ਚ ਲੀਨ ਹੋ ਗਏ, ਉਸ ਪ੍ਰਭੂ ਦੇ ਚ ਲੀਨ ਹੋ ਗਏ। ਔਰ ਇਹ ਲੀਨਤਾ ਐਸੀ ਹੋਈ, ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ।
1: You're listening to KRPI 1550 Radio, Ferndale, Washington.
2: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 24 ਸਪਟੈਂਬਰ ਤੋਂ 30 ਸਪਟੈਂਬਰ ਤੱਕ। ਲਾਲ ਗੰਡੇ 25 ਪੌਂਡ ਦਾ ਬੈਗ 16.98 ਦਾ, ਪੀਲੇ ਗੰਡੇ 50 ਪੌਂਡ ਦਾ ਬੈਗ 16.98 ਦਾ, ਅਤੇ BC ਰੈੱਡ, ਔਰੇਂਜ ਜਾਂ ਯੈਲੋ ਸ਼ਿਮਲਾ ਮਿਰਚ ਲਵੋ 88 ਸੈਂਟਸ ਨੂੰ ਪਾਉਂਡ।
3: ਫੈਮਿਲੀ ਕੇਅਰ ਫਾਰਮੇਸੀ
4: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1।
3: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ, ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
4: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ, ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
3: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
4: ਫ੍ਰੀ ਪਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
5: 3 ਲੋਕੇਸ਼ਨਸ ਟੂ ਸਰਵ ਯੂ, ਸਰੀ, ਡੈਲਟਾ ਐਂਡ ਵਾਈਟ ਰੌਕ,
3: ਜਾਂ ਕਾਲ ਕਿਰਨ ਐਟ 604-581-1900।
6: ਪੰਜਾਬ ਫੋਰੈਕਸ, ਗਗਨ ਸਿੰਘ, ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ, ਜੇ ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ। 604-349-1313 ਯੂਨਿਟ 103-8140-120 ਸਟਰੀਟ ਸਰੀ, 604-349-1313, 604-349-1313, ਗਗਨ ਸਿੰਘ, ਪੰਜਾਬ ਫੋਰੈਕਸ, ਦਾਵਾ ਤੇ ਵਾਅਦਾ ਪੱਕਾ।

0: You're listening to KRPI 1550 Radio, Ferndale, Washington.
1: 1550 AM Gurbani segment is brought to you in memory of Sardar Ajit Singh Bad and Sardarni Surinder Kaur Bad. 1550 Radio de utte Gurbani de kise vi program nu sponsor karna chahunde ho ta call karo 604-900-7790.
2: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 24 ਸਪਟੈਂਬਰ ਤੋਂ 30 ਸਪਟੈਂਬਰ ਤੱਕ। 4 ਪਾਉਂਡ ਇੰਡੀਕਨ ਸਾਬਤ ਲਾਲ ਮਸਰ, ਜੋ ਕੈਨੇਡਾ ਦਾ ਪ੍ਰੋਡਕਟ ਹੈ, ਲਵੋ 2.99 ਦਾ ਬੈਗ, ਅਤੇ 4 ਪਾਉਂਡ ਧੋਤੀ ਹੋਈ ਉਰਦ ਦਾਲ ਜਾਂ ਮੂੰਗ ਦਾਲ ਲਵੋ 4.99 ਦਾ ਬੈਗ।
3: Need help navigating our ever-changing real estate market? Gurdale Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Gurdale Baud, your realtor for life. Call Dale at 604-303-7653 or go online at GurdaleBaudGroup.com.

0: You're listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 24 ਸਪਟੈਂਬਰ ਤੋਂ 30 ਸਪਟੈਂਬਰ ਤੱਕ। ਲਾਲ ਗੰਡੇ 25 ਪਾਉਂਡ ਦਾ ਬੈਗ 16.98 ਦਾ, ਪੀਲੇ ਗੰਡੇ 50 ਪਾਉਂਡ ਦਾ ਬੈਗ 16.98 ਦਾ, ਅਤੇ ਜੰਬੋ ਸਾਈਜ਼ ਗੋਭੀ ਦਾ ਫੁੱਲ 3.99 ਦਾ ਇੱਕ।
2: ਤੁਹਾਡਾ ਘਰ, ਤੁਹਾਡੀ ਸਭ ਤੋਂ ਵੱਡੀ ਇਨਵੈਸਟਮੈਂਟ, ਤੁਹਾਡਾ ਸਭ ਤੋਂ ਵੱਡਾ ਐਸੈਟ ਹੁੰਦਾ ਹੈ।
3: ਇਸ ਨੂੰ ਖਰੀਦਣ ਜਾਂ ਵੇਚਣ ਲਈ ਤੁਹਾਨੂੰ ਚਾਹੀਦਾ ਹੈ ਇੱਕ ਅਜਿਹਾ ਰੀਅਲਟਰ ਜੋ ਤੁਹਾਡੇ ਲਈ ਕੰਮ ਕਰੇ, ਜਿਸ ਤੇ ਤੁਸੀਂ ਭਰੋਸਾ ਕਰ ਸਕੋ, ਜੋ ਤਜਰਬੇਕਾਰ ਹੋਵੇ। ਅਜਿਹੇ ਹੀ ਇੱਕ ਰੀਅਲਟਰ ਹਨ ਗੁਰਦਿਆਲ ਸਿੰਘ ਬਾਦ, ਜੋ ਆਪਣੇ 35 ਸਾਲਾਂ ਤੋਂ ਵੱਧ ਦੇ ਤਜਰਬੇ ਨਾਲ ਰੀਮੈਕਸ ਦੇ ਟਾਪ ਪ੍ਰੋਡਿਊਸਿੰਗ ਰੀਅਲਟਰਸ ਵਿੱਚ ਸ਼ਾਮਿਲ ਹਨ।
2: ਮਾਰਕੀਟ ਦੀ ਪੂਰੀ ਸਮਝ ਅਤੇ ਤੁਹਾਡੇ ਭਰੋਸੇ ਤੇ ਪੂਰੇ ਉਤਰਨਗੇ ਗੁਰਦਿਆਲ ਸਿੰਘ ਬਾਦ।
3: ਸੋ ਹਰ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਇੰਡਸਟਰੀਅਲ, ਫਾਰਮ ਅਤੇ ਇਨਵੈਸਟਮੈਂਟ ਪ੍ਰਾਪਰਟੀ ਸੰਬੰਧੀ ਸਹੀ ਸਲਾਹ ਲਈ ਅੱਜ ਹੀ ਗੁਰਦਿਆਲ ਸਿੰਘ ਬਾਦ ਨੂੰ
2: 604-351-5111 ਤੇ ਕਾਲ ਕਰੋ। 604-351-5111 ਗੁਰਦਿਆਲ ਸਿੰਘ ਬਾਦ।

0: ਰੇਡੀਓ ਸਟੇਸ਼ਨ 1550 AM ਗੁਰਬਾਣੀ ਸੈਗਮੈਂਟ ਤੁਹਾਡੇ ਤੱਕ। ਸਵਰਗਵਾਸੀ ਸਰਦਾਰ ਅਜੀਤ ਸਿੰਘ ਦੀ ਬਾਅਦ ਸਵਰਗਵਾਸੀ ਮਾਤਾ ਸੁਰਿੰਦਰ ਕੌਰ ਬਾਦ ਦੀ ਯਾਦ ਦੇ ਵਿੱਚ 1550 AM ਤੋਂ ਗੁਰਬਾਣੀ ਪ੍ਰਚਾਰ ਕੀਤਾ ਜਾਂਦਾ ਹੈ। 1550 ਰੇਡੀਓ ਦੇ ਉੱਤੇ ਗੁਰਬਾਣੀ ਦੇ ਕਿਸੇ ਵੀ ਪ੍ਰੋਗਰਾਮ ਨੂੰ ਸਪੌਂਸਰ ਕਰਨ ਵਾਸਤੇ 604-961-7790 604-961-7790 1550 AM। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀਕੈਨਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀਕੈਨਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 24 ਸਪਟੈਂਬਰ ਤੋਂ 30 ਸਪਟੈਂਬਰ ਤੱਕ। ਲਾਲ ਗੰਡੇ 25 ਪਾਉਣ ਦਾ ਬੈਗ 16.98 ਦਾ, ਪੀਲੇ ਗੰਡੇ 50 ਪਾਉਣ ਦਾ ਬੈਗ 16.98 ਦਾ, ਅਤੇ BC ਰੈਡ, ਓਰੇਂਜ ਜਾਂ ਯੈਲੋ ਸ਼ਿਮਲਾ ਮਿਰਚ ਲਵੋ 88 ਸੈਂਟਸ ਨੂੰ ਪਾਉਣ।

0: You're listening to KRPI 1550 Radio, Ferndale, Washington.
1: Punjab Forex, Gagan Singh. ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ ਜੇ ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਦੇ ਕਰਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ 6043491313 ਯੂਨਿਟ 103-8140-120 ਸਟਰੀਟ ਸਰੀ 6043491313 604-349-1313 ਗਗਨ ਸਿੰਘ ਪੰਜਾਬ ਫੋਰੈਕਸ ਦਾਅਵਾ ਤੇ ਵਾਅਦਾ ਪੱਕਾ
2: Need help navigating our ever-changing real estate market? Gurdale Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Gurdale Baud, your realtor for life. Call Dale at 604-303-7653 or go online at GurdaleBaudGroup.com.

0: You're listening to KRPI 1550 Radio, Ferndale, Washington.
1: ਫੈਮਿਲੀ ਕੇਅਰ ਫਾਰਮੇਸੀ
2: ਪੂਰੇ ਬੀਸੀ ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1
1: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ ਸਪਲੀਮੈਂਟਸ ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ
2: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ ਕੰਪਰੈਸ਼ਨ ਸਟਾਕਿੰਗਸ ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ
1: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ
2: ਫ੍ਰੀ ਪਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ
3: 3 ਲੋਕੇਸ਼ਨਸ ਟੂ ਸਰਵ ਯੂ ਸਰੀ ਡੈਲਟਾ ਐਂਡ ਵਾਈਟ ਰੌਕ
1: ਜਾਂ ਕਾਲ ਕਿਰਨ ਐਟ 604-581-1900

ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਆਏ ਅਨੇਕ ਭਗਤ, ਜਿਨ੍ਹਾਂ ਵਿੱਚੋਂ ਸ਼੍ਰੀ ਜੈਦੇਵ ਜੀ ਮਹਾਰਾਜ ਦਾ ਆਪਣਾ ਇੱਕ ਖਾਸ ਅਸਥਾਨ ਹੈ। ਅਨੰਤ ਭਗਤਾਂ ਦੀ ਬਾਣੀ ਅਨੰਤ ਭਾਸ਼ਾਵਾਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਦਰਜ ਹੈ। ਕਿਉਂਕਿ ਭਗਤ ਦੇਸ਼ ਦੇ ਵੱਖ ਵੱਖ ਪ੍ਰਾਂਤਾਂ ਨਾਲ ਸੰਬੰਧ ਰੱਖਦੇ ਸਨ। ਸ਼੍ਰੀ ਜੈਦੇਵ ਜੀ ਮਹਾਰਾਜ ਬੰਗਾਲ ਦੇ ਕੇਂਦਰੀ ਨਾਮਕ ਪਿੰਡ ਵਿੱਚ ਜਨਮੇ, ਜ਼ਿਲ੍ਹਾ ਭੀਮ ਭੇਰੂ ਸੀ ਔਰ ਆਪ ਠੇਠ ਬੰਗਲਾ ਭਾਸ਼ਾ ਦੇ ਵਿੱਚ ਹੀ ਮਾਹਿਰ ਸਨ। ਵਿੱਦਿਆ ਆਪ ਨੇ ਸੰਸਕਾਰ ਚੁੰਕੇ ਬ੍ਰਾਹਮਣਾਂ ਦੇ ਸਨ, ਸੰਸਕ੍ਰਿਤ ਦੀ ਹਾਸਲ ਕੀਤੀ ਔਰ ਸੰਸਕ੍ਰਿਤ ਦੇ ਮਹਾਨ ਪੰਡਿਤ ਬਣੇ। ਸਮਸਤ ਦੇਸ਼ ਦੇ ਵਿੱਚ ਆਪਨੇ ਭਗਤੀ ਭਾਵ ਦੀਆਂ ਲਹਿਰਾਂ ਛੱਡੀਆਂ। ਆਪ ਗ੍ਰਸਥੀ ਸਨ। ਆਪ ਦੀ ਪਤਨੀ ਦਾ ਨਾਂ ਪਦਮਾਵਤੀ ਸੀ। ਸਮਸਤ ਤੀਰਥਾਂ ਤੇ ਰਟਨ ਕਰਦੇ ਆਇਆ, ਪ੍ਰਭੂ ਭਗਤੀ ਦੇ ਗੀਤ ਗਾਉਂਦੇ ਆਇਆ, ਲੋਕਾਈ ਨੂੰ ਰੱਬ ਨਾਲ ਜੋੜਦੇ ਰਹੇ। ਕਿਉਂਕਿ ਆਪ ਬੰਗਾਲ ਦੇ ਵਸਨੀਕ ਸਨ ਤੇ ਬੰਗਾਲ ਦੇ ਲੋਕੀ ਗੀਤ ਸੰਗੀਤ ਨਾਲ ਬਹੁਤ ਪਿਆਰ ਰੱਖਦੇ ਨੇ। ਵਿਰਾਸਤ ਚੋਂ ਮਿਲਿਆ ਸੀ ਗੀਤ ਤੇ ਸੰਗੀਤ। ਆਪ ਦਾ ਇੱਕ ਮਹਾਨ ਗ੍ਰੰਥ ਹੈ, ਜਿਸ ਗ੍ਰੰਥ ਦਾ ਨਾਮ ਵੀ ਹੈ ਗੀਤ ਗੋਵਿੰਦ। ਕਹਿੰਦੇ ਨੇ ਕਿ ਰੋਜ਼ ਉੱਠ ਕੇ ਗੀਤ ਗੋਵਿੰਦ ਦੀ ਛੰਦਾਬੰਦੀ ਕਰਨੀ, ਲਿਖਣਾ, ਇਹ ਆਪ ਦਾ ਰੋਜ਼ਮਰਰਾ ਦਾ ਕਰਮ ਬਣ ਚੁੱਕਿਆ ਸੀ। ਇਸ ਗ੍ਰੰਥ ਨੂੰ ਆਪ ਨੇ ਲਿਖਿਆ ਹੈ ਮਹਾਰਾਸ਼ਟਰ ਦੇ ਸ਼ਹਿਰ ਪੰਡਰਪੁਰ ਦੇ ਵਿੱਚ। ਕਹਿੰਦੇ ਨੇ ਇੱਕ ਦਿਨ ਐਸਾ ਹੋਇਆ ਜਦ ਗ੍ਰੰਥ ਸੰਪੂਰਨ ਹੋਣ ਤੇ ਆਇਆ ਹੈ ਤਾਂ ਆਪ ਦੀ ਲਿਖਣ ਸ਼ਕਤੀ ਕੁੰਦ ਹੁੰਦੀ ਗਈ। ਜਦਕਿ ਪੰਡਰਪੁਰ ਦੇ ਮਹਾਰਾਜਾ ਨੇ ਆਲੇ ਦੁਆਲੇ ਦੀ ਤਮਾਮ ਸੰਗਤਾਂ ਨੂੰ, ਭਗਤ ਪ੍ਰੇਮੀਆਂ ਨੂੰ ਇਹ ਕਹਿਲਾ ਭੇਜਿਆ ਸੀ ਕਿ ਪੂਰਨਮਾਸ਼ੀ ਵਾਲੇ ਦਿਨ ਬਿੱਠਲ ਦੇ ਮੰਦਿਰ ਦੇ ਵਿੱਚ ਗੀਤ ਗੋਬਿੰਦ ਨਾਮ ਦੇ ਗ੍ਰੰਥ ਦਾ ਪ੍ਰਕਾਸ਼ ਹੋਵੇਗਾ ਔਰ ਇਸ ਦੇ ਗੀਤ ਜੋ ਭਗਤੀ ਰਸ ਨਾਲ ਭਰੇ ਹੋਏ ਨੇ ਸੰਗਤਾਂ ਨੂੰ, ਭਗਵਤ ਪ੍ਰੇਮੀਆਂ ਨੂੰ ਸੁਣਾਏ ਜਾਣਗੇ। ਪੂਰਨਮਾਸ਼ੀ ਵਿੱਚ ਸਿਰਫ ਦੋ ਦਿਨ ਰਹਿ ਗਏ, ਗੀਤ ਗੋਬਿੰਦ ਦੇ ਵੀ ਸਿਰਫ ਦੋ ਛੰਦ ਰਹਿ ਗਏ। ਲੇਕਿਨ ਅੱਜ ਸਾਰਾ ਦਿਨ ਮਿਹਨਤ ਕਰਕੇ ਆਪ ਲਿਖਣ ਦੀ ਕੋਸ਼ਿਸ਼ ਕਰਦੇ ਰਹੇ।

0: You're listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕੈਨਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕੈਨਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 24 ਸਪਟੈਂਬਰ ਤੋਂ 30 ਸਪਟੈਂਬਰ ਤੱਕ। 4 ਪਾਉਂਡ ਇੰਡੀਕਨ ਸਾਬਤ ਲਾਲ ਮਸਰ, ਜੋ ਕੈਨੇਡਾ ਦਾ ਪ੍ਰੋਡਕਟ ਹੈ, ਲਵੋ 2.99 ਦਾ ਬੈਗ, ਅਤੇ 4 ਪਾਉਂਡ ਧੋਤੀ ਹੋਈ ਉਰਦ ਦਾਲ ਜਾਂ ਮੂੰਗ ਦਾਲ ਲਵੋ 4.99 ਦਾ ਬੈਗ।
2: Need help navigating our ever-changing real estate market? Grudel Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Grudel Baud, your realtor for life. Call Dale at 604-303-7653 or go online at grudelbaudgroup.com.

0: You're listening to KRPI 1550 Radio, Ferndale, Washington.
1: ਗੁਰਬਾਣੀ ਸ਼ਬਦ ਕਥਾ ਕੀਰਤਨ ਸੁਣਨ ਵਾਸਤੇ ਸੁਣਦੇ ਰਹੋ ਰੇਡੀਓ 1550 AM। ਭਾਈ ਸਾਹਿਬ ਸੰਤ ਸਿੰਘ ਜੀ ਮਸਕੀਨ, ਭਾਈ ਪਿੰਦਰਪਾਲ ਸਿੰਘ ਜੀ, ਭਾਈ ਠਾਕਰ ਸਿੰਘ ਜੀ ਅਤੇ ਹੋਰ ਪੰਥਕ ਗੁਣੀ ਗਿਆਨੀਆਂ ਤੋਂ ਕਥਾਵਾਂ ਤੇ ਗੁਰਸਾਖੀਆਂ ਤੇ ਗੁਰਬਾਣੀ ਸੁਣਨ ਦੇ ਲਈ ਸੁਣਿਆ ਕਰੋ 1550 AM। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: The Surrey Crime Prevention Society is looking for new volunteers. Report suspicious activities in your neighborhood with the Citizens Community Safety Watch program, or take part in community safety tours by observing local malls, parks, transit hubs, rec centers, and libraries. Help keep our roads safe with the Speed Watch program, or adopt a street and help our neighborhoods become anti-graffiti communities. The Surrey Crime Prevention Society also needs volunteers for the office, special events, youth mentors, and students. PreventCrime.ca, an initiative of Pulse FM Cares.

0: You're listening to KRPI 1550 Radio, Ferndale, Washington.
1: ਗੁਰਬਾਣੀ ਸ਼ਬਦ ਕਥਾ ਕੀਰਤਨ ਸੁਣਨ ਵਾਸਤੇ ਸੁਣਦੇ ਰਹੋ ਰੇਡੀਓ 1550 AM। ਸੰਤ ਮਸਕੀਨ ਜੀ, ਭਾਈ ਪਿੰਦਰਪਾਲ ਜੀ, ਭਾਈ ਠਾਕੁਰ ਸਿੰਘ ਅਤੇ ਕਈ ਹੋਰ ਗਿਆਨੀ ਤੇ ਮਹਾਕਵੀਆਂ ਦੀਆਂ ਕਥਾਵਾਂ ਸੁਣਨ ਵਾਸਤੇ ਟਿਊਨ ਇਨ ਕਰੋ 1550 AM ਰੇਡੀਓ ਸਟੇਸ਼ਨ।
2: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕੈਨਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕੈਨਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 24 ਸਪਟੈਂਬਰ ਤੋਂ 30 ਸਪਟੈਂਬਰ ਤੱਕ। ਲਾਲ ਗੰਡੇ 25 ਪਾਉਣ ਦਾ ਬੈਗ 16.98 ਦਾ, ਪੀਲੇ ਗੰਡੇ 50 ਪਾਉਣ ਦਾ ਬੈਗ 16.98 ਦਾ, ਅਤੇ BC ਰੈਡ, ਓਰੇਂਜ ਜਾਂ ਯੈਲੋ ਸ਼ਿਮਲਾ ਮਿਰਚ ਲਵੋ 88 ਸੈਂਟਸ ਨੂੰ ਪਾਉਂਡ।
3: Need help navigating our ever-changing real estate market? Gerdale Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Gerdale Baud, your realtor for life. Call Dale at 604-303-7653 or go online at GerdaleBaudGroup.com.

ਪ੍ਰਕਾਸ਼ਮਈ ਬਿਰਤੀਆਂ ਜਿਸ ਦੇ ਅੰਦਰ ਚੱਲਦੀਆਂ ਨੇ ਉਹੀ ਦੇਵਤਾ। ਔਰ ਜੋ ਔਗਣ ਹਾਰਾ ਹੈ, ਅਚੇਤ ਤੇ ਅੰਧਕਾਰ ਵਿੱਚ ਜੀ ਰਿਹਾ ਹੈ, ਉਹੀ ਰਾਕਸ਼ਸ ਹੈ। ਵਾਸਤਵਿਕ ਇਹ ਇੱਕ ਸੱਚਾਈ ਹੈ, ਦੇਵਤਾ ਹੋਣਾ, ਰਾਕਸ਼ਸ ਹੋਣਾ, ਸ਼ੈਤਾਨ ਹੋਣਾ, ਭਗਵਾਨ ਹੋਣਾ, ਇਹ ਮਨੁੱਖ ਦੇ ਮਨ ਤੇ ਆਧਾਰਿਤ ਹੈ। ਇੱਕੋ ਹੀ ਸਮੇਂ ਕੋਈ ਸ਼ੈਤਾਨ ਹੋ ਸਕਦਾ ਹੈ, ਕੋਈ ਭਗਵਾਨ ਦਾ ਰੂਪ ਹੋ ਸਕਦਾ ਹੈ, ਔਰ ਦੂਸਰਾ ਐਸਾ ਵੀ ਹੋ ਸਕਦਾ ਹੈ। ਇੱਕੋ ਹੀ ਵਿਅਕਤੀ ਸਵੇਰੇ ਤੇ ਸਤਯੁਗ ਦੇ ਜੀ ਰਿਹਾ ਸੀ, ਸ਼ਾਮ ਨੂੰ ਕਲਯੁਗ ਦੇ ਜੀ ਰਿਹਾ, ਦੁਪਹਿਰ ਨੂੰ ਤ੍ਰੇਤੇ ਵਿੱਚ ਜੀ ਰਿਹਾ ਸੀ, ਰਾਤ ਨੂੰ ਦੁਆਪੁਰ ਵਿੱਚ ਜੀ ਰਿਹਾ ਸੀ। ਇਹ ਮਾਨਸਿਕ ਅਵਸਥਾਵਾਂ ਨੇ, ਕਿਸ ਤਰ੍ਹਾਂ ਨੇ? ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਾਣੀ ਤੇ ਆਧਾਰਿਤ। ਇਸ ਨੂੰ ਮੈਂ ਬਿਆਨ ਕਰਨ ਲੱਗਾ। ਨਾਨਕ ਮੇਰੇ ਸਰੀਰ ਕਾ ਇੱਕ ਰਥ ਵਾ, ਜੁਗ ਜੁਗ ਫੇਰ ਵਟਾਈਏ, ਗਿਆਨੀ ਬੁਝੇ ਤਾਂ। ਯੁਗ ਯੁਗ ਦੇ ਸਮੇਂ ਸਮੇਂ ਦੇ ਇਹ ਜੀਵਨ ਚੇਤਨਾ ਸਰੀਰ ਵੱਖ ਵੱਖ ਧਾਰਨ ਕਰਦੀ ਰਹੀ ਹੈ, ਜੀਵਨ ਦੇ ਲਕਸ਼ ਬਦਲਦੇ ਰਹੇ ਨੇ, ਜੀਵਨ ਦੇ ਸਾਧਨ ਬਦਲਦੇ ਰਹੇ ਨੇ। ਲਕਸ਼ ਬਦਲ ਜਾਏ, ਸਾਧਨ ਬਦਲ ਜਾਣ, ਯੁੱਗ ਬਦਲ ਜਾਂਦਾ ਹੈ। ਯੁੱਗ ਦੀ ਤਬਦੀਲੀ ਇਸੇ ਖੜੀ ਹੈ ਕਿ ਮਨੁੱਖ ਦੇ ਜੀਵਨ ਦਾ ਲਕਸ਼ ਬਦਲ ਗਿਆ, ਯੁੱਗ ਬਦਲ ਗਿਆ। ਲਕਸ਼ ਦੀ ਪ੍ਰਾਪਤੀ ਦੇ ਸਾਧਨ ਬਦਲ ਗਏ, ਯੁੱਗ ਬਦਲ ਗਿਆ। ਸਮਾਂ ਤੇ ਲਾਜ਼ਮੀ ਲੱਗੇਗਾ, ਵਕਤ ਤੇ ਲਾਜ਼ਮੀ ਲੱਗੇਗਾ। ਇਸ ਵਾਸਤੇ ਜਿਨ੍ਹਾਂ ਜਿਨ੍ਹਾਂ ਨੇ ਸਮੇਂ ਵਿੱਚ ਵੀ ਯੁੱਗਾਂ ਦੀ ਗਿਣਤੀ ਕੀਤੀ, ਲੇਕਿਨ ਆਧਾਰ ਤੇ ਮਨੁੱਖ ਦਾ ਮਨ ਹੀ ਬਣਾਉਣਾ ਪਏਗਾ। ਇਹ ਠੀਕ ਹੈ, ਮਨੁੱਖ ਦੇ ਮਨ ਨੂੰ ਬਦਲਦਿਆਂ, ਲਕਸ਼ ਦੇ ਬਦਲਦਿਆਂ, ਸਾਧਨ ਦੇ ਬਦਲਦਿਆਂ ਸਮਾਂ ਤੇ ਲੱਗਦਾ ਹੈ, ਵਕਤ ਤੇ ਲੱਗਦਾ ਹੈ। ਤੋ ਜਿਨ੍ਹਾਂ ਜਿਨ੍ਹਾਂ ਨੇ ਸਮੇਂ ਦੇ ਆਧਾਰ ਉੱਤੇ ਯੁੱਗਾਂ ਦੀ ਵੰਡ ਕੀਤੀ ਹੈ, ਉਹਨਾਂ ਦਾ ਦ੍ਰਿਸ਼ਟੀਕੋਣ ਬੈਰੂਨੀ ਹੈ। ਪਰ ਵਾਸਤਵਿਕ ਤੇ ਇਹ ਹੀ ਹੈ ਕਿ ਬਹੁ ਗਿਣਤੀ ਦੇ ਮਨੁੱਖ ਦੇ ਜੀਵਨ ਦਾ ਲਕਸ਼ ਜਦ ਬਦਲ ਜਾਂਦਾ ਹੈ, ਸਾਧਨ ਲਕਸ਼ ਦੀ ਪ੍ਰਾਪਤੀ ਦੇ ਬਦਲ ਜਾਂਦੇ ਨੇ, ਯੁੱਗ ਬਦਲ ਜਾਂਦਾ ਹੈ। ਯੁੱਗਾਂ ਵਿੱਚ ਅਗਰ ਹੁਣ ਗਿਣਤੀ ਕਰੀਏ ਤਾਂ ਚਲੋ ਉੱਪਰ ਤੋਂ ਲਈਏ, ਪ੍ਰਥਮ ਸਤਯੁਗ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਜੁਗ ਜੁਗ ਫੇਰ ਵਟਾਈਏ, ਗਿਆਨੀ ਬੁੱਝੇ ਤਾਂ। ਕੋਈ ਗਿਆਨਵਾਨ ਹੀ ਇਸ ਨੂੰ ਜਾਣਦਾ ਹੈ ਕਿ ਹਰ ਸਮੇਂ ਜੀਵਨ ਦੇ ਲਕਸ਼ ਤੇ ਸਾਧਨ ਬਦਲਦੇ ਰਹੇ ਨੇ। ਸਤਯੁਗ ਰਥ ਸੰਤੋਖ ਕਾ, ਧਰਮ ਅਗੇ ਰਥ ਵਾ। ਸਤਯੁਗ ਦੇ ਜੀਵਨ ਦਾ ਲਕਸ਼ ਵਾਸਤਵਿਕ ਕੀ ਸੀ? ਸਤਯੁਗ ਰਥ ਸੰਤੋਖ ਕਾ, ਧਰਮ ਅਗੇ ਰਥ ਵਾ। ਅੱਗੇ ਲਕਸ਼ ਧਰਮ ਸੀ। ਧਰਮ ਤੋਂ ਮੁਰਾਦ ਸੱਚਾਈ, ਧਰਮ ਤੋਂ ਮੁਰਾਦ ਪਰਮਾਤਮਾ, ਧਰਮ ਤੋਂ ਮੁਰਾਦ ਈਸ਼ਵਰ, ਸੱਚ। ਜੀਵਨ ਦਾ ਲਕਸ਼ ਸੱਚ ਸੀ, ਪ੍ਰਾਪਤੀ ਦਾ ਸਾਧਨ ਸੰਤੋਖ ਸੀ, ਮਨੁੱਖ ਸੰਤੁਸ਼ਟ ਸੀ। ਔਰ ਸੰਤੁਸ਼ਟੀ ਐਸਾ ਰਥ ਹੈ, ਇਸ ਦੇ ਉੱਤੇ ਬੈਠ ਕੇ ਮਨੁੱਖ ਸੱਚ ਦੀ ਪ੍ਰਾਪਤੀ ਕਰਦਾ ਰਿਹਾ,
ਧਰਮ ਦੀ ਪ੍ਰਾਪਤੀ ਕਰਦਾ ਹੈ। ਇਸ ਨੂੰ ਪ੍ਰਥਮ ਸਮੇਂ ਵਿੱਚ ਨਾਪਦੇ ਹਾਂ, ਫਿਰ ਸਮੇਂ ਦਾ ਗੇੜ ਚੱਲਦਾ ਰਿਹਾ ਚੱਲਦਾ ਰਿਹਾ, ਆਖਿਰ ਬਹੁ ਗਿਣਤੀ ਦੇ ਵਿੱਚ ਜੀਵਨ ਦਾ ਲਕਸ਼ ਬਦਲ ਗਿਆ, ਸਾਧਨ ਵੀ ਬਦਲ ਗਏ।

0: ਰੇਡੀਓ ਸਟੇਸ਼ਨ 1550 AM ਗੁਰਬਾਣੀ ਸੈਗਮੈਂਟ ਤੁਹਾਡੇ ਤੱਕ। ਸਵਰਗਵਾਸੀ ਸਰਦਾਰ ਅਜੀਤ ਸਿੰਘ ਦੀ ਬਾਅਦ ਸਵਰਗਵਾਸੀ ਮਾਤਾ ਸੁਰਿੰਦਰ ਕੌਰ ਬਾਦ ਦੀ ਯਾਦ ਦੇ ਵਿੱਚ 1550 AM ਤੋਂ ਗੁਰਬਾਣੀ ਪ੍ਰਚਾਰ ਕੀਤਾ ਜਾਂਦਾ ਹੈ। 1550 ਰੇਡੀਓ ਦੇ ਉੱਤੇ ਗੁਰਬਾਣੀ ਦੇ ਕਿਸੇ ਵੀ ਪ੍ਰੋਗਰਾਮ ਨੂੰ ਸਪੌਂਸਰ ਕਰਨ ਵਾਸਤੇ 604-961-7790 604-961-7790 1550 AM ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 24 ਸਪਟੈਂਬਰ ਤੋਂ 30 ਸਪਟੈਂਬਰ ਤੱਕ। ਲਾਲ ਗੰਡੇ 25 ਪੌਂਡ ਦਾ ਬੈਗ 16.98 ਦਾ, ਪੀਲੇ ਗੰਡੇ 50 ਪੌਂਡ ਦਾ ਬੈਗ 16.98 ਦਾ, ਅਤੇ ਜੰਬੋ ਸਾਈਜ਼ ਗੋਭੀ ਦਾ ਫੁੱਲ 3.99 ਦਾ ਇੱਕ।
2: ਫੈਮਿਲੀ ਕੇਅਰ ਫਾਰਮੇਸੀ
3: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1।
2: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
3: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
2: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
3: ਫ੍ਰੀ ਪਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
4: 3 ਲੋਕੇਸ਼ਨਸ ਟੂ ਸਰਵ ਯੂ, ਸਰੀ ਡੈਲਟਾ ਐਂਡ ਵਾਈਟ ਰੌਕ,
2: ਜਾਂ ਕਾਲ ਕਿਰਨ ਐਟ 604-581-1900।
5: ਜ਼ਿੰਦਗੀ ਦੇ ਹਿਸਾਬ ਕਿਤਾਬ ਵਾਂਗ ਬਿਜ਼ਨਸ ਦਾ ਹਿਸਾਬ ਕਿਤਾਬ ਵੀ ਬਹੁਤ ਔਖਾ ਹੈ। ਪਹਿਲਾਂ ਮੈਨੂੰ ਵੀ ਇਹੀ ਲੱਗਦਾ ਸੀ, ਪਰ ਜਦੋਂ ਮੈਨੂੰ ਬਾਦ ਅਕਾਊਂਟਿੰਗ ਦੇ ਜਸਵੀਰ ਸਿੰਘ ਬਾਦ ਹੋਰਾਂ ਬਾਰੇ ਪਤਾ ਲੱਗਾ, ਉਦੋਂ ਤੋਂ ਮੈਂ ਟੈਨਸ਼ਨ ਫ੍ਰੀ ਹੋ ਗਿਆ। ਜਿਨ੍ਹਾਂ ਨੂੰ ਹੈ 30 ਸਾਲ ਤੋਂ ਵੀ ਵੱਧ ਦਾ ਤਜੁਰਬਾ। ਟੈਕਸ ਪੇਪਰ ਫਿਲ ਕਰਨੇ ਹੋਣ, ਬੁੱਕ ਕੀਪਿੰਗ ਹੋਵੇ, ਜਾਂ ਕਿਸੇ ਵੀ ਤਰ੍ਹਾਂ ਦਾ ਫਾਰਮ ਭਰਵਾਉਣਾ ਹੋਵੇ, ਤਾਂ ਅੱਜ ਹੀ ਸੰਪਰਕ ਕਰੋ ਬਾਦ ਅਕਾਊਂਟਿੰਗ ਦੇ ਜਸਵੀਰ ਸਿੰਘ ਬਾਦ ਹੋਰਾਂ ਨੂੰ। ਕਾਲ 604-325-8370, 604-325-8370।
6: Need help navigating our ever-changing real estate market? Gurdale Baud of RE/MAX Real Estate Services is among the top 1% of all Lower Mainland realtors. Whether thinking of buying or selling residential properties, commercial properties, or farmland, call the agent with 30 years of experience to help you. Gurdale Baud, your realtor for life. Call Dale at 604-303-7653 or go online at GurdaleBaudGroup.com.

0: You're listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕੈਨਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕੈਨਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 24 ਸਪਟੈਂਬਰ ਤੋਂ 30 ਸਪਟੈਂਬਰ ਤੱਕ। ਲਾਲ ਗੰਡੇ 25 ਪੌਂਡ ਦਾ ਬੈਗ 16.98 ਦਾ, ਪੀਲੇ ਗੰਡੇ 50 ਪੌਂਡ ਦਾ ਬੈਗ 16.98 ਦਾ, ਅਤੇ ਬੀਸੀ ਰੈੱਡ, ਔਰੇਂਜ ਜਾਂ ਯੈਲੋ ਸ਼ਿਮਲਾ ਮਿਰਚ ਲਵੋ 88 ਸੈਂਟਸ ਨੂੰ ਪਾਉਂਡ।
2: ਫੈਮਿਲੀ ਕੇਅਰ ਫਾਰਮੇਸੀ
3: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1।
2: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ, ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
3: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ, ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
2: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
3: ਫ੍ਰੀ ਪਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
4: 3 ਲੋਕੇਸ਼ਨਸ ਟੂ ਸਰਵ ਯੂ, ਸਰੀ, ਡੈਲਟਾ ਐਂਡ ਵਾਈਟ ਰੌਕ,
2: ਜਾਂ ਕਾਲ ਕਿਰਨ ਐਟ 604-581-1900।
5: ਪੰਜਾਬ ਫੋਰੈਕਸ, ਗਗਨ ਸਿੰਘ। ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ, ਜੇ ਰੁਪਈਏ ਵਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ। 604-349-1313 ਯੂਨਿਟ 103-8140-120 ਸਟਰੀਟ ਸਰੀ, 604-349-1313, 604-349-1313 ਗਗਨ ਸਿੰਘ ਪੰਜਾਬ ਫੋਰੈਕਸ, ਦਾਵਾ ਤੇ ਵਾਅਦਾ ਪੱਕਾ।
6: The Surrey Crime Prevention Society is looking for new volunteers. Report suspicious activities in your neighborhood with the Citizens Community Safety Watch program, or take part in community safety tours by observing local malls, parks, transit hubs, rec centers, and libraries. Help keep our roads safe with the Speed Watch program, or adopt a street and help our neighborhoods become anti-graffiti communities. The Surrey Crime Prevention Society also needs volunteers for the office, special events, youth mentors, and students. PreventCrime.ca, an initiative of Pulse FM Cares.

0: You're listening to KRPI 1550 Radio, Ferndale, Washington.
1: ਗੁਰਬਾਣੀ ਸ਼ਬਦ ਕਥਾ ਕੀਰਤਨ ਸੁਣਨ ਵਾਸਤੇ ਸੁਣਦੇ ਰਹੋ ਰੇਡੀਓ 1550 AM। ਭਾਈ ਸਾਹਿਬ ਸੰਤ ਸਿੰਘ ਜੀ ਮਸਕੀਨ, ਭਾਈ ਪਿੰਦਰਪਾਲ ਸਿੰਘ ਜੀ, ਭਾਈ ਠਾਕਰ ਸਿੰਘ ਜੀ ਅਤੇ ਹੋਰ ਪੰਥਕ ਗੁਣੀ ਗਿਆਨੀਆਂ ਤੋਂ ਕਥਾਵਾਂ ਤੇ ਗੁਰਸਾਖੀਆਂ ਤੇ ਗੁਰਬਾਣੀ ਸੁਣਨ ਦੇ ਲਈ ਸੁਣਿਆ ਕਰੋ 1550 AM। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 24 ਸਪਟੈਂਬਰ ਤੋਂ 30 ਸਪਟੈਂਬਰ ਤੱਕ। 4 ਪਾਉਂਡ ਇੰਡੀਕਨ ਸਾਬਤ ਲਾਲ ਮਸਰ, ਜੋ ਕੈਨੇਡਾ ਦਾ ਪ੍ਰੋਡਕਟ ਹੈ, ਲਵੋ 2.99 ਦਾ ਬੈਗ, ਅਤੇ 4 ਪਾਉਂਡ ਧੋਤੀ ਹੋਈ ਉਰਦ ਦਾਲ ਜਾਂ ਮੂੰਗ ਦਾਲ ਲਵੋ 4.99 ਦਾ ਬੈਗ।
3: ਫੈਮਿਲੀ ਕੇਅਰ ਫਾਰਮੇਸੀ
4: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1।
3: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ, ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
4: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ, ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
3: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
4: ਫ੍ਰੀ ਪਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
5: 3 locations ਟੂ ਸਰਵ ਯੂ, ਸਰੀ, ਡੈਲਟਾ ਐਂਡ ਵਾਈਟ ਰੌਕ,
3: ਜਾਂ ਕਾਲ ਕਿਰਨ ਐਟ 604-581-1900।
6: Need help navigating our ever-changing real estate market? Gurdale Bod of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Gurdale Bod, your realtor for life. Call Dale at 604-303-7653 or go online at GurdaleBodGroup.com.